0: ਹਾਂਜੀ ਹਾਂਜੀ ਹਾਂਜੀ ਹਾਂਜੀ ਸ਼ੁੱਕਰਵਾਰ ਅੱਜ ਖੁੱਲ੍ਹਾ ਅਖਾੜਾ ਅਤੇ ਬਾਬਾ ਜੀ ਤੁਹਾਡੀ ਰੀਲ ਨਹੀਂ ਚਲਾ ਸਕਦੇ
1: ਬਾਬਾ ਜੀ ਆਪ ਫਸੇ ਪਏ ਨੇ ਬਹੁਤ
0: ਬਾਬਾ ਜੀ ਕੀ ਕਰਨ
1: ਕਦੀ ਕੀ ਕਰੇ ਬਾਬਾ
0: ਧੁੱਪ ਲੱਗ ਜਾਂਦੀ ਕਦੀ ਠੰਡ ਹੋ ਜਾਂਦੀ ਆ ਸ਼ੁੱਕਰਵਾਰ ਦਾ ਦਿਨ ਖੁੱਲ੍ਹਾ ਅਖਾੜਾ ਆਸ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਊਗਾ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਅੱਜ 3 ਤਰੀਕ ਹੋ ਗਈ ਆ
1: ਵਾਹ ਜੀ ਵਾਹ
0: ਜੁਲਾਈ ਦਾ ਮਹੀਨਾ
1: ਬਿਊਟੀਫੁਲ
0: ਐਵੇਂ ਦਿਨ ਐਂ ਲੱਗਦਾ ਵੀ ਐਵੇਂ ਲੰਘਦੇ ਜਾਂਦੇ ਆ ਅਤੇ ਸਾਲ ਅੱਧ 'ਚ ਆ ਗਿਆ ਅਤੇ ਅੱਧ ਤੋਂ ਅੱਗੇ ਲੰਘਦਾ ਹੈ ਨਾ ਭੜੁੱਪ ਡਿੱਗਾ ਅਤੇ ਉਹ ਗਿਆ ਅਤੇ ਫਿਰ ਕ੍ਰਿਸਮਿਸ ਕ੍ਰਿਸਮਿਸ ਹੋਣ ਲੱਗ ਪੈਂਦੀ
1: ਓ ਯੈਸ ਯੈਸ
0: ਯੈਸ ਪਰ ਸੱਚ ਉਹ ਤੋਂ ਪਹਿਲਾਂ ਦਿਵਾਲੀ ਦਿਵਾਲੀ ਹੋਣ ਲੱਗ ਪੈਂਦੀ ਉਹ ਤੋਂ ਪਹਿਲਾਂ ਸੱਚ ਦੁਸਹਿਰਾ ਦੁਸਹਿਰਾ ਹੋਣ ਲੱਗ ਪੈਂਦੀ ਆ
1: ਹਾਂਜੀ ਹਾਂਜੀ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਵੀ ਕੁਛ ਹੁੰਦਾ ਹੋਏਗਾ
0: ਤੀਆਂ ਹੋ ਰਹੀਆਂ
1: ਅੱਜ ਕੱਲ੍ਹ
0: ਅੱਜ ਕੱਲ੍ਹ ਤੀਆਂ ਹੋ ਰਹੀਆਂ ਨੇ ਅਤੇ ਆਪਣੇ ਆਸ ਪਾਸ ਤੁਸੀਂ ਤੀਆਂ ਦੇ ਮੇਲੇ ਦਾ ਆਨੰਦ ਮਾਣ ਸਕਦੇ ਹੋ ਤੁਸੀਂ ਅੱਜ ਕੱਲ੍ਹ ਹਰ ਇੱਕ ਸਬਰਬ ਦੇ ਵਿੱਚ ਹਰ ਇੱਕ ਗਲੀ ਮਹੱਲੇ ਦੇ ਵਿੱਚ ਤੀਆਂ ਅਤੇ ਜਿਹੜੇ ਵੀ ਤੁਹਾਡੇ ਲਾਗੇ ਆ ਜਾਇਆ ਕਰੋ ਜ਼ਰੂਰ ਜਾਇਆ ਕਰੋ ਇਸ ਕਰਕੇ ਕਿਉਂਕਿ ਤੁਸੀਂ ਆਪਣੇ ਹੱਸ ਖੇਡ ਕੇ ਆਪਣਾ ਤਣਾਅ ਥੋੜ੍ਹਾ ਦੂਰ ਕਰ ਸਕਦੇ ਹੋ ਤੁਸੀਂ ਸੋ ਇੱਦਾਂ ਦੇ ਜਿਹੜੇ ਪ੍ਰੋਗਰਾਮ ਨੇ ਇੱਕ ਤਾਂ ਉਹ ਪ੍ਰੋਗਰਾਮ ਹੁੰਦੇ ਜਿਹਨਾਂ 'ਚ 500 ਦੀ 800 ਦੀ ਟਿਕਟ ਹੈ ਨਾ ਮਤਲਬ 250 ਦੀ ਟਿਕਟ
1: ਅੱਛਾ ਇਹ ਵੀ ਹੈ ਕੰਮ ਹੈ
0: ਅਤੇ ਉਹੀ ਆ ਹੁਣ ਜਿੱਦਾਂ ਮੰਨ ਲਓ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਨੇ ਜਿੱਦਾਂ ਹੁਣ ਕਰਨ ਔਜਲੇ ਦਾ ਹੁਣ ਗਾਂ ਅਤੇ ਕਿੱਡੀ ਕਿੱਡੀ ਮਹਿੰਗੀ ਟਿਕਟ ਹੈ ਹੈ ਨਾ ਸੋ ਕਰਨ ਔਜਲੇ ਦਾ 2 ਸ਼ੋਅ ਹੋ ਗਏ ਵੀ ਪਹਿਲਾ ਜਿਹੜਾ ਵਿਕ ਗਿਆ ਟਾਈਮ ਦੇ ਨਾਲ ਹੀ ਦੂਸਰਾ ਜਿਹੜਾ ਵਾ ਉਹ ਇਸ ਟਾਈਮ ਸੇਲ ਦੇ ਉੱਤੇ ਆ ਅਤੇ ਤੁਸੀਂ ਜਾ ਕੇ ਅਤੇ
1: 19 ਅਗਸਤ ਬੁੱਧਵਾਰ ਨੂੰ ਹੋ ਰਿਹਾ
0: ਹਾਂਜੀ ਪਹਿਲਾਂ ਕਿੱਦਣ ਸੀ
1: ਪਹਿਲਾਂ ਮੰਗਲ ਨੂੰ 18
0: ਹਾਂਜੀ ਪਹਿਲਾਂ 18 ਨੂੰ ਅਤੇ ਹੁਣ 19 ਵਾਲਾ ਅਤੇ ਉਹ ਚਲੋ ਬਾਕੀ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ ਜਾ ਕੇ
1: livenation.com.au
0: ਅਤੇ ਬਾਕੀ ਆਪਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿਆਂਗੇ ਅੱਜ ਦੇ ਦਿਨ ਹੋਰ ਵੀ ਵਧੇਰੇ ਡਿਟੇਲ ਦੇ ਨਾਲ ਪਰ ਗੱਲ ਕਿੱਥੋਂ ਚੱਲੀ ਸੀ ਸਾਡੀ ਵੀ ਹਾਂ ਉਹ ਇੱਕ ਪਾਸੇ ਮਹਿੰਗੇ ਮਹਿੰਗੇ ਪ੍ਰੋਗਰਾਮ ਅਤੇ ਇੱਕ ਪਾਸੇ ਸਸਤੇ ਦੇ ਵਿੱਚ ਅਤੇ ਵਧੀਆ
1: ਹਾਂ ਮਤਲਬ
0: ਮਨੋਰੰਜਨ ਜਿੱਥੇ ਆਪਾਂ ਪਾਰਟੀਸਪੇਟ ਵੀ ਕਰ ਸਕਦੇ ਹਾਂ
1: ਅਲਟੀਮੇਟਲੀ ਤਾਂ ਐਂਟਰਟੇਨਮੈਂਟ ਚਾਹੀਦਾ ਨਾ
0: ਹਾਂ ਸੋ ਨਿੱਕੇ ਨਿੱਕੇ ਪ੍ਰੋਗਰਾਮ ਜਿਹੜੇ ਆਪਣੇ ਹੁੰਦੇ ਆ ਉਹਨਾਂ ਦੇ ਉੱਤੇ ਤੁਹਾਡਾ ਇੰਜੋਇਮੈਂਟ ਨਹੀਂ ਰੁਕਣਾ ਚਾਹੀਦਾ ਮਹਿਫਲਾਂ ਨਹੀਂ ਰੁਕਣੀਆਂ ਚਾਹੀਦੀਆਂ ਇੱਕ ਦੂਸਰੇ ਦੇ ਨਾਲ ਮੇਲ ਜੋਲ ਨਹੀਂ ਰੁਕਣਾ ਚਾਹੀਦਾ ਸ਼ੁੱਕਰਵਾਰ ਆ ਗਿਆ ਅਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਮੇਲ ਜੋਲ ਸ਼ੁਰੂ ਹੋ ਜਾਂਦਾ ਨਿੱਕੀਆਂ ਨਿੱਕੀਆਂ ਘਰਾਂ ਦੇ ਵਿੱਚ ਪਾਰਟੀਆਂ ਨਿੱਕੇ ਨਿੱਕੇ ਹਾਲਾਂ ਦੇ ਵਿੱਚ ਤੁਹਾਡੇ ਕੋਲ ਜਨਮ ਦਿਨ ਐਨਵਰਸਰੀਆਂ ਕੋਈ ਉਦਾਂ ਕੋਈ ਵਹੀ ਮਿਲੀ ਜਾਂਦਾ ਅਤੇ ਮਿਲ ਲੈਣਾ ਚਾਹੀਦਾ
1: ਖਿੱਚ ਕੇ ਹੀ ਬੋਲੇ
0: ਨਹੀਂ ਵੇਖੋ ਅੱਜ ਕੱਲ੍ਹ
1: ਕੋਈ ਆਪਣਾ ਸਬੱਬ ਨਹੀਂ ਬਣ ਪਾ ਰਿਹਾ ਤਾਂ ਕਰਕੇ
0: ਪੈਂਡਿੰਗ ਕੰਮ ਆਪਾਂ ਕਰਨੇ ਨਾ 2-4 ਜਿਹੜੇ ਪਏ ਆ ਤੇ ਵੀਕਐਂਡ ਦੇ ਉੱਤੇ ਹੋਰ ਜ਼ਿਆਦਾ ਬਿਜ਼ੀ ਹੋ ਜਾਈਦਾ
1: ਵੀਕਐਂਡ ਬਿਜ਼ੀ ਆ ਸਹੀ ਗੱਲ
0: ਹੋਰ ਜ਼ਿਆਦਾ ਬਿਜ਼ੀ ਹੋ ਜਾਈਦਾ ਤੇ ਖੈਰ ਤੁਸੀਂ ਨੀ ਬਿਜ਼ੀ ਹੋਣਾ ਬਿਜ਼ੀ ਲਾਈਫ ਬਣੀ ਬਿਜ਼ੀ ਹੋਣ ਦੇ ਲਈ ਆ ਭੱਜੇ ਭੱਜੇ ਜਾਂਦੇ ਕਿਤੇ ਮੰਨ ਲਓ ਵੀ ਭੜੋ ਭੋਜੇ ਤੇ ਇਹਦੇ ਨਾਲ ਦੀ ਰੀਸ ਹੀ ਨਹੀਂ ਆ
1: ਹਾਂ ਵਾਹ ਕਿਆ ਬਾਤ ਕਹੀ ਹੈ ਮੈਂ ਦਿਨੋਂ ਦਿਨ ਲੱਗ ਰਿਹਾ ਤੁਹਾਡੇ ਅੰਦਰ ਦਾ ਜਿਹੜਾ ਨਾ ਮਤਲਬ ਫਿਲਾਸਫਰ ਹੈ ਨਾ ਉੱਭਰ ਕੇ ਬਹੁਤ ਹੈਵੀ ਆ ਰਿਹਾ
0: ਨਾ
1: ਬਹੁਤ ਹੈਵੀ
0: ਚੱਲ ਜੂ ਦੁਕਾਨਦਾਰੀ ਤਾਂ ਫਿਰ ਠੀਕ ਹੈ ਇਹਨੂੰ ਹੁਣੇ ਲੱਥ ਪਾਈਏ
1: ਤੁਸੀਂ ਬਸ ਕਲੈਬ ਕਰਕੇ ਨਾ ਬਾਬਾ ਬਣ ਕੇ ਤੇ ਰੀਲਾਂ ਚਲਾਉਣੀਆਂ
0: ਇਹੋ ਹੀ ਤਾਂ ਔਖਾ ਕੰਮ
1: ਇਹੀ ਤਾਂ ਹੋ ਨਹੀਂ ਰਿਹਾ ਅਸੀਂ ਨਹੀਂ ਕਰੈਕ ਕਰ ਪਾ ਰਹੇ ਤੁਸੀਂ ਕਿੱਦਾਂ ਕਰੋਗੇ
0: ਇਹੋ ਹੀ ਤਾਂ ਕੰਮ ਨਹੀਂ ਆਉਂਦਾ ਆਪਾਂ ਨੂੰ ਓਲਡ ਮੈਕਡੋਨਲਡ ਯਾਰ ਆ ਵੀ ਸੁਣੀ ਆਪਾਂ ਓਲਡ ਮੈਕਡੋਨਲਡ ਵੀ ਲਾਈਏ
1: ਕਿਆ ਬਾਤ ਹੈ ਮਿਸ ਪੂਜਾ ਤੋਂ ਸਿੱਧੇ ਇੱਥੇ ਹੈ
0: ਓਲਡ ਮੈਕਡੋਨਲਡ ਵਾਲਾ ਕੋਈ ਸਾਡੇ ਕੋਲ ਆਵੇ ਨਾ ਬੱਚਾ ਡਿਮਾਂਡ ਕਰੇ ਅੰਕਲ ਓਲਡ ਮੈਕਡੋਨਲਡ ਸੁਣਾ ਦਿਓ ਮਜ਼ਾ ਹੀ ਆ ਜੇ
1: ਸਹੀ ਗੱਲ ਹੈ
0: ਹੈ ਨਾ
1: ਇਹ ਹੋਣਾ ਚਾਹੀਦਾ
0: ਹਾਂ ਈਆ ਸੁਣਾਓ
1: ਈਆ ਈਆ ਓ
0: ਨਿੱਕੀ ਨਿੱਕੀ ਨਿੱਕੀ ਨਿੱਕੀਆਂ ਖੁਸ਼ੀਆਂ ਹੈ ਨਾ ਬੇਬੀ ਸ਼ਾਕ ਡੂ ਡੂ ਡੂ ਡੂ ਡੂ
1: ਗੁਲਜ਼ਾਰ ਸਾਹਿਬ ਦੇ ਬੋਲਨੇ ਬਹੁਤ ਗਹਿਰਾ ਲਿਖਿਆ ਜੀ ਬੇਬੀ ਸ਼ਾਕ ਡੂ ਡੂ ਅੱਛਾ ਨਹੀਂ ਗੁਲਜ਼ਾਰ ਸਾਹਿਬ ਨੇ ਚਲੋ ਉਹ ਤਾਂ ਲਿਖਿਆ ਹੀ ਸੀਗਾ ਨਾ ਜੰਗਲ ਪਤਾ ਚਲਾ ਹੈ ਚੱਡੀ ਪਹਿਨ ਕੇ ਫੁੱਲ ਚੱਡੀ ਪਹਿਨ ਕੇ ਫੁੱਲ ਖਿਲਾ ਹੈ
0: ਉਹਨਾਂ ਦੇ ਲਿਖੇ ਤੋਂ ਮੈਨੂੰ ਯਾਦ ਆ ਗਿਆ ਲਗਾਨ 25 ਸਾਲ ਪੂਰੇ ਕੀਤੇ ਲਗਾਨ ਨੇ ਤੇ ਆਪਣਾ ਤੁਸੀਂ ਟਿਕਟਾਂ ਲੈ ਕੇ ਤੇ ਫਿਰ ਦੁਬਾਰਾ ਵੇਖ ਸਕਦੇ ਹੋ ਜਿੱਥੇ ਆ ਕੇ ਤੇ ਅਮਰ ਖਾਨ ਤੁਹਾਡੇ ਨਾਲ ਫਿਲਮ ਵੇਖੋ ਤੇ ਤੁਸੀਂ ਟਿਕਟਾਂ ਲੈਣ ਦੇ ਲਈ ਸਾਡੇ ਫੇਸਬੁੱਕ ਪੇਜ ਦੇ ਉੱਤੇ ਤੁਹਾਨੂੰ ਡਿਟੇਲਸ ਮਿਲ ਜਾਣਗੀਆਂ ਸਾਰੀਆਂ ਜਾਂ ਫਿਰ ਮਾਈਂਡ ਬਲੋਇੰਗ ਫਿਲਮਸ ਦੇ ਉੱਤੇ ਜਾ ਕੇ ਪੇਜ ਦੇ ਉੱਤੇ ਜਾ ਕੇ ਤੁਹਾਨੂੰ ਮਿਲ ਜਾਣਗੀਆਂ
1: IFFM ਦੇ ਪੇਜ 'ਤੇ ਚਲੇ ਜਾਓ ਮਾਈਂਡ ਬਲੋਇੰਗ ਫਿਲਮਸ ਦੇ ਚਲੇ ਜਾਓ ਸਾਡੇ ਪੇਜ 'ਤੇ ਚਲੇ ਜਾਓ ਅਗਲੇ ਹਫ਼ਤੇ ਵੀਰਵਾਰ ਨੂੰ ACMI ਦੇ ਅੰਦਰ ਸ਼ਾਮ ਨੂੰ 8 ਵਜੇ ਕਰਟਨ ਰੇਜ਼ਰ ਹੈ IFFM ਦਾ ਜਿਹਦੇ ਅੰਦਰ ਆਮਿਰ ਖਾਨ ਸਾਹਿਬ ਆਉਣਗੇ ਪਹਿਲੇ ਫਿਲਮ ਫੈਸਟੀਵਲ ਦੀ ਗੱਲਾਂ ਬਾਤਾਂ ਕਰਨਗੇ ਫਿਰ ਸਾਰੇ ਰਲ ਕੇ ਦੇਖਣਗੇ ਕਚਰਾ ਦੀ ਬੋਲਿੰਗ
0: ਹਾਂ ਅਤੇ ਤੁਸੀਂ ਵੱਡੀ ਗੱਲ ਇਹ ਆ ਵੀ ਨਾਲ ਤੁਸੀਂ ਉਸ ਦਿਨ ਆਮਿਰ ਖਾਨ ਆਪ ਆਉਣਗੇ ਸਾਕਸ਼ਾਤ, ਤੇ ਜੇ ਤੁਸੀਂ ਟਿਕਟਾਂ ਲਈਆਂ ਨੇ ਮੰਨ ਲਓ ਉੱਥੇ ਤੁਸੀਂ ਪਹੁੰਚਦੇ ਹੋ ਜੋ ਕਿ ਲਿਮਿਟਿਡ ਕਪੈਸਿਟੀ ਆ, ਤੇ ਨਾਲ ਤੁਸੀਂ ਇੱਕ ਤਾਂ ਵੇਖੋ ਆਮਿਰ ਖਾਨ ਨੇ ਆਉਣਾ ਤੇ ਨਾਲ ਤੁਸੀਂ ਫੋਟੋ ਕਰਾ ਸਕਦੇ ਹੋ ਉਹਨਾਂ ਦੇ ਨਾਲ, ਤੁਹਾਨੂੰ ਮੌਕਾ ਮਿਲੂਗਾ ਰਿਚਰਡ ਜੀ ਦੇ ਨਾਲ।
1: ਮੈਂ ਕਿਹਾ ਇਹ ਬੜਾ ਹੀ ਸਿੱਧੀ ਗੱਲ ਕਰਦੀ ਹੈ, ਕਿਆ ਬਾਤ ਹੈ
0: ਯਾਰ। ਹੁਣ ਉਹ ਤਾਂ ਸ਼ਾਇਦ ਨਾ ਖਚਾਵੇ,
1: ਉਹਦਾ ਤਾਂ ਮੁਸ਼ਕਿਲ ਹੈ,
0: ਪਰ ਇੱਥੇ ਤੇ ਸਾਡਾ ਜ਼ੋਰ ਚੱਲਦਾ ਨਾ, ਅਸੀਂ ਤੇ ਇੱਥੇ
1: ਸਾਡੇ ਇਨ ਹਾਊਸ ਤੇ ਆਮਿਰ ਖਾਨ ਸਾਹਿਬ ਨਾ
0: ਇਨ ਹਾਊਸ।
1: ਹਾਂਜੀ ਹਾਂਜੀ, ਨਹੀਂ ਠੀਕ ਹੈ,
0: ਹਾਊਸ ਔਨ ਰੌਕਸ,
1: ਆਰਗੈਨਿਕ ਆਮਿਰ ਖਾਨ ਸਾਡੇ, ਕੋਈ ਛਿੜਕਾ ਛਿੜਕਾ
0: ਨਹੀਂ। ਬੰਦੇ ਹੁੰਦੇ ਜਾਂਦਾ ਤੇ ਮਾਣ ਹੁੰਦਾ, ਬੰਦਾ ਕਹਿ ਦਿੰਦਾ ਵਾ ਵੀ ਯਾਰ ਫੋਟੋ ਖਿਚਾਲਾ ਨਾ ਆਪਣੇ ਜਾਣਕਾਰ ਹੈ, ਕਈਆਂ ਨੂੰ ਨਹੀਂ ਕਹਿ ਸਕਦਾ। ਹੁਣ ਇਹਨਾਂ ਨੂੰ ਤੇ ਆਪਾਂ ਕਹਿ ਸਕਦੇ
1: ਹਾਂ, ਕਹਿ ਸਕਦੇ,
0: ਕੋਈ ਵੱਧ ਵੀ ਟਾਈਮ ਲੱਗੂ ਤੇ ਆਪਾਂ ਤਾਂ ਵੀ ਖਿਲਾਰ ਛੱਡਾਂਗੇ।
1: ਠੀਕ ਹੋ ਗਿਆ, ਗੱਲ ਸਹੀ ਹੈ ਨਾ, ਮਾਣ ਆ ਨਾ ਫਿਰ, ਮਾਣ ਨਹੀਂ ਹੁੰਦਾ ਭਰਾਵਾਂ ਤੇ ਹੋਰ ਕੀ ਹੀ।
0: ਫਿਰ ਅੱਜ ਕੱਲ੍ਹ ਫੋਟੋ ਵੀ ਇੱਦਾਂ ਸਿੱਧੀ ਸਿੱਧੀ ਥੋੜ੍ਹੀ ਲੈਣੀ ਹੁੰਦੀ ਆ, ਫਿਰ ਇੱਕ ਫੋਟੋ ਲੈਣੀ ਹੁੰਦੀ ਆ, ਇੱਕ ਯਾਰ ਦੋਸਤ ਨਾਲ ਲੈਣੀ ਹੁੰਦੀ ਆ, ਇੱਕ ਤੁਸੀਂ ਸੈਲਫੀ ਵੀ ਕਰਨੀ ਹੁੰਦੀ ਆ, ਇੰਨਾ ਸਾਰਾ ਕੁਛ। ਤਾਂ
1: ਸੈਲਫੀ ਹੁਣ ਬੈਕ ਹੋ ਗਈ ਹੈ, ਹੁਣ ਆ ਗਿਆ ਕੈਂਡਿਡ।
0: ਅੱਛਾ,
1: ਹੁਣ ਇੱਦਾਂ ਸ਼ੋਅ ਕਰਨਾ ਕਿ ਤਸਵੀਰ ਨਹੀਂ ਖਿੱਚੀ ਜਾ ਰਹੀ, ਮੂੰਹ ਇੱਧਰ ਉੱਧਰ ਕਰਤਾ, ਗੱਲਾਂ ਬਾਤਾਂ ਸ਼ੋਅ ਕਰਨਾ, ਬਿਜ਼ੀ ਜਿਹਾ ਬੰਦਾ ਕੁਛ ਕਰਦਾ ਪਿਆ ਤਾਂ ਫੋਟੋ ਖਿੱਚੀ ਗਈ। ਹਾਂ, ਫਿਰ ਰਿਚਰਡ ਜੀ ਤੁਹਾਡੇ ਨਾਲ ਇਸ ਕੈਂਡਿਡ ਸ਼ਾਰਟਸ ਲੈਣਗੇ।
0: ਅੱਛਾ,
1: ਕਿ ਲੋਕਾਂ ਨੂੰ ਦੇਖਣ 'ਚ ਇਸ ਲੱਗੇ ਕਿ ਬਹੁਤ ਹੀ ਕੋਈ ਗਹਿਰੀ, ਬਹੁਤ ਖਤਰਨਾਕ ਕਿਸੇ ਗੱਲਬਾਤ ਦੇ ਅੰਦਰ ਮਤਲਬ ਫਸੇ ਪਏ ਨੇ। ਪੌਲੀਨ ਆਂਟੀ ਨੂੰ ਕਿਸ ਤਰ੍ਹਾਂ ਸੈੱਟ ਕਰਨਾ, ਕਿੱਦਾਂ ਠੀਕ ਕਰਨਾ, ਉੱਦਾਂ ਵਾਲਾ ਨਹੀਂ, ਮਤਲਬ ਉੱਦਾਂ
0: ਹੋ ਜਾਣਗੇ ਸੈੱਟ ਇਹਨਾਂ ਨੂੰ,
1: ਹੋ ਸਕਦੇ ਆ ਵੈਸੇ।
0: ਯਾਰ ਸਹੀ ਗੱਲ ਵੈਸੇ ਰਿਚਰਡ ਜੀ, ਤੁਹਾਨੂੰ ਤਾਂ ਅੰਗਰੇਜ਼ੀ ਵੀ ਆਉਂਦੀ ਹੈ ਯਾਰ, ਵੱਡੀ ਗੱਲ ਤੇ ਇਹੋ ਹੁੰਦੀ ਆ ਵੀ ਅੰਗਰੇਜ਼ੀ ਖੁਣੋ ਮਾਰ ਖਾਂਦਾ ਦੇਸੀ ਬੰਦਾ, ਨਹੀਂ ਤੇ ਉੱਦਾਂ ਤੇ
1: ਤੁਸੀਂ ਮੋਨੋਕਲਚਰ ਨੂੰ ਮਲਟੀ ਕਰੋ ਮਾੜਾ।
0: ਆਹੋ ਵੀ ਬੰਦਾ ਇਹੋ ਜਿਹਾ ਕੋਈ ਬੰਦਾ ਆਪਣਾ ਜਿਹੜਾ ਵਾ ਉਹ ਕਿਤੇ ਉਹਦਾ ਘਰ ਵਸਾ ਦੇ ਨਾ, ਤੇ ਨਾਲੇ ਸਮਝਾ ਵੀ ਵੀ ਸਮਝਾ ਦੇ ਕਿਤੇ, ਫਿਰ ਬੰਦਾ ਫਿਰ ਸਮਝਾ ਵੀ ਸਕਦਾ ਵਾ ਵੀ ਨਹੀਂ ਵੀ ਆਹ ਬੰਦੇ ਆ ਜਿਹੜੇ ਬਹੁਤ ਵਧੀਆ ਨਾਈਸ ਹੁੰਦੇ ਆ ਵੀ ਇੱਦਾਂ ਨਹੀਂ ਬੋਲੀਦਾ, ਆਹ ਨਹੀਂ ਕਰੀਦਾ, ਇੱਦਾਂ ਮਤਲਬ ਹੈ ਨਾ, ਤੇ ਕੋਈ ਆਪਣਾ ਬੰਦਾ ਸਿਸਟਮ 'ਚ ਹੋਣਾ ਬਹੁਤ ਜ਼ਰੂਰੀ ਹੈ।
1: ਇਹ ਵੀ ਗੱਲ ਸਹੀ ਗੱਲ ਹੈ,
0: ਚਲਾ ਮਿਲ ਗਿਆ, ਆਹ ਵਧੀਆ ਹੈ,
1: ਆਹ ਗੁੱਡ ਹੋ ਗਿਆ ਹੈ ਨਾ,
0: ਕੀ ਉਹ ਕਹਿੰਦੇ ਹੁੰਦੇ ਆ ਵੀ ਸੰਡੇ ਦਾ ਰੱਜ ਅਤੇ ਤੂੜੀ ਦੀ ਗਤੀ ਉਹ ਹੋ ਜੂਗਾ।
1: ਵਾਹ ਕਿਆ ਬਾਤ ਹੈ, ਬਿਊਟੀਫੁਲ। ਚਲੋ ਜੀ, ਵਧਾਈਆਂ ਹੋ ਗਈਆਂ ਰਿਚਰਡ ਜੀ, ਆਈ ਹੋਪ ਯੂ ਆਰ ਲਿਸਨਿੰਗ ਟੂ ਅਸ।
0: ਇਹ ਤੋਂ ਵਧੀਆ ਮੈਚ ਨਹੀਂ ਹੋ ਸਕਦਾ, ਜੇ ਜੇ ਜੇ ਕਿਤੇ ਰਿਚਰਡ ਜੀ ਤੁਸੀਂ ਮੰਨ ਜਾਓ,
1: ਲੈ ਆਪ ਕੀ ਮੈਨੇ ਟਿੰਡਰ ਬੰਬਲ ਹਿੰਜ ਔਰ ਪਤਾ ਨਹੀਂ ਕਿਆ ਕਿਆ ਆ ਗਿਆ, ਸਭ ਕੀ ਸਬਸਕ੍ਰਿਪਸ਼ਨ ਹਮਨੇ ਬਚਾ ਦੀ ਹੈ।
0: ਅਸੀਂ ਮਰੂਦ ਤੇ ਭਿੰਡੀ ਨੂੰ ਹੋਲਡ ਤੇ ਪਾ ਲਾਂਗੇ,
1: ਤੁਸੀਂ ਪਹਿਲੇ ਵਿਹਲੇ ਹੋਵੋ,
0: ਤੁਹਾਡਾ ਪਹਿਲਾਂ ਆਪਾਂ ਪੀ ਪੀ ਪੀ ਪੀ ਪੀ ਨਾਲੇ ਗੱਲ ਇਹ ਆ ਵੀ ਹੁਣ ਥੋੜਾ ਜਿਹਾ ਮਾਹੌਲ ਜਿਹਾ ਵੀ ਬਣਿਆ ਹਨਾ।
1: ਅੱਛਾ,
0: ਤੇ ਆਹੋ ਵੀ ਸਾਰਾ ਮਾਹੌਲ ਜਿਹਾ ਬਣਿਆ, ਆਮਿਰ ਖਾਨ ਨੇ ਵੀ ਆਉਣਾ ਵਾ ਤੇ ਹਨਾ,
1: ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ ਵੈਰੀ ਗੁੱਡ, ਬਿਊਟੀਫੁਲ ਬਿਊਟੀਫੁਲ।
0: ਹਾਂ, ਤੇ ਇਹਨਾਂ ਦੇ ਨਾਲ ਨਾ ਬਣਦੀ ਵੀ ਉਹਦੀ।
1: ਅੱਛਾ ਹਾਂ, ਪੂਰੀ ਯੈਸ,
0: ਇਹਨਾਂ ਦੇ ਨਾਲ ਹੈਗੀ ਵੀ ਉਹਦੀ।
1: ਰਿਚਰਡ ਜੀ ਮੈਚ ਕਰਾਓ ਯਾਰ ਕ੍ਰਿਕਟ ਦਾ, ਫਿਰ ਸਾਡਾ ਰੇਡੀਓ ਹਾਂਜੀ ਟੀਮ ਵਰਸਸ ਆਮਿਰ ਖਾਨ ਟੀਮ।
0: ਤੁਸੀਂ ਯਾਰ ਕਹਿੰਦੇ ਰਹਿੰਦੇ ਹੋ ਵੀ ਰੇਡੀਓ ਹਾਂਜੀ ਦੀ ਟੀਮ ਜਿਹੜੀ ਮੈਚ ਖੇਡੇ, ਮੈਚ ਖੇਡੇ, ਜਾਓ ਖੇਡਾਂਗੇ ਮੈਚ, ਜਾਓ ਲਿਆਓ, ਤੁਸੀਂ
1: ਲਿਆਓ ਫਿਰ ਅਸਲੀ ਲਗਾਨ ਦੀ ਟੀਮ ਲੈ ਕੇ ਆਓ ਨਾ, ਅਸੀਂ ਲਵਾਂਗੇ ਤਿੰਨ ਗੁਣਾ ਲਗਾਨ, ਤੁਸੀਂ ਲਿਆਓ ਤੇ ਸਹੀ,
0: ਲਿਆਓ ਤੁਸੀਂ।
1: ਅੱਗੇ ਮਾਲੀ ਹਾਲਤ ਠੀਕ ਨਹੀਂ,
0: ਵੇਖੋ ਕਿੱਦਾਂ ਅਸੀਂ ਬਾਰਿਸ਼ ਕਰਾਉਂਦੇ ਹਾਂ, ਗਨਨ ਗਨਨ ਗਨਨ ਗਨਨ ਗਨਨ।
1: ਅੱਛਾ, ਫਿਲਮ ਵੈਸੇ ਬੜੀ ਘੈਂਟ ਸੀ ਹਨਾ,
0: ਫਿਲਮ ਵਧੀਆ ਹੈ ਉਹਨਾਂ ਦਿਨਾਂ ਦੇ ਹਿਸਾਬ ਦੇ ਨਾਲ।
1: ਹਾਂ, ਗੁੱਡ ਮੂਵੀ,
0: ਫਿਲਮ ਬਹੁਤ ਵਧੀਆ ਹੈ। ਅੱਜ ਕੱਲ੍ਹ ਤਾਂ ਉਹ ਰਿਵਾਜ਼ ਆ ਗਿਆ ਵੀ ਪੁਰਾਣੀਆਂ ਵਿਖਾ ਵਿਖਾ ਕੇ ਮਨੋਰੰਜਨ ਕੀਤਾ ਜਾ ਰਿਹਾ, ਨਵੀਂ ਤਾਂ ਕੋਈ ਚੱਲਦੀ ਨਹੀਂ,
1: ਨਵੀਂ ਕੋਈ ਚੱਜਦੀ ਆਉਂਦੀ ਨਹੀਂ
0: ਹੁਣ, ਉਦੋਂ ਉਹ ਆਈਡੀਆਜ਼ ਨਵੇਂ ਹੀ ਹੈ ਨਾ, ਅੱਜ ਕੱਲ੍ਹ ਬੋਰਿੰਗ ਹੋ ਗਏ ਆਈਡੀਆ।
1: ਕਹਿੰਦੇ ਕਿ ਟਿਕਟ ਸੇਲਸ ਵੱਲੋਂ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਵਧੀਆ ਵੀਕਐਂਡ ਅਤੇ ਉਹ ਵੀਕ ਲਗਾਉਣ ਵਾਲਾ ਸੀਗਾ, ਕਿਉਂਕਿ ਲਗਾਉਣ ਦੇ ਨਾਲ ਹੀ ਗਦਰ ਲੱਗੀ ਸੀ
0: ਜੀ।
1: ਸੋ ਟਿਕਟ ਸੇਲਸ ਦੀ ਗਿਣਤੀ ਦੇ ਹਿਸਾਬ ਨਾਲ ਅੱਜ ਤੱਕ ਉਹ ਰਿਕਾਰਡ ਨਹੀਂ ਟੁੱਟਿਆ। ਓਬਵੀਅਸਲੀ ਉਹ ਟਿਕਟ ਪ੍ਰਾਈਜ਼ ਕਿਉਂਕਿ ਮਹਿੰਗੀਆਂ ਹੋ ਗਈਆਂ, ਇਸ ਕਰਕੇ ਕਲੈਕਸ਼ਨ ਅੱਜ ਕੱਲ੍ਹ ਜ਼ਿਆਦਾ ਕਰਦੀਆਂ ਫਿਲਮਾਂ ਨਾ, ਕਿ ਹੁਣ ਫਿਲਮ 250-300 ਦੀ ਟਿਕਟ ਵਾਲੀ ਇੰਡੀਆ ਦੇ ਅੰਦਰ ਪਹਿਲੇ ਹੋਣਾ 50-60 ਜੋ ਵੀ ਅਮਾਊਂਟ ਹੁੰਦੀ ਹੋਏਗੀ, ਰਾਈਟ। ਪਰ ਜੇ ਅਸੀਂ ਇਨਫਲੇਸ਼ਨ ਵਾਈਜ਼ ਦੇਖੋ ਤਾਂ ਅੱਜ ਵੀ ਜਿਸ ਵੀਕ ਗਦਰ ਅਤੇ ਲਗਾਨ ਇਕੱਠੀਆਂ ਚੱਲਦੀਆਂ ਸੀਗੀਆਂ ਉਹ ਸਭ ਤੋਂ ਜ਼ਿਆਦਾ ਹਾਈਐਸਟ ਟਿਕਟ ਸੈਲਿੰਗ ਇੰਡੀਆ ਦੇ ਅੰਦਰ।
0: ਅੱਛਾ,
1: ਸਭ ਤੋਂ ਹਾਈਐਸਟ ਕਪੈਸਿਟੀ 'ਚ ਥੀਏਟਰ ਰਹੇ
0: ਦੋਵੇਂ ਕੰਟਰਾਸਟ।
1: ਹਾਂ, ਨਾਲੇ ਸਹੀ ਗੱਲ, ਦੋਵੇਂ ਕੰਟਰਾਸਟ ਹੈ ਨਾ,
0: ਦੋਵੇਂ ਕੰਟਰਾਸਟ।
1: ਇੱਕ ਪਾਸੇ ਜੀਤਾ ਪਾਕਿਸਤਾਨ ਜਾਏਗਾ, ਇਹ ਮੁਸਲਮਾਨ ਹੀ ਆ, ਹੋ ਗਿਆ ਵੀ ਸਿੱਖ ਰਹੇ।
0: ਅੱਛਾ, ਇਕੱਠੀਆਂ ਆਈਆਂ ਸੀ।
1: ਹਾਂ,
0: ਓਕੇ, ਚਲੋ ਗੁੱਡ ਹੈ। ਅਤੇ ਆਓ ਵੀ ਆਪਾਂ ਵੱਧਦੇ ਹਾਂ ਕਿ ਸ਼ੁੱਕਰਵਾਰ ਤੁਹਾਨੂੰ ਯਾਦ ਦਵਾ ਦਈਏ ਕਿ ਅੱਜ ਖੁੱਲ੍ਹਾ ਅਖਾੜਾ ਹੋਊਗਾ, ਅੱਜ ਤੁਸੀਂ ਆਪਣੀਆਂ ਬੋਲੀਆਂ, ਕੋਈ ਸ਼ੇਰੋ ਸ਼ਾਇਰੀ ਸੁਣਾਉਣੀ, ਗਾਣਾ ਸੁਣਾਉਣਾ, ਚੁਟਕਲੇ
1: ਸੁਣਾਉਣੇ,
0: ਤੁਸੀਂ ਸੁਣਾ ਸਕਦੇ।
1: ਬੁਝਾਰਤ ਨਾ ਪਾਇਓ ਯਾਰ, ਹਾਂਜੀ, ਬੁਝਾਰਤ ਨਾ ਪਵਾਇਓ,
0: ਬੁਝਾਰਤ ਨਹੀਂ ਹੋ, ਜੋ ਹੋਊਗੀ ਵੀ ਬੁਝਾਰਤ 'ਚ ਕਿਸੇ ਨੇ ਸੁਣਾਉਣੀ ਆ ਅਤੇ ਬੁਝਾਰਤ ਕੈਂਸਲ, ਬੁਝਾਰਤ ਤੁਸੀਂ ਸੁਣਾਉਣੀ ਆ ਤਾਂ $101 ਲੱਗਣਗੇ, ਉਸ ਤੋਂ ਇਲਾਵਾ ਬੁਝਾਰਤ ਨਹੀਂ ਹੋਊਗੀ।
1: ਪੇਡ
0: ਬੁਝਾਰਤਾਂ ਆਉਣਗੀਆਂ, ਨਹੀਂ ਤਾਂ ਮਤਲਬ
1: ਐਵੇਂ ਯਾਰ ਲਾਈਵ ਤੇ ਜਲੀਲ ਜਿਹਾ ਕਰਦੇ ਆ ਚੰਗਾ ਨੀ ਲੱਗਦਾ, ਬੱਚੇ ਕਰਦੇ ਠੀਕ ਆ, ਅਡਲਟ ਬੰਦੇ ਤੋਂ ਨੀ ਮੈਂ ਜਲੀਲ ਹੋ ਸਕਦਾ। ਤੇ ਇਹਦੇ ਅੰਦਰ ਇਹ ਜ਼ਰੂਰ ਯਾਦ ਰੱਖਣਾ ਕਿ ਜੋ ਆਪਾਂ ਪਿਛਲੀ ਵਾਰੀ ਕੀਤਾ ਸੀਗਾ ਉਹ ਗੇਮ ਚੱਲਦੀ ਪਈ ਹੈ ਨਾਲੋ ਨਾਲ, ਕਿ ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋਗੇ ਤੁਸੀਂ ਹੀ ਦੱਸੋਗੇ ਕਿ ਬਾਈ 3 ਮਿੰਟ ਲਵਾਂਗਾ ਕਿ 4 ਮਿੰਟ ਲਵਾਂਗੇ, ਤੇ ਫਿਰ ਆਪਾਂ ਲਾਸਟ ਟਾਈਮ ਸੋਰੀ ਅਸੀਂ ਕਿਉਂਕਿ ਸ਼ੁਰੂ ਹੀ ਕੀਤਾ ਸੀਗਾ ਅਸੀਂ ਮਾਇੰਡ ਚੋਂ ਨਿਕਲ ਗਏ, ਪਰ ਇਸ ਵਾਰੀ ਆਪਾਂ ਵਿਨਰ ਦੱਸਾਂਗੇ ਬਾਈ ਕਿ ਕੌਣ ਐਗਜੈਕਟਲੀ ਜਿੰਨੇ ਮਿੰਟ ਕਹੇ ਉਨੇ ਮਿੰਟਾਂ ਦੇ ਅੰਦਰ ਹੀ ਆਪਣੀ ਗੱਲਬਾਤ ਕਹਿ ਕੇ ਫ੍ਰੀ ਹੋ ਗਏ।
0: ਹਾਂ, ਸੋ ਮਕਸਦ ਸਾਡਾ ਇਹ ਵੀ ਥੋੜ੍ਹਾ ਥੋੜ੍ਹਾ ਜਿਹਾ ਸਮਾਂ ਲੈ ਕੇ ਤੇ ਵੱਧ ਤੋਂ ਵੱਧ ਆਪਾਂ ਸਾਰਿਆਂ ਨੂੰ ਸਪੇਸ ਦੇਈਏ, ਜਿੰਨਾ ਆਪਾਂ ਥੋੜ੍ਹਾ ਸਮਾਂ ਲਵਾਂਗੇ ਉਹਨਾਂ ਕ੍ਰਿਸਪ ਹੋਊਗਾ। ਸੋ ਇਹ ਆਸ ਕਰਦੇ ਹਾਂ ਤੁਸੀਂ, ਤੁਹਾਨੂੰ ਸਾਰਿਆਂ ਨੂੰ ਮਨਜ਼ੂਰ ਹੋਊਗਾ, ਤੁਸੀਂ ਅਸੀਂ ਸਾਰੇ ਸੁਣਨ ਵਾਲੇ, ਅਸੀਂ ਸਾਰੇ ਕਹਿਣ ਵਾਲੇ, ਤੇ ਆਪਸ ਦੇ ਵਿੱਚ ਆਪਾਂ ਨਿੱਕੇ ਨਿੱਕੇ ਸਮਝੌਤੇ ਆਪਣੇ ਆਪ ਦੇ ਨਾਲ ਕਰਕੇ ਤੇ ਆਓ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਤੇ ਨਾਲ ਦੀ ਨਾਲ ਤੁਸੀਂ ਸਾਨੂੰ ਇਹ ਦੱਸਣਾ ਵੀ ਤੁਹਾਡੇ ਨਾਲ ਇਸ ਹਫ਼ਤੇ ਦੇ ਵਿੱਚ ਚੰਗਾ ਕੀ ਹੋਇਆ,
1: ਸਭ ਤੋਂ ਬੈਸਟ
0: ਕਿਹੜੀ ਚੀਜ਼ ਜਿਹਨੇ ਤੁਹਾਨੂੰ ਇਸ ਹਫ਼ਤੇ ਦੇ ਵਿੱਚ ਖੁਸ਼ੀ ਦਿੱਤੀ, ਤੁਹਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਆਈ,
1: ਕੀ ਚੀਜ਼ ਸਟੈਂਡ ਆਊਟ ਕੀਤੀ ਤੁਹਾਡੇ ਵਾਸਤੇ, ਇੰਪੈਕਟਫੁਲ ਰਹੀ, ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਤੇ ਇੱਕ ਹੋਰ ਚੀਜ਼ ਐਡ ਕਰਨ ਦਾ ਮਨ ਨਾ ਭਾਜੀ ਕਰ ਲਈਏ?
0: ਹਾਂਜੀ ਹਾਂਜੀ ਕਰੋ, ਜੋ ਮਰਜ਼ੀ ਕਰੋ ਆਪਣੇ ਘਰ ਦੀ ਖੇਤੀ।
1: ਬਸ ਠੀਕ ਹੈ, ਫਿਰ ਇਹਦੇ ਅੰਦਰ ਇੱਦਾਂ ਕਰਾਂਗੇ ਕਿ ਜਿਹੜੇ ਸਾਡੇ ਕਾਲਰ ਨੇ ਨਾ ਉਹਨਾਂ ਦਾ ਲੋਇਲਟੀ ਟੈਸਟ ਵੀ ਕਰਦੇ ਹਾਂ ਅੱਜ। ਹਾਂ
0: ਓਕੇ,
1: ਆਪਾਂ ਥਰੂ ਆਊਟ ਦਾ ਵੀਕ ਕਿਹੜੇ ਕਿਹੜੇ ਟੋਪਿਕ ਕੀਤੇ ਆ ਹਨਾ, ਉਸ ਤੋਂ ਰਿਲੇਟਡ ਸਵਾਲ ਜਾਂ ਫਿਰ ਕੌਣ ਕੌਣ ਅਰਜੇ ਆਇਆ,
0: ਉਹ ਤਾਂ ਰੈਪਿਡ ਫਾਇਰ ਹੋਊਗਾ ਫਿਰ। ਹਾਂ, ਇਹਦਾ ਸੋਚ ਕੇ ਬੰਦੇ ਨੇ ਦੱਸਿਆ
1: ਖਚ ਖਚ ਖਚ ਖਚ ਕਰਕੇ ਸਵਾਲ। ਹਾਂ, ਇਹ ਵੀ ਦੇਖੀ ਹਨਾ,
0: ਤੇ ਉਹ ਤੁਸੀਂ ਦੱਸੋ ਜੇ ਪਾਰਟਿਸਿਪੇਟ ਕਰਨਾ ਤੇ ਮਤਲਬ ਚੇਤਾ ਕਰਕੇ ਰੱਖੋ ਤੁਸੀਂ ਵੀ ਕੀ ਕੀ ਸੀਗਾ।
1: ਹਾਂ, ਤੁਸੀਂ ਆਪਣੀ ਰਿਵੀਜ਼ਨ ਜੀ ਆਨ ਕਰ ਲਓ ਮਾਈਂਡ ਦੇ ਅੰਦਰ।
0: ਹਾਂ,
1: ਤੇ ਫਿਰ ਆਪਾਂ ਆ ਵੀ ਅੱਜ ਗੇਮ ਖੇਡਾਂਗੇ।
0: ਅੱਜ ਮੈਂ ਖਿਆਲ ਉਹਦਾ ਵੀ ਆ ਨਾ ਰੋਨਾਲਡੋ ਹੋਣਾ ਦਾ ਮੈਚ ਵੀ ਅੱਜ ਨਾ।
1: ਅੱਛਾ, ਹੈ ਉਹ ਤਾਂ ਔਖਾ ਹੀ ਉਹਨਾਂ ਦਾ ਤੇ
0: ਕਿੱਦਾਂ
1: ਕਿਉਂਕਿ
0: ਉਹਦੇ ਵਿੱਚ

0: ਇਹਦੇ ਖਿਲਾਫ਼ ਖੇਡ ਰਹੀ ਹੋਵੇ,
1: ਹਾਂ
0: ਉਹਨੂੰ ਪਾਸ ਪੂਸ ਨਹੀਂ ਦਿੰਦੇ, ਉਹਦੇ ਮਤਲਬ ਬਿਹੇਵੀਅਰ ਹੋਰ ਕਈ ਤਰ੍ਹਾਂ ਦੇ ਜਿਹੜੇ ਕਲਿੱਪ ਕਲੁੱਪ ਚੱਲਦੇ ਆ ਵੀ ਉਹਦੇ ਨਾਲ ਹੱਥ ਹੁੱਥ ਵੀ ਨਹੀਂ ਚੱਜ ਨਾਲ ਸੁੱਟਦੇ ਜਾਂ ਕਿੱਦਾਂ, ਅਤੇ ਜਿੱਥੇ ਬਾਕੀ ਟੀਮਾਂ ਦਾ ਜਿਹੜੀ ਕੋਆਰਡੀਨੇਸ਼ਨ ਵੇਖਣ ਨੂੰ ਮਿਲ ਰਹੀ ਹੈ, ਖਾਸ ਤੌਰ ਦੇ ਉੱਤੇ ਫਰਾਂਸ ਦੀ ਸਭ ਤੋਂ ਵਧੇਰੇ ਕੋਆਰਡੀਨੇਸ਼ਨ ਇਸ ਟਾਈਮ ਵੇਖਣ ਨੂੰ ਮਿਲ ਰਹੀ ਆ, ਅਤੇ ਉੱਥੇ ਆਹ ਜਿਹੜਾ ਆਪਣਾ ਰੋਨਾਲਡੋ ਵਾਲਾ ਵਾ ਜਿਹੜਾ ਇਹ ਸਨੈਰੀਓ, ਵੈਸੇ ਕਈ ਇਹ ਵੀ ਕਹਿ ਰਹੇ ਵੀ ਹੌਲੀ ਹੌਲੀ ਜਿੱਦਾਂ ਜਿੱਦਾਂ ਇਹ ਮੁਕਾਬਲਾ ਅੱਗੇ ਵਧਣਾ ਉੱਦਾਂ ਉੱਦਾਂ ਤੁਸੀਂ ਇਹਨਾਂ ਦੇ ਰੰਗ ਵੇਖ ਲਓਗੇ ਵੀ ਵਧੀਆ ਚੱਲੂਗਾ, ਪਰ ਹੁਣ ਵਧੀਆ ਮਤਲਬ ਕਦੋਂ ਹੋਊਗਾ ਵਧੀਆ, ਹੁਣ
1: ਕਿੰਨੇ ਮਿੰਟ ਹੋ ਗਏ ਮੈਚ ਦੇ, ਕਿੰਨੇ ਮਿੰਟ ਹੋ ਗਏ?
0: ਹਾਂ ਇੱਕ ਮਿੰਟ ਮੈਂ ਚੈੱਕ ਕਰਕੇ ਦੱਸਦਾ ਮੈਂ, ਅਤੇ ਫਿਲਹਾਲ
1: ਸਪੋਰਟਸ ਦੇ ਅੰਦਰ ਤਾਂ ਬਹੁਤ
0: ਘੰਟਾ ਹੋ ਚੱਲਿਆ,
1: ਲੈ ਫਿਰ ਤਾਂ ਕੀ ਕਿਹਾ ਹੀ ਰਹਿ ਗਿਆ,
0: ਘੰਟਾ ਹੋ ਚੱਲਿਆ ਮੈਚ ਨੂੰ, ਅਤੇ ਜੇ ਅੱਜ ਹਾਰ ਜਾਂਦੇ ਤਾਂ ਬੜੀ ਤਕੜਾ ਬੇਇੱਜ਼ਤੀ ਹੋਊਗਾ, ਇਹਦੇ
1: ਬੇਇੱਜ਼ਤੀ ਹੋਇਆ ਨਾ, ਬੇਇੱਜ਼ਤੀ ਪਿੱਛੇ ਜੇ ਆਪਣੀ ਇੰਡੀਆ ਕ੍ਰਿਕਟ ਟੀਮ ਨੇ
0: ਦੂਸਰਾ ਗੋਲ ਵੀ ਜਿਹੜਾ ਨਾ ਉਹ ਮਤਲਬ ਪੋਲ ਦੇ ਨਾਲ ਵੱਜ ਕੇ ਵਾਪਸ ਆ ਗਿਆ, ਕੁਰੇਸ਼ੀਆ ਕਰਦਾ ਕਰਦਾ ਰਹਿ ਗਿਆ ਵਾ, ਯਾਨੀ ਕਿ ਪੁਰਤਗਾਲ ਦੇ ਕਾਫੀ
1: ਡੋਮੀਨੇਟਿੰਗ,
0: ਹਾਂਜੀ ਬੁਰੇ ਹਾਲ ਨੇ, ਅਤੇ ਚਲੋ ਅਕਲ ਇੱਥੋਂ ਸਾਨੂੰ ਜੇ ਨਾ ਇਹਨਾਂ ਦੀ ਗੱਲ ਬਣੀ ਤਾਂ ਇੱਕ ਚੀਜ਼ ਤੇ ਸਿੱਖ ਲੈਣੀ ਚਾਹੀਦੀ ਆ ਵੀ ਭਾਈ ਰਲ ਮਿਲ ਕੇ,
1: ਹਾਂ ਟੀਮ ਸਪੋਰਟ ਤਾਂ ਹੈ ਨਾ, ਟੀਮ ਸਪੋਰਟ ਦੇ ਅੰਦਰ
0: ਇਸ ਕਮੋ ਉਹਨਾਂ ਦੀ ਮੈਸੀ ਹੋਣਾ ਦੀ ਟੀਮ ਹੈ, ਮਤਲਬ ਸਾਰੀ ਟੀਮ ਜਿੱਥੇ ਮਰਜ਼ੀ ਬਾਲ ਹੋਵੇ ਫੜ ਫੁੜ ਕੇ ਤੇ ਉਹਨੂੰ ਦੇ ਦਿੰਦੇ ਵੀ ਆਲੇ ਕਰ,
1: ਉਹ ਦਿਨ ਆਇਆ ਐਂਡ 'ਚ ਆਇਆ ਤੇ ਤਦ ਵੀ ਫ੍ਰੀ ਕਿੱਕ ਕੀਤੀ ਤੇ ਹਨਾ ਗੋਲ ਕਰ ਗਿਆ,
0: ਹਾਂ ਇਹ ਹੁੰਦੀ ਆ ਰਿਸਪੈਕਟ, ਚਲੋ ਦੋ ਪਾਸਿਆਂ ਤੋਂ ਹੋਊਗੀ ਜਿਹੜਾ ਪ੍ਰੋਬਲਮ ਹਨਾ ਵੀ ਉਹ ਵੀ ਕਰਦਾ ਹੋਊਗਾ ਉਹ ਵੀ ਕਰਦਾ ਹੋਊਗਾ, ਪਰ ਇਹ ਆ ਵੀ ਉਹਨਾਂ ਦੀ ਕੋਆਰਡੀਨੇਸ਼ਨ ਓਕੇ ਰਿਪੋਰਟ ਹੈ, ਤੇ ਮਤਲਬ ਚਲੋ ਫਰਾਂਸ ਦੀ ਤਾਂ ਹੈ ਹੀ ਨੰਬਰ ਵਨ, ਇਸੇ ਕਰਕੇ ਕਹਿ ਰਹੇ ਨੇ ਵੀ ਫਰਾਂਸ ਐਰ ਕੀ ਲੈ ਜੂਗਾ ਸ਼ਾਇਦ, ਪਰ ਲੈਟ ਸੀ, ਪਰ ਫਿਲਹਾਲ ਮੌਜੂਦਾ ਕੋਰੇਸ਼ੀਆ ਜਿੱਤ ਰਿਹਾ ਵਾ ਪੁਰਤਗਾਲ ਤੋਂ 1-0 ਦੇ ਨਾਲ,
1: ਚਲੋ
0: ਤੇ ਵੱਡੀ ਫੇਰ ਬਦਲ ਹੋਊਗੀ ਜੇਕਰ ਇਸ ਤਰੀਕੇ ਦੇ ਨਾਲ ਇਹਨਾਂ ਨੇ ਹਰਾਤਾ, ਤੇ ਜਿੱਦਾਂ ਜਰਮਨੀ ਤੋਂ ਬਾਅਦ ਆਪਾਂ ਬੜੇ ਹੈਰਾਨ ਹੋਏ ਹਾਂ,
1: ਸੈਕਿੰਡ ਅਪਸੈਟ,
0: ਤੇ ਅੱਜ ਵੀ ਆਪਾਂ ਬਹੁਤ ਹੈਰਾਨ ਹੋਵਾਂਗੇ ਜੇਕਰ ਇਹ ਹੁੰਦਾ ਤੇ, ਚਲੋ ਖੈਰ ਮੈਚ ਦੀ ਨਾਲ ਨਾਲ ਅਪਡੇਟ ਚੱਲਦੀ ਰਹੂਗੀ, ਨਾਲ ਦੀ ਨਾਲ ਇਹ ਸ਼ੁੱਕਰਵਾਰ ਚੱਲਦਾ ਰਹੂਗਾ ਤੇ ਹਾਸੇ ਠੱਠੇ ਚੱਲਦੇ ਰਹਿਣਗੇ, ਜ਼ਿੰਦਗੀ ਦੇ ਵਿੱਚ ਇਸੇ ਤਰ੍ਹਾਂ ਦੇ ਨਾਲ ਹਾਸੇ ਠੱਠੇ ਬਣੇ ਰਹਿਣੇ, ਇਸ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ। ਭਾਰਦਵਾਜ ਸਾਹਿਬ ਕਹਿੰਦੇ ਕਿ ਹੈਪੀ ਫਰਾਈਡੇ, ਹਾਂਜੀ ਕੀ ਕ੍ਰਿਕਟ ਟੀਮ, ਮੈਂ ਵੀ ਹੂੰ, ਹਾਂ ਦੇਖੋ ਇਹ ਤਾਂ ਪਹਿਲਾਂ ਹੁਣ ਸਾਡੇ ਜਿਹੜੇ ਆਪਣਾ
1: ਚੀਫ ਸਿਲੈਕਟਰ ਉਹ ਦੇਖਣਗੇ ਨਾ,
0: ਨਹੀਂ ਉਹਨਾਂ ਦਾ ਨਾਂ ਕੀ, ਉਹ ਜਿਹੜਾ ਇੰਡੀਆ ਵਾਲਾ ਕੀ ਉਹਨਾਂ ਦਾ
1: ਅਜੀਤ ਅਗਰਕਰ,
0: ਹਾਂਜੀ ਨਹੀਂ ਨਹੀਂ ਅਜੀਤ ਅਗਰਕਰ ਹੋਣੀ, ਤੇ ਉਦਾਂ ਗਾਂ ਲਾਏ ਉਹਨਾਂ ਨੇ ਜਿਹੜਾ ਉਹ ਵੱਡਾ ਬਿਜ਼ਨਸਮੈਨ
1: ਜੈ ਸ਼ਾਹ
0: ਹਾਂ, ਤੇ ਸਾਡੇ ਜਿਹੜੇ ਰਿਚਰਡ ਸ਼ਾਹ ਨੇ ਪਹਿਲਾਂ ਉਹ ਦੱਸਣ ਵੀ
1: ਅੱਛਾ
0: ਹੈਨਾ,
1: ਹਾਂ ਕਿ ਹਾਂ ਮੈਚ ਤੇ ਸੈਟਅਪ ਕਰਨ ਨਾ,
0: ਹਾਂ
1: ਅਸੀਂ ਤਿਆਰ,
0: ਹਾਂ ਤੇ ਆਪਾਂ ਅਸੀਂ ਤਿਆਰ ਹਾਂ, ਅਸੀਂ ਵੇਖੋ ਅਸੀਂ ਭਾਵੇਂ ਔਖੇ ਹੋ ਕੇ ਟਾਈਮ ਕੱਢੀਏ,
1: ਹਾਂ ਅਸੀਂ ਅੰਤੇ ਰਾਜ ਬੈਟ ਲਿਆਵਾਂਗੇ,
0: ਹਾਂ
1: ਸਹੀ ਕਿ ਨਹੀਂ, ਬੈਟਿੰਗ ਕਰਕੇ ਚੱਲ ਜਾਵਾਂਗੇ,
0: ਹਾਂ
1: ਸਹੀ ਕਿ ਨਹੀਂ,
0: ਪ੍ਰੋਪਰ ਹਾਂ ਮਤਲਬ ਕਹੋਗੇ ਤਾਂ ਹਾਰ ਵੀ ਜਾਵਾਂਗੇ,
1: ਹਾਂ ਬਹੁਤ ਵੱਡੇ ਦਿਲ ਨੇ ਜੀ ਸਾਡੇ,
0: ਕੋਈ ਟੈਨਸ਼ਨ ਨਹੀਂ ਲੈਣੀ,
1: ਡੀਲ ਮੈਨ ਨਾਟ ਅ ਬਿਗ ਡੀਲ।
0: ਸੁਖਿੰਦਰ ਭੈਣ ਜੀ ਕਹਿੰਦੇ ਫਰਾਈਡੇ ਦਾ ਮਜ਼ਾ ਆ ਗਿਆ, ਗਾਣੇ ਬਹੁਤ ਵਧੀਆ ਸੀ, ਥੈਂਕਸ ਵੀਰ ਜੀ, ਥੈਂਕ ਯੂ, ਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਚਿਹਰਿਆਂ ਉੱਤੇ ਸਭ ਦੇ ਹਾਸੇ ਹੋਵੇ, ਲੜਾਈ ਕਾਰਨ ਨਾ ਬਣਦਾ ਕੋਈ ਤਮਾਸ਼ਾ ਹੋਵੇ, ਚਿਹਰਿਆਂ ਉੱਤੇ ਸਭ ਦੇ ਹਾਸਾ ਹੋਵੇ, ਲੜਾਈ ਕਾਰਨ ਨਾ ਬਣਦਾ ਤਮਾਸ਼ਾ ਹੋਵੇ, ਪੁਰਾਣੀ ਕਿਸੇ ਗੱਲ ਦਾ ਨਾ ਕੋਈ ਖੁਲਾਸਾ ਹੋਵੇ, ਗੱਲਾਂ 'ਚ ਨਾ ਚੱਲਦਾ ਗੰਡਾਸਾ ਹੋਵੇ, ਮੂੰਹ 'ਤੇ ਬੋਲ 'ਤੇ ਬੋਲਾਂ ਵਿੱਚ ਘੁਲਦਾ ਪਤਾਸਾ ਹੋਵੇ, ਫਿਰ ਖਿੜਿਆ ਖਿੜਿਆ ਜਾਪਦਾ ਵੀ ਚਾਰਾ ਪਾਸਾ ਹੋਵੇ, ਕਹਿੰਦਾ ਘੁੰਮਣ ਜੇਕਰ ਕਰਮ ਧਰਮ ਕਮਾਉਂਦੇ ਰਹੋਗੇ ਸੱਚਾ, ਫਿਰ ਕਿਸੇ ਵੀ ਗੱਲ ਦਾ ਨਾ ਲੋਕ ਪ੍ਰਲੋਕ ਵਿੱਚ ਨਿਰਾਸ਼ਾ ਹੋਵੇ, ਖੁਸ਼ੀਆਂ ਖੇੜਿਆਂ ਦਾ ਸਭ ਦੇ ਘਰਾਂ ਵਿੱਚ ਵਾਸਾ ਹੋਵੇ, ਕਹਿੰਦਾ ਘੁੰਮਣ ਘੁੰਮਣਾ ਕਿ ਦੋ ਵਾਰੀ ਕਹਿ ਗਿਆ, ਕਹਿੰਦਾ ਘੁੰਮਣ ਬਸ ਚਿਹਰਿਆਂ ਉੱਤੇ ਸਾਰਿਆਂ ਦੇ ਹੀ ਬੇਸ਼ੁਮਾਰ ਹਾਸਾ ਹੋਵੇ। ਸੁਖਦੀਪ ਸਿੰਘ ਘੁੰਮਣ,
1: ਵਾਹ,
0: ਡੀਜੇ ਦੇ ਬਹੁਤ ਸੋਹਣੇ ਗੀਤ ਸੀ, ਖਾਸ ਕਰ ਸੁਦੇਸ਼ ਕੁਮਾਰੀ ਅਤੇ ਪ੍ਰਵੀਨ ਭਾਰਤਾ ਦੀਆਂ ਆਵਾਜ਼ਾਂ, ਕਿਆ ਕਮਾਲ, ਵੇਖੋ ਜੀ ਕੱਟ ਕੇ ਧੰਨਵਾਦ ਅਤੇ ਬਹੁਤ ਮਿਹਰਬਾਨੀ। ਅਤੇ ਲਾਲ ਜੀ ਕਹਿੰਦੇ ਅੱਜ ਬੜੀ ਮਿਸ ਪੂਜਾ, ਮਿਸ ਪੂਜਾ ਯਾਦ ਕਰਨ ਡਏ ਜੇ,
1: ਬੁਜ਼ਾਰਤ ਇਹੋ ਜਿਹੀ ਆਈ ਸੀ ਅਟਕ ਗਈ ਮਾਇੰਡ 'ਚ।
0: ਅਤੇ ਡੀਜੇ ਕਹਿੰਦੇ ਅੱਤ ਸਿਰਾ ਕੋਕਾ, ਅਤੇ ਮੈਂ ਬਸ ਚਲਾਉਣ ਡਿਆਂ, ਮੈਨੂੰ ਕਹਿੰਦੇ ਵੀ ਲੱਗਾ ਮੈਂ ਟਰੈਕਟਰ ਲੈ ਮੇਰੇ ਵੱਲ ਨੂੰ ਜਾਣ ਡਿਆ ਵਾਂ, ਉੱਤੋਂ ਮੌਸਮ ਬੜਾ ਘੈਂਟ ਆ,
1: ਮੌਸਮ ਵਧੀਆ,
0: ਓਹੋ
1: ਅਸੀਂ ਆਹੀ ਸਲਾਹ ਕਰਦੇ ਕਿਸੇ ਤਰੀਕੇ ਸਟੂਡੀਓ 'ਚ ਧੁੱਪ ਆ ਜਾਵੇ ਤਾਂ ਗੁੱਡ ਹੋ ਜਾਵੇ ਕੰਮ,
0: ਮੌਸਮ ਬੜਾ
1: ਮੌਸਮ ਹੈ ਬੜਾ ਕਾਤਲ।
0: ਮਨਜਿੰਦਰ ਜੀ ਧੰਨਵਾਦ ਤੁਹਾਡਾ, ਮਿਹਰਬਾਨੀ, ਸੁਖਵਿੰਦਰ ਜੀ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰਿਆਂ ਦੇ ਲਈ, ਅਤੇ ਗਾਣਿਆਂ ਵਾਲਾ ਤਾਂ ਕਹਿੰਦੇ ਅੱਜ ਸਿਰਾ ਹੀ ਹੋ ਗਿਆ, ਅਤੇ ਕੌਣ ਕਹਿੰਦੇ ਨੇ, ਕਹਿੰਦੇ ਨੇ ਜਤਿੰਦਰ ਸ਼ਾਹ ਜੀ
1: ਵਾਹ
0: ਸਾਕਸ਼ਾਤ
1: ਖੁਦ,
0: ਆਹੋ
1: ਮਿਊਜ਼ਿਕ ਡਾਇਰੈਕਟਰ ਵਾਲੇ,
0: ਲੈ ਕਮਾਲ ਦੀ ਗੱਲ ਕਰਦੇ,
1: ਵੈਰੀ ਗੁੱਡ ਆ, ਤੁਹਾਡੀ ਬੜੀ ਪਹੁੰਚ ਆ ਸਿੰਘ ਸਾਹਿਬ।
0: ਕਿਸੇ ਦਿਨ ਪੀਓਗੇ ਚਾਹੇ ਤੁਮਾਰੇ ਵੀ ਹਾਥ ਕੀ, ਕਿਸੇ ਦਿਨ ਪੀਓਗੇ ਚਾਹੇ
1: ਪੀਏਂਗੇ ਚਾਏ
0: ਪੀਏਂਗੇ ਚਾਏ
1: ਪੀਏਂਗੇ

0: पियेंगे चाय तुम्हारे भी हाथ की, सुना है तुम इलायची मुंह से तोड़ कर डालती हो।
1: बल्ले
0: वाह,
1: क्या बात है,
0: क्या बात है जी, क्या बात है, कितने सोने विचार सैम जी तुहाडे।
1: डबल जीरो नाइन जी ने,
0: हाँ जी, नहीं सैम जी ने, हाँ जी डबल जीरो,
1: वेरी गुड, नाइस भाई, नाइस, अमेजिंग।
0: अच्छा
1: हाँ, हमेशा ही कोका ही जड़ दे कितने है। अच्छा पर देखो ये शेर भी ना मतलब सिचुएशनल हुंदा, तुसी कितने किसे चाल इनु इस तरह दी गल नहीं कह सकते, फिर तो का मौका ही है। शेर ही देख के बोलने वाली चीज।
0: थैंक यू अमर जी, धन्यवाद तुहाडा। ते अमनदीप बराड़ जी कहते कि सनशाइन कोस तो ट्रक भर के सत श्रीकाल दवाउण दे लई। बाकी मैसेज आप रखते हैं एक साइड के उत्ते, तो आप तोरीए प्रोग्राम नूं अगे। तो अज दे साडे पहले आप असीस नूं पहला वेला करते, असीं लेट उठीए भला, अज पहला नहीं ना आई,
1: हाँ पहला नहीं आई
0: है, ये कोई गल हुई भला,
1: वो फिर तैयारी शैयारी है ना विआह दी, कल रात फिर लेट तैयारी शुरू करदे रहे होने, लेट उठे होने,
0: ये तो मतलब लेजी लेजी हो गई है,
1: लेजी लेजी हो गई,
0: ओहो
1: माय काइंड ऑफ पीपल हो गई।
0: हेलो असीस, लेजी हो गए हो
2: तुसीं?
0: हाँ तुसीं तो बड़े टाइम नाल उठ पैंदे हुंदे पुत।
1: सत श्री अकाल,
0: अज की गल हो गई, लेट सुते ही कल,
2: समान
0: ਲੈਂਦਾ ਕੱਲ
2: ਫਿਰ ਅਸੀਂ ਥੱਕ ਗਏ ਤੇ ਫਿਰ ਅਸੀਂ 10 ਵਜੇ ਪਏ ਤਾਂ
0: पजामी
2: जीन जी एक कोट जैकेट मतलब रेन कोट जैसी काइंड ऑफ,
1: ते
2: एक मैं लाई सी कोटी।
1: वेरी गुड,
0: इतना कुछ
1: यू स्ले गर्ल, वेरी गुड।
2: ते मम्मा दीवीर ने ते मेरे पापा ने मोस्ट चीजा लाई है, मेनू तो घट चीजा ही लेके आ।
1: गलत गल, ये माड़ी गल है,
0: ये बड़ी गलत गल है यार।
1: अडल्ट लोग ना पैसा खर्चते नहीं ना जेड़ा इस तरह दा, वेरी बैड,
0: आप ही चीजा ले जांदे ज्यादियां ज्यादियां ते
1: असी थानू घट लेके दित्ती।
2: मेरे कोल ता है कि सी चीजा हनिया, मेनू और चीजा ले थोड़ी जे, बट मोस्ट ऑफ कीने लई असी चीजा वीरे ने।
0: वीरे चलो बर्थडे ही ना ओदा,
1: अच्छा
2: ओदा बर्थडे नहीं सी कल, ओदा बर्थडे नहीं सी, ओ बस ओही एने चीजा लईया ओने, मम्मा ने ता पापा ने ता थोड़े जई चीजा लईया, बट मेनू ता लगदा पापा ने लईया ही नहीं।
0: ओ
2: पापा सारे पापा दा ही हाल हुंदा, हां
0: पापा पर पापा पर तू फिर
2: माने भी जैकेट
0: ਪਾਪੇ ਪੁੱਤ ਤਾਂ ਨਹੀਂ ਨਾ ਲੈਂਦੇ, ਪਾਪੇ ਵੱਧਦੇ ਨਹੀਂ ਨਾ, ਉਹਨਾਂ ਨੂੰ ਪਹਿਲੀਆਂ ਵੀ ਆ ਜਾਂਦੀਆਂ, ਤੇ ਤੁਸੀਂ ਫਿਰ ਜਿੱਦਾਂ ਵੱਡੇ ਹੋਈ ਜਾਂਦੇ, ਵੀਰਾ ਵੱਡਾ ਹੋਈ ਜਾਂਦਾ, ਤੇ ਫਿਰ ਉਹ ਹਰ ਸਾਲ ਨਵੀਆਂ ਲੈਣੀਆਂ ਪੈਂਦੀਆਂ ਨਾ, ਤੇ ਪਾਪੇ ਤਾਂ ਉੱਡੇ ਹੀ ਰਹਿੰਦੇ ਆ।
2: ਅਸੀਂ ਇੱਕ ਤੁਹਾਨੂੰ ਪਤਾ, ਅਸੀਂ ਇੱਕ ਨਵਾਂ ਸੂਟ ਕੇਸ ਵੀ ਲੈ ਕੇ ਆਏ।
0: ਫਿਰ ਜਾਓਗੇ ਘੁੰਮਣ,
1: ਪ੍ਰੋਗਰਾਮ ਹੈ
2: ਮੈਨੂੰ ਬਹੁਤ ਵਧੀਆ ਲੱਗਦਾ।
0: ਓਏ
1: ਟਰੈਵਲ ਚੰਗਾ ਲੱਗਦਾ ਤੁਹਾਨੂੰ?
0: ਘੁੰਮਣਾ ਜੀ ਵਧੀਆ ਲੱਗਦਾ।
2: ਯੈਸ, ਹੁਣ ਅਸੀਂ ਸਾਡੇ ਕੋਲ ਹੋਰ ਇੱਕ ਹੋਰ ਸੂਟਕੇਸ ਹੈ, ਸਾਡੇ ਕੋਲ ਹੈਗੇ ਸੀ ਸੂਟਕੇਸ, ਅਸੀਂ ਸਾਨੂੰ ਲੱਗਿਆ ਵੀ ਅਸੀਂ ਇੱਕ ਹੋਰ ਲੈ ਲਈ,
0: ਜੇ ਮੈਂ
2: ਸਾਨੂੰ ਇੱਕ ਸਾਨੂੰ ਪਤਾ ਜਿਵੇਂ ਮਰੂਨ ਕਲਰ ਹੁੰਦਾ ਹੈ,
0: ਨਾਈਸ ਹੁੰਦਾ,
2: ਉਹ ਗ੍ਰੀਨ ਆ ਬਟ ਉਹ ਗ੍ਰੀਨਿਸ਼ ਮਰੂਨ ਹੈ।
1: ਓ ਨਾਈਸ ਯਾਰ, ਗ੍ਰੇਟ ਕਲਰ,
0: ਵੈਰੀ ਨਾਈਸ। ਤੁਹਾਨੂੰ ਪਤਾ ਮੇਰਾ ਨਾ ਬੜੇ ਜੀ ਕਰਦਾ ਹੁੰਦਾ ਵੀ ਜਦੋਂ ਆਪਾਂ ਟੈਚੀ 'ਤੇ ਚੜ੍ਹ ਕੇ ਫਲਾਈ ਕਰ ਸਕੀਏ, ਜਿੱਦਾਂ ਜਹਾਜ਼ ਦੀ ਨਾ ਲੋੜ ਪਵੇ ਸਾਨੂੰ, ਹੈ ਨਾ, ਆਪਾਂ ਇਕੱਲਾ ਟੈਚੀ ਲਈਏ ਅਤੇ ਇਕੱਲਾ ਟੈਚੀ ਲੈ ਕੇ ਹੀ ਆਪਾਂ ਉੱਡ ਕੇ ਅਤੇ ਜਾ ਸਕਦੇ ਹੋਈਏ।
1: ਆ ਗਈ ਹੋਈ ਇੱਧਰ ਹੀ ਫਲਾਈਟ,
2: ਪਲੇਨ 'ਤੇ ਜਾਣਾ ਪਊ ਸਾਨੂੰ?
0: ਨਹੀਂ ਪਰ ਉਹ ਤਾਂ ਇੱਕ ਪਲੇਨ 'ਤੇ ਹੋਰ ਜਾਣਾ ਹੁੰਦਾ ਨਾ, ਵੀ ਕੱਲੇ ਇੱਕ ਟੈਚੀ ਹੁੰਦਾ ਜਿਹਦੇ ਉੱਤੇ ਨਾ ਉੱਡ ਕੇ ਤੇ ਜਿੱਥੇ ਜਾਣਾ ਚੱਲ ਜਾਈਦਾ
1: ਉਹ, ਪਰ ਹੁੰਦਾ ਸ਼ਾਰਟ ਡਿਸਟੈਂਸ ਜਿਸ ਤੁਸੀਂ ਕੱਲ ਗਏ ਹੋ DFO ਹੈ ਨਾ, ਤੇ ਜੇ ਤੁਹਾਡੇ ਕੋਲ ਟੈਚੀ ਹੁੰਦਾ ਉਹ ਵਾਲਾ ਤੇ ਤੁਸੀਂ ਫਿਰ ਫਲਾਈ ਕਰਕੇ ਵੀ ਜਾ ਸਕਦੇ ਸੀਗੇ, ਪਤਾ ਤੁਹਾਨੂੰ?
0: ਹਾਂ
1: ਆਇਆ ਹੋਇਆ ਅੰਕਲ ਰੇਡੀਓ ਤੇ ਸਵੇਰੇ ਇੱਦਾਂ ਹੀ ਆਉਂਦੇ ਹੋ ਟੈਚੀ ਤੇ ਫਲਾਈ ਕਰਕੇ ਆਉਂਦੇ ਆ
0: ਤੁਸੀਂ ਟੈਚੀ, ਜਿੱਦਾਂ ਟੈਚੀ ਦੇ ਉੱਤੇ ਲੋਕ ਤੁਹਾਡੇ ਕੋਡ ਹੈਗਾ ਨਾ ਟੈਚੀ ਤੇ, ਤੁਸੀਂ ਹੁਣ ਜਦੋਂ ਕਾਲ ਕੱਟੋਗੇ ਤੁਸੀਂ ਉਹਦੇ ਤੇ 1674 ਡਾਇਲ ਕਰਕੇ ਤੁਹਾਡੇ ਬਹਿ ਜਾਓ, ਫਿਰ ਵੇਖਿਓ,
1: ਫਿਰ ਦੇਖਿਓ ਫਲਾਈ ਕਰੂਗਾ, ਮਤਲਬ ਪਰ ਡੈਸਟੀਨੇਸ਼ਨ ਵੀ ਤਾਂ ਭਰਨੀ ਹੈ ਨਾ,
0: 1674 ਉਹ ਰੇਡੀਓ ਆ ਜੂ ਨਾ,
1: ਹਾਂ
0: 1674 ਉਹ ਰੇਡੀਓ ਆ ਜੂਗਾ, 1674 ਤੇ ਜੇ ਤੁਸੀਂ ਉਹਦੇ ਉੱਤੇ ਭਰਿਆ, ਤੇ ਜੇ ਤੁਸੀਂ ਉਹਦੇ ਉੱਤੇ ਭਰਿਆ 6-7 ਤੇ ਫਿਰ ਉਹਨੇ ਕਿਤੇ ਨਹੀਂ ਜਾਣਾ, ਫਿਰ ਉਹਨੇ ਉੱਥੇ ਘਰੇ ਕਰੀ ਜਾਣਾ
1: 6-7
2: ਜਦੋਂ ਮੈਂ ਹੋ ਗਈ 6 ਮੈਂ ਹੋ ਗਈ 7-6-7
0: ਤੇ ਤੁਸੀਂ ਅੱਜ ਫਿਰ ਨਾ ਟੈਚੀ ਤੇ ਬਹਿ ਕੇ ਤੇ ਆ ਜਾਓ, ਠੀਕ ਆ,
2: ਇੰਡੀਆ ਲਾਵਾਂਗੇ ਅਸੀਂ ਨਾ,
0: ਇੰਡੀਆ ਦਾ ਫਿਰ ਕੋਡ ਤੁਹਾਨੂੰ ਪਤਾ,
1: ਕੋਡ ਪਤਾ ਹੋਣਾ ਚਾਹੀਦਾ ਨਾ,
0: ਇੰਡੀਆ ਦਾ ਕੋਡ ਪਤਾ ਕਰੋ ਨਾ, ਜਿੱਥੇ ਜਾਣਾ ਹੁੰਦਾ ਨਾ ਉਹਨਾਂ ਨੂੰ ਪਹਿਲਾਂ ਪੁੱਛੀਦਾ ਵਾ ਵੀ ਤੁਸੀਂ ਆਪਣਾ ਕੋਡ ਦੱਸੋ ਤੇ ਉਹ ਕੋਡ ਟੈਚੀ ਚ ਭਰ ਦੇਈਦਾ,
1: ਜਿੱਦਾਂ ਫੋਨ ਤੇ ਨਹੀਂ ਆਉਂਦੇ OTP ਉਦਾਂ ਹੀ ਆ ਸੇਮ,
2: ਓਕੇ ਬਟ ਟੈਚੀਸ ਡੋਨਟ ਫਲਾਈ,
0: ਆਪਾਂ
1: ਨਾ ਵੀਡੀਓ ਬਣਾ ਕੇ
2: ਭੇਜਾਂਗੇ,
0: ਡ੍ਰੀਮ ਦੀ ਗੱਲ ਕਰ,
1: ਡ੍ਰੀਮ ਚ ਅੰਕਲ ਸਿਰਫ ਡੱਡੂ ਵੇਖਦੇ ਆ,
0: ਨਹੀਂ ਡ੍ਰੀਮ ਦੀ, ਮੈਂ ਤਾਂ ਡ੍ਰੀਮ ਦੀ ਗੱਲ ਕਰ ਰਿਹਾ,
1: ਅੱਛਾ ਲੈ
0: ਹੋਰ ਕੀ,
1: ਓਹੋ
0: ਤੁਹਾਨੂੰ ਪਤਾ ਨਹੀਂ ਲੱਗਦਾ ਡ੍ਰੀਮ ਚ ਹੀ ਫਲਾਈ ਕਰੀਦਾ ਵਾ,
1: ਓਕੇ ਓਕੇ, ਅੱਛਾ ਫਿਰ ਮੈਂ ਵੀ ਉਸੇ ਡ੍ਰੀਮ ਚ ਸੀ ਨਾ ਤਾਂ ਕਰਕੇ, ਮੈਂ ਆਪਣੀ ਡ੍ਰੀਮ ਚ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਕਿ ਡ੍ਰੀਮ ਸੀਗੀ, ਮੈਂ ਇਹਨਾਂ ਦੀ ਡ੍ਰੀਮ ਚ ਸੀ ਨਾ,
0: ਹੋਰ
1: ਇਹ ਐਵੇਂ ਫਿਰ ਪਤਾ ਨਹੀਂ ਟੈਚ ਦੇ ਬਿਠਾਏ ਕਿੱਥੇ ਕਿੱਥੇ ਲੈ ਜਾਂਦੇ ਆ,
0: ਤੁਹਾਨੂੰ ਡ੍ਰੀਮ ਆਇਆ ਕੋਈ? ਨਹੀਂ ਆਇਆ, ਉਹ ਲੈ ਇਹ ਤਾਂ ਮਤਲਬ
2: ਮੈਂ ਤਾਂ ਪਲੇਨ ਤੇ ਹੀ ਜਾਊਂ,
0: ਪਲੇਨ ਤੇ ਜਾਓਗੇ, ਓਕੇ ਚਲੋ ਠੀਕ ਆ, ਫਿਰ ਬੋਲੀ ਸੁਣਾ ਜਾਓ ਜਾਣ ਤੋਂ ਪਹਿਲਾਂ,
1: ਸਹੀ ਗੱਲ ਹੈ,
2: ਮੈਂ ਅੱਜ ਨਹੀਂ ਜਾਣਾ ਬਾਈ,
0: ਅੱਛਾ
2: ਕਦੋਂ ਜਾਣਾ, ਨਹੀਂ ਤਾਂ ਮੈਂ ਸਕੂਲ ਹੀ ਮਿਸ ਕਰ ਦੂੰ,
0: ਅੱਛਾ ਓਕੇ ਓਕੇ ਓਕੇ,
1: ਸਕੂਲ ਵੀ ਹੈ ਨਾ ਜ਼ਰੂਰੀ ਹੈ ਬਾਈ,
0: ਚਲੋ ਫਿਰ ਤੁਸੀਂ ਸੁਣਾ ਦਿਓ ਤੇ ਇੱਧਰ ਆਪਾਂ ਰੋਨਾਲਡੋ ਅੰਕਲ ਨੇ ਕਹਿੰਦੇ ਗੋਲ ਕਰਤਾ ਜੀ ਸੁਣਾ ਦਿਓ ਦੋ,
1: ਹਾਏ ਰੋਨਾਲਡੋ ਨਾਂ ਦੇ ਨਾਂ ਦੀ ਬੋਲੀ, ਹੈ
2: ਮੈਂ ਦੋ ਮਿਕਸ ਗਾਣੇ ਸੁਣਾਉਂ,
0: ਹਾਂਜੀ
1: ਮਿਕਸ ਗਾਣੇ,
0: ਹਾਂਜੀ ਹਾਂਜੀ ਹਾਂਜੀ,
1: ਲਿਆਓ ਜੀ ਲਿਆਓ,
2: ਗੱਡੀ ਲੈ ਕੇ ਵੋ ਰਸਤੇ ਪਰ ਵੋ ਸੜਕ ਪੇ ਉਹ ਇੱਕ ਮੋੜ ਆ ਮੈਂ ਉੱਥੇ ਦਿਲ ਛੋੜ ਆਇਆ ਕਬ ਗੁਜ਼ਰਾ ਅੰਮ੍ਰਿਤਸਰ ਕਬ ਜਾਣੇ ਲਾਹੌਰ ਆਇਆ ਮੈਂ ਉੱਥੇ ਦਿਲ ਛੋੜ ਆਇਆ ਮੈਂ ਉੱਥੇ ਦਿਲ ਛੋੜ ਆਇਆ
1: ਵਾਹ
2: ਆਈ ਮਸਕਾਰਾ ਅੱਖੀਆਂ ਲਗਾਈ ਰੱਖਣਾ ਕਿਸਮਿਸ ਯਾਰਾ ਵੀ ਆਈ ਮਸਕਾਰਾ ਅੱਖੀਆਂ ਲਗਾਈ ਰੱਖਣਾ ਮੇਰੀ ਜਾਨ ਮੇਰੀ ਹਾਂ ਮੇਰੇ ਨਾਲ ਨਾ ਰਹਿਣਾ ਮੇਰੀ ਜਾਨ ਮੇਰੀ ਹਾਂ ਮੇਰੇ ਸਾਥ ਸਾਥ ਰਹਿਣਾ ਕਿਸਮਿਸ ਯਾਰਾ ਵੀ ਆਈ ਮਸਕਾਰਾ
0: ਸੇਮ ਗਾਣਾ ਸੁਣਾਉਣ ਦੇ ਲਈ ਨਾ ਸਾਡੇ ਕੋਲ ਅੱਜ ਇੱਕ ਹੋਰ ਕੁੜੀ ਆਈ ਓ,
1: ਅੱਛਾ ਵਾਹ ਬਾਈ ਵਾਹ,
0: ਤੇ ਅਸੀਸ ਨੇ ਵੀ ਸੇਮ ਹੀ ਸੁਣਾ ਤਾ ਤੇ ਤੁਸੀਂ ਤੇ ਬੜੀਆਂ ਇੰਟੈਲੀਜੈਂਟ ਹੋ ਨੀ, ਨਿੱਕੀਆਂ ਨਿੱਕੀਆਂ ਜਿਹੀਆਂ ਕੁੜੀਆਂ,
1: ਵੈਰੀ ਗੁੱਡ,
0: ਹੈਂ
2: ਬਹੁਤ
0: ਇੰਟੈਲੀਜੈਂਟ ਹੋ ਸੀ, ਨਿਆਣੇ ਤੇ ਮੈਂ ਨਾ ਕਮਾਲ ਹੀ ਕਰੀ ਜਾਂਦੇ ਬਚਪਨ ਹੋਵੇ ਤੇ ਇਹੋ ਜਿਹਾ ਬੰਦਾ ਬੰਦਾ ਆਰਾਮ ਦੇ ਨਾਲ ਉੱਠੇ
1: ਚਿੱਲ
0: ਆਰਾਮ ਨਾਲ ਚਿੱਲ ਗਾਣੇ ਗੁਣੇ
1: ਕਿਸਮਤ ਯਾਰਾ ਸੁਣਾਇਆ ਤੇ ਫਿਰ ਬਾਅਦ ਚੋਂ ਹੁਣ ਅੱਗੇ ਦਾ ਏਜੰਡਾ ਕੀ ਹੈ ਬਈ ਹੁਣ ਅਗਲਾ ਏਜੰਡਾ ਕੀ ਹੈ ਬੱਚਾ ਤਾਂ ਕਹਿੰਦਾ ਹੁਣ ਹੋ ਗਿਆ ਬਈ ਕਾਲ ਵੀ ਹੋ ਗਈ ਹੁਣ ਦੱਸੋ ਕੀ
0: ਹੋ ਗਿਆ ਹੈਲੋ ਸਤਿ ਸ੍ਰੀ ਅਕਾਲ ਬਾਬ ਕੀ ਹਾਲ ਹੈ
2: ਸਤਿ ਸ੍ਰੀ ਅਕਾਲ
1: ਉਹ ਬੱਲੇ
0: ਕੀ ਹਾਲ ਹੈ ਵਧੀਆ ਵਾ ਆਵਾਜ਼ ਥੋੜੀ ਜੀ ਠੀਕ ਕਰੋ ਹਾਂ ਪਹਿਲਾਂ ਵਧੀਆ ਵਧੀਆ ਫੋਨ ਹਾਂ ਹੁਣ ਥੋੜੀ ਜੀ ਠੀਕ ਆ ਨਾ ਮੈਂ ਕ੍ਰਿਸ਼ਨਾ ਚਾਚਾ ਜੀ ਨੂੰ ਦੱਸਾਂ ਅਰਬਾਬ ਨੇ ਬਣਾ ਕੇ ਦਿੱਤਾ
1: ਉਹ ਬਿਊਟੀਫੁਲ ਵੈਰੀ ਗੁੱਡ ਨਾਈਸ ਕਿੰਨੀ ਟੈਲੈਂਟਡ ਆ ਵੈਰੀ ਗੁੱਡ ਵੈਰੀ ਗੁੱਡ
0: ਅਰਬਾਬ ਉਹ ਮੈਂ ਇੱਥੇ ਰੱਖ ਲਿਆ ਰੇਡੀਓ ਤੇ ਉਹ ਜਿਹੜਾ ਤੁਸੀਂ ਬਣਾ ਕੇ ਦਿੱਤਾ ਸੀ ਮੈਨੂੰ
1: ਵੈਰੀ ਗੁੱਡ ਅਰਬਾਬ
0: ਹੈ ਉਹ ਤੇ ਬਹੁਤ ਨਾਈਸ ਆ ਥੈਂਕ ਯੂ ਤੇ ਕੀ ਸੁਣਾਓਗੇ ਅੱਜ
2: ਇੱਕ ਗਾਣਾ ਲੁਕਾਈ ਰੱਖਣਾ ਮੇਰੀ ਜਾ ਮੇਰੀ ਨਾ ਤੇਰੇ ਨਾਲ ਨਾਲ ਰਹਿਣਾ ਮੇਰੀ ਜਾ ਮੇਰੇ ਨਾ ਤੇਰੇ ਨਾਲ ਨਾਲ ਰਹਿਣਾ ਬਣਿਆ ਤੇ ਤੁਮ ਜੋ ਬਣਾ ਝੂਠ ਬਹਾ
0: ਮੈਂ
1: ਵੀ ਕਹਿੰਦਾ ਦੇਖੋ
0: ਸਤਿ ਸ੍ਰੀ ਅਕਾਲ ਕਮਾਲ ਹੀ ਕਰੀਆਂ ਜਾਂਦੀਆਂ ਨਿੱਕੀਆਂ ਨਿੱਕੀਆਂ ਜਿਹੀਆਂ ਹੈ
1: ਕਹਾਂ ਸੇ ਹੋ ਲਾਈ ਅਸੀਂ ਸ਼ੋਖ ਦਾਈ
0: ਥੈਂਕ ਯੂ ਤੇ ਇੱਧਰ ਮੈਚ ਇੱਕ ਇੱਕ ਤੇ ਹੋ ਗਿਆ ਬਰਾਬਰ ਕ੍ਰਿਸ਼ਨਾ ਜੀ
1: ਅੱਛਾ
0: ਹਾਂਜੀ ਇੱਕ ਇੱਕ ਤੇ ਬਰਾਬਰ ਹੋ ਗਿਆ
1: ਇੰਜੋਏ ਤੁਸੀਂ
0: ਆਪਾਂ ਰੋਨਾਲਡੋ ਦੀ ਗੱਲ ਕਰ ਰਹੇ ਹਾਂ ਵੀ ਰੋਨਾਲਡੋ ਨੇ ਕਰਤਾ ਜੀ
1: ਰੋਨਾਲਡੋ ਭਾਈ ਨੇ ਕਰਤਾ ਗੋਲ
0: ਰੋਨਾਲਡੋ ਭਾਈ ਨੇ ਕਰਤਾ ਪਰ ਇਸ ਟਾਈਮ ਦੇ ਉੱਤੇ ਮੈਂ ਮਾੜਾ ਜਿਹਾ ਵੇਖ ਰਿਹਾ ਵੀ ਕ੍ਰੋਏਸ਼ੀਆ ਇੰਨਾ ਕੁ ਅਗਰੈਸਿਵਲੀ ਖੇਡਣ ਡਿਆ ਨਾ ਵੀ ਉਹਨਾਂ
1: ਕਰਨਗੇ ਮਤਲਬ
0: ਕਹਿ ਲਓ ਤੁਸੀਂ ਵੀ ਵੱਜ ਵੱਜ ਕੇ ਤੇ ਵਾਪਸ ਆਉਣ ਡੀਆਂ ਬੋਲਾਂ ਨੂੰ ਤੇ ਉਹ ਤਾਂ ਕੀਪਰ ਹੀ ਉਹਨਾਂ ਦਾ ਜਿਹੜਾ ਬਚਾ ਗਿਆ ਨਹੀਂ ਤੇ
1: ਪਰ ਅਗਲੇ ਦਾ ਕੰਮ ਵੀ ਤਾਂ ਇਹੀ ਹੈ ਤੁਸੀਂ ਇਹ ਵੀ ਤਾਂ ਦੇਖੋ ਅਗਲਾ ਘਰੋਂ ਕੀਪਿੰਗ ਕਰਨਾ ਹੈ ਹੀ ਤਾਂ ਕਰਨਾ ਹੈ ਇਹ ਵੀ ਤਾਂ ਦੇਖੋ ਇਹ
0: ਵੀ ਗੱਲ ਸਹੀ
1: ਕੀਪਰ ਦੀ ਇਸ ਗੱਲੋਂ ਵਿਚਾਰੇ ਦੀ ਨਾ ਵੈਲਿਊ ਜੀ ਨਹੀਂ ਪੈਂਦੀ ਲੋਕ ਹੈਰਾਨ ਯਾਰ ਵੈਰੀ ਗੁੱਡ ਇਹਨੇ ਗੋਲ ਰੋਕਦਾ ਤੇ ਇਸ ਕੰਮ ਨੂੰ ਹੀ ਤਾਂ ਯਾਰ
0: ਨਹੀਂ ਪਰ ਉਹਨਾਂ ਦੀ ਉਹ ਹੁੰਦੀ ਹੈ ਨਾ ਵੀ ਗਲਤੀ ਵੀ ਹੋ ਸਕਦੀ ਆ ਸੱਜੋ ਖੱਬੇ ਖੱਬੇ
1: ਸੱਜੇ ਔਖਾ
0: ਹੈਗਾ ਤੇ ਬਹੁਤ ਔਖਾ ਨੀ ਬਹੁਤ ਔਖਾ ਆ ਤੇ ਹਾਂਜੀ ਭੈਣ ਜੀ ਤੁਸੀਂ ਆਉਂਦੇ ਹੋ ਰੂਬੀ ਭੈਣ ਜੀ ਸਤਿ ਸ਼੍ਰੀ ਅਕਾਲ
3: ਸਤਿ ਸ਼੍ਰੀ ਅਕਾਲ
1: ਕ੍ਰਿਸ਼ਨਾ ਜੀ
0: ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ
3: ਬਹੁਤ ਵਧੀਆ ਵੀਰ ਜੀ ਠੀਕ ਠਾਕ ਤੁਸੀਂ ਆਪਣਾ ਸੁਣਾਓ
0: ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ
1: ਬੈਸਟ ਬੈਸਟ
0: ਕਿਵੇਂ ਚੱਲ ਰਹੀਆਂ ਤੁਹਾਡੀਆਂ ਛੁੱਟੀਆਂ
3: ਅਸੀਂ ਮੈਂ ਤੇ ਗੈਵਿਨ ਬੈਠੇ ਮੈਚ ਹੀ ਦੇਖ ਰਹੇ ਆ ਫੁੱਟਬਾਲ ਦਾ
0: ਅੱਛਾ ਅੱਛਾ ਓਕੇ ਓਕੇ ਓਕੇ ਗੁੱਡ ਗੁੱਡ ਗੁੱਡ
3: ਗੈਵਿਨ ਦਾ ਫੇਵਰੇਟ ਹੈ ਰੋਨਾਲਡੋ
0: ਅੱਛਾ ਵਾਹ ਹਾਂ ਨਹੀਂ ਗੁੱਡ
3: ਅੱਜ ਫਿਰ ਰੋਨਾਲਡੋ ਪੈਨਲਟੀ ਤੋਂ ਸਕੋਰ ਕਰਨ ਤੋਂ ਪਹਿਲਾਂ ਇੱਕ ਗੋਲ ਹੋਰ ਕਰ ਗਿਆ ਸੀ ਫੀਲਡ ਗੋਲ ਬਟ ਉਹ ਆਫਸਾਈਡ ਸੀਗਾ
0: ਓਹ ਇਸ ਵਾਰੀ ਆਫਸਾਈਡ ਬਹੁਤ ਹੁੰਦੇ
3: ਆਫਸਾਈਡ ਸੀ ਆਫਸਾਈਡ ਹੋ ਗਿਆ ਤੇ ਉਸ ਤੋਂ ਬਾਅਦ ਫੇਰ ਪੈਨਲਟੀ ਨਾਲ ਕੀਤਾ ਸਕੋਰ
0: ਫਿਰ ਦੁਬਾਰਾ ਹੋ ਗਿਆ ਜੀ ਜੀ ਜੀ ਨਹੀਂ ਚਲੋ ਅੱਜ ਫਿਰ ਰੋਟੀ ਬਾਹਰੋਂ ਮੰਗਾ ਰਹੇ ਹੋ
1: ਉਹਨਾਂ ਨੇ ਸਿੱਧੇ ਤਲਦਾ ਤਲਦਾ ਜਿਹਾ ਸਵਾਲ ਵੀ ਇਹੀ ਪੁੱਛਿਆ ਬੰਦਾ ਹਾਲ ਚਾਲ ਪੁੱਛੇ ਕੋਈ ਇਹ ਪੁੱਛੇ ਕਿ ਹਾਂਜੀ ਕੀ ਪ੍ਰੋਗਰਾਮ ਹੈ ਵੀਕਐਂਡ ਦਾ ਰੋਟੀ ਦਾ ਕੀ ਪ੍ਰੋਗਰਾਮ ਹੈ ਬਾਈ
3: ਆਹ ਕ੍ਰਿਸ਼ਨਾ
1: ਜੀ ਨੂੰ ਬੈਕਗਰਾਉਂਡ ਸਟੋਰੀ ਨੀ ਨਾ ਅੱਛਾ ਫਿਰ ਹਾਂ ਇਹ ਹੋ ਸਕਦੀ ਹੈ
0: ਬੱਚੇ ਨੇ ਧੱਕੇ ਨਾ ਬਹਾ ਲਿਆ ਕੋਲ ਮੰਮੀ ਵੀ ਤੂੰ ਮੇਰੇ ਨਾਲ ਮੈਚ ਬਹਿ ਕੇ ਵੇਖ ਤੇ ਫਿਰ ਉਹ ਬਾਹਰੋਂ ਮੰਗਾ ਲੋ ਵਿੱਚ
1: ਹਾਂਜੀ ਠੀਕ ਹੈ ਨਾਲੇ ਹਨਾ ਵੀਕਐਂਡ ਆਇਆ
3: ਤੁਹਾਨੂੰ ਪਤਾ ਤਾਂ ਹੈ ਮੈਂ ਕਿਹਾ ਪੈਸੇ ਵੀ ਤੁਹਾਨੂੰ ਪਤਾ ਤਾਂ ਹੈ ਵੀ ਗਿਆ ਵੀ ਬਾਹਰ ਅਸੀਂ ਬਣਾਉਂਦੇ ਨਾ ਰੋਟੀਆਂ ਛੁੱਟੀਆਂ ਚ
0: ਅੱਛਾ ਸਹੀ ਗੱਲ
1: ਹੈ ਵਾਹ ਬਈ ਵਾਹ ਆ ਰੇਲੀ ਹੋ ਮੇਰੇ ਮੰਮੀ ਨਹੀਂ ਸੁਣ ਰਹੀ
0: ਹਾਂਜੀ
3: ਮੈਂ ਕਿਹਾ ਮੇਰੀ ਮੇਰੀ ਬਾਂਹ ਹੀ ਵੈਸੇ ਸਹੀ ਦੁਖਦੀ ਵੀ ਹੈ ਵੀ ਜੀ ਮੇਰੀ ਬਾਂਹ ਬੜੀ ਤੰਗ ਕਰ ਰਹੀ ਹੈ
0: ਓਹੋ ਚਲੋ ਇੰਨਾ ਇੰਨਾ ਸ਼ੁਕਰ ਹੈ ਗੱਲਾਂ ਗੁੱਲਾਂ ਕਰਨ ਲਈ ਬਾਂਹ ਦੀ ਲੋੜ ਨਹੀਂ ਪੈਂਦੀ
1: ਹਾਂ ਦੇਖੋ
0: ਤੇ ਬੜਾ ਬੜੀ
1: ਵੈਰੀ ਗੁੱਡ
0: ਬਹੁਤ ਮੁਸ਼ਕਲ ਹੋ ਜਾਣੀ ਆਮ ਹੀ ਮੰਮੀਆਂ ਨੂੰ ਮੁਸ਼ਕਲ ਹੋ ਜਾਣੀ
1: ਸਹੀ ਗੱਲ ਹੈ
0: ਜੇ ਕਿਤੇ ਗੱਲਾਂ ਕਰਨ ਲਈ ਮੋਰਾਂ ਦੀ ਬਾਹਾਂ ਬੂਹਾਂ ਦੀ ਲੋੜ ਪੈਂਦੀ ਨਾ
1: ਹਾਂ ਫਿਰ ਔਖਾ ਹੋ ਜਾਣਾ ਬੀਬੀਆਂ ਦਾ ਹਨਾ
0: ਉਹ ਦੁਨੀਆ ਤੋਂ ਬੜੀਆਂ ਗੱਲਾਂ ਖਤਮ ਹੋ ਜਾਣੀਆਂ
1: ਯੂ ਆਰ ਰਾਈਟ
0: ਬੜਾ ਔਖਾ ਸੀ
1: ਮੈਂ ਤੁਹਾਨੂੰ ਕਹਿੰਦਾ ਤੁਹਾਡੀ ਫਿਲਾਸਫੀ ਹਾਏ ਲਾ
0: ਰੱਬ ਬੜਾ ਰੱਬ ਬੜਾ ਡਾਡਾ
1: ਡਾਡਾ ਹਾਂਜੀ ਹਾਂਜੀ ਹਾਂਜੀ
0: ਉਹਨੇ ਗੱਲਾਂ ਕਰਨ ਵਾਲੇ ਜਿਹੜੇ ਅੰਗ ਆ ਨਾ ਉਹਨੇ ਬੜੇ ਪ੍ਰੋਟੈਕਟ ਕਰਕੇ ਰੱਖੇ
1: ਹਾਂਜੀ
3: ਸਹੀ ਗੱਲ ਆ ਅੰਦਰ ਹੀ ਰਹਿੰਦੇ ਨੇ
0: ਅੰਦਰ ਹੀ ਰਹਿੰਦੇ ਤੇ ਵੇਖੋ ਰਹਿੰਦੇ ਵੀ ਜਿੱਦਾਂ ਅੱਜ ਕੱਲ ਏ ਆਈ ਨਾ ਏ ਆਈ ਦੇ ਜਿਹੜੇ ਉਹ ਲੱਗ ਰਹੇ ਵੱਡੇ ਵੱਡੇ
1: ਡਾਟਾ ਸੈਂਟਰ
0: ਡਾਟਾ ਸੈਂਟਰ ਤੇ ਵੇਖੋ ਉਹਨਾਂ ਨੂੰ ਜਿੱਦਾਂ ਇੱਕ ਹੋਰ ਗੋਲ ਕ੍ਰੋਏਸ਼ੀਆ ਨੇ ਕਰਤਾ ਗੋਲ
1: ਅੱਛਾ
3: ਨਹੀਂ ਹੋਇਆ
0: ਆਫਸਾਈਡ ਹੀ
1: ਮੈਨੂੰ ਲੱਗਦਾ ਸਾਡਾ ਲਾਈਫ ਵਾਲਾ ਬੈਗ
0: ਅਸੀਂ ਆਪਣੀ ਗੱਲ ਵੀ ਖਰਾਬ ਕੀਤੀ ਇਹਨਾਂ ਨੇ ਗੋਲ ਵੀ ਨੀ ਕੀਤਾ ਨਖਾਫਣਿਆਂ ਨੇ ਹੈ ਨਹੀਂ ਹਲੇ ਚੈੱਕ ਕਰਕੇ ਦੱਸਣਗੇ ਹਾਂ ਨਹੀਂ ਅੱਗੇ ਨੰਗਾ
1: ਚਲੋ ਕੋਈ ਨੀ
0: ਹੋ ਗਿਆ ਤੇ ਅੱਛਾ ਉਹ ਜਿੱਦਾਂ ਡਾਟਾ ਸੈਂਟਰ ਜਿਹੜੇ ਆ ਉਹ ਰੱਖਦੇ ਨੀ ਪਾਣੀ ਦੇ ਵਿੱਚ
1: ਹਾਂ ਪਾਣੀ
0: ਦੀ ਬਹੁਤ ਇਹ ਵੇਲੋ ਇਹ ਵੀ ਇਹ ਜ਼ਬਾਨ ਵੀ ਸਾਡੀ ਵੇਲੋ ਪਾਣੀ ਚ ਰੱਖੀ ਹੈ ਰੱਬ ਨੇ
1: ਹਾਂ ਬਿਲਕੁਲ ਹਾਂ
3: ਸਹੀ ਗੱਲ
0: ਵੀ ਠੰਡੀ ਰਵੇ ਨਾਲ ਨਾਲ ਠੰਡੀ ਰਵੇ
1: ਮੈਂ ਸਾਕਸ਼ਾਤ ਸੁਕਰਾਤ ਮੇਰੇ ਸਾਹਮਣੇ ਬਿਊਟੀਫੁਲ ਇਹ ਰਾਮ
0: ਵਾਹ
1: ਮੈਂ ਤਾਂ ਧੰਨ ਹੋ ਗਿਆ
0: ਪਛਾਣ ਹੀ ਨਹੀਂ ਪਾਇਆ ਕਦੀ ਕੋਈ
1: ਵੈਰੀ ਗੁੱਡ
3: ਨਹੀਂ ਵੀਰ ਜੀ ਅਸੀਂ ਬਹੁਤ ਚੰਗੀ ਤਰ੍ਹਾਂ ਪਛਾਣਦੇ ਆ ਉਸ ਦਿਨ ਪਕੌੜਿਆਂ ਦੀ ਗੱਲ ਚੱਲ ਰਹੀ ਸੀਗੀ ਨਾ ਪਰਸੋਂ ਚੌਥੇ
0: ਜੀ
3: ਟਿਊਜ਼ਡੇ ਨੂੰ
0: ਜੀ
3: ਤੇ ਬਾਅਦ ਚੋ ਸ਼ਾਮਲੂ ਸੁਖਵਿੰਦਰ ਦਾ ਮੈਨੂੰ ਫੋਨ ਆਇਆ ਦੈਨ ਕਹਿੰਦੇ ਤੇਰੀ ਵੀ ਬਾਂਹ ਦੁਖਦੀ ਆ ਉਧਰ ਮਨਿੰਦਰ ਦੀ ਬਾਂਹ ਦੁਖਦੀ ਉਧਰ ਮਨਦੀਪ ਦਾ ਉਧਰ ਅੰਮ੍ਰਿਤ ਦੀ ਬੈਗ ਹਨਾ ਸਾਰਿਆਂ ਦੀ ਕਹਿੰਦੀ ਕਿਸੇ ਦਾ ਕੁਛ ਨਾ ਕੁਛ ਦੁਖੀ ਕਰਦਾ ਵੀ ਆਪਾਂ ਹੁਣ ਬਾਬਾ ਜੀ ਨੂੰ ਮਿਲਣਾ ਬਾਬਾ ਜੀ ਨੂੰ ਕਹਾਂਗੇ ਵੀ ਪਹਿਲਾਂ ਸਾਡੇ ਤੇ ਥੋੜਾ ਜਿਹਾ ਸਾਡਾ ਟੂੜਾ ਮਾੜਾ ਕਰੋ ਸਾਰਿਆਂ ਦਾ ਝਾੜਾ ਝੂੜਾ ਲਾਓ ਪਹਿਲਾਂ
0: ਹਾਂਜੀ ਨਹੀਂ ਜਰੂਰ ਜਰੂਰ ਜਰੂਰ
1: ਪੁਰਾਣੇ
0: ਬਰਫ ਚਲਾ ਕੇ ਰੱਖੇ ਆ ਹਾਂਜੀ ਭੈਣ ਜੀ ਕੀ ਲੈ ਕੇ ਆਏ ਹੋ ਫਿਰ ਅੱਜ ਸੱਚ ਟਾਈਮ ਤੇ
1: ਨੋ ਲੈ ਦੇਖਿਆ ਉਹ ਗੱਲਬਾਤ ਹੀ ਰਹੀ ਸੌਰੀ ਸੌਰੀ ਸੌਰੀ ਆ 2 ਮਿੰਟ ਨਿਕਲ ਗਏ ਚਲੋ ਦੋ ਨਿਕਲ ਗਏ
0: ਚਲੋ ਆ ਸਾਡੇ ਖਾਤੇ ਪਾ ਦਿਓ ਤੁਸੀਂ
1: ਹਾਂ
0: ਇੱਥੋਂ ਸ਼ੁਰੂ ਕਰੋ ਤੁਸੀਂ
1: ਇੱਥੋਂ ਕਰਤਾ ਜੀ ਸ਼ੁਰੂ ਕਰ
3: ਬਸ ਵੀ ਜੀ ਫਿਰ ਨੈਕਸਟ 2 ਮਿੰਟਸ ਮੇਰੇ ਹੁਣ
0: ਹਾਂਜੀ ਹਾਂਜੀ ਜੀ
3: ਹਾਂਜੀ ਚਲੋ ਮੈਂ ਛੋਟਾ ਜਿਹਾ ਇੱਕ ਗਾਣਾ ਸੁਣਾਉਣੀ ਆ ਵੀ ਜੀ
0: ਜੀ

0: थैंक यू वीर जी, थैंक यू कृष्णा जी।
1: ब्यूटीफुल,
2: वेरी नाइस, बहुत वधिया।
0: थैंक यू वीर जी,
2: जिन्हों कहिंदे समा ही बनता तुसीं ते। रोटी राटी भी बनानी ना। थैंक यू, आउंदे नहीं तुसीं ओह गल ते, इहदा मतलब
1: बस रहन देना छेड़न दर्दां नूं।
2: रहन दे छेड़ना दर्दां नूं, रोटी अज बना लैंदे मर्दां नूं। अज घरे ने रोटी बना लैंदे मर्दां नूं। फिर कोई नहीं, फिर ब्रेक तो बाद ला जो, जां फिर खिलार लो तुसीं, क्योंकि आवाज सोनी नहीं रही तुहाडी ना। मैं जिदा बहुत ज्यादा भी नहीं, नहीं कोई खास फर्क नहीं है, मैं बहुत ज्यादा जो वॉल्यूम चुकी तो फिर ओदा भी सुन हट जानी है, पढ़ाउन लग पैनी आवाज। हाँ जी थोड़ी बैटर है। हाँ जी हाँ जी
3: हाँ जी, मैं अपने बसंत लाल वीर जी ने नंबर दिता सीगा
2: जी,
3: ते ओना तो लिया सी, ओना नु मिलया सीगा लास्ट वीक।
2: अच्छा
3: हाँ जी, ते पिछले वीक कॉल करनी सी, ओ भी दिन बिजी सी, अज भी बिजी है, मैं इदां ही ला ला क्योंकि टाइम तो लगना है नहीं।
2: जी ठीक ठीक, की कहंदे सी ओना को लै लो पैसे?
3: की कहंदे जी?
2: की कहंदे सी पैसे ओना को लै लो?
1: अच्छा एक काम भी सी, पता ही नहीं।
3: हां जी अपने की कहंदे आ वीरे, तुसी रोमांटिक गीत सुनना जां धार्मिक सुनना, किदां दा पसंद करोगे?
1: जो थानू पसंद होवे जी, सानू ओ पसंद।
2: वाह, ऑप्शन है ना। नहीं आपां हुण जिहड़े पैटर्न च इस टाइम चल रहा वा कम, ओह धार्मिक ते ना ही सुनायो,
1: रोमांटिक ही।
2: समय दे हिसाब दे नाल चीजां चंगीयां लगदियां है ना, ते ओह फिर।
3: हां जी नहीं, धार्मिक इदां नहीं हैगा, जिदा आपां कह दिंदे आ ना वी जिवें हुण बंदे दी परख है ना, जिवें गीतां च कुछ क ज्ञान दियां गल्लां हुंदियां ने।
2: जी जी जी जी,
3: ਕਲਯੁਗ ਤੇ ਸਤਯੁਗ ਸ਼ੇਰਾ ਦੋ ਫੇਸ ਨੇ ਦੁਨੀਆਂ ਦੇ, ਪਹਿਚਾਨਣ ਵਾਲੀ ਅੱਖ ਚਾਹੀਦੀ, ਕੰਮ ਹੁੰਦੇ ਨੇ ਬੰਦੇ ਗੁਣੀਆਂ ਦੇ, ਉਹ ਕਦੇ ਨੀ ਹਾਰਦੇ ਝੱਲਿਆ ਜਿਹੜੇ ਹਰ ਦਾ ਨਾਮ ਧਿਆਉਂਦੇ ਨੇ, ਬਾਰਿਸ਼ ਗੁਰੂ ਗੋਬਿੰਦ ਸਿੰਘ ਦੇ ਜਾਂ ਬਾਰਿਸ਼ ਸਿੰਘਾਂ ਸ਼ਹੀਦਾਂ ਦੇ ਸਦਾ ਅਣਖਾਂ ਨਾਲ ਜਿਉਂਦੇ ਨੇ।
1: ਵਾਹ ਵਾਹ ਵਾਹ,
2: ਬਹੁਤ ਸੋਹਣੇ ਜੀ।
3: ਯਾਨੀ ਕਿ ਉਹਤੋਂ ਬਾਅਦ ਜਿਵੇਂ ਹੁਣ ਆਪਾਂ ਗੀਤ ਸੁਣਾ ਦਿੰਦੇ ਹਾਂ ਤੁਹਾਨੂੰ ਸੋਹਣਾ ਜਿਹਾ, ਯਾਨੀ ਕਹਿਣ ਦਾ ਮਤਲਬ ਉਹ ਵੀ ਪੋਜ਼ਿਟਿਵ ਹੀ ਆ, ਉਹਦੇ ਵਿੱਚ ਕੋਈ ਏਦਾਂ ਨੀ ਹੈਗਾ ਵੀ ਨੈਗੇਟਿਵਿਟੀ ਆ। ਕਹਿੰਦਾ ਝੋਟਿਆਂ ਦੇ ਸਿਰਾਂ ਜਿਹੇ ਜੂਟ ਰੱਖੇ ਨੇ, ਬੱਲੀਏ ਨੀ ਬੈਰੀ ਪੂਰੇ ਸੂਤ ਰੱਖੇ ਨੇ, ਦਸਾਂ ਨੌਹਾਂ ਦੀਆਂ ਕਿਰਤਾਂ ਤੇ ਵਿਸ਼ਵਾਸ ਕਰਦੇ, ਆਮ ਨਾਲੋਂ ਡੇਲੀ ਕੁੱਝ ਖਾਸ ਕਰਦੇ, ਝੁਕਦੇ ਨਹੀਂ ਕਦੇ ਬਿਨਾ ਨੀ ਕਸੂਰ ਤੋਂ, ਕਹਿੰਦਾ ਅਸੀਂ ਪੂਛਾਂ ਚਕਾ ਦਈਏ ਬੜੀ ਦੂਰ ਤੋਂ।
1: ਵਾਹ ਬੱਲੇ ਬੱਲੇ ਬੱਲੇ,
2: ਰਿਮੋਟ ਨਹੀਂ
3: ਕਹਿੰਦਾ ਅਸੀਂ ਭਾਜੜਾ ਪਵਾ, ਯਾਨੀ ਅੱਖ ਦਾ ਦਬਕਾ ਕਾਫੀ ਹੁੰਦਾ ਕਹਿੰਦੇ ਨੀ ਹੁੰਦੇ।
2: ਹਾਂਜੀ
1: ਹਾਂਜੀ ਜੀ ਜੀ,
3: ਕਹਿੰਦੇ ਹਾਈ ਜਿਹੇ ਲੈਵਲ ਦੀ ਫੀਲ ਰੱਖਦੇ, ਪਰਮੇਸ਼ਰ ਦੇ ਅੱਗੇ ਆ ਅਪੀਲ ਰੱਖਦੇ, ਖੁਦ ਨਾਲ ਕਰਦਿਆਂ ਆਰਗੂਮੈਂਟ ਨੀ ਦਿੰਦੇ ਨੀ ਕਿਸੇ ਨੂੰ ਕਦੇ ਬੈਡ ਕਮੈਂਟ ਨੀ,
1: ਵਾਹ
3: ਫੇਰ ਵੀ ਕਈ ਔਖੇ ਉਹ ਲੰਘਦੇ ਆ ਸਾਡੇ ਮੂਹਰ ਤੋਂ, ਅਸੀਂ ਕਹਿੰਦਾ ਬੈਰੀ ਨੂੰ ਡਰਾ ਦਈਏ ਬੜੀ ਦੂਰ ਤੋਂ, ਹਨਾ
1: ਬੱਲੇ ਬੱਲੇ।
3: ਤੇ ਫੇਰ ਕਹਿੰਦੇ ਕਹਿੰਦੇ ਕਰਦੇ ਨੀ ਬਹੁਤੀ ਪਰਵਾਹ, ਜੱਗ ਦੀ ਬਸ ਹਾ ਹਾ ਹੀ ਹੁੰਦੀ ਹੈ ਲੋਕਾਂ ਦੇ ਵੱਗ ਦੀ,
2: ਕਹਿੰਦੇ
3: ਖੁਦ ਦੀ ਗਰੋਥ ਉੱਤੇ ਗੌਰ ਕਰਦੇ, ਖੁਦ ਦਾ ਹੀ ਸੱਜਣਾ ਵੇ ਦੌਰ ਕਰਦੇ, ਛੱਡਦੇ ਨੀ ਮੈਦਾਨ ਕਦੇ ਪੈਂਦੀ ਭੂਰ ਤੋਂ, ਅਸੀਂ ਭਾਜੜਾ ਪਵਾ ਦਈਏ ਬੜੀ ਦੂਰ ਤੋਂ।
1: ਬੱਲੇ ਬੱਲੇ ਬੱਲੇ,
3: ਕਹਿੰਦਾ ਪਧੇਰ ਗੋਤ ਆ ਮੇਰਾ, ਕਹਿੰਦਾ ਪਧੇਰ ਜੱਟ ਗਾਣਿਆਂ ਚ ਸੱਚ ਲਿਖਦਾ, ਬੜਾ ਕੱਬਾ ਉਂਝ ਭੋਲਾ ਭਾਲਾ ਵੇਖਦਾ, ਕੱਟੜ ਜੇ ਰੱਖੇ ਨੇ ਅਸੂਲ ਬੱਲੀਏ, ਕਹਿੰਦਾ ਤਾਂ ਹੀ ਜੀਵਨ ਚ ਬੜਾ ਏ ਸਕੂਨ ਬੱਲੀਏ, ਲਾ ਲਮੀ ਅੰਦਾਜ਼ਾ ਸਾਡੇ ਚਿਹਰੇ ਵਾਲੇ ਨੂਰ ਤੋਂ, ਅਸੀਂ ਪੂੰਛਾਂ ਜਗਾ ਦੀਏ ਬੜੀ ਦੂਰ ਤੋਂ।
1: ਕ੍ਰਾਂਤੀਕਾਰੀ ਆਈਡੀਓਲੋਜੀ ਹੈ ਬਾਈ ਜੀ ਤੁਹਾਡੀ, ਵੈਰੀ ਨਾਈਸ।
3: ਕਹਿਣ ਦਾ ਮਕਸਦ ਵੀ ਨਾ ਇਹਦੇ ਚ ਨਸ਼ਾ, ਨਾ ਇਹਦੇ ਚ ਆਸ਼ਕੀ ਆ, ਜਾਣੀ ਇੱਕ ਨਾ ਪੋਜ਼ਿਟਿਵ
2: ਆਪ ਲਿਖਦੇ ਹੋ? ਆਪ ਹੀ ਲਿਖਦੇ ਹੋ?
3: ਹਾਂਜੀ ਆਪ ਲਿਖਦਾ, ਵੈਸੇ ਕਾਪੀਆਂ ਤੇ ਨੀ ਲਿਖਦਾ, ਮੈਮਰੀ ਕਾਰਡ ਬਹੁਤ ਵੱਡਾ ਦਿਮਾਗ ਚ ਲਿਖਦਾ ਨਾ।
2: ਅੱਛਾ, ਯਾਦ ਹੀ ਰੱਖ ਲੈਂਦੇ ਹੋ ਇਹਨਾਂ?
3: ਹਾਂਜੀ, ਇੱਕ ਤੁਹਾਨੂੰ ਛੋਟਾ ਜਿਹਾ ਹੋਰ ਸੁਣਾ ਦਿੰਦਾ
2: ਜੀ,
3: ਬਸ ਇੱਕ ਮਿੰਟ ਦੇ ਅੰਦਰ ਪੂਰਾ ਕਰ ਦੂ। ਕਹਿੰਦਾ ਅਸੀਂ ਮਿਡਲ ਕਲਾਸ ਦੇ ਆ, ਜੱਟ ਬਈ, ਸ਼ੌਂਕ ਵੀ ਨੀ ਬਾਹਲੇ ਸਾਡੇ ਵੱਡੇ ਸੀ, ਬਸ ਚੜ ਅਸੀਂ ਕਾਲਜ ਨੂੰ ਜਾਂਦੇ ਸੀ, ਸਾਈਕਲ ਖੜਾਉਂਦੇ ਉੱਤੇ ਅੱਡੇ ਸੀ, ਵਿੱਚ ਪਰਦੇਸੀ ਸੈੱਟ ਹੋ ਗਏ ਕਿਸੇ ਗੱਲ ਦੀ ਨਾ ਯਾਰੋ, ਸਾਨੂੰ ਘਾਟ ਬਈ ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਦੋ ਬਲਦ ਵੀ ਰੀਝਾਂ ਨਾਲ ਪਾਲੇ ਸੀ, ਇੱਕ ਗੋਰਾ ਤੇ ਇੱਕ ਯਾਰੋ ਬੱਗਾ ਸੀ, ਜਾਨੋ ਵੱਧ ਜੱਟ ਨੂੰ ਪਿਆਰੇ ਸੀ, ਗੱਡੇ ਉੱਤੇ ਬਹਿ ਕੇ ਖੂਹ ਦੇ ਉੱਤੇ ਜਾਂਦੇ ਸੀ, ਬੜੇ ਚੰਗੇ ਦਿਨ ਹੁਣੇ ਆ ਗਏ, ਚੜ ਵਤਨਾ ਨੂੰ ਜਾਂਦੇ ਆ ਜਹਾਜ਼ ਬਈ, ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਇੱਕ ਚੇਤਕ ਸਕੂਟਰ ਸੀ ਰੱਖਿਆ, ਕਦੇ ਕਦੇ ਉਹਦੇ ਉੱਤੇ ਗੇੜੀ ਲਾਉਂਦੇ ਸੀ, ਪੈਟਰੋਲ ਵੀ ਬੜਾ ਹੀ ਮਹਿੰਗਾ ਸੀ, ਬਸ ਅੱਧੀ ਕੁ ਟੈਂਕੀ ਹੀ ਭਰਾਉਂਦੇ ਸੀ, ਆਏ ਸਾਲ ਇੱਕ ਲੈ ਲੈਂਦੇ ਸੀ, ਦੋ ਚਾਰ ਵਿਘੇ ਦਾ ਪਲਾਟ ਬਈ, ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਪਧੇਰ ਜੱਟ ਬੜਾ ਖੁਸ਼ ਰਹਿੰਦਾ ਏ, ਪੂਰੀ ਕਾਲਗੀਆਂ ਵਾਲੇ ਦੀ ਏ ਮੇਹਰ ਜੀ, ਸਿੰਘ ਹੀ ਜੇ ਕਿੰਗ ਸਦਾ ਹੁੰਦੇ ਨੇ, ਕਦੇ ਮਾਰਿਆ ਨੀ ਮਰਦੇ ਸ਼ੇਰ ਜੀ, ਬਥੇਰਿਆਂ ਨੇ ਲੱਤਾਂ ਖਿੱਚ ਦਿੱਤੀਆਂ, ਪੌੜੀ ਚੜ ਗਏ ਆ ਮਾਰ ਕੇ, ਦਹਾੜ ਬਈ ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ।
2: ਵਾਹ ਵਾਹ ਸੋਹਣੇ, ਬਹੁਤ ਵਧੀਆ,
1: ਵੈਰੀ ਨਾਈਸ।
3: ਹਰ ਇੱਕ ਚੀਜ਼ ਜਾਣੀ ਇੱਕ ਡਿਫਰੈਂਟ, ਜਿਵੇਂ ਹੁਣ ਜ਼ਿਆਦਾ ਉਹਦਾ ਜ਼ਿਕਰ ਹੁੰਦਾ ਨਾ ਅਸਲੇ ਵਗੈਰਾ ਦਾ, ਉਹ ਚੀਜ਼ਾਂ ਤੋਂ ਜਾਣੀ ਇੱਕ ਰਾਹਤ
2: ਸੜਕ ਤੇ ਜਾਂਦੇ ਜਾਂਦੇ
1: ਕਰਿਆ ਕਰੋ,
3: ਨਵਾਂ ਘਰ ਪਾਇਆ ਨਾ, ਵਧਾਈਆਂ ਨਾਲੇ ਉਹਨਾਂ ਨੂੰ ਬਹੁਤ ਬਹੁਤ, ਤੇ ਉਹਨਾਂ ਦੇ ਨਾ ਗੇਟ ਵਗੈਰਾ ਲਾਉਣਾ ਸੀ, ਉਹ ਫੈਬਰੀਕੇਸ਼ਨ ਦੇ ਰਿਲੇਟਡ ਗੱਲ ਹੋਈ ਸੀ ਮੇਰੇ ਨਾਲ।
2: ਅੱਛਾ ਅੱਛਾ, ਓਕੇ ਓਕੇ ਓਕੇ, ਠੀਕ ਹੈ, ਖਰਚੇ ਪੱਖੋਂ ਤੇ ਨਹੀਂ ਪੂਛਾਂ ਚਕਾ ਆਏ ਕਿਤੇ?
3: ਨਹੀਂ ਨਹੀਂ, ਮੈਨੂੰ ਅਸਲ ਵਿੱਚ ਕੀ ਆ, ਕਹਿੰਦੇ ਹੁੰਦੇ ਆ ਮਹਾਂ ਵੀ ਇੱਕ ਨਾ ਵੀਰੇ ਆਪਣੇ ਜੂਸ ਨੂੰ ਚੰਗੀ ਸਿਹਤ ਦੇਣ ਦੀ ਬਹੁਤ ਜ਼ਰੂਰਤ ਆ
2: ਜੀ ਜੀ ਜੀ,
3: ਜਿਵੇਂ ਬਈ ਮਿਸ ਪੂਜਾ ਦਾ ਦੌਰ ਸੀ ਹੋਰ ਸੀਗਾ, ਜਿਹੜਾ ਅੱਜ ਕੱਲ ਦਾ ਦੌਰ ਆ ਉਹ ਮਿਹਣੋ ਮਿਹਣੀ ਵਾਲਾ ਬਾਹਲਾ ਜ਼ਿਆਦਾ ਆ।
2: ਬਿਲਕੁਲ ਬਿਲਕੁਲ, ਨਹੀਂ ਚਲੋ ਆਪਾਂ ਲੈਣੇ ਆ ਇਜਾਜ਼ਤ ਤੁਹਾਡੇ ਕੋਲ।
3: ਹਾਂਜੀ ਓਕੇ ਵੀਰ ਜੀ,
2: ਮਿਹਰਬਾਨੀ,
1: ਥੈਂਕ ਯੂ ਜੀ, ਥੈਂਕ ਯੂ ਸੋ ਮਚ
2: ਜੀ, ਥੈਂਕ ਯੂ ਮੇਰ ਸਾਹਿਬ, ਥੈਂਕ ਯੂ, ਤੇ ਮਿਹਰਬਾਨੀ ਸੁਖਵਿੰਦਰ ਭੈਣ ਜੀ, ਇੰਨੇ ਇਹ ਤਾਂ ਬਹੁਤ ਵੱਡਾ ਮੈਸੇਜ ਆ, ਹੈ ਨਾ ਰਜੇ, ਕਹਿੰਦੇ ਮੁਲਾਕਾਤ ਕਿਸੇ ਦੇ ਕੋਲ ਖੜੂ ਜਾਣ ਜਾਂ ਨਾਲ ਬੈਠ ਜਾਣ ਦਾ ਨਾਮ ਨਹੀਂ, ਮੁਲਾਕਾਤ ਕਿਸੇ ਦੇ ਕੋਲ ਖੜ ਜਾਣ ਜਾਂ ਫਿਰ ਕਿਸੇ ਦੇ ਨਾਲ ਬੈਠ ਜਾਣ ਦਾ ਨਾਮ ਨਹੀਂ, ਇਹ ਸਰੀਰਾਂ ਦਾ ਨਹੀਂ ਰੂਹਾਂ ਦਾ ਸੰਪਰਕ ਹੁੰਦਾ ਹੈ। ਕਈ ਲੋਕ ਸਾਰੀ ਉਮਰ ਮਿਲਦੇ ਰਹਿੰਦੇ ਨੇ ਪਰ ਮੁਲਾਕਾਤ ਕਦੇ ਨਹੀਂ ਹੁੰਦੀ, ਅਤੇ ਕਈ ਵਾਰ ਇੱਕ ਪਲ ਹੀ ਸਦੀਆਂ ਦਾ ਅਹਿਸਾਸ ਬਣ ਜਾਂਦਾ। ਜਦੋਂ ਕਿਸੇ ਦੀ ਹਾਜ਼ਰੀ ਦੇ ਵਿੱਚ ਸਮੇਂ ਦੀ ਰਫ਼ਤਾਰ ਠਹਿਰ ਜਾਵੇ, ਸ਼ਬਦ ਬੇਲੋੜੇ ਹੋ ਜਾਣ, ਅੱਖਾਂ ਗੱਲਾਂ ਕਰਨ ਲੱਗ ਪੈਣ ਅਤੇ ਮਨ ਆਪਣਾ ਸਾਰਾ ਬੋਝ ਉਤਾਰ ਦੇਵੇ, ਸਮਝੋ ਉੱਥੇ ਮੁਲਾਕਾਤ ਹੋਈ ਹੈ। ਸੱਚੀ ਮੁਲਾਕਾਤ ਉਹ ਹੈ ਜਿੱਥੇ ਇੱਕ ਇਨਸਾਨ ਤੁਹਾਨੂੰ ਸੁਣਨ ਤੋਂ ਪਹਿਲਾਂ ਸਮਝ ਲਵੇ ਅਤੇ ਅੰਦਰਲੇ ਤੁਹਾਡੇ ਅੰਦਰਲੇ ਹਨੇਰਿਆਂ ਦੇ ਵਿੱਚ ਆਪਣੇ ਅਹਿਸਾਸਾਂ ਦਾ ਇੱਕ ਦੀਵਾ ਜਗਾ ਦੇਵੇ। ਮਿਲਣ ਵਾਲੇ ਤਾਂ ਹਰ ਮੋੜ ਦੇ ਉੱਤੇ ਮਿਲ ਜਾਂਦੇ ਨੇ ਪਰ ਮੁਲਾਕਾਤ ਕਿਸੇ ਵਿਰਲੇ ਦੇ ਨਾਲ ਹੁੰਦੀ ਹੈ ਅਤੇ ਉਹੀ ਮੁਲਾਕਾਤ ਉਮਰ ਭਰ ਦੀ ਯਾਦ ਬਣ ਜਾਂਦੀ ਹੈ। ਰਵਿੰਦਰ ਲਾਲਾਪੁਰੀ ਜੀ ਦੀ ਲਿਖਤ ਇਹ ਸਾਡੇ ਨਾਲ ਸੁਖਵਿੰਦਰ ਭੈਣ ਜੀ ਨੇ ਸਾਂਝੀ ਕੀਤੀ।
1: ਮਿਹਰਬਾਨੀ
2: ਜੀ ਤੁਹਾਡੀ, ਸਤਿ ਸ਼੍ਰੀ ਅਕਾਲ, ਸ਼ੁੱਕਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਰਜਿੰਦਰ ਬਾਬਾ ਜੀ ਤੁਹਾਡੇ ਇਸ ਮੈਸੇਜ ਲਈ ਬਹੁਤ ਧੰਨਵਾਦ। ਸਾਡੇ ਵਾਲੀ ਦਾ ਵੀ ਕਹਿੰਦੇ ਨੇ ਕਿ ਲੈਫਟ ਗੁੱਟ ਦੁਖਦਾ, ਜਸਵਾਲ ਸਾਹਿਬ ਕਹਿੰਦੇ ਆ, ਬੀਬੀ ਜੀ ਸਾਡੇ ਵਾਲੇ, ਬਾਬਾ ਜੀ ਸਾਡੇ ਵਾਲੀ ਦਾ ਵੀ ਲੈਫਟ ਗੁੱਟ ਦੁਖਦਾ, ਉਹਦੇ 'ਤੇ ਵੀ ਮਿਹਰ ਕਰੋ।
1: ਵਾਹ,
2: ਤੁਸੀਂ ਵੇਖੋ ਪੇੜੇ ਛੋਟੇ ਕਰਾ ਲਓ।
1: ਵਧੀਆ ਸਲਾਹ ਵੈਸੇ ਪ੍ਰੈਕਟੀਕਲ ਹੈ ਜੀ,
2: ਪ੍ਰੈਕਟੀਕਲ ਬਾਬੇ ਤਾਂ ਹੁਣ ਇੱਦਾਂ ਦੇ ਹੋਣੇ
1: ਆ। ਨਹੀਂ ਨਹੀਂ ਗੁੱਡ ਗੁੱਡ ਗੁੱਡ, ਵੈਰੀ ਗੁੱਡ ਵੈਰੀ ਗੁੱਡ।
2: ਐਡਾ ਤੌਣ ਜਿੱਡਾ ਤੁਸੀਂ ਪੇੜਾ ਕਰਾਓਗੇ ਤੇ ਫਿਰ ਕਿੱਥੋਂ ਗੋਠੀ ਦੋਗਣਾ, ਫਿਰ
1: ਮੁਸ਼ਕਲ ਹੋ ਜਾਂਦਾ ਬਈ।
2: ਥੋੜਾ ਜਿਹਾ ਤੁਸੀਂ ਤੁਸੀਂ ਪਰਹੇਜ਼ ਕਰ ਲਓ ਨਾ,
1: ਲਿਟਲ ਲਿਟਲ ਪੇੜੇ,
2: ਹਾਂ ਇੱਕ ਅੱਧਾ ਦਿਨ ਬੰਦਾ ਪਰਹੇਜ਼ ਕਰ ਲਏ। ਅਤੇ ਚਲੋ ਆਪਾਂ ਇੱਕ ਬ੍ਰੇਕ ਦੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ, ਜਿਹੜੇ ਕਾਲਰ ਹੋਲਡ 'ਤੇ ਨੇ ਆ ਕੇ ਭਾਈ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ, ਹਾਂਜੀ 1674।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।

0: जी तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तो हाडे ले कर देने, बंसल लॉयर्स। तो हाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: जदों भी कॉमेडी मूवी दी गल हुंदी है ता एक मूवी दा नाम हमेशा आंदा है, ओ मूवी जिने सबनु हसा हसा के लोटपोट कीता, ओ मूवी जिदी स्टोरी ने ब्रेन रॉट कीता।
2: गिप्पी ग्रेवाल, बिन्नू टिल्लो, सरगुन मेहता फिर तो लेके आ रहे ने पंजाबी सिनेमा दी सब तो वड्डी फ्रेंचाइज कैरी ऑन जट्टा 4, जिथे एडवोकेट टिल्लो फिर कहेंगे
3: पर टिल्लो ने काला कोट एवे नहीं पाया।
1: दिस 26 जून कैरी ऑन जट्टा 4 दे नाल थिएटर्स होंगे लाफ्टर दा स्टेडियम, क्योंकि ये सिर्फ फिल्म नहीं, ये लाफ्टर दा फेस्टिवल है।
4: रेडियो हां जी 1674 एम प्रोग्राम, हां जी मेलबर्न, अज दिन शुक्रवार दा, अज चल रहा खुला खाड़ा, 11:00 ग्यारह बज के 5 मिनट हो चुके ने मेलबर्न दे विच सवेर दे, ते जे प्रोग्राम साडा रिपीट तुसीं सुन रहे हो ते कंफ्यूज नहीं तुसीं होना, हिसाब ला लिओ भी जदों 11 बजे हुंदे आ उदों चढ़ी हुंदी धुप
5: यार,
4: ते जे मान लो रात नूं तुसीं सुन रहे हो ते उदों हुंदा थोड़ा जिहा नेरा।
5: वाह वाह जी वाह, आपने तो आज मेरी आंखों के आगे चानण कर दिया है।
4: तो हो सकता तुम दोपहरे सुन रहे हो तो फिर ये हो सकता सिडनी तो चल रहा हो, क्योंकि 1 बजे सिडनी तो शुरू होता प्रोग्राम साडा।
5: ओके,
4: ते अज 3 तरीक है, ते अज 3 तरीक दे विच की खास है, हां अज मान साहब दा जन्मदिन है।
5: ओह हैप्पी बर्थडे टू यू,
4: ते बहुत मेहरबानी जी, धन्नवाद। ते मैच दा तुहानू दसीए सूरत हाल, ते अखीरी पलां दे विच जाके ते क्रोएशिया ने मारिया एक होर गोल, ते 2-2 दी बराबरी दे उत्ते मैं ना चक ते फटे, ते करी सोचा विचारां च पाता इस टाइम पुर्तगाल वालिया नू। ते
5: रोनाल्डो जी बाहर,
4: गोल हो गया जी कैंसल,
5: कैंसल हो गया।
4: हाँ जी, गोल कैंसल हो गया, गोल कैंसल हो गया, ते बेचारियां दे ना मेहनत बहुत की। हां मेनू लगदा भी अच्छा जदों ने, हां नहीं पर बॉल तो उन्हें पिछे देती, पता नहीं, आई डोंट नो, मेनू बहुते रूलां दा नहीं पता, पर
5: मुकदी गल इहो ही कि 2-1 नाल पुर्तगाल अगे।
4: हां मुकदी गल इह आ भी फिलहाल पुर्तगाल नूं अगे करार दिता गया, ते आओ आपां अगे वधदे आं। ते बेनती आ भी जिहड़े जिहड़े साडे नाल पहलां कॉलर जुड़े ने उहनां नूं पहलां आपां वेले कर दईए, ते फिर आपां बाकियां नूं लवांगे आपां, नहीं ते फिर कई वारी होल्ड ते पिया साडा प्रैशर बहुत वधदा। ते धन्नवाद जी, मेहरबानी। इकबाल सैनी जी कहिंदे भी आंडे वाले मंड साहब नूं जन्मदिन दीआं मुबारकां, ते उहनां नूं कहो भी दसो भी शाम दा कोई हैगा प्रोग्राम, ते फिर आपां रोटी रट्टी ना अज बणाईए। उह ते हुण उह दसणगे भाई, आपां तुसीं एडिलेड रहिंदे हो, तुहानूं पता होगा की कह सकदे हां,
5: क्या ही प्रैशर पाया रेडियो ते,
4: कमाल, मतलब
5: उह ते शाम दा प्रोग्राम बनाना ही पैणा
4: आ भी पुछी जांदे, चलदा होगा ना उहनां दा, चलदा
5: होणा ना, सेटिंग होणी आपां च। नहीं नहीं, नाइस नाइस, गुड
4: शहर आ, जाण पछाण है, उहनां नूं पता मंड साहब रोटी रट्टी वधिया बणाउंदे आ,
5: ओके,
4: लड्डे लुड्डे करारे वधिया बणाउंदे आ। एक होर गोल कहिंदे हो गया, ते अच्छा पर पहला मैसेज होना ना, इन्ने हुण कित्थों होई जाणे आ। ते चलो आओ आपां वधदे अगे, ते
5: टाइमर ऑन।
4: हाँ जी, नहीं तुसीं ते सुनाओ कुछ।
5: अच्छा मैं, इशारा इस तरह ना, साबर अली साबर साहब दा सुनाना है, किस्मत। ठीक है जी, तेरे एक इशारे ते, तेरे एक इशारे ते कोई जिंदगी बारे ते,
4: वाह,
5: चारे तड़पे लारे ते चन चाननी तारे ते, सूरज डुब के मर जेगा जे तू वाल खिलारे ते, बंदे दे विच अल्ला ए, बंदे दे विच अल्ला ए, बंदा बंदा मारे ते, चौदह तबक सी दिल अंदर कब्जा कीता ही सारे ते, दुनिया पागल कहिंदी है, दुनिया पागल कहिंदी है, सोचा दुनिया बारे ते, किस्मत हार ही जांदी है, बंदा हिम्मत हारे ते। सावर अली सावर साहब ते लिखत, उस पासे वाले पंजाब तो।
4: गुड, बहुत सोने जी, बहुत सोने। ते सावर अली सावर इसे नाल ही अपां अगे वधदे आं, ते इह वी दस्सदा तुहानूं भी शेर शेरी हुंदी इस प्रोग्राम दे विच, जे तुसीं सुनाउणी है तां साडे नाल 500 तुसीं आउणे रहो जी, 500
5: 500
4: 500
5: एंड योर टाइम स्टार्ट्स नाउ।
6: ਹੈਲੋ ਸਤਿ ਸ਼੍ਰੀ ਅਕਾਲ ਜੀ।
4: ਜੀ ਸਤਿ ਸ਼੍ਰੀ ਅਕਾਲ ਜੀ।
6: ਮੈਂ ਨਾ ਇੱਕ ਪੋਇਮ ਸੁਣਾਉਣੀ ਸੀ।
4: ਜੀ ਜੀ ਪਲੀਜ਼ ਪਲੀਜ਼। ਕੀ ਨਾਮ ਕੀ ਤੁਹਾਡਾ?
6: ਮੇਰਾ ਨਾਮ ਸਿਮਰਨਪ੍ਰੀਤ ਹੈ ਜੀ।
4: ਜੀ ਸਿਮਰਨ ਜੀ।
5: ਸਿਮਰਨ ਜੀ
4: ਜੀ
6: ਨਹੀਂ ਸਿਮਰਨਪ੍ਰੀਤ ਜੀ, ਰਾਰਾ ਨਹੀਂ ਹੈਗਾ।
4: ਅੱਛਾ ਸਿਮਰਨਪ੍ਰੀਤ, ਓਕੇ ਓਕੇ ਸੌਰੀ। ਹਾਂਜੀ
6: ਐਕਚੁਅਲੀ ਪੋਇਮ ਮੇਰੀ ਨਹੀਂ ਲਿਖੀ ਹੋਈ ਹੈ, ਇਹ ਪਰਮਵੀਰ ਕੌਰ ਕੋਈ ਗਿੱਲ ਨੇ ਉਹਨਾਂ ਦੀ ਲਿਖੀ ਹੋਈ ਹੈ
4: ਜੀ।
6: ਤੇ ਇਹ ਪੋਇਮ ਹੈਗੀ ਹੈ ਕਿ ਸਾਡੀ ਜਿਹੜੀ ਇੱਥੋਂ ਦੀ ਰੋਜ਼ਮਰਾ ਦੀ ਜ਼ਿੰਦਗੀ ਹੈ, ਇੱਕ ਡੇਲੀ ਔਰਤ ਦੀ, ਉਹਦੇ ਬਾਰੇ ਹੈ
4: ਜੀ।
6: ਸੋ ਪੋਇਮ ਹੈਗੀ ਹੈ, ਵੱਜਿਆ ਅਲਾਰਮ 5 ਵਜੇ ਦਾ, ਮੈਂ ਅੱਬੜ ਵਾਹੇ ਉੱਠੀ, ਮਾਰਿਆ ਹੱਥ ਹਨੇਰੇ ਵਿੱਚ, ਨਾ ਲੱਭੇ ਮੇਰੀ ਜੁੱਤੀ, ਕਾਲੀ ਵਿੱਚ ਮੈਂ ਸ਼ਾਵਰ ਕੀਤਾ, ਫੇਰ ਕਿਚਨ ਵੱਲ ਨੱਠੀ, ਅੱਖਾਂ ਬੰਦ ਤੇ ਹੱਥ ਨੇ ਕਾਲੇ, ਬਾਲ ਕੇ ਬਹਿ ਗਈ ਭੱਠੀ, ਕਿਸੇ ਦੀ ਰੋਟੀ ਕਿਸੇ ਦਾ ਬਰਗਰ, ਕੋਈ ਸੈਂਡਵਿਚ ਚਾਹੇ, ਚਾਹਾਂ ਦੁੱਧ ਕਰਾ ਕੇ ਨਾਸ਼ਤਾ, ਮੈਂ ਪੈ ਗਈ ਕੰਮ ਦੇ ਰਾਹੇ, ਕਿਸੇ ਨੂੰ ਪਿੱਕ ਕਿਸੇ ਨੂੰ ਡਰੋਪ, ਜਾਂ ਪਹੁੰਚੀ ਕੰਮ ਦੁਬਾਰੇ, ਫੜਾਇਆ ਸਕੈਜੂਅਲ ਸੁਪਰਵਾਈਜ਼ਰ ਨੇ, ਮੈਂ ਵੇਖਾਂ ਆਲੇ ਦੁਆਲੇ, 9 ਘੰਟੇ ਦੀ ਸ਼ਿਫਟ ਦੇ ਮਗਰੋਂ ਚਾਹ ਘਰ ਜਾਣ ਦਾ ਚੜਿਆ, ਕੀ ਰਾਤ ਦਾ ਡਿਨਰ ਬਣਾਉਣਾ, ਇਹ ਸੋਚ ਕੇ ਮੱਥਾ ਫੜਿਆ, ਬੱਚਿਆਂ ਨੂੰ ਸਕੂਲ ਤੋਂ ਲੈਣਾ, ਫਿਰ ਇੱਕਾ ਦੁੱਕਾ ਕੰਮ, 5 ਵੱਜ ਗਏ ਘਰ ਜਾਂਦਿਆਂ ਧੜਕਣ ਜਾਂਦੀ ਥੰਮ, ਪਹਿਲਾਂ ਸਨੈਕਸ ਤੇ ਫਿਰ ਰਾਤ ਦੀ ਰੋਟੀ, ਤਿੱਖੀ ਆਵਾਜ਼ ਆਈ, ਲਜ਼ਾਨੀਆ ਨੂਡਲ ਤੇ ਤੀਜੇ ਚੁੱਲ੍ਹੇ, ਚਾਹ ਆਪਣੀ ਚੜਾਈ, ਲਸਣ ਅਦਰਕ ਤੇ ਪਿਆਜ਼ ਕੱਟਦਿਆਂ ਚਾਹ ਹੋ ਗਈ ਠੰਡੀ, ਲਾ ਤੜਕਾ ਤੇ ਆਟਾ ਗੁੰਨ ਕੇ ਟੱਕਿਆ ਘਰ ਲੱਗੇ ਸਬਜ਼ੀ ਮੰਡੀ, ਭਾਂਡੇ ਮਾਜ ਸਾਫ਼ ਸਫਾਈ ਕਰ, ਬਾਰੀ ਰੋਟੀ ਪਕਾਉਣ ਦੀ ਆਈ, ਮੁੰਡਾ ਕਹੇ ਨੀ ਰੋਟੀ ਖਾਣੀ, ਇਹ ਚੰਦਰੀ ਕਿਸੇ ਬਣਾਈ, ਵੱਖੋ ਵਕਤ ਪਤਾ ਕੇ ਸਭ ਨੂੰ ਤਿੱਠਾ ਸਿੰਕ ਭਰਿਆ, ਭਾਂਡਿਆਂ ਦਾ ਭਰਿਆ, ਬਾਂਗ ਪਮੀਰੀ ਘੁੰਮਦੀ ਨੂੰ ਲੱਗੇ, ਬਸ ਦਮ ਹੀ ਨਿਕਲਣ ਲੱਗਿਆ, 9 ਵੱਜ ਗਏ ਰਾਤ ਦੇ, ਫੋਨ ਅਮੜੀ ਦਾ ਆਇਆ, ਅੱਖਾਂ ਭਰ ਕੇ ਬੋਲੀ ਧੀਏ, ਕਿਉਂ ਮਾਂ ਦਾ ਚੇਤਾ ਭੁਲਾਇਆ, ਮਾਰੀ ਫੁਕਰੀ ਕਿਹਾ ਮਾਂ ਨੂੰ, ਨਾ ਚੇਤਾ ਅਸਾਂ ਭੁਲਾਇਆ, ਬਸ ਘੁੰਮਣ ਗਏ ਸੀ ਲੇਟ ਹੋ ਗਏ, ਬਾਹਰ ਜੋ ਤੁਸਾਂ ਘਲਾਇਆ, ਲੋਕਾਂ ਨੂੰ ਚਾ ਵੀਕਐਂਡ ਦਾ ਸਾਨੂੰ ਤਾਪ ਹੈ ਚੜਿਆ, ਕੱਪੜੇ ਧੋਣੇ ਸਫਾਈ ਕਰਨੀ, ਘਾ ਗੋਡੇ ਗੋਡੇ ਚੜਿਆ, ਬੱਚਿਆਂ ਦੀਆਂ ਗੇਮਾਂ ਗਰੋਸਰੀ ਕਰਨੀ, ਉੱਤੋਂ ਭੋਗ ਦਾ ਸੱਦਾ ਆਇਆ, ਆ ਕਰ ਉਹ ਕਰ ਕਰ ਕਰਾ ਕੇ ਵੀਕਐਂਡ ਅਸਾਂ ਲੰਘਾਇਆ, ਜਨਾਨੀ ਦਾ ਕੰਮ ਕਿਚ ਕਿਚ ਕਰਨੀ, ਇਹ ਸਿਹਰਾ ਅਸਾਂ ਬਣਾਇਆ, ਰੋਈ ਰੱਬ ਦੀ ਜਾਨ ਨੂੰ, ਰੱਬਾ ਕਿਉਂ ਔਰਤ ਮੈਨੂੰ ਬਣਾਇਆ। ਸ਼ੁਕਰੀਆ ਜੀ।
4: ਵਾਹ, ਬਹੁਤ ਸੋਹਣਾ ਜੀ। ਲਿਖਣ ਵਾਲਿਆਂ ਦਾ ਵੀ ਧੰਨਵਾਦ ਤੇ ਤੁਹਾਡਾ ਸੁਣਾਉਣ ਵਾਲਿਆਂ ਦਾ ਵੀ, ਮਤਲਬ ਕਿਆ ਖੂਬਸੂਰਤ ਤਰੀਕੇ ਦੇ ਨਾਲ,
5: ਬਿਊਟੀਫੁਲ, ਜਨਰਲੀ ਵੈਰੀ ਨਾਈਸ,
4: ਬਹੁਤ ਵਧੀਆ, ਬਹੁਤ
6: ਵਧੀਆ। ਥੈਂਕ ਯੂ
5: ਜੀ, ਥੈਂਕ ਯੂ ਸੋ ਮਚ ਫੋਰ ਕਾਲਿੰਗ,
4: ਥੈਂਕ ਯੂ ਤੁਹਾਡਾ ਇੰਨੀ ਵਧੀਆ ਲਿਖਤ ਲੱਭ ਕੇ ਲਿਆਉਣ ਦੇ ਲਈ ਅਤੇ ਸੁਣਾਉਣ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ। ਅਤੇ ਮੈਚ ਖਤਮ ਹੋ ਚੁੱਕਾ ਹੈ ਜੀ, ਪੁਰਤਗਾਲ ਜਿੱਤ ਚੁੱਕਾ 2-1 ਦੇ ਨਾਲ, ਅਤੇ ਹੁਣ
5: ਵਧਾਈਆਂ ਹੋਈਆਂ ਜੀ ਪੁਰਤਗਾਲੀਆਂ ਨੂੰ।
4: ਹਾਂਜੀ, ਰੋਨਾਲਡੋ ਦੇ ਫੈਨਾਂ ਨੂੰ ਬਹੁਤ ਬਹੁਤ ਵਧਾਈਆਂ,
5: ਰੋਨਾਲਡੋ ਫੈਨਸ,
4: ਰੋਨਾਲਡੋ ਦੇ ਫੈਨਾਂ ਨੂੰ। ਹਾਂਜੀ ਨੀਤੂ ਜੀ, ਤੁਸੀਂ ਆਉਂਦੇ ਰਹੋ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ।
4: ਜੀ ਸਤਿ ਸ਼੍ਰੀ ਅਕਾਲ।
7: ਹਾਂਜੀ ਕੀ ਹਾਲ ਚਾਲ ਹੈ?
4: ਹਾਂਜੀ ਠੀਕ ਹੈ ਜੀ, ਬਹੁਤ ਵਧੀਆ,
5: ਤੁਸੀਂ ਸੁਣਾਓ।
7: ਹਾਂਜੀ ਬੜਾ, ਹਾਂਜੀ ਤਾਂ ਸਾਰਿਆਂ ਨੇ ਬੜਾ ਕੁਝ ਵਧੀਆ ਸੁਣਾਇਆ, ਰਬਾਬ, ਅਸੀਸ, ਗਾਣੇ, ਫਿਰ ਰੂਬੀ ਜੀ ਦਾ ਗਾਣਾ, ਫਿਰ ਪੰਕਤਾ ਹੁਣਾ, ਤਾਂ ਕਮਾਲ ਹੀ ਕਰ ਗਏ ਜਿਹੜੇ ਸੁਣਾ ਗਏ। ਇੱਕ ਵਾਰ ਤਾਂ ਲੂਹ ਕੰਡੇ ਜੇ ਹੋ ਗਏ, ਕਿਉਂਕਿ ਜ਼ਿਆਦਾ ਜਿੰਨੇ ਵੱਡੇ ਬੰਦੇ ਸਮਝਣ ਨਾ, ਜਦੋਂ ਲੇਡੀਜ਼ ਨੂੰ ਰਿਲੇਟ ਕਰਦੇ ਆ ਨਾ, ਤਾਂ ਇੱਕ ਵਾਰੀ ਸੱਚੀ ਮਤਲਬ ਹੁੰਦਾ ਕਿ ਹਾਂ। ਕਈ ਵਾਰ ਤਾਂ ਮੈਂ ਹਾਸੇ ਚ ਵੀ ਕਹਿ ਦਿੰਦੀ ਨਾ ਕਿ ਕਈ ਵਾਰ ਸਮਝ ਨਹੀਂ ਆਉਂਦੀ, ਆਪਾਂ ਕਹਿ ਦਿੰਦੇ ਹਾਂ, ਸਾਰੇ ਐਪਰੀਸ਼ੀਏਟ ਕਰਦੇ ਆ ਨਾ, ਤੇ ਪਰ ਮੈਂ ਚਾਹੀ ਦੇਖੋ ਘਰ ਦੇ ਕੰਮ ਕਰਦੀ ਹਾਂ, ਚਾਹੇ ਮੈਂ ਹਾਊਸ ਮੇਕਰ ਲਗਾਓ, ਇਹਨੂੰ ਜੋ ਵੀ ਮਰਜ਼ੀ ਲਗਾਓ, ਬਟ ਸੀਰੀਅਸਲੀ ਜਿੰਨੀਆਂ ਵੀ ਵਰਕਿੰਗ ਵੂਮੈਨਸ ਨੇ ਨਾ, ਮੇਰੇ ਵੱਲੋਂ ਨਾ ਤੁਹਾਨੂੰ ਹੈਟਸ ਆਫ ਹੈ ਸੀਰੀਅਸਲੀ। ਮਤਲਬ ਤੁਸੀਂ, ਮੈਂ ਤਾਂ ਇਹ ਕਹਿ ਰਹੀ ਹਾਂ, ਜਿੰਨੀਆਂ ਵੀ ਤੋਪਾਂ ਦੀ ਜਿਹੜੀ ਸਲਾਮੀ ਹੁੰਦੀ ਹੈ ਨਾ, ਜਿੰਨੇ ਵੀ ਹਸਬੈਂਡ ਨੇ ਨਾ ਜਿਹੜੀਆਂ ਲੇਡੀਜ਼ ਕੰਮ ਕਰਕੇ ਆਉਂਦੇ, ਇੱਕ ਵਾਰੀ ਆਪਣੀ ਮਤਲਬ ਆਉਂਦੀ ਹੈ ਨਾ ਵਾਈਫ, ਸਲਿਊਟ ਮਾਰ ਦਿਆ ਕਰੋ ਬਸ ਵਾਈਫ ਨੂੰ।
5: ਅੱਛਾ ਵਾਈਫ ਨੂੰ ਕੰਪਲੀਟ ਕਰਿਆ ਕਰੋ ਨਾ, ਅਸੀਂ ਕਨਫਿਊਜ਼ ਹੋ ਗਏ ਕਿ ਹੁਣ ਲੱਭਣਾ ਕਿਹਨੂੰ ਹੈ, ਬੰਦਾ ਘਰ ਆਉਂਦਾ ਪਹਿਲੇ ਦੇਖਿਆ ਕਿ ਹੁਣ ਸਲੂਟ ਕਿਹਨੂੰ ਮਾਰੀ।
7: ਜਦੋਂ ਵੀ ਆਉਂਦਾ, ਜੇ ਬੰਦਾ ਪਹਿਲਾਂ ਆ ਜਾਂਦਾ ਤੇ ਵਾਈਫ ਆ ਜਾਂਦੀ ਹੈ, ਤੇ ਨਹੀਂ ਸੀਰੀਅਸਲੀ ਬੜੇ ਕੰਮ ਹੁੰਦੇ ਆ, ਬੜਾ ਐਪਰੀਸ਼ੀਏਟ ਆ, ਮੈਂ ਤਾਂ ਬਹੁਤ ਕਰਦੀ ਹਾਂ। ਅੱਛਾ ਤੇ ਬਾਕੀ ਮੈਂ ਕੀ ਕਹਿਣਾ ਸੀ ਨਾ, ਮੈਂ ਨਾ ਗੱਲਾਂ ਇੰਨੀਆਂ ਹੋ ਜਾਂਦੀਆਂ ਕਈ ਵਾਰੀ ਦਿਮਾਗ 'ਚ ਹੁੰਦਾ ਕਿ ਹਾਈ ਕੀ ਗੱਲ ਕਰਨੀ ਆ, ਮੈਂ ਨਾ ਰਾਈਟ ਡਾਊਨ ਕਰ ਲੈਂਦੀ ਹੁੰਦੀ ਹਾਂ, ਕਈ ਵਾਰੀ ਗੱਲ ਕਰਦੇ ਕਰਦੇ ਨਾ ਚੇਤਾ ਭੁੱਲ ਜਾਂਦਾ ਨਾ।
4: ਹਾਂ
7: ਮੈਂ ਹਾਂਜੀ ਨੀ ਮੈਨੂੰ ਯਾਦ ਨੀ ਰਹਿੰਦਾ ਹੈਗਾ ਨਾ, ਤੇ ਮੈਂ ਨਾ ਹਾਸੇ ਵਾਲੀ ਗੱਲ ਕਰਨੀ ਆ ਤੁਹਾਨੂੰ, ਹਾਸੇ ਦੇ ਨਾਲ ਨਾਲ ਚੰਗੀ ਚੰਗਾ ਵੀ ਵਿੱਚ ਕਵਰ ਹੋ ਜੂਗਾ। ਤੇ ਕੱਲ ਪਰਸੋਂ ਦੀ ਗੱਲ ਹੈ ਹਾਂਜੀ, ਤੇ ਵੈਸੇ ਹੀ ਮਤਲਬ ਕਿਉਂਕਿ ਸਾਰੇ ਸਾਰੇ ਰੰਗ ਹੋ ਗਏ ਨਾ, ਮੈਂ ਕਿਹਾ ਹੱਸ ਵੀ ਲਈਏ ਨਾ, ਤੇ ਮੈਨੂੰ ਕਹਿੰਦੇ ਇੱਕ ਦੋ ਦਿਨ ਦੀ ਗੱਲ ਹੈ ਨਾ, ਮੈਨੂੰ ਕਹਿੰਦੇ ਤੁਹਾਨੂੰ ਇਹ ਨਹੀਂ ਲੱਗਦਾ ਸਾਡੇ ਸਾਡਾ ਅਸੀਂ ਇੱਦਾਂ ਦੇ ਹੀ ਹੈਗੇ ਆ, ਮੈਨੂੰ ਕਹਿੰਦੇ ਤੁਹਾਨੂੰ ਇੱਦਾਂ ਨਹੀਂ ਲੱਗਦਾ, ਤੁਸੀਂ ਨਾ ਇੱਕ ਦਿਨ ਰੇਡੀਓ ਹਾਂਜੀ ਤੇ ਜਾ ਕੇ ਕਹੋ, ਤੁਹਾਨੂੰ ਨਾ ਸਿਰਫ ਗੱਲਾਂ ਹੀ ਮਾਰਨੀਆਂ ਆਉਂਦੀਆਂ ਨੇ, ਮੈਨੂੰ ਕਹਿੰਦੇ ਮੈਨੂੰ ਕਹਿੰਦੇ ਗੱਲਾਂ ਮਾਰਨੀਆਂ ਆਉਂਦੀਆਂ। ਮੈਂ ਕਿਹਾ ਮੈਂ ਤਾਂ ਕਹਿ ਦੂੰਗੀ, ਮੈਨੂੰ ਤਾਂ ਕੋਈ ਪ੍ਰੋਬਲਮ ਨੀ ਹੈਗੀ, ਮੈਂ ਕਿਹਾ ਪਰ ਮੈਨੂੰ ਨਾ ਮਜ਼ਾ ਤਾਂ ਨੀ ਆਉਣਾ ਇੰਨਾ ਮੈਂ ਕਹੂੰਗੀ। ਕਹਿੰਦੇ ਕਿਉਂ? ਮੈਂ ਕਿਹਾ ਜਿੰਨਾ ਤੁਸੀਂ ਕਹੋਗੇ ਨਾ ਕਿ ਵੀ ਮੇਰੀ ਵਾਈਫ ਨੂੰ ਗੱਲਾਂ ਹੀ ਮਾਰਨੀ ਆਉਂਦੀ ਨੇ, ਉਹ ਮੈਨੂੰ ਜ਼ਿਆਦਾ ਵਧੀਆ ਲੱਗੂਗਾ। ਤੇ ਹਾਂ ਤੇ ਮੈਂ ਕਿਹਾ ਤੁਸੀਂ ਕਹੋ, ਮੈਂ ਕਿਹਾ ਤੁਸੀਂ ਤਾਂ ਕਹਿ ਦਓਗੇ, ਪਰ ਉਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਕਹੂੰਗੀ, ਜਿਹੜਾ ਮੈਂ ਤੁਹਾਨੂੰ ਭੰਡੂਗੀ, ਉਹ ਮੈਨੂੰ ਬੜਾ ਮਜ਼ਾ ਆਊਗਾ ਫਿਰ।
4: ਇਹ ਮਤਲਬ ਧਮਕੀ ਹੋ ਗਈ ਹੈ ਨਾ ਦੱਬੇ,
5: ਮੈਂ ਵੀ ਇਹੀ ਸੋਚ ਰਿਹਾ
4: ਦੱਬੇ ਸ਼ਬਦਾਂ ਚ। ਹਾਂ
7: ਨਹੀਂ ਹਾਸਾ ਮਤਲਬ ਹਾਸਾ ਵਜਾ ਗਿਆ ਨਾ,
5: ਕਹਿ ਤੇ ਸਹੀ।
7: ਅੱਛਾ ਤੇ ਇਹ ਗੱਲ ਸਹੀ, ਹੁਣ ਰੂਬੀ ਜੀ ਦੇਖੋ ਜਿਹੜਾ ਗਾਣਾ ਸੁਣਾ ਕੇ ਗਏ ਨਾ, ਮੈਂ ਮੰਨਦੀ ਹਾਂ ਇਹ ਫੀਲਿੰਗਸ ਹੁੰਦੀਆਂ ਵਧੀਆ, ਜਿੱਦਾਂ ਤੁਸੀਂ ਸ਼ਾਇਰੀ ਸੁਣਾਈ ਨਾ, ਇਹ ਸਾਰੀ ਨਾ ਜਿੱਦਾਂ ਹੁੰਦਾ ਆਪਣੇ ਵਿਆਹ ਤੋਂ ਪਹਿਲਾਂ ਵਾਲੀਆਂ ਫੀਲਿੰਗਸ ਹੁੰਦੀਆਂ ਨੇ ਨਾ, ਬੰਦਾ ਉਸੀ ਉਹਦੇ ਜਾ ਕੇ ਲੱਗਦਾ ਵੀ ਹੁਣ ਉਹ ਗਾਣਾ ਸੁਣਾ ਕੇ ਗਿਆ ਨਾ, ਖਿੱਚ ਪੈਂਦੀ ਹੈ ਬਾਅਦ ਚ ਤਾਂ ਬੰਦਾ ਖਿਜਿਆ ਖਿਜਿਆ ਹੀ ਰਹਿੰਦਾ ਹੈ ਨਾ। ਇਹ ਹੁਣ ਕਹਿਣਗੇ ਹਮੇਸ਼ਾ ਬੰਦਾ ਖਿਜਿਆ ਤਾਂ ਦੇਖੋ ਕਿਵੇਂ ਨੀ ਰਹੇਗਾ। ਹੁਣ ਕੱਲ ਨਾ ਮਿਲਦਾ ਥਰਸਡੇ ਸੀਗਾ ਨਾ, ਲੌਂਗ ਬੰਦ ਹੁੰਦਾ ਸ਼ੋਪਿੰਗ ਸੈਂਟਰ, ਮੈਂ ਬੱਚਿਆਂ ਨੂੰ ਵੀ ਇਹਨਾਂ ਨੂੰ ਵੀ ਛੱਡ ਕੇ ਨਾ ਮੈਂ ਆਪਣੇ ਆਰਾਮ ਨਾਲ ਕੰਮ ਕਰਨੇ ਸੀਗੇ। ਤੇ ਮੈਂ ਨਾ ਜਦੋਂ ਪਹੁੰਚੀ ਸ਼ੋਪਿੰਗ ਸੈਂਟਰ ਦੇ ਅੰਦਰ ਨਾ, ਮੈਂ ਆਪਣੇ ਆਪ ਚ ਵੀ ਰਿਅਲਾਈਜ਼ ਕੀਤਾ, ਮੈਂ ਕਿਹਾ ਜਦੋਂ ਇਹ ਨੈਚੁਰਲ ਹੈ ਨਾ, ਜਿੱਦਾਂ ਆਪਾਂ ਕਹਿੰਦੇ ਨਾ ਕਿ ਬੰਦੇ ਬਾਹਰ ਕੰਮ ਤੇ ਜਾਣ, ਲੇਡੀਜ਼ ਵੀ ਆਪਣੇ ਸਾਰੇ ਕੰਮ ਆਰਾਮ ਨਾਲ ਕਰਦੀ ਹੈ ਨਾ, ਤੇ ਹੁੰਦਾ ਇੱਕ ਸਕੂਨ ਜਿਹਾ ਹੁੰਦਾ ਨਾ, ਮੈਂ ਕਿਹਾ ਹਾਏ ਅੱਜ ਮੈਂ ਆਈ ਹਾਂ, ਇਹਨਾਂ ਨੂੰ ਵੀ ਕਿੰਨਾ ਸਕੂਨ ਮਿਲ ਰਿਹਾ ਹੋਊਗਾ ਨਾ, ਵੀ ਉਹ ਬਿਜ਼ਨੀ ਤਾਂ ਟੈਂ ਟੈਂ ਟੈਂ ਫਿਰੀ ਜਾਂਦੀ ਆ। ਮਤਲਬ ਮੈਂ ਆਪਣੇ ਆਪ ਨੂੰ ਫੀਲ ਕਰ ਰਹੀ ਸੀ, ਠੀਕ ਹੈ। ਪਰ ਜਦੋਂ ਮੈਂ ਵਾਪਿਸ ਆਈ ਘਰ ਆਈ ਨਾ, ਤੇ ਘਰ ਆਉਂਦੇ ਮੈਂ ਕਹਿ ਰਹੀ ਹਾਂ ਕੰਮ ਜਿਹੜੇ ਬੰਦੇ, ਮੈਂ ਤਾਂ ਕਹਿੰਦੀ ਕੁਕਿੰਗ ਨੂੰ ਨਾ ਬੰਦੇ ਉਹ ਸ਼ੋਕਿੰਗ ਹੀ ਬਣਾ ਦਿੰਦੇ ਆ, ਵੀ ਜੀ ਕਿਹੜੇ ਗਲਾਸ ਨੀ ਸੀ ਬਾਹਰ ਰੱਖੇ ਹੋਏ ਹਨਾ, ਤੇ ਭਾਂਡੇ ਸੀ ਲਾਸਟ ਚ, ਮੈਂ ਕਿਹਾ ਥੋੜੇ ਭਾਂਡੇ ਸੀਗੇ, ਅੱਜ ਧੋ ਦਿਨ ਦੇ ਦੇਖਿਓ ਹਨਾ, ਕਿੰਨਾ ਵਧੀਆ ਲੱਗਦਾ ਮੈਨੂੰ ਹਨਾ। ਕਹਿੰਦੇ ਮੇਰੇ ਕੰਮ ਹੀ ਇੰਨੇ ਸੀਗੇ, ਮੈਂ ਕਿਹਾ ਚੱਲ ਕੋਈ ਗੱਲ ਨੀ, ਕੰਮ ਸੀ ਤੇ ਹੋਰ ਵੀ ਇੰਨੇ ਖਿਲਾਰੇ। ਮੈਂ ਕਿਹਾ ਸਹੀ ਗੱਲ ਹੈ, ਜਿਸਕਾ ਕੰਮ ਜਿਸੀ ਕੋਲ ਸਾਜੇ, ਇਹ ਅਸੀਂ ਹੀ ਕਰ ਸਕਦੇ ਹੈਗੇ ਆ, ਤੁਸੀਂ ਮਤਲਬ ਰਹਿਣ ਹੀ ਦੋ ਹਨਾ। ਤੇ ਇੱਕ ਇਹਦੇ ਨਾਲ ਜਿਹੜੀ ਚੰਗੀ ਮੂਮੈਂਟ ਕੱਲ ਮੈਨੂੰ ਵੀਰ ਜੀ ਫੀਲ ਹੋਈ ਨਾ, ਸੀਰੀਅਸਲੀ ਕਹਿ ਰਹੀ ਹਾਂ, ਮੈਂ ਜਦੋਂ ਵਾਪਿਸ ਆ ਰਹੀ ਸੀ ਨਾ, ਆਈ ਥਿੰਕ 11 ਵਜੇ ਦਾ ਟਾਈਮ ਸੀਗਾ, 10:30 ਵਜੇ ਦਾ, ਯੂਜਲੀ ਮੈਂ ਲੇਟ ਜਾਂਦੀ ਨੀ, ਕੱਲ ਮੇਰਾ ਕੋਈ ਜ਼ਰੂਰੀ ਸੀ ਜਾਣਾ ਨਾ। ਤੇ ਉਹ ਗਾਣੇ ਚੱਲ ਰਹੇ ਸੀਗੇ, ਆਪਣੀ ਸਿਡਨੀ ਸਟੇਸ਼ਨ ਹੀ ਚੱਲਦਾ ਕਾਰ ਚ ਨਾ, ਤੇ ਉਹ ਗਾਣੇ ਇੰਨੇ ਕੁ ਜ਼ਿਆਦਾ ਬਿਊਟੀਫੁਲ ਸੀ ਨਾ, ਮੇਰਾ ਦਿਲ ਕਰ ਰਿਹਾ ਸੀਗਾ ਕਿ ਹਾਈ ਡਰਾਈਵ, ਸਾਡੇ ਘਰ ਤੋਂ ਥੋੜਾ ਦੂਰ, ਇੰਨੀ ਜ਼ਿਆਦਾ ਡਿਸਟੈਂਸ ਨਹੀਂ ਹੈ, ਮੈਨੂੰ ਇੱਦਾਂ ਲੱਗ ਰਿਹਾ ਸੀਗਾ ਹਾਈ ਮੈਂ ਹੋਰ, ਜਦੋਂ ਤੱਕ ਗਾਣੇ ਖਤਮ ਨਹੀਂ ਹੁੰਦੇ ਨਾ, ਮੈਂ ਕਦਾ ਕਿਹੜਾ ਹੋਰ ਪਾਈ ਜਾਵਾਂ ਜਦੋਂ ਤੱਕ ਹੁੰਦਾ ਨੀਗਾ, ਮਤਲਬ ਕਿਉਂਕਿ ਨਾਲ ਨਾਲ ਆਪਾਂ ਡਰਾਈਵ ਕਰਦੇ ਆ ਨਾ, ਚੱਲਦੇ ਆ, ਇੰਨੇ ਵਧੀਆ ਲੱਗਦੇ ਆ ਗਾਣੇ। ਔਰ ਮੈਂ ਜੋ ਦਿਲ ਤੋਂ ਫੀਲ ਕਰਦੀ ਹਾਂ ਨਾ, ਜਦੋਂ ਆਪਾਂ ਰੇਡੀਓ ਹਾਂਜੀ ਦੇ ਗਾਣੇ ਸੁਣਦੇ ਹਾਂ, ਠੀਕ ਹੈ ਸਾਰੇ ਸੁਣਦੇ ਆ, ਸਾਰੇ ਕਹਿੰਦੇ ਇਹ ਗਾਣਾ ਪਲੇ ਕਰ ਦੋ, ਚੱਲ ਸੁਣਦੇ ਤਾਂ, ਪਰ ਯੂਟਿਊਬ ਤੇ ਵੀ ਹੈਗੇ ਆ ਨਾ ਸਾਰੇ, ਕੋਈ ਉਹ ਨੀ ਹੈਗਾ, ਬਟ ਇੱਥੇ ਗਾਣੇ ਸੁਣਨ ਦਾ ਸਵਾਦ ਜਿਹੜਾ ਆਉਂਦਾ ਨਾ, ਜਿਹੜੀ ਫੀਲਿੰਗਸ ਆਉਂਦੀਆਂ ਨੇ, ਉਹ ਮੈਂ ਫੀਲ ਕਰਦੀ ਹਾਂ ਜਿੱਦਾਂ ਨਾ ਆਪਾਂ ਆਪਣੀ ਮਾਂ ਦੀ ਗੋਦ ਚ ਨੀ ਬੈਠੇ ਹੁੰਦੇ ਹੈਗੇ। ਏਦਾਂ ਦੀ ਮਤਲਬ ਫੀਲਿੰਗਸ ਆਉਂਦੀਆਂ ਨੇ ਗੀਆਂ ਕਿ ਸਮ ਟਾਈਮਸ ਇੰਨੇ ਸੋਹਣੇ ਗਾਣੇ, ਮਤਲਬ ਸੀਰੀਅਸਲੀ ਰੇਡੀਓ ਹਾਂਜੀ ਨਾਲ ਸਾਡਾ ਜ਼ਿੰਦਾਬਾਦ, ਲੋਟਸ ਆਫ ਪਿਆਰ,
4: ਥੈਂਕ ਯੂ ਜੀ, ਥੈਂਕ ਯੂ,
7: ਥੈਂਕ ਯੂ ਜੀ, ਥੈਂਕ ਯੂ, ਸ਼ੁਕਰ,
4: ਥੈਂਕ ਯੂ ਜੀ, ਮਿਹਰਬਾਨੀ, ਤੁਹਾਡਾ ਦਿਨ ਵਧੀਆ ਵਧੀਆ ਰਵੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਅਤੇ ਇਸੇ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਸੁੱਖ ਦੁੱਖ ਸਾਂਝੇ ਕਰਦੇ ਰਹੋ। ਕਹਿੰਦੇ ਮੈਲਬਨ ਸ਼ਹਿਰ ਜਿੱਥੇ ਗਰਮੀਆਂ 'ਚ ਵੀ ਲੱਗੇ ਠੰਡ, ਚੜ੍ਹਦੇ ਵਰੇ ਹੀ ਵਿਆਜ ਦਰਾਂ ਨੇ ਵਧਾ ਭਾਰੀ ਦਿੱਤੀ ਕਰਜ਼ਿਆਂ ਦੀ ਪੰਡ।
5: ਅੱਛਾ, ਵੈਰੀ ਸੈਡ।
4: ਦੋ ਜਰਦੀ ਵਾਲੇ ਆਂਡਿਆਂ 'ਚ ਕਿੰਨਾ ਹੁੰਦਾ ਪ੍ਰੋਟੀਨ, ਇਹ ਦੱਸਣਗੇ ਐਡੀਲੇਡ ਵਾਲੇ ਮੰਡ।
5: ਵਾਹ,
4: ਖਿੱਟੇ ਗੋਡੇ ਅਤੇ ਗੁੱਟ ਦੀ ਰੇਡਰ ਮਾਲਿਸ਼ ਕਰਦੇ, ਜੇਕਰ ਸਾਹਮਣੇ ਵਾਲੇ ਪਾਲੇ ਵਿੱਚ ਖੜਿਆ ਦੇਖ ਲੈਂਦੇ ਬਾਜੀ ਜੰਡ, ਅਤੇ ਖਾ ਖਾ ਜਲੇਬੀਆਂ ਵੱਧ ਗਈ ਸ਼ੂਗਰ, ਕਹਿੰਦਾ ਡਾਕਟਰ ਛੱਡਣੀ ਪੈਣੀ ਗੱਭਰੂਆ, ਤੈਨੂੰ ਅੱਜ ਹੀ ਖੰਡ।
5: ਵਾਹ,
4: ਸੁਜਾਖੇ ਬੰਦੇ ਦੇ ਨਾਲ ਨਾ ਲਓ ਪੰਗਾ, ਕਿਉਂਕਿ ਉਸਦਾ ਗੁੱਸਾ ਹੁੰਦਾ ਬੜਾ ਪ੍ਰਚੰਡ, ਕਹਿੰਦਾ ਘੁੰਮਣ ਜਨਮਦਿਨ ਮੁਬਾਰਕ ਐਡੀਲੇਡ ਵਾਲੇ ਮੰਡ, ਖੂਬ ਕਰਿਓ ਇੰਜੋਏ, ਜੇਕਰ ਇਜਾਜ਼ਤ ਦੇਵੇ ਬੈਂਕਾਂ ਵਿੱਚ ਰੱਖੇ ਅਵੇਲੇਬਲ ਫੰਡ। ਵਾਹ
5: ਬਿਊਟੀਫੁਲ,
4: ਧੰਨਵਾਦ ਜੀ, ਧੰਨਵਾਦ, ਮਿਹਰਬਾਨੀ ਰਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਨੇ ਇੱਕ ਚੀਜ਼ ਨੇ ਹੈਪੀ ਕੀਤਾ ਸਾਨੂੰ ਇਸ ਵੀਕ, ਕਿ ਸਾਨੂੰ ਕਿਰਾਏਦਾਰ ਗਿਆ ਲੱਭ ਗਿਆ, ਓਕੇ, ਸੋ
5: ਗੁੱਡ,
4: ਰੈਂਟ ਕੱਟ ਹੋ ਗਿਆ,
5: ਯੇ ਦੈਟਸ ਵਿਨ,
4: ਬਿਲਕੁਲ ਜੀ। ਬਾਕੀ ਵੀ ਤੁਸੀਂ ਜ਼ਰੂਰ ਦੱਸਿਆ ਕਰੋ, ਚਾਹੇ ਮੈਸੇਜ ਕਰਕੇ ਦੱਸਦਿਆ ਕਰੋ ਵੀ ਤੁਹਾਡੇ ਨਾਲ ਕੀ ਚੰਗਾ ਹੋਇਆ ਇਹ।

0: ਹਾਊਸ ਸਟੋਰੀ ਇਨ ਵਨ ਵੀਕ। ਹਾਂ
1: ਪਰ ਇੱਕ ਦੇਖੋ ਬਹੁਤ ਮੇਨ ਗੱਲ ਇਹ ਹੈ ਕਿ ਇੱਕ ਆਮ ਨੋਰਮਲ ਗਾਣਾ 3 ਮਿੰਟ ਦਾ ਹੋ ਗਿਆ ਹੁਣ, ਹੈ ਨਾ, 5-6 ਮਿੰਟ ਦਾ ਨਹੀਂ ਰਿਹਾ, ਹੈ ਨਾ, 3 ਕੁ ਮਿੰਟ ਦੇ ਹੋ ਗਏ ਗਾਣੇ। ਉਹਦੇ ਅੰਦਰ ਵੀ ਇੱਕ ਰੈਪਰ ਜਿਹੜਾ ਆਉਂਦਾ, ਜਿਹੜਾ ਬਾਅਦ 'ਚੋਂ ਸ਼ੋ ਲਾਉਂਦਾ, ਜਿਹਦੀ ਆਪਾਂ 400-400 ਦੀਆਂ ਟਿਕਟਾਂ ਖਰੀਦਦੇ ਹਾਂ ਡਾਲਰਾਂ 'ਚ, ਉਹ 30-40 ਸੈਕਿੰਡ ਦਾ ਰੈਪ ਕਰਦਾ, ਹੈ ਨਾ। ਨੀਤੂ ਜੀ 4 ਮਿੰਟ 36 ਸੈਕਿੰਡ ਇੱਕੋ ਸਾਹ ਬੋਲਿਆ, ਇਹ ਵੀ ਗੱਲ ਕਮੈਂਡੇਬਲ ਗੱਲ ਹੈ ਜੀ।
0: ਨਹੀਂ ਹਰ ਕੋਈ ਨਹੀਂ ਕਰ ਸਕਦਾ,
1: ਨਹੀਂ ਕਰ ਸਕਦਾ,
0: ਹਰ ਕੋਈ
1: ਇੰਪੋਸੀਬਲ।
0: ਗੱਲਾਂ ਵੀ ਕਿਸੇ ਕਿਸੇ ਨੂੰ ਆਉਂਦੀਆਂ, ਵੇਖੋ
1: ਬਿਲਕੁਲ ਠੀਕ,
0: ਗੱਲਾਂ ਵੀ ਕੋਈ ਕੋਈ ਕਰ ਸਕਦਾ। ਅਤੇ ਅੱਛਾ ਜੀ, ਹਾਂਜੀ ਜ਼ਰੂਰ ਜੀ ਜ਼ਰੂਰ, ਮਿਹਰਬਾਨੀ ਤੁਹਾਡੀ, ਜ਼ਰੂਰ ਕਰਦੇ ਹਾਂ। ਅਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇੰਗਲੈਂਡ ਅਤੇ ਆਪਣਾ ਜਿਹੜਾ ਆਪਣਾ ਸਾਊਥ ਅਫਰੀਕਾ ਦੀਆਂ ਕੁੜੀਆਂ ਸੀ, ਉਹਨਾਂ ਦਾ ਮੈਚ ਜਿਹੜਾ ਵਾ ਉਹ ਜਿੱਤ ਲਿਆ ਸੀ ਆਪਣਾ ਇੰਗਲੈਂਡ ਵਾਲੀਆਂ ਨੇ। ਤਾਂ ਹੁਣ ਜੇ ਮੈਂ ਨਹੀਂ ਰੋਂਗ ਤਾਂ ਆਸਟ੍ਰੇਲੀਆ ਅਤੇ ਇੰਗਲੈਂਡ ਦਾ ਹੁਣ ਫਾਈਨਲ ਹੋਣਾ ਜੇ।
1: ਓਕੇ, ਸਾਡੇ ਵਾਲੀਆਂ ਤਾਂ ਬਾਹਰ ਹੋ ਗਈਆਂ, ਸੋ ਮਤਲਬ
0: ਪਿਛਲੀ ਵਾਰੀ ਜ਼ਿਆਦਾ ਮਤਲਬ ਮੈਨੂੰ ਲੱਗਦਾ ਵੀ ਉਹ ਇੰਜੋਏ ਉਹਨਾਂ ਨੇ ਕਰ ਲਿਆ ਜ਼ਿਆਦਾ ਹੀ ਓਵਰ।
1: ਐਕਚੁਅਲੀ 50 ਓਵਰ ਵਰਲਡ ਕੱਪ ਜਿੱਤ ਕੇ ਤਾਂ ਸ਼ਾਇਦ ਹਫ਼ਤਾ ਹੀ ਥੋੜ੍ਹਾ ਇੱਧਰ ਰਿਹਾ ਨਾ, ਇੰਡੀਆ ਆਇਰਲੈਂਡ ਤੋਂ ਹਾਰ ਗਈ, ਕਦੀ ਨਹੀਂ ਹੋਇਆ 19 ਸਾਲਾਂ ਦੇ ਅੰਦਰ। ਪਹਿਲਾਂ ਤਾਂ ਮੈਚ ਨਹੀਂ ਕਦੀ ਹਾਰੇ, ਫਿਰ ਕਦੀ ਸੀਰੀਜ਼ ਨਹੀਂ ਹਾਰੇ,
0: ਬੇਸਿਕਲੀ ਘਰੋਂ ਬਾਹਰ ਨਿਕਲੇ ਨਾ ਉਹ ਸਾਰਾ ਕੁਛ ਜਿਹੜਾ ਸੀ ਉਹ ਸ਼ਾਇਦ ਇੰਡੀਆ ਦੇ ਵਿੱਚ ਹੀ, ਕੁੜੀਆਂ ਵਾਲਾ ਵੀ,
1: ਹਾਂ ਇਹ ਵੀ ਕੁੜੀਆਂ ਵਾਲਾ
0: ਵੀ ਅਤੇ ਸਾਰਾ ਕੁਛ ਹੀ। ਅਤੇ ਹੁਣ ਜਦੋਂ ਆਪਾਂ ਬਾਹਰ ਨਿਕਲਣਾ ਅਤੇ ਫਿਰ ਬਾਹਰ ਵੇਖੋ, ਅੱਗੇ ਲਈ ਅਗਲੇ ਵੀ ਖੇਡਣ ਆਏ ਆ।
1: ਬਿਲਕੁਲ, ਅਗਲੇ ਵੀ ਘਰੋਂ ਆਏ ਤਿਆਰ ਹੋ ਕੇ, ਕੋਈ ਕੁਛ ਕਰਨਗੇ,
0: ਉਹ ਵੀ ਤਾਂ ਬਗਾਨੇ ਵੀ ਤਾਂ ਖੇਡਣ ਆਏ ਹੁੰਦੇ ਆ ਕਿਤੇ, ਐਵੇਂ ਥੋੜ੍ਹੀ ਮਤਲਬ ਵਿਸ਼ ਕਰਨਾ ਹੁਣ ਆਪਣੇ ਹਸਬੈਂਡ ਨੂੰ।
1: ਓਹ ਦੈਟਸ ਨਾਈਸ।
0: ਹਾਂਜੀ ਸਤਿ ਸ਼੍ਰੀ ਅਕਾਲ ਭਾਬੀ ਜੀ।
2: ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਹੈ ਜੀ?
0: ਜੀ ਬਹੁਤ ਵਧੀਆ ਜੀ।
2: ਹਾਂਜੀ ਮੈਂ ਥੈਂਕ ਯੂ ਕਹਿਣਾ ਜੀ ਤੁਹਾਨੂੰ
0: ਜੀ, ਥੈਂਕ ਯੂ ਜੀ
2: ਤੁਹਾਡੀ ਵਿਸ਼ੇਸ ਲਈ
0: ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ, ਤੁਹਾਨੂੰ ਵਧਾਈਆਂ ਬਹੁਤ ਬਹੁਤ।
2: ਹਾਂਜੀ ਥੈਂਕ ਯੂ ਜੀ, ਤੁਹਾਡੇ ਨਾਲ ਸਾਂਝੀਆਂ ਕਰੇ ਬਿਨਾ ਅਧੂਰੀਆਂ ਸੀ ਨਾ।
0: ਬਿਲਕੁਲ ਬਿਲਕੁਲ ਜੀ, ਖੁਸ਼ੀਆਂ ਜਿੰਨੀਆਂ ਵੰਡੋ ਉਨੀਆਂ,
1: ਹਾਂ ਉਨੀਆਂ
0: ਉਨੀਆਂ ਜ਼ਿਆਦਾ ਮਜ਼ਾ ਦਿੰਦੀਆਂ। ਕਈ ਵਾਰੀ ਨਾ ਸਾਡਾ ਜਨਮ ਦਿਨ ਹੁੰਦਾ ਤਾਂ ਲੱਗ ਰਿਹਾ ਹੁੰਦਾ ਵੀ ਹਾਂ ਠੀਕ ਹੈਗਾ, ਤੇ ਡੀ ਗੱਲ ਹੈ
1: ਦਿਨ ਹੀ ਹੈ, ਹਨਾ,
0: ਪਰ ਜਦੋਂ ਕੋਈ ਵਿਸ਼ ਕਰ ਦਿੰਦਾ ਵਾ ਤੇ ਉਸ ਤੋਂ ਅੱਗੇ ਹੋਰ ਹੋਰ ਵਿਸ਼ ਕਰੀ ਜਾਂਦੇ, ਫਿਰ ਇਦਾਂ ਲੱਗਦਾ ਯਾਰ ਵਾਕਈ ਤੇ ਵਧੀਆ ਹੀ ਕੀਤਾ ਮੈਂ ਜੰਮ ਕੇ, ਹਨਾ।
1: ਸਹੀ ਗੱਲ ਹੈ ਬਈ, ਨਾਈਸ
0: ਹੁੰਦੀ ਤਾਂ ਇਦਾਂ ਹੁੰਦੀ ਫੀਲਿੰਗ।
2: ਹਾਂਜੀ ਮੈਂ ਉਹ ਜਿੰਨਾ ਮਰਜ਼ੀ ਵੱਡਾ ਗਿਫਟ ਜਾਂ ਕੁਛ ਵੀ ਲਿਆਉਂਦੀ ਨਾ, ਜਦ ਤੱਕ ਮੈਂ ਫੋਨ ਨਹੀਂ ਸੀ ਕਰਨਾ, ਫਿਰ ਉਹਨਾਂ ਨੂੰ ਇਹ ਸਭ ਤੋਂ ਵਧੀਆ ਲੱਗਦਾ।
0: ਜੀ ਜੀ ਨਹੀਂ, ਥੈਂਕ ਯੂ ਤੁਹਾਡਾ, ਤੁਸੀਂ ਸਵੇਰੇ ਜਿਹੜੀ ਸਾਂਝ ਪਾਈ, ਤੁਸੀਂ ਇੰਨੇ ਸਾਰੇ ਗਿਫਟ। ਪਰਫਿਊਮ ਕਿਹੜਾ ਦਿੱਤਾ ਜੀ?
2: ਹੁਣ ਅੱਗੇ ਬੱਚੇ ਦੀ ਚੋਇਸ ਹੋ ਜਾਂਦੀ ਹੈ ਜੀ, ਮੇਰਾ ਕੰਮ ਡਨ ਹੋ ਗਿਆ।
0: ਅਜਾ ਹੁਣ ਬੱਚੇ ਲੈ ਆਉਂਦੇ ਲੱਭ ਕੇ।
2: ਹਾਂਜੀ ਉਹ ਸਾਰਾ ਕੁਝ ਬੱਚਿਆਂ ਨੇ ਕੀਤਾ।
0: ਸਾਰੀ ਉਮਰ ਆਪਾਂ ਏਦਾਂ ਹੀ ਢੋਣਾ ਵਾ ਤੇ ਉਸੇ ਚੱਕਰ ਚ ਕਈ ਬਹੁਤ ਜ਼ਿਆਦਾ ਸਟ੍ਰੈਸ ਲੈ ਕੇ ਤੇ ਐਵੇਂ ਆਪਣੇ ਆਪ ਨੂੰ ਬਿਮਾਰੀ ਲਾ ਲੈਂਦੇ, ਤੇ ਆਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਵਿੱਚੋਂ ਪਿੱਕ ਕਰਨ ਵਾਲੀਆਂ ਇਹ ਨੇ ਵੀ ਵੈਰੀ ਸੂਨ ਤੁਹਾਡੇ ਬੱਚਿਆਂ ਨੇ ਹੱਥ ਵੰਡਾਉਣਾ ਸ਼ੁਰੂ ਕਰ ਦੇਣਾ ਵਾ। ਇਹ ਬਹੁਤ ਘੱਟ ਲੋਕ ਨੇ ਜਿਹੜੇ ਖਿਆਲ ਰੱਖਦੇ ਆ।
1: ਸਹੀ ਗੱਲ ਹੈ,
0: ਐਂਡ ਦੇ ਵਿਲ ਬੀ ਦੇਅਰ ਉਮਰ ਅਸੀਂ ਇਦਾਂ ਹੀ ਇਹ ਪੰਡ ਚੁੱਕੀ ਫਿਰਨੀ ਆ, ਮਨਾ ਉਸੇ ਚੱਕਰ ਦੇ ਵਿੱਚ ਹੀ ਤੁਰੇ ਫਿਰਦੇ ਆ, ਤੇ ਤੁਹਾਨੂੰ ਇਹ ਟੈਨਸ਼ਨਾਂ ਤੁਹਾਡੀਆਂ
1: ਹਾਂ
0: ਉਹਨਾਂ ਨੇ
1: ਟਾਈਮਲੀ ਹੁੰਦੀਆਂ
0: ਕਰ ਦੇਣੀਆਂ। ਹਾਂਜੀ ਨਹੀਂ, ਥੈਂਕ ਯੂ ਤੁਹਾਡਾ ਜੀ। ਮਨ ਸਾਹਿਬ ਦਾ ਵੀ ਮੈਸੇਜ ਆਇਆ ਵਾ, ਕਹਿੰਦੇ ਨੇ ਕਿ ਮੋਸਟ ਵੈਲਕਮ, ਕਹਿੰਦੇ ਕਹਿ ਦਿਓ ਸੈਣੀ ਸਾਹਿਬ ਨੂੰ, ਤੇ ਨੀਤੂ ਕਹਿੰਦੇ ਨੇ ਕਿ ਲੈ ਕੇ ਆਈ ਆ ਚਿਕਨ ਤੇ ਬਸ ਉਹਨਾਂ ਮੈਰੀਨੇਟ ਕਰਕੇ ਰੱਖਣਾ।
1: ਵਾਹ ਵਾਹ ਵਾਹ,
2: ਵੈਜੀਟੇਰੀਅਨ ਹੈ ਜੀ।
0: ਹਾਂਜੀ
2: ਅੱਛਾ, ਵੈਜੀਟੇਰੀਅਨ ਹੈ
0: ਕਿਉਂ ਕਹੀ ਜਾਂਦੇ?
1: ਭੁਲੇਖਾ ਖਾ ਕੇ ਲੱਗਦਾ ਵੀਗਨ ਹੋਏਗਾ, ਅੱਜ ਕੱਲ ਵੀਗਨ ਸਭ ਕੁਝ ਚੱਲ ਪਿਆ।
0: ਮੈਨੂੰ ਲੱਗਦਾ ਮੈਂ ਚਿਕਨ ਵਾਲੀ ਐਨਕ ਲਾ ਲਈ
1: ਲਾਓ ਲਾਓ ਲਾਓ।
0: ਹਾਂ ਨਹੀਂ ਅੱਛਾ, ਸੋਇਆ ਸੋਇਆ ਓਕੇ, ਜਿਹੜਾ ਉਹ ਨਕਲੀ ਚਿਕਨ ਹੁੰਦਾ,
1: ਵੀਗਨ ਚਿਕਨ, ਵੀਗਨ ਚਿਕਨ,
0: ਵੈਜ ਵੈਜ ਚਿਕਨ, ਵੈਜ ਵੈਜ ਵੀਗਨ ਚਿਕਨ।
2: ਹਾਂ ਬਹੁਤ ਬਹੁਤ ਸੋਹਣਾ ਕਵਰ ਅਪ ਵੀਰ ਜੀ,
0: ਮੇਰੇ ਨਾਲ ਵਧੀਆ ਤੇ ਤੁਸੀਂ ਕੀਤਾ ਉਧਰ। ਸੈਣੀ ਸਾਹਿਬ ਕਦੀ ਜੁੱਤੀ ਲਾਉਂਦੇ ਆ ਫੇਰ ਪਾ ਲੈਂਦੇ
1: ਉਹਨਾਂ ਨੂੰ ਤਾਂ ਫ੍ਰੀ ਕਰੋ ਬਾਈ,
0: ਮੈਨੂੰ ਮਿਲਿਆ ਕਰੋ।
2: ਤੁਸੀਂ ਬਹੁਤ ਦੜਜਾ ਲੈਂਦੇ ਵੀਰ ਜੀ,
0: ਜਾਣ ਲੈਂਦੇ ਬੰਦੇ ਦੀ ਰੋਟੀ ਪੱਕੀ ਕਰਨ ਦੀ।

0: ਬਸ ਅੱਗੇ ਨਹੀਂ ਆਉਂਦਾ।
1: ਮੈਸੇਜ ਪਹੁੰਚਣਾ ਜ਼ਰੂਰੀ ਹੈ
2: ਤੁਹਾਡੇ, ਉਹ ਤਾਂ ਪਤਾ ਲੱਗ ਗਿਆ ਨਾ ਤੁਹਾਡੇ ਜਜ਼ਬਾਤ, ਤੁਸੀਂ ਕਹਿਣਾ ਕੀ ਚਾਹ ਰਹੇ ਹੋ, ਅਤੇ ਇਹ ਸਭ ਤੋਂ ਵੱਡੀ ਚੀਜ਼ ਹੈ। ਥੈਂਕ ਯੂ ਤੁਹਾਡਾ,
1: ਥੈਂਕ ਯੂ ਜੀ,
2: ਬਹੁਤ ਬਹੁਤ ਰੱਬ ਤੁਹਾਡਾ ਇਸ ਤਰ੍ਹਾਂ ਪਿਆਰ ਸਤਿਕਾਰ ਆਪਸ ਦੇ ਵਿੱਚ ਬਣਾਈ ਰੱਖੇ। ਚੜ੍ਹਦੀ ਕਲਾ ਦੇ ਵਿੱਚ ਰਹੋ ਮਾਨ ਸਾਹਿਬ, ਬਹੁਤ ਬਹੁਤ ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ, ਚੜ੍ਹਦੀ ਕਲਾ 'ਚ ਰੱਖੇ ਰੱਬ ਪਰਿਵਾਰ ਨੂੰ, ਅਤੇ ਜੀ ਥੈਂਕ ਯੂ ਜੀ ਥੈਂਕ ਯੂ। ਅਤੇ ਹਾਂਜੀ ਰਣਦੀਪ ਜੀ, ਹੁਣ ਕਰ ਲਿਓ ਤੁਸੀਂ ਫੈਸਲ ਵਿੱਚ, ਚੱਲਦੀ ਕਾਲ ਦੇ ਵਿੱਚ ਨਹੀਂ ਆਪਾਂ ਚੁੱਕ ਸਕਦੇ ਹੁੰਦੇ, ਸਾਡੀ ਮਜਬੂਰੀ ਹੁੰਦੀ ਹੈ, ਮਿਹਰਬਾਨੀ ਤੁਹਾਡੀ। 565 ਤੁਸੀਂ ਆਉਂਦੇ ਰਹੋ ਜੀ। ਸਤਿ
3: ਸ਼੍ਰੀ ਅਕਾਲ
2: ਜੀ, ਸਤਿ ਸ਼੍ਰੀ ਅਕਾਲ ਜੀ,
3: ਹੋਰ ਜੀ ਕੀ ਹਾਲ ਹੈ
2: ਜੀ? ਬਹੁਤ ਵਧੀਆ, ਬਹੁਤ ਵਧੀਆ,
1: ਤੁਸੀਂ ਦੱਸੋ। ਵਧੀਆ,
3: ਇੱਦਾਂ ਆਪਣਾ ਜਿੱਥੇ ਅਸੀਂ ਚਾਰ ਲੈਣਾ, ਮੈਂ ਕਿਹਾ ਮੈਂ ਵੀ ਸਾਂਝੀਆਂ ਕਰਦਾ
2: ਜੀ। ਜੀ ਪਲੀਜ਼ ਪਲੀਜ਼।
3: ਮੈਂ ਰਣਵੀਰ, ਰਣਵੀਰ ਨਾਮ ਤਾਂ ਨਹੀਂ ਬੋਲਿਆ ਜੀ।
1: ਜੀ
2: ਹਾਂਜੀ ਹਾਂਜੀ ਰਣਵੀਰ ਜੀ,
3: ਹਾਂਜੀ। ਇਹ ਮੈਂ ਇਸ ਤਰ੍ਹਾਂ ਸੀਗਾ, ਮੈਂ ਥੋੜ੍ਹਾ ਜਿਹਾ ਦੱਸਦਾ। ਇਹ ਮਤਲਬ ਚਿੱਠੀ ਕਾਰਡ ਆਉਂਦਾ ਦੀਵਾਲੀ ਦਾ
2: ਜੀ,
1: ਜੀ
3: ਦੀਵਾਲੀ ਦਾ ਕਾਰਡ ਆਉਂਦਾ ਤੇ ਉਹ ਮਤਲਬ ਦੀਵਾ ਤੇ ਬਲਦਾ ਵੇਖਿਆ ਜਾਂਦਾ, ਪਰ ਹੁਣ ਜਿਹੜਾ ਲਿਖਿਆ ਕਾਂਗਰੈਚੁਲੇਸ਼ਨ ਉਹ ਸਮਝ ਨਹੀਂ ਆ ਰਿਹਾ ਉਹਦੇ ਉੱਤੇ ਹੈ ਜੀ।
2: ਜੀ
3: ਕਈ ਚਿਰਾਂ ਪਿੱਛੋਂ ਆਵਾਜ਼ ਕਰਨੀ ਪਈ ਸੀ, ਜਦੋਂ ਬੂਹਾ ਖੋਲਿਆ ਚਿੱਠੀ ਇੱਕ ਪਈ ਸੀ, ਵੇਖਿਆ ਚਿੱਠੀ ਵਿੱਚ ਦੀਵਾ ਇੱਕ ਬਾਲਿਆ, ਨਾਲ ਪਤਾ ਨੀ ਕੀ ਘਾਚਾ ਮਾਚਾ ਘਾਲਿਆ। ਸੋਚਿਆ ਮੈਂ ਛੇਤੀ ਛੇਤੀ ਡਾਕ ਘਰ ਜਾਂਦਾ ਵਾਂ, ਜਾ ਕੇ ਉੱਥੇ ਚਿੱਠੀ ਡਾਕੀਏ ਨੂੰ ਵਿਖਾਨਾ ਵਾਂ ਕਿ ਇਹ ਘਾਚਾ ਮਾਚਾ ਉਸੇ ਤੋਂ ਪੜਾਉਣਾ। ਉਹਦਾ ਕਾਂਗਰੈਚੁਲੇਸ਼ਨ ਲਿਖਿਆ ਜੀ, ਉਹ ਸਮਝ ਨੀ ਆ ਰਿਹਾ। ਲੈ ਕੇ ਚਿੱਠੀ ਛੇਤੀ ਛੇਤੀ ਡਾਕ ਘਰ ਪੁੱਜਿਆ, ਹੌਲੀ ਹੌਲੀ ਚੱਕਦੇ ਨੇ ਡਾਕੀਏ ਤੋਂ ਪੁੱਛਿਆ, ਵੇਖੀ ਜਿਹੜਾ ਚਿੱਠੀ ਉੱਤੇ ਨਾਂ ਪਤਾ ਮੇਰਾ ਹੈ, ਡਾਕੀਆ ਹੱਸਿਆ ਨਛੱਤਰ ਹੋਰ ਕਿਹੜਾ ਹੈ। ਸਾਰਾ ਕੁਝ ਵੇਖ ਕੇ ਡਾਕੀਆ ਹੈਰਾਨ ਸੀ, ਕੀ ਕੁਝ ਲਿਖਿਆ ਵੇਖ ਪਰੇਸ਼ਾਨ ਸੀ, ਇਹਦੇ ਪਤਾ ਲੱਗਦਾ ਦੀਵਾ ਇੱਕ ਜਗਦਾ, ਨਾਲ ਪਤਾ ਨੀ ਕੀ ਘਾਚਾ ਮਾਚਾ ਲੱਗਦਾ।
2: ਅੱਛਾ ਜੀ,
3: ਬੈਠ ਇੱਥੇ ਜਰਾ ਵੱਡਾ ਬਾਬੂ ਆਉਣ ਦੇ, ਉਸੇ ਤੋਂ ਪੜਾਨਾ, ਉਹੀ ਲੰਡੀ ਭਾਸ਼ਾ ਜਾਣਦਾ। ਆਖਦਾ ਹੈ ਬਾਬੂ ਮੈਂ ਤਾਂ 16 ਭਾਸ਼ਾ ਜਾਣਦਾ, ਐਸਾ ਕੋਈ ਮੁਲਕ ਨਹੀਂ ਜਿਹਨੂੰ ਨਹੀਂ ਪਛਾਣਦਾ। ਪੁੱਛਿਆ ਮੈਂ ਬਾਬੂ ਹੋਰ ਕਿੰਨਾ ਚਿਰ ਲਾਏਗਾ, ਹੋ ਗਈ ਕਵੇਲ ਉਹ ਕਦੋਂ ਬਾਹਰ ਆਏਗਾ। ਆਖਿਆ ਤੈਨੂੰ ਉਹ ਰੋਟੀ ਪਿਆ ਖਾਂਦਾ ਏ, ਰੋਟੀ ਚੋਟੀ ਖਾ ਕੇ ਥੋੜਾ ਸੁਸਕਾਉਂਦਾ ਏ, ਸਬਰ ਰੱਖ ਥੋੜਾ, ਬਸ ਹੁਣੇ ਬਾਹਰ ਆਏਗਾ, ਤੇਰੀ ਚਿੱਠੀ ਵਾਲੀ ਸਾਰੀ ਗੱਲ ਹੀ ਮੁਕਾਏਗਾ। ਇਹਨੇ ਨੂੰ ਬਾਹਰ ਆਇਆ ਬਿੱਲਾ ਇੱਕ ਦਹਾੜ ਦਾ, ਇੱਕ ਹੱਥ ਸਿਰ ਤੇ ਇੱਕ ਢਿੱਡ ਨੂੰ ਪਿਆਰ ਦਾ, ਵੇਖ ਕੇ ਮੇਰੇ ਵੱਲ ਥੋੜਾ ਜਿਹਾ ਹੱਸਿਆ, ਡਾਕੀਏ ਨੇ ਫੇਰ ਉਹਨੂੰ ਸਾਰਾ ਕਿੱਸਾ ਦੱਸਿਆ। ਇੱਕ ਹੱਥ ਰੋਕ ਉਹਨੇ ਚਿੱਠੀ ਨੂੰ ਸੰਭਾਲਿਆ, ਹੁਣ ਵੇਖੋ ਜੀ, ਇੱਕ ਹੱਥ ਰੋਕ ਉਹਨੇ ਚਿੱਠੀ ਨੂੰ ਸੰਭਾਲਿਆ, ਪਹਿਲਾਂ ਤਾਂ ਵੇਖਾਂ ਉਹਨੇ ਦੀਵਾ ਕਾਹਨੂੰ ਬਾਲਿਆ, 7 ਸਾਲ ਲਾ ਕੇ ਮੈਂ ਇਹ ਭਾਸ਼ਾ ਸਿੱਖੀ ਹੈ, ਅੰਗਰੇਜ਼ੀ ਇਹਨੂੰ ਆਖਦੇ, ਇਹ ਭਾਸ਼ਾ ਤਿੱਖੀ ਹੈ। ਵੇਖ ਚਿੱਠੀ ਬਾਬੂ ਪਾਇਆ ਅੱਖਾਂ ਉੱਤੇ ਜ਼ੋਰ ਸੀ, ਇੰਨਾ ਵੱਡਾ ਲਿਖਿਆ ਇਹਦੀ ਕੀ ਲੋੜ ਸੀ। ਹੁਣ ਕਰਨ ਲੱਗਾ ਜੀ ਉਹਦਾ ਆਪਣਾ ਵਿਸ਼ਲੇਸ਼ਣ ਲੱਗਾ ਕਰਨ ਦਾ, ਕਾਂਗਰੈਚੁਲੇਸ਼ਨ ਦਾ। ਕਹਿੰਦਾ ਕੰਨ ਗ੍ਰੇ ਚ ਲੋਸ਼ਣ, ਕਹਿੰਦਾ ਗ੍ਰੇ ਹੁੰਦਾ ਭੂਰੀਏ, ਕੀ ਨਛੱਤਰਾ ਕੋਈ ਮੱਝ ਤੇਰੀ ਭੂਰੀ ਏ, ਲਿਖਿਆ ਹੈ ਕੀ ਨਛੱਤਰਾ ਕੋਈ ਮੱਝ ਤੇਰੀ ਭੂਰੀ ਏ, ਲਿਖਿਆ ਹੈ ਕੰਨ ਉਹਦੇ ਲੋਸ਼ਣ ਕੋਈ ਪਾਉਣ ਨੂੰ। ਕਾਂਗਰੈਚੁਲੇਸ਼ਨ ਹੋ ਗਿਆ ਜੀ। ਕਹਿੰਦਾ ਕੀ ਨਛੱਤਰਾ ਕੋਈ ਮੱਝ ਤੇਰੀ ਭੂਰੀ ਏ, ਲਿਖਿਆ ਹੈ ਕੰਨ ਉਹਦੇ ਲੋਸ਼ਣ ਕੋਈ ਪਾਉਣ ਨੂੰ, ਬਾਲਿਆ ਦੀਵਾ ਕਰੀ ਗਰਮ ਸਮਝਾਉਣ ਨੂੰ। ਮੁੱਛ ਕਰ ਉੱਚੀ ਦੰਦੀ ਹਾਸਾ ਜਿਹਾ ਪਾ ਕੇ, ਪੜਿਆ ਹੈ ਵੱਡੇ ਬਾਬੂ ਦੱਸੀ ਉਹਨੂੰ ਜਾ ਕੇ, ਵੈਦ ਨੂੰ ਹੁਣ ਉਹ ਸੋਚਦਾ, ਕਹਿੰਦਾ ਵੈਦ ਨੂੰ ਹੀ ਪਤਾ ਸੀ ਬਸ ਮੱਝ ਮੇਰੀ ਭੂਰੀ ਹੈ, ਉਹਨੂੰ ਇਹ ਵੀ ਪਤਾ ਸੀ ਇੱਕ ਕੰਨੋਂ ਬਹਿਰੀ ਹੈ, ਪਤਾ ਨੀ ਉਹਨੇ ਕਿੱਥੇ ਬੈਠ ਰੋਲਾ ਉਸ ਪਾਇਆ ਹੈ, ਜਿਹੜਾ ਸਭ ਕੁਝ ਲਿਖ ਚਿੱਠੀ ਵਿੱਚ ਆਇਆ ਹੈ। ਬਸ ਹੁਣ ਕਿਸੇ ਦੀ ਨਾ ਸੁਣੀ ਨਾ ਕਹਿਣੀ ਹੈ, ਛੇਤੀ ਛੇਤੀ ਕਰਕੇ ਮੈਂ ਮੱਝ ਵੇਚ ਦੇਣੀ।
0: ਬਿਊਟੀਫੁਲ।
3: ਸੋਚਿਆ ਸੀ, ਸੋਚਿਆ ਸੀ ਛੁੱਟੀਆਂ 'ਚ ਉਤਰੇ ਜੋ ਆਉਣਗੇ ਦੁੱਧ ਦਹੀਂ ਵਾਲੀਆਂ ਮੋਜਾਂ ਉਹ ਹੰਡਾਉਣਗੇ, ਉਹਨਾਂ ਦੇ ਨਸੀਬ ਵਿੱਚ ਦੁੱਧ ਦਹੀਂ ਕਿਹੜਾ ਹੈ, ਰੱਬ ਤਾਂ ਹੀ ਬੰਨ ਦਿੱਤਾ ਵੇਚਣ ਵਾਲਾ ਗੇੜਾ ਹੈ। ਆ ਗਏ ਪੁੱਤਰ ਪੋਤਰੇ ਦਾਦੂ ਵਾਜਾ ਮਾਰਦੇ, ਖੜ ਗਏ ਬੂਹੇ ਵਿੱਚ ਦਾਦੂ ਨੂੰ ਨਿਹਾਰਦੇ, ਇੱਕ ਦੂਜੇ ਨੂੰ ਏਦਾਂ ਧੱਕਾ ਮਾਰਦੇ, ਦਾਦੂ ਦਾਦੂ ਪਹਿਲਾਂ ਮੈਨੂੰ ਪਿਆਰ ਦੇ। ਵੱਡਾ ਪੋਤਰ, ਵੱਡਾ ਪੋਤਾ ਕਹਿੰਦਾ ਦਾਦੂ ਤੁਸੀਂ ਚਿੱਠੀ ਇੱਕ ਪਾਈ ਸੀ, ਵੱਡਾ ਪੋਤਾ ਕਹਿੰਦਾ ਦਾਦੂ ਤੈਨੂੰ ਚਿੱਠੀ ਇੱਕ ਪਾਈ ਸੀ, ਉਹਦੇ ਵਿੱਚ ਲਿਖਿਆ ਦੀਵਾਲੀ ਦੀ ਵਧਾਈ ਸੀ। ਕਹਿੰਦਾ ਕੀ ਬਦਮਾਸ਼ਾ, ਉਹ ਚਿੱਠੀ ਤੇਰੀ ਸੀ, ਉਹਨੇ ਤਾਂ ਬੰਦ ਤੇ ਫਿਰਕੀ ਜਿਹੀ ਮੇਰੀ ਸੀ, ਹੁਣ ਨਹੀਂ ਵੇਖਦਾ ਮੈਂ ਮੌਜਾਂ ਤੋਂ ਹੀ ਮਾਣਿਓ ਦੁੱਧ ਦਹੀਂ ਵਾਲੀਆਂ ਸੁਗਾਤਾਂ ਨੂੰ ਪਛਾਣ।
2: ਵਾਹ ਜੀ ਵਾਹ,
0: ਬਿਊਟੀਫੁਲ,
2: ਬਹੁਤ ਵਧੀਆ ਜੀ, ਵੈਰੀ ਵੈਰੀ ਨਾਈਸ,
0: ਥੈਂਕ ਯੂ ਨਾ,
2: ਬਹੁਤ ਸੋਹਣਾ,
0: ਬਹੁਤ ਸੋਹਣਾ ਖਿਆਲ ਹੈ ਨਾ, ਕਿੰਨੀ ਸੋਹਣੀ ਇਮੇਜਰੀ ਸੀ, ਥੈਂਕ ਯੂ ਸੋ ਮਚ ਜੀ,
2: ਥੈਂਕ ਯੂ ਤੁਹਾਡਾ,
3: ਧੰਨਵਾਦ
2: ਜੀ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਅਤੇ ਤੁਸੀਂ ਵੀ ਕਰ ਸਕਦੇ ਹੋ ਜੀ ਕਾਲ, ਤੁਸੀਂ ਵੀ ਸੁਣਾ ਸਕਦੇ ਹੋ ਆਪਣੀ ਕੋਈ ਸ਼ੇਰੋ ਸ਼ਾਇਰੀ, ਕੋਈ ਬਾਤ, ਕੋਈ ਚੁਟਕਲਾ ਅਤੇ ਕੋਈ ਗੱਲਾਂ ਬਾਤਾਂ। ਧੰਨਵਾਦ ਜੀ, ਮਿਹਰਬਾਨੀ। ਬਲਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਰਿਆਂ ਦੇ ਲਈ, ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ, ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ, ਸਾਰਿਆਂ ਦਾ ਵੀਕਐਂਡ ਸੋਹਣਾ ਸੋਹਣਾ ਹੋਵੇ। ਇਹਨਾਂ ਸਭ ਗੱਲਾਂ ਬਾਤਾਂ ਦੇ ਦਰਮਿਆਨ ਇੱਕ ਚਾਈਨਾ ਦਾ ਇੱਕ ਫੋਨ ਲਾਂਚ ਹੋਇਆ ਜੀ ਆਸਟ੍ਰੇਲੀਆ ਦੇ ਵਿੱਚ।
0: ਓਕੇ,
2: ਇਸ ਟਾਈਮ ਮੀਡੀਆ ਦੇ ਵਿੱਚ ਜਿਹਦੇ ਚਰਚੇ ਨੇ ਕਿ ਆਈਫੋਨ ਕਿਹੜਾ ਹੈ, 17 ਆਇਆ ਸੀ ਨਾ,
0: ਹਾਂਜੀ ਫਿਲਹਾਲ
2: ਆਈਫੋਨ 17 ਪ੍ਰੋ ਦੀ ਇਹ ਕਾਪੀ ਆ ਅਤੇ ਚਾਈਨਾ ਮੇਡ ਹੈ, ਅਤੇ ਆਈਫੋਨ ਦੇ ਨਾਲੋਂ ਲਗਭਗ $500 ਸਸਤਾ ਅਤੇ ਫੀਚਰ ਸਾਰੇ ਉਹੀ। ਸੋ ਇਸ ਟਾਈਮ ਦੇ ਉੱਤੇ ਧੜਾ ਧੜ ਚਾਈਨਾ ਦੀਆਂ ਆਈਟਮਸ ਜਿਹੜੀਆਂ ਮਤਲਬ ਵੇਖਣ ਦੇ ਵਿੱਚ ਵੀ ਕੋਈ ਖਾਸ ਫਰਕ ਮਤਲਬ ਮੈਨੂੰ ਤਾਂ ਲੱਭਾ ਨਹੀਂ, ਪਰ ਹਾਂ ਇੰਨਾ ਜ਼ਰੂਰ ਤੁਹਾਨੂੰ ਲੱਭੂਗਾ ਵੀ ਉਹਦੇ 'ਤੇ ਲੋਗੋ ਨਹੀਂ ਹੈਗਾ ਅਤੇ ਬਾਕੀ ਸਾਰੀਆਂ ਚੀਜ਼ਾਂ ਲਗਭਗ
0: ਸਾਡੇ ਇੰਡੀਆ ਇੰਡੀਆ ਵਿਕਦੇ ਹੁੰਦੇ ਹੈਗੇ ਨਾ ਇਹ ਫਸਟ ਕਾਪੀ ਐਪਲ।
2: ਅੱਛਾ, ਉਹ ਤਾਂ ਮਤਲਬ ਕਹਿ ਕੇ ਇਹ ਹਵਾਈ ਨਹੀਂ ਹੁੰਦਾ ਪਹਿਲਾਂ, ਹਵਾਈ ਉਹਨਾਂ ਦੀ ਕੋਈ ਸਿਸਟਰ ਕੰਪਨੀ ਆ, ਉਹਨਾਂ ਦੇ ਨਾਲ ਇਕੱਠੇ ਪਹਿਲਾਂ ਇਹ ਕਰਦੇ ਸੀ ਅਤੇ ਹੁਣ ਉਹਨਾਂ ਨੇ ਮੇਰੇ ਖਿਆਲੋਂ ਹਵਾਈ ਨੂੰ ਬਿਆਨ ਕੀਤਾ, ਸ਼ਾਇਦ ਉਹਨਾਂ ਨੇ ਤਾਂ ਕਰਕੇ ਵੱਖਰਾ ਕਰਕੇ ਨਾਂ 'ਤੇ ਫਿਰ ਸ਼ੁਰੂ ਕਰ ਲਿਆ ਹੋਣਾ। ਸੋ 1500 ਦੇ ਆਸ ਪਾਸ ਇਹ ਫੋਨ ਅਤੇ ਇਹਦੀ ਜਿਹੜੀ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਈਵਨ ਪਲੱਸ ਹੀ ਦੱਸੀਆਂ ਜਾ ਰਹੀਆਂ ਨੇ ਉਹਦੇ ਨਾਲੋਂ, ਜਿਹਦੇ ਵਿੱਚ ਕਿ ਆਪਾਂ ਚਾਰਜਿੰਗ ਉਹਦੇ ਨਾਲ ਨਹੀਂ ਮਿਲਦਾ, ਅੱਜ ਕੱਲ੍ਹ ਚਾਰਜਰ ਬੰਦ ਕਰਤੇ ਨੇ ਉਹਨਾਂ ਨੇ, ਇਹ ਕਹਿੰਦੇ ਆ ਵੀ ਆਪਾਂ ਚਾਰਜਰ ਵੀ ਦੇਵਾਂਗੇ, ਉਹ ਵੀ 80 ਵਾਟ ਦਾ ਚਾਰਜਰ, ਮਤਲਬ ਇਹਦਾ ਮਤਲਬ ਇਹ ਹੈ ਮਤਲਬ ਚੱਕ ਕੇ ਮਾਰੂਗਾ ਇਹ ਚਾਰਜ, ਚਾਰਜ ਕਰਨ ਲੱਗਿਆ
0: ਲਾਇਆ ਲਾਣਾ ਹੈ ਨਾ ਬਾਅਦ ਚੋਂ, ਪਹਿਲੇ ਚਾਰਜ ਹੋਇਆ ਹੋਣਾ
2: 80 ਵਾਟ ਬਹੁਤ ਆ, ਆਪਾਂ ਜਿਹੜਾ ਯੂਜ਼ ਕਰਦੇ ਹਾਂ ਉਹ 20 ਤੋਂ 30
0: ਹੀ ਹੁੰਦਾ, ਯੂਜਲੀ 20 ਹੀ ਹੈਗੇ,
2: ਇੰਨਾ ਕੀ
0: ਘੱਟ ਹੀ ਮਿਲਦਾ ਹੈ
2: ਅਤੇ ਪਰ ਇਹ ਆ ਵੀ ਇਹ ਤੁਹਾਨੂੰ ਮੈਮਰੀ ਵਗੈਰਾ ਵੀ ਇਹਦੀ ਜਿਹੜੀ ਆ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ, ਕਹਿੰਦੇ ਚੱਕੋ ਅਤੇ
0: ਐਡ ਲਿਖਣੀ ਚਾਹੀਦੀ ਸਾਨੂੰ ਇੱਦਾਂ ਦੀ ਕੰਪਨੀਆਂ ਵਾਸਤੇ, ਹੈ ਅਸੀਂ ਵੀ ਕਰ ਸਕਦੇ ਹਾਂ ਕੰਮ, ਕਿੰਨੇ ਲੰਬੇ ਚੌੜਾ ਕੰਮ ਨਹੀਂ ਹੈ, ਆਹ ਚੱਕ 83 ਵਾਟ ਦਾ ਚਾਰਜਰ।
2: ਸੋ ਇਹ ਓਨਰ ਨਾਂ ਦੀ ਕੰਪਨੀ ਆ ਅਤੇ ਜੇ
0: ਓਨਰ ਹੈ,
2: ਹਾਂ ਜੇ ਤੁਸੀਂ ਸਸਤੇ ਦੇ ਵਿੱਚ ਕੁਛ ਭਾਲ ਰਹੇ ਹੋ ਅਤੇ ਉਹ ਤੁਸੀਂ ਲੈ ਸਕਦੇ ਹੋ। ਸੋ ਮੈਲਬਨ ਦੇ ਵਿੱਚ ਕੀ ਹੋ ਰਿਹਾ ਵਾ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਅਗਲੇ ਹਿੱਸੇ ਦੇ ਵਿੱਚ, ਪਰ ਫਿਲਹਾਲ ਆਪਣੇ ਪ੍ਰੋਗਰਾਮ ਜਾਰੀ ਰੱਖੀਏ। ਮੈਲਬਨ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਤੁਸੀਂ ਕੀ ਕਰ ਸਕਦੇ ਹੋ ਉਹਦੇ ਉੱਤੇ ਵੀ ਇੱਕ ਝਾਤ ਮਾਰਦੇ ਹਾਂ। ਫਿਲਹਾਲ ਆਪਾਂ ਰਿਚਰਡ ਜੀ ਨਾਲ ਗੱਲ ਕਰੀਏ। ਰਿਚਰਡ ਜੀ, ਕੀ ਹਾਲ ਚਾਲ ਨੇ ਤੁਹਾਡੇ,
0: ਤਿਆਰੀਆਂ
4: ਵਿਆਹ ਦੀਆਂ? ਗੰਜੋਰ ਜੀ ਐਂਡ ਕ੍ਰਿਸ਼ਨਾ
2: ਜੀ, ਸਤਿ ਸ਼੍ਰੀ ਅਕਾਲ ਜੀ,
0: ਕੈਸੇ ਹੈਂ ਆਪ?
4: ਬੜੀਆ, ਆਪ ਸੁਣਾਈਏ
2: ਜੀ। ਬਹੁਤ ਵਧੀਆ, ਬਹੁਤ ਵਧੀਆ ਜੀ, ਮੈਨੂੰ ਲੱਗਿਆ ਤੁਸੀਂ ਗੱਲ ਸੁਣ ਕੇ ਤੇ ਗੱਲ ਘੋਟ ਹੀ ਗਏ ਹੋ।
0: ਹਾਂ, ਆਪਕੋ ਪਤਾ ਲਗਾ ਹਮਨੇ ਕਿਆ ਕਿਆ ਆਪਕੋ ਕਿਤਨੇ ਤਰ੍ਹਾਂ ਕੇ ਪ੍ਰਪੋਜ਼ਲ ਭੇਜੇ ਆਜ ਸੁਬਾਹ ਕੇ ਹਮਨੇ, ਆਮਿਰ ਖਾਨ ਕੇ ਸਾਥ ਮੈਚ ਭੇਜਾ, ਫਿਰ ਆਪਕੇ ਲਈ ਪਰਸਨਲ ਮੈਚ ਵੀ ਭੇਜਾ।
2: ਨਾ ਤੁਸੀਂ ਮੈਚ ਦੀ ਕੋਈ, ਆਹੋ ਦੋ ਮੈਚ ਭੇਜੇ ਤੁਹਾਨੂੰ,
0: ਦੋ ਮੈਚ ਭੇਜੇ,
2: ਦੋਵਾਂ ਤੇ ਨਹੀਂ ਕੋਈ ਤੁਸੀਂ ਬੋਲੇ
4: ਤੁਸੀਂ ਕੋਲਿਨ ਹੈਂਸਨ ਆਊਟ ਆਫ ਆਲ ਦ ਪੀਪਲ ਭੈਂਸ ਕੀ ਆ
2: ਯਾਰ, ਮਤਲਬ ਆਹ ਗੱਲ ਵੇਖ ਲਓ ਵੀ
0: ਯੂ ਸ਼ੁੱਡ ਟੇਕ ਵਨ ਫੋਰ ਦਾ ਟੀਮ ਯਾਰ, ਇਹ ਥੋੜ੍ਹਾ ਗੱਲ ਹੋਈ, ਟੀਮ ਸਪੋਰਟ ਹੈ
2: ਇਹਨਾਂ ਦਾ, ਮਤਲਬ ਇਹ ਹੋਇਆ ਵੀ ਨਹੀਂ ਮੈਂ ਕਰਾਉਣਾ ਇਹ।
0: ਹਾਂ, ਇਹੀ ਕਹਿਣਾ ਚਾਹ ਰਹੇ
2: ਯਾਰ, ਕਮਾਲ ਕਰ ਛੱਡੀ
0: ਯਾਰ, ਪਰਸਨੈਲਿਟੀ ਨਹੀਂ ਦੇਖੀ ਇਹਨਾਂ ਨੇ ਹੈ ਤਾਂ ਚੰਗੇ ਤਰੀਕੇ
2: ਨਹੀਂ, ਪਰ ਆਹ ਤੇ ਰਿਚਰਡ ਜੀ ਨੇ ਮਾਰੀ ਟਕਾ ਕੇ, ਮਤਲਬ ਟਕਾ ਕੇ, ਮਤਲਬ ਵੀ ਇਹ ਮੈਨੂੰ ਲੱਗਦਾ ਸੀ ਵੀ ਇਹ
0: ਐਕਸਾਈਟਡ ਹੋਣਗੇ, ਹਾਂ ਮੈਨੂੰ ਇਹੀ ਲੱਗ ਰਿਹਾ
2: ਕਰ ਦੇਣਗੇ, ਪਰ ਨਹੀਂ ਰਿਚਰਡ ਜੀ ਕਮਾਲ ਹੈ ਯਾਰ।
4: ਮੈਂ ਕਿਆ ਕਿਤੇ ਹੱਸਦਾ ਖੇਲਦਾ ਬੰਦਾ ਹਾਂ, ਮੈਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰੂੰ?
0: ਨਹੀਂ ਪਰ ਦੇਖੋ ਮੈਨੀਫੈਸਟ ਵੀ ਤਾਂ ਕਰੋ ਨਾ, ਜਸਟ ਮੈਨੀਫੈਸਟ ਕਿ ਅਗਰ ਐਸਾ ਹੋ ਤਾਂ ਕੈਸਾ ਹੋ, ਔਰ ਫਿਰ ਕੈਸਾ ਕੈਸਾ ਹੋ।
4: ਸਮਵਨ ਹੂ ਆਈ ਕੈਨ ਇੰਜੋਏ ਦ वन थर्ड ऑफ माई लाइफ मैं मैनिफेस्ट कर रहा हूँ बट सही बंदी के लिए कर रहा हूँ
0: मारिया
2: चुके
0: दूसरे मैच का कराओ ना फिर आमिर खान साहब नो फिर मैच खेडन साडे नाल
2: अज दोवां गल्लां तों ना ही है
4: वो बुड्ढा हो गया बेचारा क्या खेलेगा
0: राम ओ तीजा व्याह करा नु फिरदे आ
2: आप तुम व्याह करो फिर
0: डिनर की पता वधिया ना होवे फूड ना वधिया होवे
4: नहीं नहीं जो उसको खाना था वहीं लेके गए और वहां पे भी काम की बातें कर रहे मैंने कहा भाई हम यहाँ चिल मारने आए दिस ऑस्ट्रेलिया ये बिजनेस टेबल नहीं है
2: गुड ये गल तू ही कर सकते हो
0: तू सही कह सकता है
2: गुड
4: नहीं नहीं मैं क्योंकि आई एम नॉट स्टारस्ट्रक एंड मैं दिल की बात दिल से बोलता हूँ विदाउट ऑफेंडिंग एनीवन
2: कागज कुगज की थली जाते जे तुम पिछे
4: मैं तो कुछ भी नहीं कर रहा
0: नहीं जेड़े थल रहे बाबा जी वेरी नाइस वेरी नाइस आई लाइक दिस वन वेरी नाइस वेरी नाइस 10 पॉइंट्स एक्स्ट्रा पॉइंट्स वेरी गुड हां बढ़िया लगा मेनू
2: तुम्ही सुनाओ
4: कोई अभी पोएट्री ढूंढो आएगा
0: हां
2: वही वही वही वही
0: पोएट्री
2: ये तो मतलब आऊगी पोएट्री
0: कुछ ना कुछ आएगा ऐसा
4: नहीं मैं एक छोटा किस्सा सुनाने चाहता हूं
0: प्लीज
2: जी
4: तो टुडे Unfortunately, Mithu's dad's first year passing away. So I want to share my life with him. So, बचपन में उन्होंने बहुत हमारा देखभाल किया. जब भी हम जाते थे घर, and he had a pharmacy in the main Bengali colony called Chitranjan Park. So हमको जो भी खाना होता काठी रोल ये वो जो, and he was such a passionate guy about movies. फर्स्ट डे फर्स्ट शो जाके हम सब लोग की टिकट बुक्ड होती थी
2: ओके
4: एंड आई थिंक मिथु गॉट हर क्रेज अबाउट मूवीज फ्रॉम देयर ओनली क्योंकि बचपन से वो गोद से लेके हाथ पकड़ने तक वो पिक्चर्स डैड के साथ ही देखने जाती थी फर्स्ट डे फर्स्ट शो एंड देन आई वेंट फॉर कॉलेज टू बॉम्बे तो हमारा वो टूट गया कनेक्शन And then, मेरे शादी के टाइम में मैं आई मेट हिम अगेन ही वॉज स्टैंडिंग राइट इन द फ्रंट ऑफ द चर्च डोर टू वेलकम मी एंड माई वाइफ दैट वॉज सच अ वार्म जेस्चर फिर उसके बाद दोबारा मैं गायब हो गया बिजनेस में एंड ट्रैवलिंग द वर्ल्ड विद माई वाइफ एंजॉयिंग लाइफ एंड देन व्हेन माई पेरेंट्स पास्ड अवे उसके बाद मैं ऑस्ट्रेलिया आ गया एंड देन व्हेन माई पेरेंट्स पास्ड अवे अगेन ही वॉज देयर द फर्स्ट पर्सन टू ग्रीट मी एट द चर्च डोर तो वहां से उनके साथ मेरी बॉन्डिंग बनी बिकॉज आई हैड लॉस्ट बोथ माय पेरेंट्स इन अ वेरी शॉर्ट टाइम एंड देन ही हैड बिकम ओल्ड एंड आई कुड टेक हिम आउट टू ट्रीट हिम लाइक ही यूज्ड टू टेक अस व्हेन वी वर किड्स
0: सर्कल ऑफ लाइफ हो गया
4: सर्कल ऑफ लाइफ हो गया एंड उसके बाद इतने सारे बर्थडेज उनके साथ मनाए बिकॉज मिथु वॉज ऑलवेज हियर एंड आई वॉज देयर ड्यूरिंग हिज बर्थडेज Okay. And his last birthday also I celebrated with him. And his passion for the street dogs was amazing. Wo sab street dogs ko khana khilate the. And he had adopted his caretaker and his kids. Apne bachcho ki tarah unka dekhbhal kiya. And another funny thing about him was ki wo jindadil bande the meri tarah. Wo kabhi kisi cheez ki parwah nahi karte the. पैसे के लिए तो बिल्कुल ही नहीं मतलब पैसे वो पानी की तरह बहाते थे एंड मिथु हैड टू कीप ऑन पेइंग बैक व्हेरेवर ही टुक इट फ्रॉम तो एक बंदा था जिससे उन्होंने पैसे इन्वेस्ट करे थे हु वांटेड टू start vehicles with water and not petrol or gas.
0: अच्छा पानी and, पानी में चलने वाली बसें हैं.
4: हाँ मतलब maybe steam or whatever. And that guy was extorting money from him and Mithu kept on paying. तो मैंने कहा enough is enough. So I took that guy to the court and there in front of the judge and all we paid every penny to him and closed the case. And उसके dad ने कहा अच्छा मुझे cold drink पीना है, बहुत गर्मी हो रही है. और मैं कैंटीन गया कोल्ड ड्रिंक लेने एंड ही सिटिंग विद द सेम गाय हिज नेम वाज मिस्टर जैन हु वाज हिज फ्रेंड जिसने पैसे लिए थे एंड अंकल उसके साथ एक और कॉन्ट्रैक्ट साइन कर रहे हैं 5 लाख रुपए का. तो आई सेड अंकल मित्र इज गोइंग टू गो क्रेजी, मैं इतनी दूर से आया ये केस बंद करने को और आप एक और केस खोल के बैठे हो. तो आई एंड आई टोल्ड द स्टैम्प पेपर एंड ऑल, आई टोल्ड मिस्टर जैन you both enjoy being friends but don't involve money in it because
0: that is
4: just
0: sweet.
4: Because we live in Australia we don't have money growing on trees. So these are the good memories with him. And then when I opened my showroom in India, it was 50th year of my dad's company, so I got him to come and cut the ribbon because he was as good as a dad to me.
0: Beautiful. That's so, very sweet.
4: These are my fond memories for him today, and I wish wherever he is, he's looking over us and blessing all of us. And he told me ki don't worry, tumhari shaadi dobara zarur hogi.
0: बुजुर्गों ने कह दिया फिर होगा.
2: गल्लां याद रह जांदियां बंदे दियां.
4: एंड एक और चीज, आई वेंट एंड गॉट अ पासपोर्ट मेड फॉर हिम बिकॉज आई हैड कनेक्शन विद द डिपार्टमेंट. एंड उनका ना हमारे पास आधार कार्ड था ना बर्थ सर्टिफिकेट वगैरह, तो एफिडेविट वगैरह बना के बनाया. एंड व्हेन आई व्हाइल आई वाज गोइंग टू अटेस्ट द पेपर ही वाज सिटिंग विद वन ऑफ द सीनियर आईएएस ऑफिसर्स जो हु डिड ऑल द अटेस्टिंग फॉर अस. एंड व्हाइल आई वाज अवे अंकल सेड आई हैव फॉरगॉटन माय वॉलेट इन द हाउस, कैन यू काइंडली गिव मी 2,000 रुपीज, आई एम गोइंग टू द एयरपोर्ट टू मीट माय गर्लफ्रेंड.
0: सो
4: अपने पूरे लाइफ में कभी ब्राइब नहीं लिया, आज पहली दफा मैंने ब्राइब दिया साइन करने को अपना नाम. सो देयर सो मेनी फन टाइम्स आई हैड विद हिम, क्योंकि वो मित्तू के सामने ये सब नहीं करेंगे. मित्तू के सामने ही तो वेरी गुड.
2: आज तो ये सारे उस जो नर्चे हो फिर
4: तो जैसे उनको बियर अलाउड नहीं था, मैं उनको बियर हमेशा चिल्ड बियर जाके पिलाता था, मैं जबकि खुद नहीं पीता. एंड देन आई टू गो, आई मीन आई रियली एंजॉयड माय, बिकॉज़ आई लॉस्ट माय पेरेंट्स 18 इयर्स अगो. सो 18 साल मैंने जो उनके साथ बिताए, आई मीन
0: नॉट लेस देन,
4: नो वन कैन रिप्लेस माय पेरेंट्स, बट ही कंप्लीटेड दैट वॉइड दैट आई हैड. And now again have that void. So rab rakha sabko and sabke maa baap hamesha khush rahe, salamat rahe. That's all I can pray for.
2: Thank you, Richard ji.
4: Okay ji.
2: Thank you. Yaadan ise tarah de naal tode sari umar rehn te aapan vi ise tarah diyan yaadan ਕਿਸੇ ਹੋਰ ਦੇ ਲਈ ਗਾਂਹ ਕ੍ਰੀਏਟ ਕਰਕੇ ਜਾਈਏ, ਕਿਉਂਕਿ ਜਦੋਂ ਆਪਾਂ ਚਲੇ ਜਾਈਏ ਤੁਸੀਂ ਚਲੇ ਜਾਓ ਤੇ ਪਿੱਛੋਂ ਕੋਈ ਗੱਲਾਂ ਏਦਾਂ ਹੱਸ ਹੱਸ ਕੇ ਕਰ ਰਿਹਾ ਹੋਵੇ.
0: ਕਹਿੰਦੇ ਨਾ ਕਿ ਅਫਰੀਕੀ ਕਹਾਵਤ ਹੈ ਨਾ ਕਿ ਜਦੋਂ ਕੋਈ ਬਜ਼ੁਰਗ ਜਾਂਦਾ ਤੇ ਉਹ ਕਹਿੰਦੇ ਕਿ ਲਾਇਬ੍ਰੇਰੀ ਇੱਕ ਖਤਮ ਹੋ ਰਹੀ ਆ, ਇੱਕ ਪ੍ਰੋਪਰ ਲਾਇਬ੍ਰੇਰੀ ਜਿੰਨਾ ਗਿਆਨ ਹੁੰਦਾ, ਕਹਾਣੀਆਂ ਹੁੰਦੀ, ਕਿੱਸੇ ਹੁੰਦੇ ਜਿਹੜੇ, ਓਨੇ ਤਾਂ ਜੀਏ ਹੁੰਦੇ ਕਿ ਹਨਾ, ਪਰ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਉਹ ਜੁੜੇ ਹੁੰਦੇ ਆ. ਸੋ ਸੱਚ ਫੌਂਡ ਮੈਮਰੀਜ਼ ਹੈ ਨਾ. ਅੱਛਾ ਜਦੋਂ ਤੁਸੀਂ ਇਹਦਾ ਗੱਲਾਂ ਸੁਣਦੇ ਹੋ ਤੁਸੀਂ ਆਪਣੇ ਜੋਨਰ 'ਚ ਚੱਲ ਜਾਂਦੇ ਹੋ ਨਾ, ਇੱਕ ਇਹ ਵੀ
2: ਤੁਸੀਂ ਸੋਚਦੇ ਹੋ ਤੁਸੀਂ ਵੀ ਤੁਸੀਂ ਜਾਓਗੇ ਤੇ ਪਿੱਛੋਂ ਘੀਰੇ ਰਹਿ ਜਾਣੇ ਕਿਸੇ ਦੇ ਪਿੱਛੇ, ਕਿਸੇ ਦੇ ਕਹਿਣ ਲਾਇਬ੍ਰੇਰੀ ਰਹਿ ਜਾਂਦੀ ਹੈ,
0: ਲਾਇਬ੍ਰੇਰੀ ਹੈ, ਬੁੱਕ ਸ਼ਾਪ ਹੈ.
2: ਚਲੋ ਆਪਾਂ ਲਾਸਟ ਕਾਲਰ ਲੈਂਦੇ ਹਾਂ ਜੀ, ਅੱਜ ਤੇ ਫਿਰ ਇਜਾਜ਼ਤ ਲਵਾਂਗੇ. 205 ਆਂਟੀ ਜੀ ਤੁਸੀਂ ਆਉਣੇ ਰਹੋ, ਸਤਿ ਸ਼੍ਰੀ ਅਕਾਲ.
5: ਸਤਿ ਸ਼੍ਰੀ ਅਕਾਲ ਜੀ ਰਣਜੋਤ ਜੀ, ਐਂਡ ਮੇਰੇ ਖਿਆਲ ਕ੍ਰਿਸ਼ਨਾ ਜੀ ਨੇ.
2: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ. ਹੋਰ ਸੁਣਾਓ ਕੀ ਹਾਲ ਤੁਹਾਡਾ, ਛੁੱਟੀਆਂ ਕਿਵੇਂ ਜਾ ਰਹੀਆਂ?
5: ਹਾਂਜੀ ਬਹੁਤ ਵਧੀਆ. ਅੱਜ ਛੁੱਟੀਆਂ 'ਚ ਮੈਂ ਪਹਿਲੀ ਵਾਰੀ ਮੈਂ ਕਿਹਾ ਰੇਡੀਓ ਤਾਂ ਸੁਣਿਆ ਜਾਏ.
2: ਨਹੀਂ ਚੰਗਾ ਕੀਤਾ,
5: ਬਹੁਤ ਚੰਗਾ ਲੱਗਾ. ਹੁਣੇ ਮੈਂ ਅੱਧਾ ਕੁ ਘੰਟਾ ਹੋਇਆ ਪਹਿਲਾਂ ਲਾਇਆ ਸੀ, ਬਹੁਤ ਬਹੁਤ ਮਜ਼ਾ ਆ ਰਿਹਾ ਸੁਣ ਕੇ ਸਭ ਦੀਆਂ ਗੱਲਾਂ ਤੇ ਬਹੁਤ ਚੰਗਾ ਲੱਗ ਰਿਹਾ
2: ਨਹੀਂ ਥੈਂਕ ਯੂ ਤੁਸੀਂ ਸੁਣਨਾ ਸ਼ੁਰੂ ਕੀਤਾ ਫਿਰ ਤੁਹਾਡਾ ਜੀ ਕੀਤਾ ਹੋਣਾ ਵੀ ਕਾਲ ਕੀਤੀ ਜਾਵੇ ਤੇ ਥੈਂਕ ਯੂ ਨਾਲ ਤੁਹਾਡੀ ਆਵਾਜ਼ ਸੁਣਨ ਮਿਲ ਗਈ
5: ਹਾਂਜੀ ਮੇਰਾ ਜੀ ਕੀਤਾ ਵੀ ਮੈਂ ਵੀ ਅੱਜ ਕਾਲ ਕਰ ਲਾਂ ਤੇ ਫਿਰ ਮੈਂ ਸੋਚਿਆ ਅੱਜ ਕੱਲ੍ਹ ਨਾ ਛੁੱਟੀਆਂ ਦੇ ਵਿੱਚ ਮੇਰੇ ਮਦਰ ਨੂੰ ਐਕਚੁਅਲੀ ਮੇਰੇ ਮਦਰ ਲਿਖਦੇ ਹੁੰਦੇ ਸੀਗੇ ਮਤਲਬ ਪੰਜਾਬੀ ਦੇ ਵਿੱਚ ਤੇ ਉਹ ਥੋੜੀ ਜਿਹੀ ਕੋਈ ਚਿਣਕ ਜੀ ਮੇਰੇ ਵੀ ਮਨ ਚ ਹੈਗੀ ਆ
2: ਜੀ ਜੀ
5: ਤੇ ਛੁੱਟੀਆਂ ਚ ਕਈ ਵਾਰੀ ਹੁੰਦਾ ਕਿ ਤੁਸੀਂ ਕੁਛ ਲਿਖ ਲੈਂਦੇ ਹੋ ਤੇ ਮੈਨੂੰ ਲੱਗਾ ਕਿ ਸਾਰੇ ਜਿਹੜੇ ਸੁਣਾ ਰਹੇ ਨੇ ਤੇ ਮੈਂ ਵੀ ਕੁਛ ਸੁਣਾ ਲਾਂ ਅੱਜ
2: ਥੈਂਕ ਯੂ ਥੈਂਕ ਯੂ ਤੁਹਾਡਾ ਹਾਂਜੀ
5: ਹਾਂਜੀ ਪਰ ਉਹ ਮਤਲਬ ਐਵੇਂ ਬੈਠੇ ਬੈਠੇ ਜਦੋਂ ਕਈ ਵਾਰੀ ਕੋਈ ਦਿਲ ਚ ਗੱਲ ਆਉਂਦੀ ਨਾ ਤੁਸੀਂ ਦੇਖ ਲੈਂਦੇ ਹੋ ਪਰ ਉਹ ਇੱਕ ਵਾਰੀ ਪਹਿਲਾਂ ਰਫ ਮਤਲਬ ਜਿਵੇਂ ਕਹਿ ਦਿੰਦੇ ਨਾ ਉਹੀ ਚੀਜ਼ ਆ ਅਜੇ ਹੋਰ ਇੰਪਰੂਵ ਕਰੂੰਗੀ ਇਹਨੂੰ ਮੈਂ ਤੇ ਕਿਉਂਕਿ ਛੁੱਟੀਆਂ ਦੇ ਵਿੱਚ ਥੋੜੀ ਗਾਰਡਨਿੰਗ ਵੀ ਕਰੀਦੀ ਆ ਥੋੜਾ ਮੈਨੂੰ ਜਿਮ ਦਾ ਸ਼ੌਕ ਹੈ ਉਹ ਵੀ ਥੋੜਾ ਟਾਈਮ ਵਧਾਈਦਾ ਆ ਕਿਉਂਕਿ ਪਿਛਲੀ ਵਾਰੀ ਵੀ ਮੈਂ ਉਹਦੇ ਲਈ ਖੇਡ ਕੇ ਆਈ ਸੀ ਵਿਕਟੋਰੀਆ ਦੀ ਸਟੇਟ ਟੀਮ ਚ ਤੇ ਐਤਕੀ ਵੀ ਮੇਰੀ ਸਿਲੈਕਸ਼ਨ ਹੋਈ ਆ ਸੋ ਉਹਦੇ ਲਈ ਜਿਮ ਜਾ ਕੇ ਹੁਣ ਵਾਪਸ ਆਈ ਸੀ ਤਾਂ ਰੇਡੀਓ ਮੈਂ ਕਿਹਾ ਲਾਇਆ
0: ਤੇ
5: ਸੋ ਥੋੜਾ ਜਿਹਾ ਲਿਖਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ ਤੇ ਕਿਉਂਕਿ ਕੁਦਰਤ ਦੇ ਥੋੜਾ ਨੇੜੇ ਹੋਣ ਦਾ ਮੌਕਾ ਜ਼ਿਆਦਾ ਮਿਲਦਾ ਛੁੱਟੀਆਂ 'ਚ ਜਦੋਂ ਬੂਟਿਆਂ ਦੇ ਕੋਲ ਬਹਿ ਕੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰੀਦੀਆਂ ਆਪਣੇ ਆਪ ਨਾਲ ਵੀ ਕਰੀਦੀਆਂ ਨੇ ਤੇ ਉਹ ਮੈਂ ਮਾੜਾ ਜਿਹਾ ਲਿਖਿਆ ਸੀ ਕਿ ਚਿੱਤ ਕਰਦਾ ਹੈ ਮਤਲਬ ਮੇਰਾ ਦਿਲ ਕਰਦਾ ਹੈ ਚਿੱਤ ਕਰਦਾ ਹੈ ਚਿੱਤ ਕਰਦਾ ਹੈ ਮੇਰਾ ਅੰਦਰੋਂ ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ ਜੀਵਨ ਜਿਉਣ ਦੀ ਜਾਂਚ ਸਿੱਖ ਜਾਵਾਂ ਕੁਦਰਤ ਹੈ ਇੱਕ ਖੁੱਲੀ ਪੋਥੀ ਸਰਲ ਸ਼ੁੱਧ ਹੈ ਇਸ ਦੀ ਬੋਲੀ ਸਭਨਾਂ ਲਈ ਇਹ ਇੱਕ ਬਰਾਬਰ ਨਾ ਕੋਈ ਵੱਲ ਨਾ ਫਰੇਬ ਕੋਈ ਨਾ ਇਹ ਟੱਕੀ ਚਾਦਰ ਗਰੀਬ ਅਮੀਰ ਦਾ ਫਰਕ ਨਾ ਕਰਦੀ ਸਭਨਾਂ ਨੂੰ ਇੱਕ ਨਜ਼ਰ ਨਾਲ ਤੱਕਦੀ ਜੇ ਮੈਂ ਕਿਤੇ ਇਹ ਸਿੱਖ ਲੈ ਜਾਵਾਂ ਧਰਤੀ ਨੂੰ ਵਾਂਗ ਸਵਰਗ ਬਣਾਵਾਂ ਚਿੱਤ ਕਰਦਾ ਏ ਮੇਰਾ ਅੰਦਰੋਂ ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ ਜੀਵਨ ਜਿਉਣ ਦੀ ਜਾਂਚ ਸਿੱਖ ਜਾਵਾਂ ਰੁੱਖ ਬੂਟੇ ਫੁੱਲ ਪੱਤੇ ਕਰੁੰਬਲਾਂ ਪਤਝੜ ਵਿੱਚ ਉੱਜੜ ਪੁੱਜੜ ਜਾਵਣ ਤੇ ਕਦੇ ਠੰਡੀਆਂ ਸੀਤ ਹਵਾਵਾਂ ਝੱਲ ਕੇ ਕਦੇ ਲੂਆਂ ਦੀਆਂ ਪੌਣਾਂ ਵਿੱਚ ਝੁਲਸਣ ਫਿਰ ਸੌਣ ਦੀ ਰੁੱਤ ਵਿੱਚ ਆ ਕੇ ਹਰਿਆਵਲ ਦਾ ਸੁਨੇਹਾ ਲਿਆਵਣ ਬਦਲਦੇ ਹਾਲਾਤਾਂ ਨਾਲ ਬਦਲ ਕੇ ਹੰਭਲਾ ਮਾਰ ਕੇ ਫਿਰ ਉੱਠ ਜਾਵਣ ਜਿੱਧਰੇ ਕਿਧਰੇ ਇਹ ਸੀਖ ਲੈ ਸੋਰੀ ਕਿਧਰੇ ਇਹ ਸੀਖ ਮੈਂ ਲੈ ਜਾਵਾਂ ਧਰਤੀ ਨੂੰ ਮੈਂ ਸਵਰਗ ਬਣਾਵਾਂ ਚਿੱਤ ਕਰਦਾ ਏ ਮੇਰਾ ਅੰਦਰੋਂ ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ ਜੀਵਨ ਜਿਉਣ ਦੀ ਜਾਚ ਸਿੱਖ ਜਾਵਾਂ
0: ਥੈਂਕ ਯੂ ਜੀ ਵਾਹ ਬਿਊਟੀਫੁਲ
2: ਬਹੁਤ ਵਧੀਆ ਜੀ ਬਹੁਤ ਸੋਹਣਾ ਤੇ ਤੁਹਾਨੂੰ ਤੁਸੀਂ ਸੁਣਾਇਆ ਵੀ ਐ ਜਿੱਦਾਂ ਨਾ
5: ਨਾਨੀ
2: ਜੀ ਤੇ ਡਾਕਟਰ ਹਰਪ੍ਰੀਤ ਸ਼ੇਰਗਿੱਲ ਜੀ ਸਾਡੀ ਟੀਮ ਦੇ ਸਭ ਤੋਂ ਵਿਸ਼ਿਸ਼ਟ ਕੀ ਹੁੰਦਾ ਵਾ ਵਿਸ਼ਿਸ਼ਟ ਕੀ ਹੁੰਦਾ
0: ਮੈਂ ਤੁਸੀਂ ਮੇਰੇ ਵੀ ਵਰਿਸ਼ਟ ਪ੍ਰੈਜ਼ੈਂਟਰ ਵਰਿਸ਼ਟ
2: ਜੀ ਹਾਂ ਕੁਛ ਇੱਕ ਅਪਡੇਟਸ ਫਿਰ ਆਪਾਂ ਤੁਹਾਡੇ ਕੋਲੋਂ ਇਜਾਜ਼ਤਾਂ ਵੀ ਲੈਂਦੇ ਹਾਂ ਤੁਹਾਡੇ ਕੋਲੋਂ ਮੈਲਬਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਅਤੇ ਕੁਛ ਇੱਕ ਚੀਜ਼ਾਂ ਆਸ ਪਾਸ ਜਾ ਕੇ ਤੁਸੀਂ ਆਪ ਅਤੇ ਪਰਿਵਾਰ ਦੇ ਨਾਲ ਇੰਜੋਏ ਕਰ ਸਕਦੇ ਹੋ 3 ਤਰੀਕ ਤੋਂ ਅੱਜ ਦੇ ਦਿਨ ਤੋਂ ਲੈ ਕੇ ਅਤੇ ਐਤਵਾਰ ਦੇ ਦਿਨ ਤੱਕ ਫਾਇਰ ਲਾਈਟ ਫੈਸਟੀਵਲ ਚੱਲ ਰਿਹਾ ਵਾ
0: ਉਹ ਡੋਕਲੈਂਡਸ
2: ਹਾਂਜੀ ਡੋਕਲੈਂਡਸ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾ ਕੇ ਤੁਸੀਂ ਆਨੰਦ ਮਾਣ ਸਕਦੇ ਹੋ ਅੱਜ ਦੇ ਦਿਨ ਤੋਂ ਇਹ ਸ਼ੁਰੂ ਹੋ ਜਾਣਾ ਅਤੇ ਵੱਡੀ ਗੱਲ ਅਤੇ ਸੋਹਣੀ ਗੱਲ ਇਹ ਆ ਵੀ ਇਹ ਬਿਲਕੁਲ ਫਰੀ ਆ ਫਰੀ ਦਾ ਮਤਲਬ ਵੀ
0: ਐਂਟਰੀ ਹੀ ਫ੍ਰੀ ਹੈ,
2: ਐਂਟਰੀ ਬਾਕੀ ਰੋਟੀ ਪਾਣੀ ਜੋ ਵੀ ਤੁਸੀਂ ਖਾਣਾ ਪੀਣਾ ਉਹ ਤਾਂ ਚਲੋ ਤੁਸੀਂ ਲੈਣਾ ਹੀ ਆ, ਅਤੇ ਤੁਸੀਂ ਥੋੜ੍ਹਾ ਜਿਹਾ ਆਪਣਾ ਪਾਰਕਿੰਗ ਪੂਰਕਿੰਗ ਦਾ ਧਿਆਨ ਰੱਖਿਓ ਅਤੇ ਟਾਈਮ ਦੇ ਨਾਲ ਚੱਲ ਜਾਓ, 5 ਵਜੇ ਦੇ ਨਾਲ ਚੱਲ ਜਾਓ ਤੁਸੀਂ, 6:30 ਤੋਂ 8:30 ਦੇ ਦਰਮਿਆਨ ਇਹ ਹੁੰਦਾ ਵਾ, ਅਤੇ ਇੱਥੇ ਲੇਜ਼ਰ ਸ਼ੋਅ ਅਤੇ ਮਿਊਜ਼ਿਕ ਅਤੇ ਮਤਲਬ ਪਾਣੀ ਦੇ ਫੁਹਾਰੇ ਅਤੇ ਮਤਲਬ ਬਸ
0: ਫੂਡ ਟਰੱਕ ਵੀ ਬਹੁਤ ਵਧੀਆ ਹੁੰਦਾ ਹੈ, ਫੂਡ ਟਰੱਕਸ
2: ਜੀ, ਸੋ ਕਾਫੀ ਕਾਫੀ ਸੋਹਣਾ ਮਾਹੌਲ ਚੱਲ ਬਣ ਜਾਂਦਾ ਵਾ ਸ਼ਾਮ ਨੂੰ, ਅਤੇ ਤੁਸੀਂ ਟਾਈਮ ਦੇ ਨਾਲ ਪਹੁੰਚੋ, ਤੁਸੀਂ ਉੱਥੇ ਭੀੜ ਭੜਕਾ ਵੀ ਜ਼ਿਆਦਾ ਹੁੰਦਾ, ਫਿਰ ਠੰਡ ਵੀ ਆ, ਲੀੜੇ ਕੱਪੜੇ ਮੋਟੇ ਲੈ ਕੇ ਜਾਇਓ,
0: ਹਾਂ ਇਹ ਮੇਨ ਹੈ ਜੀ, ਇਹ ਮੇਨ ਹੈ ਕੰਮ,
2: ਹਰ ਵਾਰੀ ਇਹ ਪ੍ਰੋਬਲਮ ਆਉਂਦੀ ਹੁੰਦੀ ਹੈ, ਮੁੜ ਕੇ ਠੰਡ ਬਹੁਤ ਲੱਗਦੀ ਹੁੰਦੀ ਹੈ, ਮੈਂ ਸੁਣਿਆ, ਮੈਂ ਗਿਆ ਨਹੀਂ ਕਦੇ, ਮੈਂ ਸਿਰਫ
0: ਆਪਾਂ ਚੱਲਦੇ ਹਾਂ ਕੱਲ ਨਾਲ।
2: ਅੱਛਾ ਇੱਕ ਹੋਰ ਪ੍ਰੋਗਰਾਮ ਜਿਹੜਾ ਤੁਸੀਂ ਵੇਖ ਸਕਦੇ ਹੋ, ਇਹ ਅਮੈਜੀਨੇਟਰ ਨਾਂ ਦਾ ਪ੍ਰੋਗਰਾਮ ਜਿਹੜਾ ਕਿ ਡੋਕਲੈਂਡਸ ਦੇ ਵਿੱਚ ਹੀ ਚੱਲਦਾ ਵਾ, ਇੱਕ ਵਾਕ ਥਰੂ ਪ੍ਰੋਗਰਾਮ ਹੁੰਦਾ ਵਾ ਇਹ, ਅਤੇ ਇਹ ਵੀ ਆਪਾਂ ਕਹਿ ਲਈਏ ਕਿ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਮਨੋਰੰਜਨ ਅਤੇ ਥੋੜ੍ਹੀ ਜਿਹੀ ਟੈਕਨੋਲੋਜੀ ਦਾ ਸੁਮੇਲ ਤੁਸੀਂ ਵੇਖਦੇ ਹੋ, ਪਰਿਵਾਰਾਂ ਸਮੇਤ ਤੁਸੀਂ ਜਾ ਸਕਦੇ ਹੋ, ਅਤੇ ਇਹ 5 ਜੁਲਾਈ ਨੂੰ ਐਤਵਾਰ ਦੇ ਦਿਨ ਸਵੇਰੇ 10 ਵਜੇ ਹੋਊਗਾ ਇਹ, ਡੋਗਲੈਂਡ ਜਿੱਥੇ ਝੂਲਾ ਹੈ ਨਾ, ਬਸ ਉੱਧਰਲੇ ਪਾਸੇ ਨੂੰ ਤੁਸੀਂ ਚੱਲ ਜਾਣਾ, ਬਾਕੀ ਵਧੇਰੇ ਜਾਣਕਾਰੀਆਂ ਅਮੈਜੀਨੇਟਰ ਪ੍ਰੋਗਰਾਮ ਦੇ ਨਾਂ ਦੇ ਉੱਤੇ ਤੁਸੀਂ ਸਰਚ ਕਰ ਲਿਓ ਤੁਸੀਂ, ਠੀਕ ਹੈ ਜੀ, ਮੁਫ਼ਤ ਨਹੀਂ ਹੈ, ਇਹਦੀ ਟਿਕਟ ਲੱਗਣੀ ਜੀ,
0: ਓਕੇ ਓਕੇ,
2: ਹਾਂ
0: ਮੈਂ ਕਰ ਲਿਆ ਨੋਟ,
2: ਟਿਕਟ ਮਾਸਟਰ ਦੇ ਉੱਤੇ ਜਾ ਕੇ ਟਿਕਟ ਦੀ ਤੁਸੀਂ ਖਰੀਦ ਲਿਓ, 3 ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਨੇ, ਅਤੇ ਬਾਕੀ ਤੁਹਾਡੀ ਸਾਰੇ ਬਾਕੀ ਵੱਡਿਆਂ ਦੀ ਤੁਹਾਡੀ ਟਿਕਟ ਲੱਗੂਗੀ,
0: ਬੱਚੇ ਦੀ ਟਿਕਟ ਮੁਫ਼ਤ ਹੈ ਉੱਥੇ, ਬੱਚੇ ਨੇ ਮੁਫ਼ਤ,
2: ਹਾਂਜੀ
0: ਤੁਸੀਂ 3 ਸਾਲ ਤੋਂ ਘੱਟ ਬੱਚੇ ਮੁਫ਼ਤ ਨੇ, ਬੱਚੇ ਨਹੀਂ ਮਿਲ ਰਹੇ, ਮੈਂ ਕਿਹਾ ਮੈਂ ਕਈ ਵਾਰੀ ਕਨਫਿਊਜ਼ ਹੋ ਜਾਂਦਾ
2: ਬੰਦਾ ਦੀ ਟਿਕਟ, ਉਹਨਾਂ ਟਿਕਟ ਮੁਫ਼ਤ, ਅਤੇ ਇੱਧਰ ਇਸ ਤੋਂ ਇਲਾਵਾ ਸਪੋਰਟਸ ਸਿਟੀ ਆ, ਸਪੋਰਟਸ ਸਟੇਟ ਆ, ਅਤੇ ਤੁਸੀਂ ਸਪੋਰਟਸ ਦਾ ਆਨੰਦ ਮਾਣ ਸਕਦੇ ਹੋ, ਤੁਸੀਂ ਸਭ ਤੋਂ ਪਹਿਲਾਂ AFL ਦੀ ਗੱਲ ਕਰੀਏ ਆਪਾਂ, ਤਾਂ AFL ਦੇ ਮੈਚ ਜਿਹੜੇ ਕਿ ਅੱਜ ਦੇ ਦਿਨ ਨੇ, ਸਿਡਨੀ ਸਵਾਨ ਅਤੇ ਵੈਸਟਰਨ ਬੁਲਡੋਗ ਦਾ ਮੈਚ 7:40 'ਤੇ ਹੋਣਾ ਵਾ ਸਿਡਨੀ ਦੇ ਵਿੱਚ, ਅਤੇ ਵੈਸਟ ਕੋਸਟ ਈਗਲ ਦਾ ਮੈਚ ਐਡੀਲੇਡ ਦੇ ਨਾਲ ਤੁਸੀਂ ਆਨੰਦ ਮਾਣੋਗੇ 8:10 ਦੇ ਉੱਤੇ, ਅਤੇ ਹੌਥਨ ਅਤੇ ਮੈਲਬਨ ਦਾ ਵੀ ਮੈਚ ਆ ਕੱਲ੍ਹ ਦੇ ਦਿਨ, ਅਤੇ ਉਸ ਤੋਂ ਬਾਅਦ ਫਿਰ GWS ਜੈਂਟਸ ਅਤੇ ਫਿਰ ਮੈਂਟਲ ਦਾ ਮੈਚ ਆ, ਇਹ ਵੀ ਕੱਲ੍ਹ ਦੇ ਦਿਨ, ਇਹ ਦੁਪਹਿਰ ਦੇ 2 ਮੈਚ ਨੇ, ਅਤੇ ਗੋਲਡ ਕੋਸਟ ਸਨਸ ਅਤੇ ਕੋਲਿੰਗਵੁੱਡ ਦਾ ਵੀ ਮੈਚ ਆ, ਇਹ ਸ਼ਾਮ ਦਾ 4:15 ਦਾ ਮੈਚ ਆ, ਅਤੇ ਰਿਚਮੰਡ ਅਤੇ ਕਾਰਲਟਨ ਦਾ ਵੀ ਮੈਚ ਹੋਣਾ ਵਾ MCG ਦੇ ਵਿੱਚ 7:35 ਦੇ ਉੱਤੇ ਸ਼ਨੀਵਾਰ ਕੱਲ੍ਹ ਦੇ ਦਿਨ, ਅਤੇ ਆਪਣਾ ਐਤਵਾਰ ਦੇ ਦਿਨ ਹੋਣ ਵਾਲੇ ਮੈਚ ਜਿਹੜੇ ਆ ਉਹ ਆ ਅਸੈਂਡਨ ਅਤੇ ਸੇਂਟ ਕਿਲਡਾ ਦਾ, ਇਹ ਵੀ 3:15 ਹੋਊਗਾ ਮਾਰਵਲ ਸਟੇਡੀਅਮ ਦੇ ਵਿੱਚ, ਅਤੇ ਪੋਰਟ ਐਡੀਲੇਟ ਅਤੇ ਨੌਰਥ ਮੈਲਬਨ ਦਾ ਮੈਚ ਜਿਹੜਾ ਵਾ ਉਹ ਐਡੀਲੇਟ ਦੇ ਵਿੱਚ ਹੋਣਾ ਵਾ 4:40 ਦੇ ਉੱਤੇ, ਸੋ ਇਹ ਆ ਇਸ 17ਵੇਂ ਰਾਊਂਡ ਦੇ ਜਿਹੜੇ ਮੈਚ ਆ ਉਹ ਤੁਸੀਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਟਾਈਮ ਦੇ ਉੱਤੇ ਫੀਫਾ ਚੱਲ ਰਿਹਾ, ਅਤੇ ਫੀਫਾ ਦੇ ਵਿੱਚ ਤੁਸੀਂ ਕੈਨੇਡਾ ਅਤੇ ਮੋਰੋਕੋ ਦਾ ਮੈਚ ਤੁਸੀਂ ਵੇਖੋਗੇ, ਅਤੇ ਪੈਰਾਗੋਵੇ ਅਤੇ ਫਰਾਂਸ ਦਾ ਮੈਚ ਜਿਹੜਾ ਕਾਫੀ ਫਸਵਾਂ ਹੋ ਸਕਦਾ,
0: ਇਹ ਹੋਏਗਾ ਮਜ਼ੇਦਾਰ,
2: ਪੈਰਾਗੋਵੇ ਨੇ ਜਿਹੜੇ ਤਰੀਕੇ ਦੇ ਨਾਲ ਪਿੱਛੇ
0: ਜਰਮਨੀ ਨੂੰ ਤੰਗ ਕੀਤਾ ਹਨਾ,
2: ਹਾਂ ਹੁਣ ਵੇਖਣ ਵਾਲੀ ਚੀਜ਼ ਹੈ, ਕਿਉਂਕਿ ਫਰਾਂਸ ਜਿਹੜੀ ਟੌਪ 'ਤੇ ਮੰਨੀ ਜਾ ਰਹੀ ਹੈ ਦਾਅਵੇਦਾਰ, ਇਹ ਮੈਚ ਇਸ ਕਰਕੇ ਥੋੜ੍ਹਾ ਚਰਚਾ ਦੇ ਵਿੱਚ ਹੈ, ਉੱਧਰ ਬ੍ਰਾਜ਼ੀਲ ਅਤੇ ਨਾਰਵੇ ਵੀ ਟੌਪ ਦੀਆਂ ਟੀਮਾਂ ਟੱਕਰ ਦੇਣਗੀਆਂ ਇੱਕ ਦੂਸਰੇ ਨੂੰ, ਅਤੇ ਮੈਕਸੀਕੋ ਅਤੇ ਇੰਗਲੈਂਡ ਦਾ ਮੈਚ ਵੀ ਬੜਾ ਫਸਵਾਂ ਹੋਣ ਦੇ ਆਸਾਰ ਨੇ, ਇਹ ਰਾਊਂਡ 16 ਦੇ ਮੈਚ, ਅਤੇ ਇਹਨਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤੁਸੀਂ, ਤਾਂ ਕ੍ਰਿਕਟ ਦਾ ਮੈਚ ਇੱਕ ਤਾਂ ਚੱਲ ਰਿਹਾ ਵਾ, ਇੱਕ ਤਾਂ ਆਪਣਾ ਸ਼੍ਰੀਲੰਕਾ ਅਤੇ ਇੰਡੀਆ ਦਾ ਮੈਚ ਸ਼ੁਰੂ ਹੋ ਚੁੱਕਾ, ਟੈਸਟ ਮੈਚ ਟੈਸਟ ਸੀਰੀਜ਼ ਚੱਲ ਰਹੀ ਆ, ਅਤੇ ਇਸ ਮੈਚ ਦੇ ਵਿੱਚ ਸ਼੍ਰੀਲੰਕਾ 288 ਦੌੜਾਂ ਬਣਾ ਕੇ 5 ਖਿਡਾਰੀ ਆਊਟ ਹੋਏ ਨੇ, ਅਤੇ ਇੱਕ ਦਿਨ ਬੀਤਿਆ ਵਾ, ਅਤੇ ਬਾਕੀ ਇਸ ਮੈਚ ਦਾ ਤੁਸੀਂ ਵੀਕਐਂਡ ਦੇ ਉੱਤੇ ਆਨੰਦ ਮਾਣ ਸਕਦੇ ਹੋ। ਸੋ ਇਹ ਕੁਛ ਖੇਡ ਸੰਸਾਰ ਤੋਂ, ਖੇਡ ਜਗਤ ਤੋਂ, ਅਤੇ ਕੁਛ ਇੱਕ ਤੁਹਾਡੇ ਮੈਸੇਜ 'ਤੇ ਫਿਰ ਆਪਾਂ ਲੈਂਦੇ ਹਾਂ ਇਜਾਜ਼ਤ। ਰਿਚਰਡ ਜੀ ਕਹਿੰਦੇ ਕਿ ਨਾਨੀ ਜੀ ਜਿੰਦਾਬਾਦ ਹੈ, ਜਿੰਦਾਬਾਦ ਰਹੇਗੀ,
0: ਅਤੇ
2: ਧੰਨਵਾਦ ਤੁਹਾਡਾ, ਮਿਹਰਬਾਨੀ ਜੀ। ਅਤੇ ਆਪਣਾ ਸੋਨੂੰ ਚਾਲ ਜੀ ਕਹਿੰਦੇ ਨੇ ਕਿ ਮਨ ਸਾਹਿਬ ਨੂੰ ਮੇਰੇ ਵੱਲੋਂ ਹੈਪੀ ਬਰਥਡੇ ਕਹਿ ਦਿਓ, ਹੈਪੀ ਬਰਥਡੇ ਗੱਭਰੂ,
0: ਗੱਭਰੂ
2: ਹੈਪੀ ਬਰਥਡੇ ਕੁੱਕੜੂ ਕੜੂ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਜੀ, ਚਲੀਏ ਕੁਛ ਰਹਿਤ ਨਹੀਂ ਗਿਆ,
0: ਕੁਛ ਟਾਈਮਿੰਗ ਵਾਈਜ਼ ਜੀ ਵਿਨਰ ਦੱਸ ਦੇਣੇ ਚਾਹੀਦੇ ਆ।
2: ਅੱਛਾ ਉਹ ਤਾਂ ਆਪਾਂ, ਅੱਛਾ ਖੋਈ ਗੱਲ,
0: ਹਾਂ ਹਾਂ ਹਾਂ, ਟਾਈਮਿੰਗ ਵਾਈਜ਼ ਐਗਜੈਕਟਲੀ 4 ਮਿੰਟ ਜਾਂਦੇ ਆ ਮਿਸਿਸ ਮੰਡ ਜੀ ਨੂੰ। ਪੌਲੀਨ ਹੈਂਸਨ ਨੂੰ ਨਾ ਕਰਨ ਦੇ ਚੱਕਰ ਚ 8 ਮਿੰਟ ਗਵਾਏ,
2: ਉੱਥੇ ਤਾਂ ਫਿਰ ਟਾਈਮ ਲੱਗਣਾ।
0: ਠੀਕ ਹੈ ਨਾ,
2: ਤੇ ਇਹ ਆ ਜੀ ਇਹ ਆ ਸੂਰਤ ਹਾਲ ਹੈ ਨਾ। ਅੱਛਾ ਫਿਲਮਾਂ ਵੀ ਦੱਸ ਦਈਏ ਸਰ ਜਾਂਦੇ ਜਾਂਦੇ, ਵੈਸੇ ਤਾਂ ਤੁਹਾਨੂੰ ਪਤਾ ਹੀ ਹੋਣੀਆਂ ਵਾ ਕਿੰਨਾ ਕੁ ਇੰਟਰਸਟ ਹੈ ਤੁਹਾਡਾ, ਉਸ ਹਿਸਾਬ ਦੇ ਨਾਲ ਆਪਾਂ ਵੇਖ ਹੀ ਲੈਂਦੇ ਹਾਂ ਜਿਹੜੇ ਜਿਹੜੇ ਵਿੱਚ ਤੁਹਾਡਾ ਇੰਟਰਸਟ ਪਵੇ। ਪਰ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੇ ਮਿਰਜ਼ਾਪੁਰ ਰਿਲੀਜ਼ ਹੋਣੀ, ਹਾਲੇ ਡੇਟ ਲੇਟ ਹੈ ਪਰ ਵੱਡੇ ਫਿਰਦੇ ਤਿਆਰੀ ਹੈ। ਬਟਵਾਰਾ ਆ ਰਹੀ ਹੈ, ਬਟਵਾਰਾ 1947, ਇਹ ਵੀ ਫਿਲਮ ਕਾਫੀ ਚਰਚਾ ਦੇ ਵਿੱਚ ਹੈ। ਅਤੇ ਹੁਣ ਆਉਣ ਵਾਲੇ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਰਾਹਤ ਫਤਿਹ ਅਲੀ ਖਾਨ ਇਹਨਾਂ ਦਾ ਸ਼ੋਅ ਆ, ਇਹ ਵੀ ਹਲੇ ਦੂਰ ਹੈ ਇਸ ਵੀਕਐਂਡ 'ਤੇ ਖਾਸ ਨਹੀਂ। ਪਰ ਤਰਸੇਮ ਜੱਸੜ ਇਹਨਾਂ ਦੀ ਫਿਲਮ ਜਿਹੜੀ ਹੈ 17 ਤਰੀਕ ਨੂੰ 17 ਜੁਲਾਈ ਨੂੰ ਰਿਲੀਜ਼ ਹੋਣੀ ਆ, ਅਤੇ ਇਹ ਆ ਵੀ ਰਹੇ ਨੇ ਆਸਟ੍ਰੇਲੀਆ ਜੇ ਤੁਹਾਡਾ ਮਿਲ ਮਿਲਾਉਣ ਨੂੰ ਦਿਲ ਕਰੇ। ਅਤੇ 10 ਤਰੀਕ ਨੂੰ 2 ਫਿਲਮਾਂ ਰਿਲੀਜ਼ ਹੋਣੀਆਂ, 1 ਤੇ 10 ਨੂੰ ਹੋ ਜਾਣੀਆਂ ਵੀ ਸਰਪੰਚ, ਅਗਲੇ ਹਫ਼ਤੇ ਹੋਣੀ ਫਿਰੇ, ਅਤੇ ਦੂਸਰੀ 10 ਤਰੀਕ ਨੂੰ ਹੋ ਜਾਣੀਆਂ ਧਮਾਲ 4 ਤੇ ਇਸ ਟਾਈਮ ਕੈਰੀ ਔਨ ਜੱਟਾ 4 ਚੱਲ ਰਹੀ ਹੈ ਸਿਨੇਮਿਆਂ ਦੇ ਵਿੱਚ।
0: ਅੱਛਾ,
2: ਅਤੇ ਇਹ ਰਿਲੀਜ਼ ਹੋਈ ਪਿਛਲੇ ਹਫ਼ਤੇ।
0: ਹਾਂਜੀ, ਗੁੱਡ। ਅਤੇ
2: ਇਸ ਤੋਂ ਇਲਾਵਾ ਅਲਫਾ ਰਿਲੀਜ਼ ਹੋਣੀ ਹੈ, ਹਲੇ ਟਾਈਮ ਆ। ਤੇ
0: ਅਲਫਾ ਤਾਂ ਅੱਜ ਹੀ ਹੋ ਗਈ ਕਿ,
2: ਓ ਸੋਰੀ, ਅੱਜ ਲੈ
0: ਲੈ ਅੱਜ
2: ਤੇ ਲੈ ਦੱਸ,
0: ਆਲੀਆ ਭੱਟ ਐਂਡ ਸ਼ਰਵਰੀ।
2: ਦੂਸਰੀ ਕੌਣ ਹੈ?
0: ਸ਼ਰਵਰੀ, ਉਹੀ ਉਹ ਮੈਂ ਵਾਪਸ ਆਉਂਗਾ ਬਲੀ।
2: ਅੱਛਾ, ਕਿਸਮਿਸੀ
0: ਤੁਸੀਂ ਨਾ ਹੀ ਪੱਕਾ ਹੀ ਰੱਖਦਾ ਹੈ।
2: ਓਕੇ, ਕਿਸਮਿਸੀ ਯਾਰਾ ਆ ਰਿਹਾ। ਓਕੇ ਓਕੇ, ਅੱਛਾ ਇਹ ਪਹਿਲਾਂ ਵੀ ਆਉਂਦੀ ਫਿਰ ਫਿਲਮਾਂ 'ਚ?
0: ਹਾਂ ਹਾਂ, ਇਹਦਾ ਉਹ ਨਹੀਂ ਮਸ਼ਹੂਰ ਸੀਗਾ, ਤਰਸ ਨਹੀਂ ਆਇਆ ਤੁਝਕੋ, ਤਰਸ ਨਹੀਂ ਆ,
2: ਗਾਣਾ ਵੀ ਬੋਲਦੀ ਹੈ।
0: ਹਾਂ ਨਹੀਂ, ਆਈਟਮ ਸੌਂਗ ਸੀਗਾ, ਫਿਲਮ ਤਾਂ ਮੈਨੂੰ ਯਾਦ ਨਹੀਂ ਕਿਹੜੀ ਸੀਗੀ।
2: ਅੱਛਾ, ਹਾਂ ਓਕੇ, ਨਹੀਂ ਮੈਂ ਨਹੀਂ ਫਿਰ ਵੇਖਿਆ।
0: ਹਾਂ ਹਾਂ ਹਾਂ ਹਾਂ,
2: I rarely watch item songs.
0: Yeah, yeah. Only in dreams. If there is no Sammy Bhaji, only then.
2: Oh, ho. Sammy saab, ਮੈਂ ਕੀ ਸੁਪਨਾ ਕੀ ਦੱਸ ਬੈਠਾ। ਸੁਪਨੇ ਇੱਦਾਂ ਦੇ ਹੁੰਦੇ ਆ ਯਾਰ, ਇੱਕ ਪਲ ਲੱਗ ਰਿਹਾ ਵੀ ਉਹ ਦੱਸ ਜਨਾਨੀ ਹੈ, ਦੂਸਰੇ ਪਲ ਤੁਸੀਂ ਵੇਂਦੇ ਹੋ ਤੁਹਾਨੂੰ ਲੱਗਦਾ ਕਾਂ ਆ, ਤੀਸਰੇ ਪਲ ਤੁਸੀਂ ਵੇਂਦੇ ਤੁਹਾਨੂੰ ਲੱਗਦਾ ਬੰਦਾ ਵਾ। ਸੁਪਨੇ ਇੱਦਾਂ ਦੇ ਹੁੰਦੇ ਆ।
0: ਚਲੋ, ਤੁਹਾਡੇ ਸੁਪਨੇ ਪੂਰੇ ਹੋਣ, ਮੈਂ ਹੀ ਕਹੂੰਗਾ। ਅੱਛਾ, OTT ਦਾ ਵੀ ਕੋਈ ਦੋਨੋਂ ਰਿਕਮੈਂਡੇਸ਼ਨ?
2: ਮੈਂ OTT ਆ,
0: ਪ੍ਰਾਈਮ ਤੇ ਵੇਖੋ ਜੀ, ਏਅਰ, ਨਾਈਕੀ ਏਅਰ, ਰੀਅਲ ਸਟੋਰੀ।
2: ਅੱਛਾ,
0: ਮਾਈਕਲ ਜੋਰਡਨ ਨੂੰ ਕਿਸ ਤਰ੍ਹਾਂ ਕੰਟਰੈਕਟ ਮਿਲਿਆ ਤੇ ਜੋਰਡਨ ਕਿਸ ਤਰ੍ਹਾਂ ਬਣਿਆ ਬ੍ਰਾਂਡ ਐਜ਼ ਅ ਬ੍ਰਾਂਡ। ਤੇ ਨਾਈਕੀ ਦੀ ਤਦ ਓਨੀ ਵੈਲਿਊ ਨਹੀਂ ਸੀਗੀ, ਮਤਲਬ ਨਾਈਕੀ ਨੂੰ ਬਾਸਕਟਬਾਲ ਦੀ ਦੁਨੀਆ ਦੇ ਅੰਦਰ ਐਜ਼ ਅ ਸ਼ੂ ਬ੍ਰਾਂਡ ਬਹੁਤ ਹੀ ਜਾਲੀ ਜਿਹਾ ਕਿਹਾ ਜਾਂਦਾ ਸੀ, ਤੇ ਕਨਵਰਸ ਨੰਬਰ 1 ਸੀ।
2: ਅੱਛਾ,
0: ਤੇ ਇੱਕੋ ਬਸ ਦਾ ਖੇਡਿਆ ਉਹਨਾਂ ਨੇ ਜੋਰਡਨ ਨੂੰ ਲੈ ਕੇ ਆਉਣ ਦਾ, ਤੇ ਅਲਟੀਮੇਟਲੀ ਗੱਲ ਇਹ ਹੋਈ ਕਿ ਕਨਵਰਸ ਵਿਕ ਗਿਆ ਨਾਈਕੀ ਦੇ ਕੋਲ, ਕਿ ਹਾਂ ਇੰਨਾ ਤਗੜਾ ਬ੍ਰਾਂਡ ਨਾਈਕੀ ਬਣ ਗਿਆ, ਉਹ ਸਾਨੂੰ ਸਾਰਿਆਂ ਨੂੰ ਪਤਾ, ਰਾਈਟ? ਸੋ ਉਹ ਵੇਖ ਸਕਦੇ ਹੋ। ਤੇ ਇੱਕ ਫੋਰਡ ਵਰਸਿਸ ਫਰਾਰੀ, ਇਹ ਵੀ ਰੀਅਲ ਸਟੋਰੀ ਆ, ਕਿ ਹੈਨਰੀ ਫੋਰਡ ਦਾ ਮੁੰਡਾ, ਉਹਨੂੰ ਬਹੁਤ ਜ਼ਿਆਦਾ ਚਾਹ ਸੀ ਕਿ ਉਹ ਇੰਨੀ ਤੇਜ਼ ਗੱਡੀ ਬਣਾਏ ਕਿ ਫਰਾਰੀ ਨੂੰ ਹਰਾ ਦੇਣ।
2: ਅੱਛਾ,
0: ਇੱਕ ਲੇਮਾਨਸ ਕਰਕੇ ਰੇਸ ਹੁੰਦੀ ਹੈ, ਅੱਜ ਵੀ ਹੁੰਦੀ ਹੈ ਰੇਸ, ਫਾਰਮੂਲਾ 1 ਤੋਂ ਔਖੀ ਰੇਸ ਕਹੂੰਗਾ ਮੈਂ ਉਹਨੂੰ, ਕਿਉਂਕਿ ਉਹਦੇ 'ਚ 2 ਜਾਂ 3 ਡਰਾਈਵਰਸ ਰੀਲੇ ਕਰਕੇ 24 ਘੰਟੇ ਕਾਰ ਚਲਾਉਂਦੇ ਆ।
2: ਅੱਛਾ,
0: ਪੂਰੀ 24 ਘੰਟੇ ਲੰਮੀ ਰੇਸ ਹੁੰਦੀ ਹੈ, ਅਤੇ ਉਹ ਕਿਸ ਤਰੀਕੇ ਨਾਲ ਪਹਿਲੀ ਵਾਰੀ ਫੋਰਡ ਜਿੱਤੀ, ਕਿਸ ਟੀਮ ਨੇ ਉਹ ਗੱਡੀਆਂ ਬਣਾਈਆਂ, ਬਹੁਤ ਇੰਪੈਕਟਫੁਲ ਪਰਫਾਰਮੈਂਸਿਸ। ਮੈਟ ਡੇਮਨ, ਕ੍ਰਿਸ਼ਨ ਬੇਲ, ਮੈਟ ਡੇਮਨ ਇਹਦੇ ਅੰਦਰ ਵੀ ਹੈ, ਪ੍ਰਾਈਮ ਦੇ ਅੰਦਰ ਵੀ, ਅਤੇ ਵਧੀਆ ਫਿਲਮ ਹੈ, ਦੇਖਿਓ ਤਾਂ ਦੱਸਿਓ ਸਾਨੂੰ, ਕੁਛ ਸਿੱਖਣ ਨੂੰ ਮਿਲੇਗਾ ਕਿ ਹਾਓ ਵਰਲਡ ਅਰਾਊਂਡ ਅਸ ਵਰਕਸ, ਹੈ ਨਾ, ਜਿਹੜੇ ਲੋਕਲ ਹੀਰੋਜ਼ ਨੇ ਉਹਨਾਂ ਦਾ ਤਾਂ ਪਤਾ ਲੱਗਣਾ ਚਾਹੀਦਾ ਕਿਸ ਤਰ੍ਹਾਂ ਪੋਪੂਲਰ ਕਲਚਰ ਦੇ ਅੰਦਰ।
2: ਰੀਅਲ ਸਟੋਰੀਜ਼ ਹੈ। ਓਕੇ, ਤੋ ਧੰਨਵਾਦ ਜੀ ਤੁਹਾਡਾ, ਅਤੇ ਤੁਸੀਂ ਜੋ ਜੋ ਵੀ ਜਿੱਦਾਂ ਜਿੱਦਾਂ ਦਾ ਵੀ ਤੁਹਾਡਾ ਸੁਭਾਅ ਆ, ਉਸ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ਾਂ ਇੰਜੋਏ ਕਰਿਓ, ਅਤੇ ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ, ਹਾਂਜੀ, 1674 AM।

0: ਬਿਲਕੁਲ ਡਰ ਲੱਗਦਾ। ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜ਼ੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ। ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ, ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042। ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
2: ਕਿੱਥੇ ਵੱਜ ਗਈ ਤੇਰੀ ਗੱਡੀ?
3: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ ਸਾਡੇ ਨਾਲ ਇਸ ਟਾਈਮ ਪ੍ਰੀਤਮ ਰਪਾਲ ਜੀ ਨੇ ਫੋਨ ਲਾਈਨ ਦੇ ਉੱਤੇ 3 ਜੁਲਾਈ ਦਾ ਮਹੀਨਾ ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ ਹਾਂਜੀ ਸਰ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ ਪੰਜਾਬ ਦੇ ਕਾਂਗਰਸੀਆਂ ਨੂੰ ਜਿਹੜਾ ਹਾਈ ਕਮਾਨ ਦਾ ਫਾਰਮੂਲਾ ਉਹ ਮਾਫਕ ਨਹੀਂ ਬੈਠਿਆ ਚਰਨਜੀਤ ਚੰਨੀ ਨੇ ਅੱਜ ਆਪਣੇ ਘਰ ਜਿਹੜੀ ਹੈ ਸਮਰਥਕਾਂ ਦੀ ਮੀਟਿੰਗ ਸੱਦੀ ਹੈ ਤੇ ਉੱਧਰ ਮਨੀਸ਼ ਤਿਵਾੜੀ ਜੋ ਚੰਡੀਗੜ੍ਹ ਤੋਂ MP ਨੇ ਉਹਨਾਂ ਨੇ ਵੀ ਜਿਹੜਾ ਹੈ ਇਸ ਫਾਰਮੂਲੇ ਦੇ ਉੱਤੇ ਤੰਜ਼ ਕਸਿਆ ਤੇ ਉੱਧਰ ਹੁਣ ਪੰਜਾਬ ਦੀ ਜਿਹੜੀ ਮੁੱਖ ਚੋਣ ਅਧਿਕਾਰੀ ਨੇ ਕਹਿ ਕੇ ਹੁਣ ਮਾਂ ਪਿਓ ਜਿਹੜਾ ਹੈ ਵਿਦੇਸ਼ੀ ਗਏ ਆਪਣੇ ਬੱਚਿਆਂ ਦੇ ਵੋਟਰ ਫਾਰਮ ਭਰ ਸਕਣਗੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਚ 97.44% ਦੀ ਲੋਕਾਂ ਨੂੰ ਜਿਹੜੇ ਗਣਨਾ ਫਾਰਮ ਨੇ ਉਹ ਵੰਡੇ ਜਾ ਚੁੱਕੇ ਨੇ ਤੇ ਪ੍ਰਧਾਨ ਮੰਤਰੀ ਦੇ ਇਸ ਮਹੀਨੇ ਪੰਜਾਬ ਆਉਣ ਦੀ ਜਿਹੜੀ ਹੈ ਉਹ ਸੰਭਾਵਨਾ ਇਹਦੇ ਤੇ ਕਾਫੀ ਚਰਚਾ ਹੋ ਰਹੀ ਹੈ ਤੇ ਰੇਲ ਰਾਜ ਮੰਤਰੀ ਨੇ ਕਿਹਾ ਰਮਨੀਤ ਬਿੱਟੂ ਨੇ ਕਿ ਉਹ ਰੇਲ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ ਤੇ ਸੂਬੇ ਚ ਹੁਣ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਜਿਹੜੀਆਂ ਹੈ ਉਹ ਦੁਕਾਨਾਂ ਦਿੱਤੀਆਂ ਜਾਣਗੀਆਂ ਤੇ ਇਸ ਸਕੀਮ ਦਾ ਨਾਂ ਵੀ ਮਾਵਾਂ ਧੀਆਂ ਦੀ ਹੱਟੀ ਸਕੀਮ ਰੱਖਿਆ ਗਿਆ ਤੇ ਉੱਧਰ ਭਾਰਤ ਚ ਅਜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਹੈ ਉਹ ਨਹੀਂ ਘਟਣਗੀਆਂ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਅਜੇ ਕੰਪਨੀਆਂ ਕੋਲ ਜਿਹੜਾ ਮਹਿੰਗਾ ਤੇਲ ਹੈ ਉਹੀ ਸਾਫ਼ ਹੋ ਰਿਹਾ ਇਹ ਖਾਸ ਖ਼ਬਰਾਂ ਨੇ ਹਾਂਜੀ
0: ਜੀ ਬਹੁਤ ਸ਼ੁਕਰੀਆ ਕੱਲ੍ਹ ਦੇ ਦਿਨ ਵੀ ਜਿੱਦਾਂ ਆਪਾਂ ਗੱਲ ਕਰ ਰਹੇ ਸਾਂ ਕਾਂਗਰਸ ਦੇ ਉੱਤੇ ਕਿ ਇਸ ਤਰੀਕੇ ਦਾ ਫਾਰਮੂਲਾ ਜਿਹਾ ਲੱਗਦਾ ਹੈ ਜਿਹਦੇ ਵਿੱਚ ਕਿਸੇ ਨੂੰ ਵੀ ਖੁਸ਼ ਜਾਂ ਕਿਸੇ ਨੂੰ ਵੀ ਗਮਗੀਨ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ ਯਾਨੀ ਕਿ ਸਾਰਿਆਂ ਨੂੰ ਇੱਕੋ ਤਰੀਕੇ ਦੇ ਨਾਲ ਟ੍ਰੀਟ ਕਰਨ ਦਾ ਵੀ ਕੁਛ ਨਾ ਕੁਛ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇ ਦਈਏ ਤਾਂ ਕਿ ਇਹ ਚੁੱਪ ਕੀਤੇ ਰਹਿਣ ਪਰ ਖਦਸ਼ਾ ਜਿਹੜਾ ਲੱਗ ਰਿਹਾ ਸੀ ਆਖਿਰ ਉਹੀ ਹੋਇਆ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਲੱਗ ਰਿਹਾ ਵਾ ਵੀ ਖੁਸ਼ ਕੋਈ ਵੀ ਨਹੀਂ ਹੋਇਆ ਅਤੇ ਖਲਾਰਾ ਜਿਹੜਾ ਹੋਰ ਜ਼ਿਆਦਾ ਕਾਂਗਰਸ ਦਾ ਵੱਧ ਰਿਹਾ ਸੋ ਇਸ ਤਰੀਕੇ ਦੇ ਨਾਲ ਜਿੱਦਾਂ ਕਿ ਹੁਣ ਖਲਾਰਾ ਵਧਿਆ ਸਰ ਉਹ ਆਪੋ ਆਪਣੇ ਤਰੀਕੇ ਦੇ ਨਾਲ ਹੁਣ ਰਾਗ ਲੱਪਣਾ ਸ਼ੁਰੂ ਕਰ ਚੁੱਕੇ ਨੇ ਹੁਣ ਫਿਰ ਕੀ
1: ਅਸਲ ਚ ਰਣਜੋਤ ਜੀ ਆਪਾਂ ਕੱਲ ਵੀ ਇਸ ਮੁੱਦੇ ਤੇ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ ਤੇ ਇਹ ਉਹਦੀ ਸੰਭਾਵਨਾ ਲੱਗਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੀ ਜਿਵੇਂ ਚਰਨਜੀਤ ਚੰਨੀ ਇਸ ਗੱਲ ਤੋਂ ਕਾਫੀ ਜਿਹੜੇ ਸੀਗੇ ਉਹ ਸਰਗਰਮ ਸੀ ਤੇ ਉਹਨਾਂ ਨੂੰ ਲੱਗਦਾ ਸੀ 100% ਕਿ ਉਹਨਾਂ ਨੂੰ ਜਿਹੜਾ ਹੈ ਹੁਣ ਪ੍ਰਧਾਨ ਬਣਾਇਆ ਜਾਏਗਾ ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਉਹਨਾਂ ਦੇ ਚਹੇਤੇ ਜਾਂ ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਸੀ ਇਸ ਤੱਕ ਕਿ ਜਿਹੜਾ ਇੱਥੇ ਵਿਸ਼ਲੇਸ਼ਣ ਵਗੈਰਾ ਪੱਤਰਕਾਰਾਂ ਵੱਲੋਂ ਜਾਂ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਕੀਤਾ ਗਿਆ ਸੀ ਤੇ ਉਹਨਾਂ ਤੋਂ ਵੀ ਇਹ ਲੱਗਦਾ ਸੀ ਕਿ ਪੰਜਾਬ ਦੇ ਲੋਕ ਹੈ ਜਿਹੜੇ ਤੇ ਉਹ ਚੰਨੀ ਦੇ ਜਿਹੜੇ ਉਹ ਜ਼ਿਆਦਾ ਹੱਕ ਦੇ ਵਿੱਚ ਨੇ ਤੇ ਪਿਛਲੀਆਂ ਜਿਹੜੀਆਂ ਹੁਣ ਲੋਕਲ ਬਾਡੀ ਇਲੈਕਸ਼ਨ ਹੋਈਆਂ ਉਹਦੇ 'ਚ ਵੀ ਜਿਹੜੀ ਕਾਰਗੁਜ਼ਾਰੀ ਚੰਨੀ ਦੇ ਆਪਣੇ ਹਲਕਿਆਂ ਦੇ ਵਿੱਚ ਭਾਵੇਂ ਮੋਰਿੰਡਾ ਹੋਵੇ ਭਾਵੇਂ ਚਮਕੌਰ ਸਾਹਿਬ ਹੋਵੇ ਉੱਥੇ ਸਭ ਤੋਂ ਵਧੀਆ ਰਹੀ ਜਿੱਥੇ ਸਾਰੇ ਕਾਂਗਰਸੀ ਜਿਹੜੇ ਸੀ ਉਹ ਕੌਂਸਲਰ ਜਿੱਤੇ ਤੇ ਪਰ ਕਾਂਗਰਸ ਦਾ ਜਿਹੜਾ ਉੱਪਰ ਜਿਹੜਾ ਸਾਰਾ ਉਹ ਇੱਕ ਚੱਲ ਰਿਹਾ ਹੈ ਕਿ ਕਿਸ ਤਰੀਕੇ ਨਾਲ ਸੈਟਿੰਗ ਕੀਤੀ ਜਾਵੇ ਉਹ ਨਾਲ ਨਾਰਾਜ਼ ਹੋ ਜਾਵੇ ਉਹ ਨਾਲ ਨਾਰਾਜ਼ ਹੋ ਜਾਵੇ ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਏਦਾਂ ਦਾ ਇੱਕ ਇਹ ਵਿੱਚ ਵਿਚਾਲੇ ਦਾ ਤਰੀਕਾ ਅਪਣਾਇਆ ਸੀ ਕਿ ਸਾਰਿਆਂ ਨੂੰ ਸੈੱਟ ਜੇ ਕਰ ਦਿੱਤਾ ਜਾਵੇ ਤੇ ਜਿੱਦਾਂ ਮੈਂ ਦੱਸਿਆ ਸੀ ਕਿ ਜਿਹੜੀ ਹਫ਼ਤਾ ਪਹਿਲਾਂ ਤੱਕ ਇਹੀ ਜਿਹੜੀ ਚਰਚਾ ਚੱਲ ਰਹੀ ਸੀ ਕਿ ਜਿਹੜੇ ਵੱਡੇ ਦਾਅਵੇਦਾਰ ਨੇ ਉਹ ਚਰਨਜੀਤ ਚੰਨੀ ਤੇ ਵਿਜੇਇੰਦਰ ਸਿੰਗਲਾ ਨੂੰ ਤੇ ਹੁਣ ਉੱਧਰ ਇਹ ਕਰ ਦਿੱਤਾ ਕਿ ਚਰਨਜੀਤ ਚੰਨੀ ਨੂੰ ਜਿਹੜਾ ਹੈ ਕੰਪੇਨ ਦਾ ਜਿਹੜਾ ਹੈ ਇੰਚਾਰਜ ਜਾਂ ਚੇਅਰਮੈਨ ਲਾਤਾ ਨਾਲ ਚਾਰ ਕਮੇਟੀਆਂ ਬਣਾ ਕੇ ਉਹਨਾਂ ਦੇ ਇੰਚਾਰਜ ਜਿਹੜਾ ਹੈ ਉਹ ਲਾਤਾ ਵਿਜੇਇੰਦਰ ਸਿੰਗਲਾ ਨੂੰ ਵੀ ਚਲੋ ਇੱਕ ਨਾਲ ਜਿਹੜਾ ਹੈਗਾ ਇੱਕ ਸਹਾਇਕ ਦੇ ਤੌਰ ਤੇ ਰੱਖ ਲਿਆ ਗਿਆ ਤੇ ਹੁਣ ਇੱਥੇ ਜਿਹੜਾ ਹੈ ਇੱਕ ਪੰਜਾਬ ਦੇ ਵਿੱਚ ਆਪਾਂ ਕੱਲ ਵੀ ਖੈਰ ਵਾਰ ਵਾਰ ਇਹ ਗੱਲ ਆਉਂਦੀ ਹੈ ਕਿ ਕੋਈ ਏਦਾਂ ਦਾ ਚਿਹਰਾ ਹੈ ਨੀ ਵੱਡਾ ਜਿਹਦੇ ਤੇ ਜਿਹੜਾ ਦਿਸ ਸਕੇ ਜਿਹੜਾ ਕੇਂਦਰੀ ਲੀਡਰਸ਼ਿਪ ਨੂੰ ਵੀ ਦਿਸੇ ਤੇ ਲੋਕਾਂ ਨੂੰ ਦਿਸੇ ਕਿ ਆਹ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਇੱਕ ਵੱਡਾ ਫੇਸ ਹੈ ਜਿਸਦੇ ਉੱਤੇ ਜਿਹੜਾ ਹੈ ਪਾਰਟੀ ਸਾਰੀ ਇਕੱਠੀ ਹੋ ਸਕਦੀ ਹੈ ਕੰਸੋਲੀਡੇਟ ਜਿਹੜੀ ਉਹ ਹੋ ਸਕਦੀ ਹੈ ਵੱਡਾ ਚੰਕ ਹੈ ਜਿਹੜਾ ਵੋਟਰਾਂ ਦਾ ਵੀ ਹਲਕੇ ਵੀ ਸਭ ਤੋਂ ਵੱਧ ਉਹ ਮਾਲਵੇ ਚ ਨੇ ਤੇ ਜਿਹੜੇ ਵੱਡੇ ਦਾਅਵੇਦਾਰ ਸੀ ਉਹ ਮਾਝੇ ਦੇ ਲੀਡਰ ਨੇ ਭਾਵੇਂ ਉਹ ਪ੍ਰਤਾਪ ਬਾਜਵਾ ਹੋਣ ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਹੋਣ ਤੇ ਹੁਣ ਇਧਰੋਂ ਜਦੋਂ ਇਹ ਗੱਲ ਚੱਲਦੀ ਸੀ ਕਿ ਜੇ ਵਿਜੇਂਦਰ ਸਿੰਗਲਾ ਨੂੰ ਅੱਗੇ ਲਾਉਂਦੇ ਨੇ, ਇੱਕ ਤਾਂ ਇਹ ਸੀ ਕਿ ਚਲੋ ਉਹਨਾਂ ਦੀ ਕੋਲੇ ਇੱਕ ਪਰਿਵਾਰਕ ਇੱਕ ਪਿੱਛੇ ਲਿਗੇਸੀ ਹੈ, ਇੱਕ ਉਹ ਪਰੰਪਰਾ ਨੂੰ ਜਾਂ ਇੱਕ ਵਿਰਸੇ ਨੂੰ ਲੈ ਕੇ ਚੱਲੇ ਹੋਏ ਆ, ਉਹਦੇ ਪੂਰਾ ਸਟਾਂ ਚ ਕਾਂਗਰਸੀ ਨੇ ਉਹ, ਤੇ ਉਹ ਫਿਰ ਥੋੜਾ ਜਿਹਾ ਇਹ ਵੀ ਸ਼ਾਇਦ ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਜਿੱਦਾਂ ਦੀ ਸਿਆਸਤ ਚੱਲ ਰਹੀ ਹੈ ਜਾਂ ਖਾਸ ਕਰਕੇ ਬੀਜੇਪੀ ਨੇ ਜਿਵੇਂ ਇੱਕ ਜੱਟ ਸਿੱਖ ਨੂੰ ਆਪਣਾ ਪ੍ਰਧਾਨ ਬਣਾ ਤਾ ਜਾਖੜ ਸਾਹਿਬ ਨੂੰ ਲਾ ਕੇ, ਤੇ ਵੀ ਸ਼ਾਇਦ ਜੇ ਕਾਊਂਟਰ ਕਰਨਾ ਜਾਂ ਬੀਜੇਪੀ ਨੂੰ ਕਾਊਂਟਰ ਕਰਨਾ ਤਾਂ ਫਿਰ ਇਸੇ ਦ੍ਰਿਸ਼ਟੀ ਤੋਂ ਹੀ ਕੀਤਾ ਜਾ ਸਕਦਾ ਕਿ ਰਾਜਾ ਵੜਿੰਗ ਨੂੰ ਹੀ ਜਿਹੜਾ ਹੈ ਰਹਿਣ ਦਿੱਤਾ ਜਾਵੇ, ਕਿਉਂਕਿ ਇੱਕ ਤਾਂ ਉਹ ਮਾਲਵਾਰੀ ਜੀ ਨੂੰ ਬਿਲੋਂਗ ਕਰਦੇ ਆ, ਦੂਜਾ ਇਹਦੇ ਚ ਕੋਈ ਦੋਰਾਵਾ ਨੀ ਕਿ ਉਹ ਸਿੱਖ ਸਿੱਖ ਜੱਟ ਸਿੱਖ ਜਿਹੜੀ ਕਮਿਊਨਿਟੀ ਦੇ ਵਿੱਚੋਂ ਨੇ, ਤੇ ਪਰ ਇਹ ਸੀਗਾ ਵੀ ਕਿ ਉਧਰ ਵੀ ਬੈਲੈਂਸ ਇੱਦਾਂ ਦਾ ਰੱਖਿਆ ਗਿਆ ਜਿਵੇਂ ਸੁਖਪਾਲ ਖਹਿਰਾ ਨੂੰ ਵੀ ਇੱਕ ਸਹਾਇਕ ਦੇ ਤੌਰ ਤੇ ਨਾਲ ਲਾਇਆ, ਤੇ ਉਧਰੋਂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਵਿਰੋਧੀ ਧਿਰ ਦੇ ਨੇਤਾ ਹੀ ਜਿਹੜਾ ਰੱਖਿਆ ਗਿਆ, ਤੇ ਕਿਉਂਕਿ ਉਹਦੇ ਤੇ ਕਿਸੇ ਨੇ ਵੀ ਇਸ ਨੂੰ ਵੈਲਕਮ ਜਿਹੜਾ ਹੈ ਨਹੀਂ ਕੀਤਾ ਸਿਰਫ ਰਾਜਾ ਵੜਿੰਗ ਤੋਂ ਬਿਨਾਂ, ਤੇ ਰਾਜਾ ਵੜਿੰਗ ਨੇ ਇਸ ਫੈਸਲੇ ਨੂੰ ਵੈਲਕਮ ਕੀਤਾ ਤੇ ਨਾਲ ਜਿਹੜਾ ਉਹ ਵਧਾਈ ਵੀ ਦਿੱਤੀ ਏਦਾਂ ਦੀ ਗੱਲ, ਤੇ ਨਾ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਵੈਲਕਮ ਕੀਤਾ, ਕਿਤੇ ਉਹ ਨਜ਼ਰ ਨੀ ਆਏ, ਕੋਈ ਸਟੇਟਮੈਂਟ ਨੀ ਆਈ, ਨਾ ਹੀ ਚੰਨੀ ਨੇ ਕੀਤਾ, ਨਾ ਹੀ ਜਿਹੜੇ ਦੂਸਰੇ ਸੀ ਉਹਨਾਂ ਨੇ ਕੀਤਾ, ਇਸ ਤੱਕ ਕਿ ਕਾਂਗਰਸ ਤੋਂ ਜਿਹੜੇ ਜਿਹੜੇ ਚੰਡੀਗੜ੍ਹ ਤੋਂ ਕਾਂਗਰਸ ਦੇ ਜਿਹੜੇ ਐਮ ਪੀ ਨੇ ਮਨੀਸ਼ ਤਿਵਾੜੀ, ਤੇ ਉਹਨਾਂ ਨੇ ਵੀ ਜਿਹੜਾ ਆਪਣਾ ਜਿਸ ਤਰੀਕੇ ਨਾਲ ਟਵੀਟ ਕੀਤਾ ਬੜੇ ਟੇਢੇ ਢੰਗ ਨਾਲ ਜਾਂ ਕਿਹਾ, ਤੇ ਉਹ ਵੀ ਉਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਜਿਹੜਾ ਸਟੇਕ ਹੈ ਉਹ ਪੰਜਾਬ ਤੋਂ ਖਤਮ ਕੀਤਾ ਜਾ ਰਿਹਾ, ਕਿਉਂਕਿ ਪਹਿਲਾਂ ਉਹ ਜਿਹੜੇ ਹੈਗਾ ਲੁਧਿਆਣੇ ਤੋਂ ਐਮ ਪੀ ਰਹਿ ਚੁੱਕੇ ਨੇ, ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਆਪਣਾ ਇੱਥੋਂ ਅਨੰਦਪੁਰ ਸਾਹਿਬ ਤੋਂ ਵੀ ਜਿਹੜਾ ਹੈ ਉਹ ਜਿਹੜੀ ਹੈ ਉਹ ਕਰ ਚੁੱਕੇ ਨੇ ਅਗਵਾਈ ਤੇ ਪਾਰਲੀਮੈਂਟ ਦੇ ਵਿੱਚ, ਤੇ ਇਸ ਕਰਕੇ ਉਹ ਇਹ ਸਮਝਦੇ ਸੀ ਜਦੋਂ ਲੁਧਿਆਣੇ ਤੋਂ ਐਮ ਪੀ ਸੀ ਉਦੋਂ ਕੇਂਦਰ ਦੇ ਵਿੱਚੋਂ ਮੰਤਰੀ ਵੀ ਰਹੇ ਨੇ, ਤੇ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈ ਜੋ ਜਥੇਬੰਦੀ ਹੈ ਤੇ ਜਾਂ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਸੈਟਅਪ ਹੈ ਜਿਹੜਾ ਕਾਂਗਰਸ ਦਾ, ਉਹਦੇ ਚ ਪੰਜਾਬ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਰੱਖਿਆ ਜਾਏਗਾ, ਉਹਨਾਂ ਦੀ ਕੋਈ ਜਗ੍ਹਾ ਹੋਏਗੀ, ਤੇ ਪਰ ਉਹਨਾਂ ਦਾ ਕਿਤੇ ਉੱਪਰਲਿਆਂ ਦੇ ਵਿੱਚ ਨਾ ਆਉਣ ਕਰਕੇ ਫਿਰ ਉਹਨਾਂ ਨੇ ਉਹ ਵੀ ਥੋੜਾ ਜਿਹਾ ਇਸ ਪਾਸੇ ਨੂੰ ਜਿਹੜਾ ਸਰਗਰਮ ਹੋਏ ਨੇ, ਤੇ ਸੋ ਇੱਕ ਇਸ ਤਰ੍ਹਾਂ ਦਾ ਮਾਹੌਲ ਹੁਣ ਕਾਂਗਰਸ ਦੇ ਵਿੱਚ ਇਹ ਚੱਲ ਰਿਹਾ, ਤੇ ਹੁਣ ਛੇਤੀ ਇਹ ਵੀ ਸੰਭਾਵਨਾ ਜਿਹੜੀ ਨਹੀਂ ਲੱਗਦੀ ਜਾਂ ਏਦਾਂ ਦਾ ਕੋਈ ਗੱਲ ਨਹੀਂ ਲੱਗਦੀ ਕਿ ਦੁਬਾਰਾ ਇਹਦੇ ਤੇ ਜਿਹੜਾ ਰਿਵਿਊ ਕਰੇਗੀ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਜਾਂ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਤੇ ਹਾਂ ਇਹ ਵੀ ਨੇੜੇ ਆ ਕੇ ਕਿਤੇ ਚੋਣ ਦੇ ਜਾਂ ਹੋਰ ਜੇ ਸਿਲਸਿਲਾ ਐਵੇਂ ਚੱਲਦਾ ਰਿਹਾ ਐਵੇਂ ਜਿਹੜਾ ਹੈ ਇਹ ਮੂੰਹ ਵੱਟ ਕੇ ਬੈਠੇ ਰਹੇ ਤੇ ਲੀਡਰ, ਫਿਰ ਕੋਈ ਏਦਾਂ ਦਾ ਜਿਹੜਾ ਹੈਗਾ ਡਰਾਸਟਿਕ ਸਟੈਪ ਚੱਕਿਆ ਜਾ ਸਕਦਾ, ਪਰ ਹੁਣ ਜਿਸ ਪਾਸੇ ਨੂੰ ਇਹ ਤੋਰ ਲਿਆ ਜੀ ਸਾਰੀ ਗੱਲ ਜਾਂ ਜਿਹੜਾ ਇਹ ਫਾਰਮੂਲਾ ਸੀ, ਤੇ ਇਹਨੂੰ ਹੁਣ ਜੋ ਜੇ ਉਹ ਸਮੇਟ ਕੇ ਸਾਰਾ ਕੁਛ ਬਦਲਦੇ ਆ ਜਾਂ ਕੱਲ ਨੂੰ ਜੇ ਹੁਣ ਚੰਨੀ ਚੰਨੀ ਵੀ ਇੱਕ ਪ੍ਰੈਸ਼ਰ ਜਾਂ ਪਾਉਣ ਦੀ ਗੱਲ ਜਾਂ ਆਪਣੇ ਸ਼ਕਤੀ ਪ੍ਰਦਰਸ਼ਨ ਦੀ ਗੱਲ ਉਹ ਕਰਨਗੇ, ਕਿਉਂਕਿ ਅੱਜ ਉਹਨਾਂ ਨੇ ਆਪਣੇ ਘਰ ਸੱਦਾ ਦਿੱਤਾ ਸਾਰਿਆਂ ਨੂੰ, ਤੇ ਹੁਣ ਦੇਖਦੇ ਹਾਂ ਵੀ ਜਿਹੜੇ ਸੀਨੀਅਰ ਆਗੂ ਨੇ ਉਹ ਕਿੱਥੇ ਕਿੱਥੇ ਕਿਹੜੇ ਕਿਹੜੇ ਉਹਨਾਂ ਦੇ ਕੋਲੇ ਪਹੁੰਚਦੇ ਨੇ ਜਾਂ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੇ ਉਹ ਆਉਂਦੇ ਨੇ, ਤੇ ਇਹਦੇ ਤੇ ਵੀ ਜਿਹੜੀ ਇਹ ਗੱਲ ਕਾਫੀ ਨਿਰਭਰ ਕਰੇਗੀ, ਤੇ ਫਿਰ ਉਹਨੂੰ ਹਾਈਕਮਾਂਡ ਕਿੰਨਾ ਕੁ ਮੰਨਦੀ ਹੈ, ਤੇ ਜਾਂ ਕਦੇ ਵੀ ਕਾਂਗਰਸ ਦੇ ਵਿੱਚ ਇਹ ਕਲਚਰ ਰਿਹਾ ਨੀ ਕਿ ਜਦੋਂ ਕੋਈ ਬੰਦਾ ਇੱਥੇ ਪ੍ਰੈਸ਼ਰ ਪਾਵੇ ਤੇ ਉਹਦੇ ਪ੍ਰੈਸ਼ਰ ਦੇ ਵਿੱਚ ਉਹਦੇ ਦਬਾਅ ਦੇ ਵਿੱਚ ਆ ਕੇ ਉਹਨੂੰ ਕੋਈ ਅਹੁਦਾ ਦਿੱਤਾ ਗਿਆ ਹੋਵੇ, ਤੇ ਇਹ ਹੁੰਦਾ ਕਿ ਜਦੋਂ ਇੱਕ ਆਪਣਾ ਇੰਟਰਨਲ ਸਾਰਾ ਇੱਕ ਸਿਸਟਮ ਦੇਖ ਕੇ, ਕਿਉਂਕਿ ਪੈਰਲਲ ਇੱਕ ਉਹਨਾਂ ਦੀ ਅੰਦਰੂਨੀ ਤਾਂ ਸਿਸਟਮ ਚੱਲਦਾ ਹੀ ਹੁੰਦਾ, ਹਰੇਕ ਪਾਰਟੀ ਦਾ ਹੀ ਹੁੰਦਾ ਜਿਹੜਾ ਇੰਟਰਨਲ ਇੰਟੈਲੀਜੈਂਸੀ ਹੁੰਦਾ, ਤੇ ਉਹ ਉਸ ਹਿਸਾਬ ਦੇ ਨਾਲ ਜਿਹੜਾ ਹੈ ਉਹ ਸਾਰਾ ਕੁਛ ਉਹ ਕੀਤਾ ਜਾਂਦਾ, ਤੇ ਇਹ ਹਾਈਕਮਾਨ ਇਸ ਗੱਲ ਤੋਂ ਵੀ ਡਰਦੀ ਹੈ ਕਿ ਜੇ ਹੁਣ ਚੰਨੀ ਨੂੰ ਅੱਗੇ ਲਾਉਂਦੇ ਆ ਤੇ ਇੱਕ ਦਲਿਤ ਸਿੱਖ ਚਿਹਰਾ ਕਰਕੇ ਜਾਂ ਹੋਰ, ਤੇ ਕਿਤੇ ਫਿਰ ਦੂਜੇ ਪਾਸੇ ਜਿਹੜਾ ਹੈਗਾ ਉਹ ਬੈਲੈਂਸ ਖਰਾਬ ਨਾ ਹੋਵੇ, ਹਾਲਾਂਕਿ ਇਹ ਨੀ ਰਿਹਾ ਕਿ ਕਦੇ ਪਹਿਲਾਂ ਰਹੇ ਨੀ, ਪਹਿਲਾਂ ਵੀ ਜਿਹੜੇ ਹੈਗੇ ਸੂਬਾ ਕਾਂਗਰਸ ਦੇ ਪ੍ਰਧਾਨ ਇਸ ਜਿਹੜਾ ਹੈ ਆਪਣਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿੱਚੋਂ ਰਹੇ ਨੇ, ਭਾਵੇਂ ਸ਼ਮਸ਼ੇਰ ਸਿੰਘ ਦੁੱਲੋ ਹੋਣ ਤੇ ਹੋਰ ਆਗੂ ਵੀ ਜਿਹੜੇ ਹੈ ਇੱਥੋਂ ਜਿਹੜੇ ਅਗਵਾਈ ਕਰਦੇ ਰਹੇ ਨੇ, ਬੂਟਾ ਸਿੰਘ ਵਰਗੇ ਆਗੂ ਜਿਹੜੇ ਹੋ ਰਹੇ ਨੇ, ਤੇ ਸੋ ਇੱਥੇ ਕਿਉਂਕਿ ਜਦੋਂ ਸੱਤਾ ਹੁੰਦੀ ਹੈ ਜਦੋਂ ਸ਼ਮਸ਼ੇਰ ਸਿੰਘ ਦੁੱਲੋ ਨੂੰ ਜਦੋਂ ਲਾਇਆ ਗਿਆ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਤੇ ਇਹ ਵੀ ਇੱਕ ਕਾਂਗਰਸ ਨੇ ਲੰਬੇ ਸਮੇਂ ਤੋਂ ਇਹ ਬਣਾਇਆ ਹੋਇਆ ਹੈ ਕਿ ਸੀਐਮ ਜਿਹੜਾ ਹੈਗਾ ਉਹ ਫਿਰ ਸੂਬੇ ਦਾ ਜਿਹੜਾ ਹੈਗਾ ਪ੍ਰਧਾਨ ਦੇ ਤੌਰ ਤੇ ਅਗਵਾਈ ਨਹੀਂ ਕਰੇਗਾ। ਹਾਲਾਂਕਿ ਪਹਿਲਾਂ ਇਹ ਰਿਹਾ ਕਿ ਉਹੀ ਪ੍ਰਧਾਨ ਹੁੰਦਾ ਸੀ, ਉਹੀ ਮੁੱਖ ਮੰਤਰੀ ਹੁੰਦਾ ਸੀ, ਏਦਾਂ ਦੀਆਂ ਗੱਲਾਂ ਵੀ ਰਹੀਆਂ ਨੇ ਤੇ ਪਰ ਇਹ ਕਾਫੀ ਸਮੇਂ ਤੋਂ ਇਸ ਤੋਂ ਬਚਦੇ ਆ ਰਹੀ ਹੈ ਕਿ ਜਥੇਬੰਦੀ ਦੀ ਅਗਵਾਈ ਕੋਈ ਜਿਹੜਾ ਹੈ ਉਹ ਹੋਰ ਕਰੇ, ਮੁੱਖ ਮੰਤਰੀ ਕੋਈ ਹੋਰ ਹੋਵੇ, ਤਾਂ ਕਿ ਇੱਕ ਜਿਹੜਾ ਡਿਵਾਈਡ ਹੈ ਜਿਹੜਾ ਪਾਵਰ ਦਾ ਤੇ ਜਾਂ ਸੱਤਾ ਦੇ ਕੇਂਦਰ ਅੱਡ ਅੱਡ ਬਣੇ ਰਹੇ ਹੁਣ ਤੇ ਉਹਦੇ ਚ ਤਵਾਜ਼ਨ ਜਿਹੜਾ ਉਹ ਬਣਿਆ ਰਹੇ। ਤੇ ਪਰ ਹੁਣ ਜਿਸ ਪਾਸੇ ਨੂੰ ਇਹ ਸਾਰੀ ਗੱਲ ਲੈ ਗਈ ਹੈ ਜਾਂ ਖਾਸ ਕਰਕੇ ਆ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਾਂ ਕੋਈ ਪੱਤਰਕਾਰ ਨੇ ਜਾਂ ਹੋਰ ਹੈ, ਉਹ ਵਾਰੀ ਵਾਰੀ ਇਹ ਗੱਲ ਰਿਪੀਟ ਕਰਦੇ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਜੇ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਤਾਂ ਉਹ ਵੀ ਜੱਟ ਸਿੱਖ ਹੋਣਾ ਚਾਹੀਦਾ, ਜੇ ਏਦਾਂ ਦੀ ਜਿਹੜੀ ਗੱਲ ਉਹ ਵੀ ਹੋਣਾ ਚਾਹੀਦਾ। ਪਰ ਇਹ ਜ਼ਰੂਰੀ ਨਹੀਂ, ਜੇ ਕੋਈ ਵੱਡਾ ਆਗੂ ਹੈ, ਵੱਡਾ ਜਿਹੜਾ ਲੀਡਰ ਹੈ, ਉਹਦਾ ਥਾਂ ਹੈ, ਸਥਾਨ ਹੈ, ਤਾਂ ਉਹ ਹੋਰ ਕਮਿਊਨਿਟੀ ਦੇ ਵਿੱਚੋਂ ਵੀ ਜਿਹੜਾ ਹੈ ਉਹ ਆ ਸਕਦਾ, ਜੇ ਉਹਦੀ ਪਾਰਟੀ ਲਈ ਕੰਟਰੀਬਿਊਸ਼ਨ ਹੈ, ਲੋਕਾਂ ਲਈ ਕੋਈ ਕੰਟਰੀਬਿਊਸ਼ਨ ਹੈ। ਗਿਆਨੀ ਜੈਲ ਸਿੰਘ ਇੱਥੇ ਰਹੇ ਨੇ ਮੁੱਖ ਮੰਤਰੀ, ਤੇ ਭਾਵੇਂ ਉਹ ਕਿਸਾਨੀ ਪਿਛੋਕੜ ਚੋਂ ਨਹੀਂ ਸੀ ਪਰ ਉਹ ਜੱਟ ਸਿੱਖ ਵੀ ਨਹੀਂ ਸੀਗੇ। ਤੇ ਇਹ ਜਿਹੜੀ ਗੱਲ ਹੈ ਇਹ ਕਾਫੀ ਇਸ ਤਰ੍ਹਾਂ ਦੀ ਇੱਕ ਘਰ ਘਰ ਗਈ ਹੈ ਪੰਜਾਬ ਬਾਰੇ। ਹੁਣ ਬੀਜੇਪੀ ਨੇ ਜਿਹੜਾ ਹੈਗਾ ਹਰਿਆਣੇ ਦੇ ਵਿੱਚੋਂ ਤਾਂ ਇਹ ਮਿੱਥ ਤੋੜਤੀ, ਕਿਉਂਕਿ ਹਰਿਆਣੇ ਦੇ ਵਿੱਚ ਵੀ ਜਦੋਂ ਹਰਿਆਣਾ ਬਣਿਆ 1966 ਦੇ ਵਿੱਚ ਉਦੋਂ ਤੋਂ ਉੱਥੇ ਇਹੀ ਮਿੱਥ ਸੀ ਕਿ ਜਾਟ ਹੀ ਜਿਹੜਾ ਹੈਗਾ ਇੱਥੇ ਜਿਹੜਾ ਮੁੱਖ ਮੰਤਰੀ ਬਣੇਗਾ, ਭਾਵੇਂ ਉਹ ਦੇਵੀ ਲਾਲ ਹੋਣ, ਭਾਵੇਂ ਬਾਂਸੀ ਲਾਲ ਹੋਣ, ਭਾਵੇਂ ਭਜਨ ਲਾਲ ਹੋਣ, ਜਿੰਨੇ ਵੀ ਉੱਥੇ ਜਿਹੜੇ ਆ ਉਹ ਬਣਦੇ ਰਹੇ ਨੇ। ਉਹ ਮਿੱਥ ਫਿਰ ਟੁੱਟੀ ਜਦੋਂ ਮਨੋਹਰ ਲਾਲ ਇੱਕ ਪੰਜਾਬੀ ਖੱਤਰੀ ਨੂੰ ਮੁੱਖ ਮੰਤਰੀ ਬੀਜੇਪੀ ਨੇ ਜਿਹੜਾ ਹੈ ਉਹ ਬਣਾਇਆ। ਸੋ ਇਸ ਕਿਸਮ ਦਾ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਵੀ ਭਾਵੇਂ ਇੱਕ ਬਣਾ ਲਈ ਗਈ ਹੈ ਇਹ ਗੱਲ, ਤੇ ਪਰ ਇਹ ਰਹੀ ਨੀ ਹਮੇਸ਼ਾ, ਤੇ ਉਹ ਕਿਉਂਕਿ ਜਦੋਂ ਚਲੋ ਦੇਸ਼ ਆਜ਼ਾਦ ਹੋਇਆ ਉਦੋਂ ਬਾਅਦ ਤਾਂ ਸ਼ੁਰੂ ਸ਼ੁਰੂ ਦੇ ਜਿਹੜੇ ਸਾਰੇ ਮੁੱਖ ਮੰਤਰੀ ਤੇ ਉਹ ਹਿੰਦੂ ਭਾਈਚਾਰੇ ਚ ਸੀਗੇ, ਪ੍ਰਤਾਪ ਸਿੰਘ ਕੈਰੋ ਤੋਂ ਪਹਿਲਾਂ, ਤੇ ਬਾਅਦ ਦੇ ਵਿੱਚ ਵੀ ਬਣਦੇ ਰਹੇ ਕਾਂਰਡ ਰਾਮ ਕ੍ਰਿਸ਼ਨ ਜਿਹੜੇ ਹੈ ਤੇ ਉਹ ਵੀ ਜੱਟ ਸਿੱਖ ਨਹੀਂ ਸੀਗੇ। ਤੇ ਸੋ ਇਹ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਇੱਕ ਓਦਾਂ ਹੀ ਇੱਕ ਬਣਾ ਲਿਆ ਨਾ ਜੀ, ਇੱਕ ਜਿਹਨੂੰ ਅਸੂਲ ਕਹਿ ਲਓ ਜਾਂ ਇੱਕ ਫਾਰਮੂਲਾ ਕਹਿ ਲਓ, ਤੇ ਜਾਂ ਇੱਕ ਇੱਕ ਫਰਜ਼ੀ ਜਿਹਾ ਜਿਹੜਾ ਸੀਗਾ ਇੱਕ ਇਹ ਬਣਾ ਲਿਆ ਕਿ ਏਦਾਂ ਹੀ ਇਹ ਕਮਿਊਨਿਟੀ ਇਹ ਨਹੀਂ ਹੋਣੀ ਚਾਹੀਦੀ। ਮੇਰਾ ਖਿਆਲ ਹੈ ਕੋਈ ਇਹ ਮਸਲਾ ਜਿਹੜਾ ਹੈ ਇਹ ਬਹੁਤਾ ਉਵੇਂ ਨਹੀਂ ਹੈ। ਗੱਲ ਤਾਂ ਇਹ ਹੈ ਵੀ ਜਿਹੜਾ ਲੀਡਰ ਤੁਹਾਡਾ ਲੋਕਾਂ ਦੇ ਵਿੱਚ ਰਹਿੰਦਾ, ਲੋਕਾਂ ਲਈ ਕੰਮ ਕਰਦਾ ਜਾਂ ਹੋਰ ਹੈ, ਇਹ ਜਿਹੜੀ ਆ ਉਹ ਜ਼ਿਆਦਾ ਇਹ ਕਾਮਯਾਬ ਹੁੰਦਾ। ਤੇ ਚਰਨਜੀਤ ਚੰਨੀ ਰਹੇ ਨੇ ਥੋੜਾ ਜਿਹਾ ਚਿਰ, ਕਿਉਂਕਿ ਇੱਕ ਤਾਂ ਉਹਨਾਂ ਨੂੰ ਕੰਮ ਕਰਨ ਦਾ ਸਮਾਂ ਥੋੜਾ ਮਿਲਿਆ, ਤੇ ਦੂਜੇ ਪਾਸੇ

0: ਉਹ ਉਸ ਚੀਜ਼ ਨੂੰ ਜਿਹੜੀ ਉਹ ਉਹਦੇ ਹੱਕ ਚ ਜਾਣੀ ਚਾਹੀਦੀ ਸੀ, ਉਹ ਉਹਦੇ ਲਈ ਜਿਹੜਾ ਹੈਗਾ ਮਜ਼ਾਕ ਕਰਨ ਲੱਗ ਗਏ ਕਿ ਮੈਂ ਮੰਜਾ ਵੀ ਬੁਣ ਲੈਣਾ, ਮੈਂ ਟੈਂਟ ਵੀ ਲਾ ਲੈਣਾ ਤੇ ਏਦਾਂ ਦੇ ਕਰਕੇ, ਤੇ ਮੈਂ ਬੱਕਰੀ ਦੀ ਧਾਰ ਵੀ ਕੱਢ ਲੈਣਾ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ, ਹਾਲਾਂਕਿ ਇਹ ਲੋਕ ਪੱਖੀ ਗੱਲਾਂ ਨੇ, ਲੋਕਾਂ ਚ ਵਿਚਰਨੀਆਂ ਗੱਲਾਂ ਨੇ, ਆਮ ਲੋਕਾਂ ਦੇ ਵਿੱਚ ਜਾਂ ਇੱਕ ਜਿਹੜਾ ਹੈਗਾ ਇੱਕ ਇਹ ਹੈ ਕਿ ਆਵਾਮ ਦੀ ਗੱਲ ਜਿਹੜੀ ਹੋਣਦੀ ਹੈ। ਲਾਲੂ ਪ੍ਰਸ਼ਾਦ ਯਾਦਵ ਵੇਲੇ ਕਿਸੇ ਨੇ ਨੀ ਕੀਤਾ, ਲਾਲੂ ਪ੍ਰਸ਼ਾਦ ਯਾਦਵ ਬਿਹਾਰ ਦੇ ਮੁੱਖ ਮੰਤਰੀ ਹੁੰਦਿਆਂ ਵੀ ਜਿਹੜੀਆਂ ਉਹਨਾਂ ਦੀਆਂ ਵੀਡੀਓ, ਉਹਨਾਂ ਦੀਆਂ ਫਿਲਮਾਂ ਆਉਂਦੀਆਂ ਰਹੀਆਂ, ਜਿਹੜਾ ਸੀ ਉਹ ਸਾਰਾ ਘਰੇ ਕੰਮ ਕਾਰ ਕਰਦੇ, ਧਾਰਾਂ ਕੱਢਦੇ ਪਸ਼ੂਆਂ ਦੀਆਂ, ਤੇ ਏਦਾਂ ਉਹਨਾਂ ਨੂੰ ਦੇਖਦੇ, ਆਪਣੇ ਫਾਰਮ ਨੂੰ ਦੇਖਦੇ। ਸੋ ਇਹ ਵੀ ਜਿਹੜਾ ਹੈਗਾ ਇੱਕ ਤਰੀਕਾ ਹੁੰਦਾ ਰਾਜਨੀਤੀ ਦੇ ਵਿੱਚ ਕਿਸੇ ਨੂੰ ਜਿਹੜਾ ਹੈ ਉਹ ਲੈਕਡਾਊਨ ਕਰਨ ਦਾ। ਤੇ ਪਰ ਹੁਣ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪੰਗਾ ਲੈ ਬੈਠੀ ਹਾਈ ਕਮਾਨ, ਤੇ ਹੁਣ ਉਹਨੂੰ ਮੁੜਨਾ ਫਿਲਹਾਲ ਇਮੀਜੀਏਟ ਤਾਂ ਔਖਾ ਹੈ, ਤੇ ਪਰ ਕੱਲ ਨੂੰ ਮਾਹੌਲ ਕਿੱਦਾਂ ਦਾ ਬਣਦਾ ਇੱਥੇ, ਕਾਂਗਰਸ ਕਿੱਥੇ ਜੇ ਰਹਿੰਦੀ ਹੈ, ਤੇ ਇਹਦੇ ਤੇ ਜਿਹੜਾ ਹੈ ਉਹ ਕਾਫੀ ਨਿਰਭਰ ਕਰਦਾ। ਹੁਣ ਇੱਥੇ ਕਿਉਂਕਿ ਪੰਜਾਬ ਦੀ ਸਿਚੁਏਸ਼ਨ ਇੱਦਾਂ ਦੀ ਬਣ ਗਈ ਹੈ, ਹੁਣ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਸਿੱਧਾ ਮੁਕਾਬਲਾ ਤਾਂ ਕਿਤੇ ਹੋਣਾ ਨੀ, ਕਿਉਂਕਿ ਇੱਥੇ ਜਿਹੜੀ ਸੱਤਾਧਾਰੀ ਧਿਰ ਹੈ ਉਹ ਵੀ ਪੂਰੀ ਤਿਆਰੀ ਨਾਲ ਉਤਰੂਗੀ, ਆਮ ਆਦਮੀ ਪਾਰਟੀ, ਉਧਰੋਂ ਅਕਾਲੀ ਦਲ ਵੀ ਆਪਣੇ ਆਪ ਨੂੰ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਧਰੋਂ ਬੀਜੇਪੀ ਵੀ ਜਿਹੜਾ ਹੈ ਉਹ ਜਿਹੜੀ ਹੈ ਕਹਿ ਰਹੀ ਹੈ ਕਿ ਹੁਣ ਅਸੀਂ ਮਜ਼ਬੂਤ ਧਿਰ ਬਣ ਗਏ ਹਾਂ ਪੰਜਾਬ ਦੇ ਵਿੱਚ, ਅਸੀਂ ਪੂਰੀ ਤਿਆਰੀ ਨਾਲ ਸਾਰੇ 117 ਹਲਕਿਆਂ 'ਚ ਚੋਣ ਲੜਾਂਗੇ। ਸੋ ਇਸ ਕਰਕੇ ਇਹ ਹੋਰ ਵੀ ਜਿਹੜਾ ਹੈਗਾ ਕੰਮ ਔਖਾ ਹੋ ਗਿਆ। ਪਹਿਲਾਂ ਤਾਂ ਕਿਉਂਕਿ ਇੱਥੇ ਸਿੱਧਾ ਜਿਹਾ ਸੀਗਾ ਕਿ ਇੱਕ ਪਾਸੇ ਅਕਾਲੀ ਦਲ ਦੂਜੇ ਪਾਸੇ ਕਾਂਗਰਸ, ਦੋ ਹੀ ਪਾਰਟੀਆਂ ਹੁੰਦੀਆਂ ਸੀ, ਦੋਵਾਂ ਦੇ ਲੀਡਰਾਂ ਦਾ ਹੀ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਹਦਾ ਇਹ ਲੀਡਰ ਹੈ, ਇਹਦਾ ਇਹ ਲੀਡਰ ਹੈ, ਇਹਦੇ ਮੁਕਾਬਲੇ ਇਹਨੇ ਖੜਾ ਹੋਣਾ, ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਹੈ ਪਿਛਲੇ ਆਪਾਂ 5 ਦਹਾਕਿਆਂ 6 ਦਹਾਕਿਆਂ ਤੋਂ ਦੇਖ ਹੀ ਰਹੇ ਹਾਂਗੇ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਸਿਆਸੀ ਤੌਰ ਤੇ ਤੇ ਜਥੇਬੰਦਕ ਤੌਰ ਤੇ ਖਾਸ ਕਰਕੇ ਇਹ ਤਾਂ ਹੁਣ ਸੋਚ ਸਮਝ ਕੇ ਜਿਹੜਾ ਹੈਗਾ ਉਹ ਫੈਸਲਾ ਹਾਈਕਮਾਂਡ ਨੂੰ ਲੈਣਾ ਪਏਗਾ, ਤੇ ਜਾਂ ਫਿਰ ਇਹ ਜਿਹੜੀ ਇਹ ਬੇਚੈਨੀ ਹੈ ਇਹ ਹੋਰ ਵਧੇਗੀ। ਤੇ ਇਹਦੇ ਨਾਲ ਕਿਉਂਕਿ ਹੁਣ ਸਾਡੇ ਜਿਹੜੀ ਵਲਨਰੇਬਿਲਟੀ ਹੈ ਨਾ, ਜਿਹੜੀ ਇੱਕ ਤਰ੍ਹਾਂ ਦਾ ਸਿਆਸੀ ਪਾਰਟੀਆਂ ਦੇ ਵਿੱਚ ਜਾਂ ਸਿਆਸੀ ਆਗੂਆਂ ਦੇ ਵਿੱਚ ਜਿਹੜਾ ਉਹ ਪਹਿਲਾਂ ਵਾਲਾ ਇੱਕ ਤਰੀਕੇ ਦੀ ਉਹ ਵਚਨਬੱਧਤਾ ਕਮਿਟਮੈਂਟ ਨਹੀਂ ਰਹੀ, ਉਹ ਛਾਲ ਮਾਰ ਕੇ ਦੂਜੀ ਪਾਰਟੀ ਚ 2 ਮਿੰਟ ਲਾਉਂਦੇ ਜਾਣ ਨੂੰ, ਜਦੋਂ ਉਹਨਾਂ ਨੂੰ ਇਹ ਲੱਗੇ ਕਿ ਦੂਜੀ ਪਾਰਟੀ ਵੀ ਐਂ ਖੜੀ ਹੁੰਦੀ ਹੈ ਬਾਹਾਂ ਲਾਰੀ ਕਿ ਤੂੰ ਆ ਜਾ ਤੇ ਤੈਨੂੰ ਹੁਣ ਅਸੀਂ ਆਪਦਾ ਤੇਰੇ ਗਲ ਚ ਜਿਹੜਾ ਹੈਗਾ ਉਹ ਪਾ ਕੇ ਸਰੋਪਾ ਪਾ ਕੇ ਤੇ ਤੈਨੂੰ ਜਿਹੜਾ ਹੈ ਹੁਣ ਆਪਣੇ ਨਾਲ ਜੋੜੀਏ। ਤੇ ਇਹ ਪੰਜਾਬ ਦੇ ਵਿੱਚ ਇਹ ਵੈਸੇ ਤਾਂ ਸਾਰੇ ਕਿਤੇ ਹੋਇਆ, ਪੱਛਮੀ ਬੰਗਾਲ ਚ ਵੀ ਬਹੁਤ ਵੱਡੀ ਪੱਧਰ ਤੇ ਹੋਇਆ, ਤੇ ਹੋਰਨਾਂ ਥਾਵਾਂ ਤੇ ਵੀ ਆਪਣੇ ਇਹ ਸਾਹਮਣੇ ਹੈਗੀਆਂ ਗੱਲਾਂ, ਭਾਵੇਂ ਯੂਪੀ ਹੋਵੇ ਭਾਵੇਂ ਮਹਾਰਾਸ਼ਟਰ ਹੋਵੇ, ਤੇ ਪੰਜਾਬ ਦੇ ਵਿੱਚ ਵੀ ਏਦਾਂ ਹੋਇਆ ਹੈਗਾ। ਤੇ ਇਸ ਕਰਕੇ ਵੀ ਹੁਣ ਸਿਆਸੀ ਪਾਰਟੀਆਂ ਜਿਹੜੀਆਂ ਹਾਈ ਕਮਾਂਡ ਜਾਂ ਕੁਛ ਵੀ ਉਹ ਡਰ ਰਹੀਆਂ ਨੇ ਕਿ ਜੇ ਆਪਾਂ ਇਹਨੂੰ ਕਿਤੇ ਯੋਗ ਜਗ੍ਹਾ ਸਥਾਨ ਨਾ ਦਿੱਤਾ ਕਿਤੇ ਦੂਜੀ ਪਾਰਟੀ ਚ ਨਾ ਚਲਿਆ ਜਾਵੇ। ਸੋ ਇਸ ਤਰ੍ਹਾਂ ਦੀ ਜਿਹੜਾ ਹੈ ਇੱਕ ਮਾਹੌਲ ਹੈ, ਤੇ ਇਸ ਮਾਹੌਲ ਦੇ ਵਿੱਚ ਹੁਣ ਬੰਦੇ ਦੀ ਪਰਸਨੈਲਿਟੀ ਵੱਡੀ ਹੈ ਜਾਂ ਉਹਦੀ ਪਾਰਟੀ ਵੱਡੀ ਹੈ, ਕਿਉਂਕਿ ਕਿਸੇ ਵੇਲੇ ਇਹ ਸਮਝ ਆਉਂਦਾ ਸੀ ਕਿ ਪਾਰਟੀ ਨੂੰ ਤਰਜੀਹ ਦਿੰਦਾ ਸੀ ਬੰਦਾ, ਉਹ ਕਹਿੰਦਾ ਸੀ ਮੇਰੇ ਲਈ ਜਿਹੜੀ ਆ ਪਾਰਟੀ ਉਹ ਵੱਡੀ ਚੀਜ਼ ਹੈ, ਮੈਂ ਕੁਛ ਵੀ ਨਹੀਂ ਹੈਗਾ, ਜੇ ਮੈਂ ਹਾਂ ਕੁਛ ਤਾਂ ਉਹ ਪਾਰਟੀ ਕਰਕੇ ਆ, ਏਦਾਂ ਦਾ ਸੀ। ਤੇ ਹੁਣ ਜਿਹੜਾ ਹੈਗਾ ਇਹ ਉਲਟ ਹੁੰਦਾ ਜਾ ਰਿਹਾ ਕਿ ਮੈਂ ਆ, ਮੈਂ ਇੱਕ ਪਰਸਨੈਲਿਟੀ ਆ, ਮੇਰੀ ਇੱਕ ਹਸਤੀ ਹੈ, ਮੇਰੇ ਕਰਕੇ ਪਾਰਟੀ ਚੱਲ ਰਹੀ ਹੈ, ਜੇ ਮੈਂ ਪਾਸੇ ਹੋ ਜਾਂ ਪਾਰਟੀ ਕਿਰੂੰ ਕਿਰੂੰ ਹੋ ਜੂਗੀ, ਏਦਾਂ ਏਦਾਂ ਦਾ ਜਿਹੜਾ ਹੈਗਾ ਇਹ ਮਾਹੌਲ ਜਿਹੜਾ ਹੈਗਾ ਸਾਡੀ ਸਿਆਸਤ ਦੇ ਵਿੱਚ ਬਣ ਗਿਆ। ਤੇ ਕਾਂਗਰਸ ਜਿਹੜੀ ਹੈ ਇਹ ਦੀ ਜਿਹੜੀ ਇਸ ਬਿਮਾਰੀ ਦੀ ਜਿਹੜੀ ਸਭ ਤੋਂ ਵੱਧ ਗ੍ਰਸਤ ਹੋਈ ਹੋਈ ਹੈ
1: ਜੀ। ਬਿਲਕੁਲ, ਇਸ ਟਾਈਮ ਦੇ ਉੱਤੇ ਸਮਾਂ ਉਹ ਹੀ ਜਾਂ ਵੇਖਿਆ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਬਿਮਾਰੀ ਨੂੰ ਠੀਕ ਕੀਤਾ ਜਾਵੇ। ਖਾਸ ਤੌਰ ਉੱਤੇ ਕਾਂਗਰਸ ਦੇ ਵੱਲ ਨੂੰ ਧਿਆਨ ਹੀ, ਕਿਉਂਕਿ ਬਾਕੀ ਪਾਰਟੀਆਂ ਦੇ ਵਿੱਚ ਵੀ ਪਾਟੋ ਧਾੜ ਜਿਹੜੀ ਉਹ ਬਿਲਕੁਲ ਸਪਸ਼ਟ ਹੈ, ਪਰ ਕਾਂਗਰਸ ਦਾ ਤਾਂ ਪ੍ਰਤੱਖ ਤੌਰ ਦੇ ਉੱਤੇ ਜਿਹੜੀ ਹਾਰ ਦਾ ਕਾਰਨ ਆ ਉਹ ਆਪਾਂ ਵੇਖਿਆ ਹੀ ਕਿ ਇਹੋ ਹੀ ਰਿਹਾ ਵਾ। ਕੋਈ ਇਹਨਾਂ ਦੇ ਵਿੱਚ ਕੋਈ ਇਕਜੁੱਟਤਾ ਨਹੀਂ, ਹਰ ਕੋਈ ਆਪੋ ਆਪਣੀ ਰਾਗ ਲਾਪਤਾ। ਸੋ ਇਹ ਚੀਜ਼ ਇਹਨਾਂ ਸਾਰਿਆਂ ਨੂੰ ਪਤਾ ਵੀ ਆ, ਉਹਦੇ ਬਾਵਜੂਦ ਵੀ ਆਪਾਂ ਵੇਖਦੇ ਹਾਂ ਕਿ ਇਹਦੇ ਉੱਤੇ ਕੋਈ ਕਿਸੇ ਕਿਸਮ ਦਾ ਆਪਾਂ ਵੇਖਦੇ ਕੋਈ ਸੁਧਾਰ ਨਹੀਂ, ਚਿਹਰੇ ਬਦਲ ਗਏ। ਇਸ ਤੋਂ ਪਹਿਲਾਂ ਲੱਗਦਾ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪਾਸੇ ਹੋ ਜਾਣਗੇ ਤਾਂ ਸ਼ਾਇਦ ਠੀਕ ਹੋ ਗਿਆ, ਹੁਣ ਆਪਣਾ ਆ ਗਏ ਨੇ ਨਵਜੋਤ ਸਿੱਧੂ ਵੀ ਨਿਕਲ ਗਏ ਬਾਹਰ ਹੋ ਗਏ ਗੇਮ ਦੇ ਵਿੱਚੋਂ, ਤਾਂ ਫਿਰ ਲੱਗਦਾ ਹੈ ਕਿ ਚਲੋ ਠੀਕ ਹੈ, ਹੁਣ ਤਾਂ ਹੋਰ ਇੱਕ ਬੰਦਾ ਘੱਟ ਗਿਆ। ਪਰ ਵੇਖਣ 'ਚ ਇਹ ਆਉਂਦਾ ਕਿ ਇੱਕ ਬੰਦਾ ਪਾਸੇ ਹੁੰਦਾ ਵਾ ਅਤੇ 4 ਬੰਦੇ ਜਿਹੜੇ ਹੋਰ ਦਾਅਵੇਦਾਰੀਆਂ ਪੇਸ਼ ਕਰ ਜਾਂਦੇ ਨੇ। ਹੁਣ ਫਿਰ ਮਾਹੌਲ ਉਹ ਵੀ ਆ ਜਦੋਂ ਦੂਸਰੀਆਂ ਪਾਰਟੀਆਂ ਵੀ ਜਾਂ ਫਿਰ ਜਿਹੜੀ ਦਲ ਬਦਲੀਆਂ ਉਹ ਵੀ ਜ਼ੋਰਾਂ ਸ਼ੋਰਾਂ ਦੇ ਉੱਤੇ ਨੇ ਕਿ ਉੱਦਾਂ ਦਾ ਮਾਹੌਲ ਚੱਲ ਫਿਰ ਦੁਬਾਰਾ ਵੇਖਿਆ ਜਾ ਸਕਦਾ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਗਏ

0: ਉਹਨਾਂ ਦੀ ਵੀ ਕੋਈ ਕਦਰ ਨਹੀਂ ਪਈ ਤੇ ਉਹਨਾਂ ਦੇ ਨਤੀਜੇ ਵੇਖਦਿਆਂ ਉਸ ਪੱਖੋਂ ਠੰਡ ਠੰਡੋਲਾ ਹੀ ਰਹੂਗਾ।
1: ਨਹੀਂ ਦੇਖੋ, ਇਹ ਤਾਂ ਗੱਲ ਬੜੀ ਸਾਫ ਹੈ, ਜਿਹੜਾ ਬੰਦਾ ਪਾਰਟੀ ਛੱਡ ਕੇ ਦੂਜੀ ਪਾਰਟੀ ਜਾਂਦਾ ਉਹਨੂੰ ਬੜੀ ਮੁਸ਼ਕਲ ਨਾਲ ਉਹਦੇ ਜਿਹੜੇ ਪੈਰ ਲੱਗਦੇ ਆ, ਤੇ ਅਸੀਂ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਇਹ ਦੇਖਿਆ ਹੀ ਆ ਹੁਣ ਤੱਕ, ਜੋ ਜਿਸ ਤਰੀਕੇ ਦੇ ਨਾਲ ਵੀ ਜੋ ਹੋਇਆ, ਤੇ ਉਹ ਬਸ ਸਿਰਫ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਮਯਾਬ ਇਸ ਕਰਕੇ ਹੋ ਗਏ ਕਿਉਂਕਿ ਉਹ ਕਾਂਗਰਸ ਕਲਚਰ ਚੋਂ ਆਏ ਸੀ ਪਹਿਲਾਂ ਹੀ, ਉਹਨਾਂ ਦਾ ਪਰਿਵਾਰਕ ਪਿਛੋਕੜ ਏਦਾਂ ਦਾ ਸੀਗਾ, ਆਪ ਲੰਬਾ ਸਮਾਂ MP ਰਹੇ ਸੀ, ਉਹਨਾਂ ਦੇ ਫਾਦਰ ਕਾਂਗਰਸ ਚ ਰਹੇ, ਉਹਦੇ ਸਾਰੇ ਪਰਿਵਾਰ ਦੇ ਹੋਰ ਕਿੰਨੇ ਹੀ ਭਾਵੇਂ ਉਹਦੀ ਭੂਆ ਹੋਵੇ ਚਾਚੀ ਹੋਵੇ ਉਸ ਕਾਂਗਰਸ ਦੇ ਵਿੱਚ ਹੀ ਸੀ ਸਾਰਿਆਂ, ਕੋਈ MP ਰਿਹਾ ਕੋਈ, ਤੇ ਉਹ ਜਦੋਂ ਕੁਛ ਸਮੇਂ ਲਈ ਅਕਾਲੀ ਦਲ ਦੇ ਨਾਲ ਰਹੇ ਉਹ ਹਨਾ, ਤੇ ਫਿਰ ਅਕਾਲੀ ਦਲ ਜਿਹੜਾ ਹੈ ਉਹ ਅਸਤੀਫਾ ਦੇ ਕੇ ਅਕਾਲੀ ਦਲ ਤੋਂ ਵੀ ਸੁਰਜੀਤ ਬਰਨਾਲੇ ਨੂੰ ਛੱਡ ਕੇ ਫਿਰ ਬਾਦਲ ਨਾਲ ਆ ਗਈ, ਤੇ ਉੱਥੇ ਵੀ ਫਿਰ ਬਾਹਲੀ ਉਹਨਾਂ ਦੀ ਦਾਲ ਨੀ ਗਲੀ, ਫਿਰ ਉਹਨੇ ਆਪਣਾ ਅੱਡ ਅਕਾਲੀ ਦਲ ਬਣਾ ਲਿਆ, ਤੇ ਅਲਟੀਮੇਟਲੀ ਫਿਰ ਉਹ ਆਪਣੇ ਅਕਾਲੀ ਦਲ ਦੇ ਸਮੇਤ ਹੀ ਫਿਰ ਉਹ ਕਾਂਗਰਸ ਦੇ ਵਿੱਚ ਆ ਗਏ, ਉਹ ਕਾਂਗਰਸ ਦਾ ਉਹਨੂੰ ਪ੍ਰਧਾਨ ਬਣਾਤਾ, ਤੇ ਉਹ ਉਸ ਕਿਉਂਕਿ ਪਹਿਲਾਂ ਉਸ ਕਲਚਰ ਤੋਂ ਜਾਣੂ ਸੀ, ਉਹ ਕਾਂਗਰਸ ਨੂੰ ਵੀ ਸੂਟ ਕਰਦਾ ਸੀ, ਉਸ ਕਰਕੇ ਉਹ ਜਿਹੜਾ ਹੈ ਉਹ ਕਾਮਯਾਬ ਹੋ ਗਏ। ਅਦਰਵਾਈਜ਼ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਹਾਲ ਆਪਾਂ ਦੇਖ ਹੀ ਰਹੇ ਹਾਂ BJP ਚ, ਕਿੱਥੇ ਨੇ ਉਹ, ਕਿਤੇ ਉਹਨਾਂ ਦੀ ਕੋਈ ਰਾਏ ਲੈਣ ਸਾਰ ਲੈਣ ਵੀ ਨੀ ਜਾਂਦਾ, ਰਾਏ ਤਾਂ ਦੂਰ ਦੀ ਗੱਲ ਰਹੀ। ਇਹ ਹਾਲ ਜਾਖੜ ਸਾਹਿਬ ਦਾ, ਆਪਾਂ ਜਾਖੜ ਸਾਹਿਬ ਨੂੰ ਪ੍ਰਧਾਨ ਵੀ ਬਣਾਤਾ ਸੂਬੇ ਦਾ BJP ਨੇ, ਤੇ ਪਰ ਉਹਨਾਂ ਦੀ ਚੱਲਦੀ ਕਿੱਥੇ ਸੀ ਜਾਂ ਉਹਨਾਂ ਦੀ ਸੁਣਦਾ ਕੌਣ ਸੀ, ਤੇ ਉਹਨਾਂ ਦਾ ਕਦੇ ਕੋਈ ਬਿਆਨ ਨੀ ਸੀ ਮੀਡੀਆ ਦੇ ਵਿੱਚ ਛੋਟਾ ਜਿਹਾ ਵੀ ਕੋਈ ਆਉਂਦਾ, ਤੇ ਹੁਣ ਉਹਨਾਂ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਬਦਲਤਾ। ਇਹ ਤਾਂ ਬਾਕੀਆਂ ਲਈ ਵੀ ਇੱਕ ਦੀਵਾ ਦਿਖਾਉਣ ਵਾਲੀ ਗੱਲ ਹੈ ਕਿ ਜੇ ਤੁਸੀਂ ਆਉਂਦੇ ਤਾਂ ਤੁਹਾਡੀ ਜਿਹੜੀ ਏਦਾਂ ਦੀ ਜਿਹੜੀ ਪੋਜੀਸ਼ਨ ਇਹ ਬਣਨੀ ਹੈ। ਇਹ ਹੁਣ ਓਦਾਂ ਦੀ ਪੋਜੀਸ਼ਨ ਹੈ ਨੀ ਕਿ ਤੁਸੀਂ ਪਾਰਟੀ ਚ ਆ ਗਏ ਤੇ ਨਾਲ ਹੀ ਤੁਹਾਡੇ ਨਾਲ ਜਿਹੜਾ ਕੇਡਰ ਆ ਉਹ ਸਾਰਾ ਹੀ ਉਸ ਪਾਰਟੀ ਚਲਾ ਗਿਆ ਤਾਂ ਤੁਹਾਡੇ ਵੋਟਰ ਵੀ ਉਸ ਪਾਰਟੀ ਦੇ ਹੋ ਗਏ। ਏਦਾਂ ਆਪਾਂ ਕੈਪਟਨ ਦਾ ਦੇਖ ਹੀ ਲਿਆ, ਪਰਨੀਤ ਕੌਰ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਹ ਹਾਰ ਗਏ, ਹਾਲਾਂਕਿ ਪਹਿਲਾਂ ਉਹਨਾਂ ਦੀ ਚੰਗੀ ਪੈਂਟ ਸੀਗੀ, ਤੇ ਹੋਰਨਾਂ ਥਾਵਾਂ ਤੇ ਵੀ ਉਹ ਕਿਤੇ ਜਿਹੜੇ ਹੈਗਾ ਉਹ ਨਜ਼ਰ ਜਿਹੜੇ ਉਹ ਨਹੀਂ ਆਉਂਦੇ, ਤੇ ਹੁਣ ਜਿਹੜਾ ਕਾਂਗਰਸ ਦੇ ਵਿੱਚ ਵੀ ਇਹੀ ਹੈ। ਤੇ ਅਸੀਂ ਦੂਰ ਨਾ ਜਾਈਏ, ਪ੍ਰਤਾਪ ਸਿੰਘ ਬਾਜਵਾ ਦਾ ਸਕਾ ਭਾਈ ਫਤਿਹ ਜੰਗ ਬਾਜਵਾ, ਤੇ ਉਹ ਕਾਂਗਰਸ ਦੇ ਆਪਣੇ ਏਰੀਏ ਦੇ ਇਲਾਕੇ ਦੇ ਲੀਡਰ ਰਹੇ ਨੇ ਤੇ MLA ਵੀ ਰਹੇ ਨੇ, ਤੇ ਪਰ ਇਹ ਵੀ ਹੁਣ ਕਿੱਥੇ ਨੇ, ਜਦੋਂ ਉਹ BJP ਚ ਗਏ ਕੋਈ ਜਾਣਦਾ ਹੀ ਨੀ, ਕਦੇ ਬਿਆਨ ਤੱਕ ਨੀ ਆਉਂਦਾ ਕਿ ਉਹ ਹੈਗੇ ਵੀ ਹੈ ਕਿ ਨਹੀਂ ਹੈਗੇ, ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਹਾਲਤ ਸਿਆਸੀ ਪਾਰਟੀਆਂ ਦੂਜੀਆਂ ਦੇ ਵਿੱਚ ਜਾ ਕੇ ਇਹ ਹੋ ਜਾਂਦੀ ਹੈ। ਤੇ ਇਹਦੇ ਚੋਂ ਜਿਹੜੀ ਸਭ ਤੋਂ ਵੱਡੀ ਉਦਾਹਰਨ ਲਈ ਜਾ ਸਕਦੀ ਉਹ ਮਨਪ੍ਰੀਤ ਬਾਦਲ ਦੀ ਲਈ ਜਾ ਸਕਦੀ ਹੈ। ਮਨਪ੍ਰੀਤ ਬਾਦਲ ਅਕਾਲੀ ਦਲ ਦੇ ਵਿੱਚ ਜਦੋਂ ਪਹਿਲੀ ਵਾਰੀ ਗਿੱਦੜਵਹਿ ਤੋਂ ਜਿੱਤਿਆ, ਜਦੋਂ ਬੇਅੰਤ ਸਿੰਘ ਦੀ ਸਰਕਾਰ ਸੀ, ਇੰਨਾ ਪ੍ਰੈਸ਼ਰ ਸੀ ਸਰਕਾਰ ਦਾ, ਇਹਦੇ ਬਾਵਜੂਦ ਉਹ ਅਕਾਲੀ ਸੀਟ ਤੋਂ ਗਿੱਦੜਵਹਿ ਤੋਂ ਜਿੱਤ ਕੇ ਜਿਹੜਾ ਹੈ ਉਹ ਵਿਧਾਨ ਸਭਾ ਚ ਆਏ ਸੀ, ਤੇ ਉਦੋਂ ਬਾਅਦ ਅਕਾਲੀ ਸਰਕਾਰ ਵੇਲੇ ਜਿਹੜਾ ਹੈ ਉਹ ਫਿਰ ਵਿੱਤ ਖਜ਼ਾਨਾ ਮੰਤਰੀ ਵੀ ਰਹੇ, ਤੇ ਚੰਗੇ ਉਹਨਾਂ ਨੂੰ ਅਹੁਦੇ ਮਿਲੇ, ਤੇ ਉਦੋਂ ਬਾਅਦ ਜਦੋਂ ਕਾਂਗਰਸ ਚਲੇ ਗਏ ਕਾਂਗਰਸ ਜਾ ਕੇ ਵੀ ਉਹਨਾਂ ਨੂੰ ਠੀਕ ਜਿਹੜਾ ਹੈ ਉਹਨਾਂ ਨੂੰ ਇੱਕ ਪ੍ਰੋਪਰ ਇੱਕ ਜਗ੍ਹਾ ਫਿਰ ਵੀ ਮਿਲ ਗਈ। ਪਰ ਉਦੋਂ ਬਾਅਦ ਕੀ ਹੋਇਆ, ਜਦੋਂ ਤੋਂ BJP ਚ ਗਏ ਨੇ, ਕਦੇ ਉਹਨਾਂ ਨੇ ਆਪਣੀ ਪਾਰਟੀ ਬਣਾਈ, ਹੁਣ ਉਹ ਕਿਤੇ ਹੈ ਹੀ ਨੀ ਜਦੋਂ ਦੇ BJP ਚ ਨੇ। ਸੋ ਇਹ ਹਸ਼ਰ ਆਪਾਂ ਹੁੰਦਾ ਦੇਖਿਆ, ਵੱਡੇ ਵੱਡੇ ਜਿਹੜੇ ਲੀਡਰ ਨੇ ਆਗੂ ਨੇ ਉਹ ਰੁਲ ਜਾਂਦੇ ਨੇ, ਤੇ ਜਦੋਂ ਏਦਾਂ ਵਾਰ ਵਾਰ ਉਹ ਦਲ ਬਦਲੀ ਵਾਲੇ ਪਾਸੇ ਪੈਂਦੇ। ਠੀਕ ਹੈ ਜਿਹੜੇ ਕਾਂਗਰਸੀ ਆਗੂ ਨੇ ਜਾਂ ਉਹਨਾਂ ਤੇ ਇਹ ਗੱਲ ਕਿਤੇ ਹੋਵੇ, ਪਰ ਕਈ ਵਾਰੀ ਜਦੋਂ ਇਹ ਪਤਾ ਲੱਗ ਜਾਂਦਾ ਕਿ ਇਹ ਬੰਦਾ ਜਿਹੜਾ ਹੈਗਾ ਇਹ ਪੀੜਤ ਹੈ ਆਪਣੀ ਹੀ ਪਾਰਟੀ ਵੱਲੋਂ, ਫਿਰ ਦੂਜੇ ਪਾਸਿਓਂ ਜਿਹੜੀਆਂ ਨੇ ਉਹ ਕੋਸ਼ਿਸ਼ਾਂ ਤੇਜ਼ ਹੋ ਜਾਂਦੀਆਂ ਨੇ। ਪੱਛਮੀ ਬੰਗਾਲ ਦੀ ਜਿਹੜੀ ਹੈ ਸਾਡੇ ਸਾਹਮਣੇ ਉਦਾਹਰਨ ਹੈ, TMC ਦਾ ਜਿਹੜਾ ਹੈਗਾ ਇੱਕ ਲੀਡਰ ਜਿਹੜਾ ਹੈਗਾ ਸ਼ਿਵੇਂਦੂ ਅਧਿਕਾਰੀ, ਜਿਹੜਾ ਕਿਸੇ ਵੇਲੇ ਟੀਚਰ ਭਰਤੀ ਹੋਰ ਕਈ ਮਾਮਲਿਆਂ ਦੇ ਵਿੱਚ ਫਸਿਆ ਹੋਇਆ ਸੀ, ਤੇ ਉਦੋਂ ਬਾਅਦ ਜਦੋਂ ਤੋਂ BJP ਚ ਆ ਗਿਆ ਉਹ ਸਰਗਰਮ ਹੋ ਗਿਆ। BJP ਨੇ ਫਿਰ ਵੀ ਭਾਵੇਂ ਵਿਰੋਧੀ ਧਿਰ ਦਾ ਨੇਤਾ ਰੱਖਿਆ, ਪਰ ਹੁਣ ਜਦੋਂ CM ਬਣਾਉਣਾ ਸੀ ਉਦੋਂ ਇੱਕੋ ਦਮ ਮੋਹਰ ਨੀ ਲਾਈ ਕੇ ਬਣਾਇਆ ਜਾਵੇ, ਉਹਨੂੰ ਵੀ ਰਿੜਕ ਰਿੜਕ ਕੇ ਜਿਹੜਾ ਹੈਗਾ ਪੂਰੇ ਗੇੜੇ ਕਢਾ ਕੇ ਫਿਰ ਉਦੋਂ ਬਾਅਦ BJP ਨੇ ਆਪਣਾ CM ਸ਼ਿਵੇਂਦੂ ਅਧਿਕਾਰੀ ਨੂੰ ਬਣਾਇਆ। ਸੋ ਦਲ ਬਦਲੀ ਦਾ ਤਾਂ ਜਿਹੜਾ ਹੈਗਾ ਕਦੇ ਹੀ ਜਿਹੜਾ ਹੈਗਾ ਕੋਈ ਠੀਕ ਫਿੱਟ ਬੈਠਦਾ ਜਿਹੜੀ ਇਹ ਇੱਕ ਰੈਮਡੀ ਹੈ ਦਲ ਬਦਲੀ ਵਾਲੀ, ਤੇ ਪਰ ਜੇ ਬੰਦਾ ਪਾਰਟੀ ਚ ਕਿਤੇ ਡਟਿਆ ਰਹਿੰਦਾ ਬੈਠਾ ਰਹਿੰਦਾ ਫਿਰ ਜ਼ਰੂਰ ਉਹਦਾ ਕਿਤੇ ਨਾ ਕਿਤੇ ਮੁੱਲ ਜਿਹੜਾ ਉਹ ਇਹ ਪੈ ਜਾਂਦਾ ਕਿ ਹਾਂ ਦੇਖੋ ਆਹ ਇੰਨੇ ਚਿਰ ਤੋਂ ਬੰਦਾ ਕੰਮ ਕਰ ਰਿਹਾ, ਇੰਨੇ ਚਿਰ ਤੋਂ ਆ ਰਿਹਾ, ਤੇ ਸੋ ਹੁਣ ਦੇਖੋ ਕਾਂਗਰਸ ਹਾਈ ਕਮਾਂਡ ਜਿਹੜਾ ਜਿਸ ਤਰ੍ਹਾਂ ਦਾ ਅੱਜ, ਪਹਿਲੀ ਗੱਲ ਤਾਂ ਇਹ ਦੇਖਾਂਗੇ ਹੁਣ ਵੀ ਚਾਂਜੀ ਚੰਨੀ ਇਕੱਠ ਕਰਦੇ ਆ ਉੱਥੇ ਕੀ ਬੋਲਦੇ ਨੇ ਤੇ ਕਿੰਨੀ ਕੁ ਵੱਧ ਚੜ ਕੇ ਬੋਲਦੇ ਨੇ ਜਿਹਨਾਂ ਜਿਹੜੇ ਉਹਨਾਂ ਦੇ ਹਮਾਇਤੀ ਨੇ, ਤੇ ਜਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਜਿਹੜੇ ਮੰਨਦੇ ਹਾਂ ਹਾਈ ਕਮਾਂਡ ਦਾ ਫੈਸਲਾ ਜਿਹੜਾ ਮੰਨਦੇ ਹਾਂ, ਕਿਉਂਕਿ ਚੰਨੀ ਖੁਦ ਸੰਤੁਸ਼ਟ ਨਹੀਂ ਹੈਗੇ ਉਹਨਾਂ ਦਾ ਫੇਸ, ਉਹਨਾਂ ਦੀ ਕੱਲ ਦਾ ਜੋ ਆਪਾਂ ਦੇਖ ਰਹੇ ਜਿੱਥੋਂ ਵਿਚਰ ਰਹੇ ਆ ਉਹਨਾਂ ਦੀ ਜਿਹੜੀ ਫੇਸ ਰੀਡਿੰਗ ਹੈ, ਉਹਨਾਂ ਦੀ ਬੋਡੀ ਲੈਂਗੁਏਜ ਹੈ, ਉਸ ਤੋਂ ਪਤਾ ਲੱਗਦਾ ਤੇ ਕਿਉਂਕਿ ਉਹ ਸਭ ਤੋਂ ਵੱਡੇ ਦਾਅਵੇਦਾਰ ਉਹ ਸੀ ਕਿ ਉਹਨਾਂ ਨੂੰ ਜਿਹੜਾ ਇਸ ਪਾਸੇ ਜਿਹੜਾ ਕੁਛ ਨਾ ਕੁਛ ਜਿਹੜਾ ਹੈਗਾ ਉਹ ਮਿਲੇਗਾ। ਤੇ ਉਧਰ ਨੂੰ ਦੁਆਬੇ ਦਾ ਆਪਾਂ ਦੇਖ ਰਹੇ ਹਾਂ, ਭਾਵੇਂ ਜਿਹੜਾ ਹੈ ਖਹਿਰਾ ਨੂੰ ਉਹਨਾਂ ਨੇ ਨਾਲ ਜੋੜਿਆ, ਉਹਦੇ ਵਿੱਚ ਉਪ ਚੇਅਰਮੈਨ ਜਿਹੜਾ ਲਾ ਦਿੱਤਾ ਚੰਨੀ ਦੇ ਨਾਲ, ਤੇ ਪਰ ਹੁਣ ਉੱਥੇ ਪ੍ਰਗਟ ਸਿੰਘ ਵੀ ਬੈਠੇ ਆ ਤੇ ਜੋ ਆਪਦੀ ਇੱਕ ਚੰਗੀ ਰਾਜਨੀਤੀ ਕਰਕੇ ਜਾਂ ਇੱਕ ਜਿਹੜੇ ਹੈਗੇ ਆਪਣੇ ਸ਼ਬਦਾਂ ਦੇ ਸੰਤੁਲਨ ਨਾਲ ਬਿਆਨ ਦੇਣ ਕਰਕੇ, ਭਾਵੇਂ ਉਹ ਵਿਧਾਨ ਸਭਾ ਦੇ ਅੰਦਰ ਹੋਵੇ ਜਾਂ ਬਾਹਰ ਹੋਵੇ, ਇਸ ਕਰਕੇ ਉਹਨਾਂ ਦਾ ਸਤਿਕਾਰ ਹੈ, ਰਿਸਪੈਕਟ ਹੈ, ਤੇ ਪਰ ਉਹਨਾਂ ਨੂੰ ਵੀ ਜਿਹੜਾ ਹੈ ਉਹ ਕਿਤੇ ਕਿਸੇ ਤਰੀਕੇ ਨਾਲ ਨਹੀਂ ਰੱਖਿਆ ਗਿਆ। ਹੋ ਸਕਦਾ ਅੰਦਰ ਖਾਤੇ ਉਹਨਾਂ ਦੇ ਮਨ ਚ ਵੀ ਇਹ ਗੱਲ ਕਿਤੇ ਬੈਠੀ ਹੋਵੇ। ਸੋ ਇਹ ਤਾਂ ਹੁਣ ਆਉਣ ਵਾਲੇ ਜਿਹੜਾ ਹੈ ਉਹ ਦਿਨਾਂ ਚ ਇਹ ਪਤਾ ਲੱਗਦਾ। ਤੇ ਦੂਜੀ ਗੱਲ ਜਿਹੜੀ ਆਪਾਂ ਕੱਲ ਵੀ ਕੀਤੀ ਸੀ ਰਣਜੋਤ ਜੀ, ਇਹ ਹੈ ਕਿ ਕਾਂਗਰਸ ਦੀ ਸਮੱਸਿਆ ਇਹ ਹੈ ਕਿ ਕਿਤੇ ਲੋਕਾਂ ਚ ਜਾ ਨੀ ਰਿਹਾ। ਚਲੋ ਆਪਣੇ ਲੈਵਲ ਤੇ ਵੀ ਉਹ ਕਰ ਲੈਣ ਤੇ ਭਾਵੇਂ ਆਪਣੇ ਆਪਣੇ ਗਰੁੱਪ ਖੇਮਿਆਂ ਚ ਉਵੇਂ ਬੈਠੇ ਰਹਿਣ, ਪਰ ਲੋਕਾਂ ਚ ਤਾਂ ਜਾਣ। ਹੁਣ ਪਿਛਲੀਆਂ ਜਿਹੜੀਆਂ ਲੋਕਲ ਬਾਡੀ ਇਲੈਕਸ਼ਨ ਹੋਈਆਂ ਉਦੋਂ ਉਹਨਾਂ ਨੇ ਜ਼ਰੂਰ ਚਲੋ ਵੋਟਾਂ ਮੰਗਣ ਚਲੇ ਗਏ ਜਾਂ ਹੋਰ, ਉਹ ਅਲੱਗ ਗੱਲ ਹੁੰਦੀ ਹੈ, ਪਰ ਹੁਣ ਲੋਕਾਂ ਦੇ ਹੋਰ ਇਸ਼ੂਜ਼ ਨੇ ਜਿਹਨਾਂ ਨੂੰ ਲੈ ਕੇ ਤੁਸੀਂ ਜਿਹੜਾ ਹੈ ਕਿਤੇ ਨਾ ਕਿਤੇ ਘੱਟੋ ਘੱਟ ਮੀਟਿੰਗਾਂ ਹੀ ਕਰ ਲਓ ਤੁਸੀਂ ਆਪਣੇ ਕਿਤੇ ਜ਼ਿਲ੍ਹਾ ਪੱਧਰ ਤੇ, ਬਲਾਕ ਪੱਧਰ ਤੇ, ਤੇ ਉਸ ਪਾਸੇ ਨਹੀਂ ਕਰ ਰਹੇ। ਮੇਰਾ ਖਿਆਲ ਇਹ ਉੱਪਰ ਹੀ ਦੇਖ ਰਿਹਾ ਕਿ ਹਾਈਕਮਾਂਡ ਜਿਹੜਾ ਹੈ ਕਿਹਦੇ ਨਾਂ ਤੇ ਮੋਹਰ ਲਾਉਂਦੀ ਹੈ ਜਾਂ ਕਿਹਦੇ ਤੇ ਤਾਜ ਸਿਰ ਤੇ ਸਜਾਉਂਦੀ ਹੈ, ਫਿਰ ਆਪਾਂ ਉਦੋਂ ਬਾਅਦ ਸ਼ੁਰੂ ਕਰੀਏ। ਸੋ ਇਸ ਕਰਕੇ ਮੈਨੂੰ ਲੱਗਦਾ ਕਾਫ਼ੀ ਕਾਂਗਰਸ ਹੁਣ ਲੇਟ ਹੋ ਰਹੀ ਹੈ, ਪਛੜ ਰਹੀ ਹੈ।
0: ਜੀ ਬਿਲਕੁਲ, ਪਛੜ ਵੀ ਰਹੀ ਹੈ ਅਤੇ ਆਪਾਂ ਜਿਹੜੇ ਲਿਹਾਜ ਦੇ ਨਾਲ ਆਪਾਂ ਡਿਸਕਸ਼ਨਸ ਵੇਖ ਰਹੇ ਹਾਂ, ਕੋਈ ਇੱਦਾਂ ਦਾ ਕੋਈ ਮੂੰਹ ਸਿਰ ਲੱਗਦਾ ਵੀ ਨਹੀਂ ਹੈ, ਕੋਈ ਏਡਾ ਸਿੱਧਾ ਸਿੱਧਾ ਫਾਰਮੂਲਾ ਸ਼ਾਇਦ ਕਿਸੇ ਨੂੰ ਵੀ ਦਿਖ ਨਹੀਂ ਰਿਹਾ ਵੀ ਆਹ ਚੀਜ਼ ਕਰ ਦੇਣਗੇ ਜਾਂ ਚਿਹਰਾ ਜਿਹੜਾ ਇੱਕ ਸਰਬ ਪ੍ਰਵਾਨਿਤ ਹੋ ਜਾਊਗਾ ਅਤੇ ਸ਼ਾਇਦ ਕਾਂਗਰਸ 'ਤੇ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ। ਵੇਖਣ ਵਾਲੀ ਚੀਜ਼ ਇਹ ਆ ਕਿ ਕਿਹੜੀ ਘੱਟ ਡੈਮੇਜ ਵਾਲੀ ਰਾਹ ਕਾਂਗਰਸ 'ਚ ਹੁੰਦੀ ਹੈ। ਸਮਾਂ ਇਹ ਚੀਜ਼ਾਂ ਕਲੀਅਰ ਕਰੂਗਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂ ਜੀ, ਧੰਨਵਾਦ
0: ਜੀ। ਜੀ ਦੋਸਤੋ, ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ
3: ਉਹ
2: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
4: ਗਿੱਪੀ ਗਰੇਵਾਲ ਬਿੰਨੂ ਟਿੰਨੂ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
5: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
2: ਦਿਸ 26 June ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
6: ਚਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਰਟਨ ਰੋਡ ਕੈਂਪਲਫੀਲਡ ਕਾਲ 0390-8665 ਔਰ ਵਿਜ਼ਿਟ tireforce.com.au
7: राग किरवानी में गजल कंपोज हुई है और आप मेहरबान हौसला अफजा दोस्तों की वजह है भाइयों की काफी मशहूर हुई है पॉपुलर हुई है ये अहमद फराज की गजल है शोला था जल बुझा हवाएं मुझे

ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। Ready, set, go! Chadston Ford, Dandenong Road te tuhanu udik reya hai. Ford Ranger, Ranger Super Duty, Everest te Sadabahar Mustang, brand new demo te quality pre-owned vehicles. Trade-in ate finance options we available. Aao te apni navi Ford da test drive karo. Business fleet lai gal karo. Vehicle experts, Tim Forbes ya Kori Nal. Radio Hanji de hawale nal pao. 3 saal di free service. Chadston Ford, ready, set,

0: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਮੈਂ ਗੌਤਮ ਕਪਿਲ ਔਰ ਪ੍ਰੋਗਰਾਮ ਇੱਕ ਦੇਸ਼ ਪੰਜਾਬ ਕੀ ਗੱਲ ਕੀ ਚ ਲੈ ਕੇ ਹੋਏ ਹਾਂ ਹਾਜ਼ਰ, ਜਿਸ ਦੇ ਵਿੱਚ ਪ੍ਰੀਤਮ ਸਿੰਘ ਰੁਪਾਲ ਭਾਜੀ ਸਾਡੇ ਨਾਲ ਹਰ ਵਾਰ ਪੰਜਾਬ ਪੰਜਾਬੀਅਤ ਦੀ ਗੱਲ ਕਰਦੇ ਨੇ, ਚਾਹੇ ਉਹ ਸਾਹਿਤ ਦੇ ਨਾਲ ਜੁੜੀ ਹੋਵੇ, ਚਾਹੇ ਉਹ ਸਮਾਜ ਦਾ ਕੋਈ ਸਰਕਾਰ ਹੋਵੇ, ਚਾਹੇ ਉਹ ਧਾਰਮਿਕ ਰੰਗਤ ਹੋਵੇ। ਅੱਜ ਜਿਹੜਾ ਖਾਸ ਦਿਹਾੜਾ ਹੈਗਾ ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ, ਕਿਉਂਕਿ ਅੱਜ ਦੇ ਟੌਪਿਕ ਦੇ ਨਾਲ ਵੀ ਉਹ ਜੁੜਿਆ ਹੋਇਆ। ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ, ਵੈਸੇ ਇਹਨਾਂ ਦਿਨਾਂ ਦੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਦੋਂ ਨਾਂ ਲੈਂਦੇ ਹਾਂ ਤਾਂ ਬੜੇ ਸਾਰੇ ਜਿਹੜੇ ਕੰਟਰੋਵਰਸੀਜ਼ ਉਹਦੇ ਨਾਲ ਜੁੜੀਆਂ ਹੋਈਆਂ, ਬੜੀ ਸਾਰੀ ਸਿਆਸਤ ਉਹਦੇ ਨਾਲ ਜੁੜੀ ਹੋਈ ਹੈ। ਔਰ ਅਕਾਲ ਤਖਤ ਸਾਹਿਬ ਦੀ ਸਿਰਜਣਾ ਜਦੋਂ ਹੋਈ ਸੀ ਔਰ ਅੱਜ ਮੌਜੂਦਾ ਦੌਰ ਦੇ ਵਿੱਚ ਅਕਾਲ ਤਖਤ ਸਾਹਿਬ ਜਿਸ ਸਿਚੁਏਸ਼ਨ ਦੇ ਵਿੱਚ ਹੈਗਾ, ਇਸ ਪੂਰੇ ਜਿਹੜਾ ਇਹ ਪ੍ਰਕਰਨ ਚੱਲ ਰਿਹਾ ਹੈਗਾ ਇਹਦੇ ਉੱਤੇ ਜਿਹੜੀਆਂ ਟਿੱਪਣੀਆਂ ਉਹ ਵੀ ਆਪਾਂ ਲਵਾਂਗੇ ਪ੍ਰੀਤਮ ਸਿੰਘ ਰੁਪਾਲ ਭਾਜੀ ਦੀਆਂ। ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਜਿਹੜੇ ਇਸ ਵਕਤ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜ, ਉਹਨਾਂ ਨੇ ਹੁਣ ਪੰਜਾਬ ਸਰਕਾਰ ਨੂੰ, ਜਿਹੜਾ ਪੰਜਾਬ ਸਰਕਾਰ ਨੇ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਕਾਨੂੰਨ 2026 ਲਿਆਂਦਾ, ਉਸ ਕਾਨੂੰਨ ਸੰਬੰਧੀ ਇਤਰਾਜ਼ ਜਤਾਏ ਸੀਗੇ ਔਰ ਹੁਣ ਇੱਕ ਮਹੀਨੇ ਦਾ ਸਮਾਂ ਦਿੱਤਾ ਕਿ ਉਹਦੇ ਵਿੱਚ ਆਪਣੇ ਜਿਹੜੇ ਜਿਹੜੇ ਇਤਰਾਜ਼ ਹੈਗੇ ਨੇ ਉਹਨਾਂ ਨੂੰ ਦੂਰ ਕਰ ਲਿਆ ਜਾਵੇ। ਪਰ ਹੁਣ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਹੁਕਮ ਦੇ ਉੱਤੇ ਜਾਂ ਉਹਨਾਂ ਦੇ ਆਦੇਸ਼ ਦੇ ਉੱਤੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਲੋਕ ਨੇ ਉਹਨਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਨੇ ਔਰ ਇਹਦੇ 'ਤੇ ਬਹਿਸ ਛਿੜ ਗਈ ਹੈ। ਖਾਸ ਤੌਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਿਹੜੇ ਨੇ ਉਹਨਾਂ ਨੇ ਜਿਹੜੇ ਅਕਾਲੀ ਦਲ ਪੁਨਰ ਸੁਰਜੀਤ ਸੰਗਠਨ ਦੇ ਪ੍ਰਧਾਨ ਵੀ ਨੇ ਗਿਆਨੀ ਹਰਪ੍ਰੀਤ ਸਿੰਘ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਇਤਰਾਜ਼ ਜਤਾਇਆ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਉੱਤੇ ਨਿਸ਼ਾਨਾ ਸਾਧਿਆ ਹੈਗਾ ਔਰ ਸਾਬਕਾ ਜਥੇਦਾਰ ਨੇ ਕਿਹਾ ਕਿ ਜੇ ਅਕਾਲੀ ਦਲ ਦੀ ਸਰਕਾਰ ਹੁੰਦੀ ਤਾਂ ਉਹਨਾਂ ਪੱਕਾ ਇਹ ਆਖਣਾ ਸੀ ਕਿ ਜਥੇਦਾਰ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਕਾਨੂੰਨ ਨੂੰ ਰੱਦ ਕਿਵੇਂ ਕਰ ਸਕਦਾ, ਇਹਨਾਂ ਸੋਧਾਂ ਦਾ ਆਦੇਸ਼ ਵੀ ਕਿਵੇਂ ਦੇ ਸਕਦਾ। ਪਰ ਹੁਣ ਸਿੱਖ ਵਿਦਵਾਨ ਜਿਹੜੇ ਹੈਗੇ ਨੇ ਉਹ ਬੇਸ਼ੱਕ ਅਕਾਲ ਤਖਤ ਸਾਹਿਬ ਅਤੇ ਜਥੇਦਾਰ ਦੇ ਆਦੇਸ਼ ਨੂੰ ਸਭ ਤੋਂ ਸਰਵੋਤਮ ਮੰਨਦੇ ਨੇ, ਇਹਦਾ ਕੋਈ ਸੰਵਿਧਾਨਕ ਆਧਾਰ ਹੈ ਨਹੀਂ ਹੈ, ਨੈਸ਼ਨਲ ਟੀ ਵੀ ਚੈਨਲ ਦੇ ਉੱਤੇ ਬਹਿਸ ਛਿੜ ਪਈ ਹੈ ਕਿ ਅਕਾਲ ਤਖਤ ਉੱਪਰ ਹੈ ਜਾਂ ਸੰਵਿਧਾਨ ਉੱਪਰ ਹੈ, ਕਿਉਂਕਿ ਸਰਕਾਰ ਦੀ ਵਿਧਾਨ ਸਭਾ ਦੇ ਵਿੱਚੋਂ ਹੀ ਇਹ ਕਾਨੂੰਨ ਨਿਕਲ ਕੇ ਜਾਣਾ। ਇਹ ਇੱਕ ਅੱਡ ਬਹਿਸ ਦਾ ਵਿਸ਼ਾ ਹੈਗਾ। ਇਸ ਕਾਨੂੰਨ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਔਰ ਉਹਨਾਂ ਦੇ ਉੱਤੇ ਵਿਸ਼ਲੇਸ਼ਣ ਪ੍ਰੀਤਮ ਸਿੰਘ ਰੁਪਾਲ ਭਾਜੀ ਅਲੱਗ ਤੋਂ ਖਬਰਾਂ ਦੇ ਬੁਲੇਟਿਨ ਦੇ ਵਿੱਚ ਦੇ ਚੁੱਕੇ ਨੇ, ਦਿੰਦੇ ਰਹਿੰਦੇ ਨੇ, ਅੱਗੇ ਨੂੰ ਵੀ ਜੋ ਹੋਊਗਾ ਉਹਦੇ 'ਚੋਂ ਤੁਸੀਂ ਸੁਣ ਸਕਦੇ ਹੋ ਸਾਡੇ ਪੋਡਕਾਸਟ ਸੈਕਸ਼ਨ ਦੇ ਵਿੱਚੋਂ ਜਾ ਕੇ। ਪਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਹੈ, ਸੋ ਸ਼ੁਰੂਆਤ ਪਹਿਲਾਂ ਉੱਥੋਂ ਕਰਦੇ ਹਾਂ ਜਿੱਥੋਂ ਹੋਈ ਸੀ ਅਤੇ ਕਿਉਂ ਇਸ ਦੀ ਲੋੜ ਮਹਿਸੂਸ ਕੀਤੀ ਗਈ ਸੀ ਸਿੱਖ ਭਾਈਚਾਰੇ 'ਚ, ਅਤੇ ਅੱਜ ਦੀ ਤਰੀਕ ਦੇ ਵਿੱਚ ਜਿੱਥੇ ਆ ਕੇ ਕਹਾਣੀ ਖੜ ਗਈ ਹੈ। ਇੰਨਿਆਂ ਲੋਕਾਂ ਨੂੰ ਕੀ ਉਂਗਲ ਚੁੱਕਣ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਸੀ? ਜਿਹੜੇ ਗੈਰ ਸਿੱਖ ਵੀ ਨੇ, ਇੱਦਾਂ ਨਹੀਂ ਕਿ ਨਹੀਂ ਗੱਲ ਕਰ ਸਕਦੇ, ਕੋਈ ਰੋਕ ਟੋਕ ਥੋੜ੍ਹੇ, ਸਾਡੇ ਤਾਂ ਦਰਬਾਰ ਸਾਹਿਬ ਦੇ ਵੀ 4 ਦਰਵਾਜ਼ੇ ਨੇ। ਪਰ ਮਾਮਲੇ ਦੀ ਸਮਝ ਤੋਂ ਬਗੈਰ ਹੀ ਜਿਹੜੇ ਲੋਕ ਇਸ ਮਾਮਲੇ 'ਚ ਵਿਦਵਾਨ ਬਣ ਰਹੇ ਹੈਗੇ ਨੇ, ਇਸ ਸਿਚੁਏਸ਼ਨ 'ਤੇ ਲਿਆ ਕੇ ਖੜ੍ਹੇ ਕਰ ਦੇਣ ਦੇ ਪਿੱਛੇ ਜ਼ਿੰਮੇਵਾਰ ਕੌਣ ਹੈ, ਉਹਦੇ 'ਤੇ ਵੀ ਗੱਲ ਕਰਨੀ ਹੈਗੀ ਹੈ। ਅਤੇ ਇਹਦੇ ਵਿਕਲਪ ਕੀ ਹੋ ਸਕਦੇ ਨੇ, ਆਪਸ਼ਨਸ ਕੀ ਹੋ ਸਕਦੀਆਂ ਨੇ, ਉਹਦੇ 'ਤੇ ਵੀ ਆਪਾਂ ਚਰਚਾ ਕਰ ਸਕਦੇ ਹਾਂ। ਪਰ ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਪ੍ਰੀਤਮ ਭਾਜੀ ਦਾ। ਭਾਈ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਗੌਤਮ ਜੀ, ਮੇਰੇ ਵੱਲੋਂ ਸਾਰੇ ਸਰੋਤਾਂ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ। ਭਾਜੀ, ਇੱਕ ਗੱਲ ਤਾਂ ਬੇਅਦਬੀ ਵਿਰੋਧ ਕਾਨੂੰਨ ਦੀ ਜਿਹੜੀ ਗੱਲ ਹੈਗੀ ਉਹ ਇੱਕ ਵੱਖਰੀ ਗੱਲ ਹੈ, ਉਹਦੇ ਉਹ ਇੱਕ ਪੋਲੀਟੀਕਲ ਵਿਸ਼ਾ ਹੈਗਾ, ਉਹਦੇ 'ਤੇ ਵੀ ਆਪਾਂ ਜੇ ਸਮਾਂ ਲੱਗਿਆ ਤਾਂ 5-10 ਮਿੰਟ ਉਹਦੇ 'ਤੇ ਵੀ ਗੱਲ ਕਰ ਸਕਦੇ। ਪਰ ਸਿਰਜਣਾ ਦਿਵਸ ਹੈਗਾ ਅਤੇ ਸਵਾਲ ਪਹਿਲਾਂ ਇਤਿਹਾਸ ਤੋਂ ਗੱਲ, ਸਵਾਲ ਨਹੀਂ ਹੈਗਾ ਪਰ ਪਹਿਲਾਂ ਇਤਿਹਾਸ ਦੀ ਗੱਲ, ਕਿਵੇਂ ਜਿਹੜੀ ਸੀਗੀ ਔਰ ਕਿਸ ਦੌਰ ਦੇ ਵਿੱਚ ਜਿਹੜੀ 6ਵੇਂ ਪਾਤਸ਼ਾਹ ਨੇ ਲੋੜ ਮਹਿਸੂਸ ਕੀਤੀ ਸੀਗੀ ਅਕਾਲ ਤਖਤ ਸਾਹਿਬ ਨੂੰ ਸਿਰਜਣ ਦੀ, ਅਤੇ ਇਹ ਇੱਕ ਬਿਲਕੁਲ ਵੱਖਰਾ ਵਿਸ਼ਾ ਹੈਗਾ, ਕਿਉਂਕਿ ਜੇ ਦੂਸਰੇ ਧਰਮਾਂ ਨੂੰ ਦੇਖੋ ਤੁਸੀਂ ਤਾਂ ਇਸ ਕਿਸਮ ਦੀ ਕੋਈ ਸੰਸਥਾ ਜਾਂ ਇਸ ਕਿਸਮ ਦਾ ਜਿਹੜਾ ਇੱਕ ਕੋਈ ਤਖਤ ਜਾਂ ਇਸ ਕਿਸਮ ਦੀ ਇੱਕ ਕੋਈ ਬਾਡੀ ਨਹੀਂ ਹੈਗੀ ਜਿਹਨੂੰ ਜਵਾਬਦੇਹ ਹੋ ਸਕੇ ਪੂਰੀ ਦੀ ਪੂਰੀ ਸੰਗਤ ਜਾਂ ਪੂਰੀ ਦਾ ਪੂਰਾ ਜਿਹੜਾ, ਜੇ ਤੁਸੀਂ ਅਸੀਂ ਹਿੰਦੂ ਧਰਮ ਦੀ ਵੀ ਗੱਲ ਕਰਦੇ ਹੈਗੇ ਤਾਂ ਸ਼ਕਤੀਪੀਠ ਹੈਗੇ ਨੇ ਪਰ ਜਵਾਬਦੇਹ ਨਹੀਂ ਹੈਗੇ। ਇਸੇ ਤਰੀਕੇ ਦੇ ਨਾਲ ਇਸਲਾਮ ਧਰਮ ਦੇ ਵਿੱਚ ਅਲੱਗ ਅਲੱਗ ਤਰੀਕਿਆਂ ਦੇ ਨਾਲ ਜਿਹੜੇ ਬੋਰਡ ਹੈਗੇ ਨੇ ਜਾਂ ਕਾਨੂੰਨ ਉੱਥੇ ਵੀ ਬਣਦੇ ਹੈਗੇ ਨੇ, ਜਿਵੇਂ ਸ਼ਰੀਆ ਕਾਨੂੰਨ ਦੀ ਗੱਲ ਕਰਦੇ ਹੈਗੇ ਹਾਂ ਅਸੀਂ, ਹੋਰਾਂ ਦੀ ਗੱਲ ਕਰਦੇ ਹਾਂ, ਕ੍ਰਿਸਚੈਨਿਟੀ ਦੇ ਵਿੱਚ ਵੀ ਹੈਗਾ, ਯਹੂਦੀ ਧਰਮ ਦੇ ਵਿੱਚ ਵੀ ਹੈਗਾ। ਪਰ ਇੱਕ ਮਤ ਹੋ ਕੇ ਪੂਰਾ ਧਰਮ ਜਿਹਦੇ ਅੱਗੇ ਨਤਮਸਤਕ ਹੋ ਜਾਂਦਾ ਹੈ। ਇਸ ਸੰਸਥਾ ਦੀ ਲੋੜ ਜਾਂ ਇਸ ਤਰੀਕੇ ਦੀ ਇੱਕ ਗੱਦੀ ਦੀ ਲੋੜ ਕਿਉਂ ਮਹਿਸੂਸ ਕੀਤੀ ਗਈ ਸੀ ਉਸ ਦੌਰ ਦੇ ਵਿੱਚ, ਔਰ ਕਿਵੇਂ ਗੁਰੂ ਸਾਹਿਬ ਨੂੰ ਇੰਨਾ ਯਕੀਨ ਸੀਗਾ ਕਿ ਵਾਕਈ ਇਹਦੇ ਅੱਗੇ ਝੁਕਣਾ ਲਾਜ਼ਮੀ ਹੋਏਗਾ?
1: ਅਸਲ ਵਿੱਚ ਗੌਤਮ ਜੀ, ਜਿਹੜਾ ਸਵਾਲ ਹੈ ਬਹੁਤ ਵੱਡਾ ਸਵਾਲ ਹੈ ਇਹ। ਜਿੱਦਾਂ ਤੁਸੀਂ ਦੂਸਰੇ ਜਿਹੜੇ ਹੈ ਤੁਲਨਾ ਕਰਕੇ, ਕੰਪੈਰੀਜ਼ਨ ਕਰਕੇ ਬਾਕੀ ਜਿਹੜੇ ਰਿਲੀਜ਼ਨ ਨੇ ਜਾਂ ਜਿਹੜੇ ਆਸਥਾ ਦੇ ਕੇਂਦਰ ਨੇ ਤੇ ਉਹਨਾਂ ਨਾਲ ਤੁਸੀਂ ਕਰਕੇ ਦੱਸਿਆ। ਪਹਿਲੀ ਗੱਲ ਤਾਂ ਜਿਹੜਾ ਹੈ ਸਿੱਖ ਧਰਮ ਇਹ ਜਾਂ ਇਹ ਆਪਾਂ ਕਹਿ ਲਈਏ ਕਿ ਸਿੱਖ ਇਤਿਹਾਸ ਉਧਰ ਨੂੰ ਤੁਰਦੇ ਹਾਂ ਤੇ ਉਹਦੇ ਵਿੱਚ ਵੀ ਜਿਹੜਾ ਬਾਕੀ ਧਰਮਾਂ ਦੇ ਨਾਲੋਂ ਇਹਦੇ ਚ ਕਾਫੀ ਭਿੰਨਤਾਵਾਂ ਨੇ ਕਈ ਇਸ਼ੂ ਨੂੰ, ਕਈ ਮਾਮਲਿਆਂ ਨੂੰ ਲੈ ਕੇ। ਸਾਰੇ ਧਰਮਾਂ ਦਾ ਕਲਚਰ ਦੇ ਨਾਲ, ਉਸ ਮੌਕੇ ਦੀ ਰਾਜਨੀਤੀ ਦੇ ਨਾਲ ਇੱਕ ਤਰੀਕੇ ਦਾ ਜਿਹੜਾ ਉਹ ਸੰਬੰਧ ਹੁੰਦਾ ਤੇ, ਪਰ ਇਹ ਵੀ ਇੱਥੇ ਕਿਉਂਕਿ ਇੱਕ ਤਾਂ ਇਹ ਸਭ ਤੋਂ ਬਾਅਦ ਜਿਹੜਾ ਹੈ ਇਹ ਹੋਣ ਦੇ ਵਿੱਚ ਆਇਆ, ਸਾਰਾ 15ਵੀਂ ਸਦੀ ਦੇ ਵਿੱਚ ਹੋਣ ਦੇ ਵਿੱਚ ਆਇਆ ਤੇ ਹੁਣ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਦੂਜੇ ਧਰਮਾਂ ਚ ਹੋਰ, ਕਿਉਂਕਿ ਪਹਿਲੀ ਪਾਤਸ਼ਾਹੀ ਨੇ ਜਿਵੇਂ ਦੇਖਿਆ ਕਿ ਕਿੱਥੇ ਉਹ ਜਿਹੜੀਆਂ ਕਿਸੇ ਵੇਲੇ ਕੁਛ ਚੰਗੀਆਂ ਭਾਵਨਾ ਨਾਲ ਗੱਲ ਸ਼ੁਰੂ ਕੀਤੀ ਸੀ, ਬਾਅਦ ਚੋਂ ਕੁਰੀਤੀਆਂ ਬਣ ਗਈਆਂ ਤੇ ਉਹਦੀ ਪ੍ਰੈਕਟਿਸ ਦੇ ਵਿੱਚ ਇੰਨਾ ਜ਼ਿਆਦਾ ਫਰਕ ਆ ਗਿਆ। ਉਹਨਾਂ ਨੇ ਫਿਰ ਬਹੁਤ ਸਾਰਾ ਕੁਝ ਜਿਹੜਾ ਹੈ ਪ੍ਰੈਕਟੀਕਲੀ ਦੇਖ ਕੇ ਕਿਹੜੀ ਚੀਜ਼ ਕਿਵੇਂ ਹੋਣੀ ਚਾਹੀਦੀ ਹੈ, ਉਹਨਾਂ ਨੇ ਸਿੱਧੇ ਰੂਪ ਦੇ ਵਿੱਚ ਪੂਰੀ ਤੁਸੀਂ ਬਾਣੀ ਦੇਖ ਲਓ ਕਿਸੇ ਧਰਮ ਦੀ, ਕਿਸੇ ਧਰਮ ਦੀ ਪ੍ਰੈਕਟਿਸ ਦੀ ਉਵੇਂ ਨਿੰਦਾ ਨਹੀਂ ਕੀਤੀ ਤੇ, ਪਰ ਜਿੱਧਰ ਨੂੰ ਲੋਕ ਤੁਰ ਪਏ ਤੇ ਉਹਦੀ ਪੂਰੀ ਜਿਹੜੀ ਆ ਉਹ ਨਿੰਦਾ ਕੀਤੀ ਆ, ਖਾਸ ਕਰਕੇ ਪੁਜਾਰੀਆਂ ਨੂੰ ਲੈ ਕੇ ਜਿਹੜੀ ਹੋਰ ਸਾਰੀ ਗੱਲ ਨੂੰ ਕਹਿ ਕੇ, ਜਦੋਂ ਕਹਿੰਦੇ ਵੀ ਵੇਦ ਵੀ ਝੂਠੇ ਨੀ, ਕਿਤੇਬ ਵੀ ਝੂਠੀ ਨੀ, ਪਰ ਇਹ ਵੀ ਜਿਹੜਾ ਹੈ ਉਹਦੇ ਤੇ ਅੱਗੇ ਲੋਕਾਂ ਨੂੰ ਦੱਸਣਾ ਕਿਹਨੇ ਹੋਰ ਹੈ, ਗੜਬੜ ਉੱਥੇ ਹੈ। ਸੋ ਇਹੋ ਜਿਹੀਆਂ ਗੱਲਾਂ ਤੋਂ ਇਹ ਇੱਕ ਨਵੀਂ ਸ਼ੁਰੂਆਤ ਹੋਈ। ਤੁਸੀਂ ਦਰਬਾਰ ਸਾਹਿਬ ਬਾਰੇ ਦੱਸ ਹੀ ਦਿੱਤਾ, ਜਦੋਂ ਪੰਜਵੇਂ ਪਾਤਸ਼ਾਹ ਨੇ ਇਹਦੀ ਨੀਂਹ ਰੱਖੀ ਤਾਂ ਇਸ ਤਰੀਕੇ ਨਾਲ ਕਿ ਇਹ ਕਿਸੇ ਇੱਕ ਧਰਮ ਜਾਂ ਇੱਕ ਆਸਥਾ ਦਾ ਏਦਾਂ ਕੇਂਦਰ ਨਹੀਂ ਹੈ, ਇਹ ਸਾਰੇ ਵਰਨਾਂ ਲਈ, ਜੋ ਵਰਨ ਕੋ ਸਾਂਝਾ ਅਕਸਰ ਕਿਹਾ ਜਾਂਦਾ ਉਹਦੇ ਲਈ ਸਾਂਝੀ ਜਗ੍ਹਾ ਹੈ, ਕੋਈ ਵੀ ਆ ਸਕਦਾ ਇੱਕ ਖਾਸ ਮਰਿਆਦਾ ਦੇ ਨਾਲ ਆ ਕੇ ਜਿਹੜਾ ਹੈ ਬਾਣੀ ਸੁਣ ਸਕਦਾ, ਕੀਰਤਨ ਸੁਣ ਸਕਦਾ, ਲੰਗਰ ਛਕ ਸਕਦਾ, ਇਹ ਸਾਰੀ ਗੱਲ। ਹੁਣ ਮਸਲਾ ਜਿਹੜਾ ਹੈ ਅਕਾਲ ਤਖ਼ਤ ਸਾਹਿਬ ਦੀ ਹੋਣ ਦਾ, ਅਕਾਲ ਤਖ਼ਤ ਸਾਹਿਬ ਦੇ ਬਣਨ ਦਾ, ਸਥਾਪਨਾ ਦਾ, ਸਿਰਜਣਾ ਦਾ, ਤੇ ਇਹ ਦੇਖੋ ਹੁਣ ਤੱਕ ਉਦੋਂ ਤੋਂ ਲੈ ਕੇ ਤੇ ਜਿਹੜਾ ਹੈ ਰਾਜਨੀਤੀ ਦੇ ਨਾਲ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਵਾਵਸਥਾ ਰਿਹਾ ਹੀ ਹੈ ਤੇ ਅੱਜ ਹੁਣ ਬਹੁਤ ਜ਼ਿਆਦਾ ਹੋ ਗਿਆ। ਤੇ ਹੁਣ ਜਿਹੜੀ ਗੱਲ ਉਦੋਂ ਜਿੱਥੋਂ ਕ੍ਰਿਤੀਆਂ ਤੋਂ ਜਿਹੜੀ ਗੱਲ ਸ਼ੁਰੂ ਕੀਤੀ ਸੀ, ਫਿਰ ਇਹਦੇ ਨਾਲ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸੱਤਾ ਵਾਲੀਆਂ ਜੁੜ ਗਈਆਂ। ਪਹਿਲੀ ਗੱਲ ਤਾਂ ਆਪਾਂ ਉੱਥੋਂ ਸ਼ੁਰੂ ਕਰੀਏ, 1606 ਦੇ ਵਿੱਚ ਛੇਵੇਂ ਪਾਤਸ਼ਾਹ ਨੇ ਇਹ ਲੋੜ ਮਹਿਸੂਸ ਕੀਤੀ ਕਿ ਜਿਹੜੀ ਪੀਰੀ ਦੇ ਨਾਲ ਮੀਰੀ ਕਿਉਂ ਜ਼ਰੂਰੀ ਹੈ। ਅਕਾਲ ਤਖ਼ਤ ਨੂੰ ਤਾਂ ਅਕਸਰ ਅੰਗਰੇਜ਼ੀ ਵਾਲੇ ਲਿਖਦੇ ਵੀ ਜਿਹੜੀ ਹੈ ਹਾਈਐਸਟ ਜਿਹੜੀ ਹੈ ਟੈਂਪਲ ਸੀਟ ਲਿਖਦੇ ਆ ਸਿੱਖਾਂ ਦੀ, ਤੇ ਜਾਂ ਕਈ ਇਹਨੂੰ ਪੋਪ ਦੇ ਜਾਂ ਵੈਟੀਕਨ ਦੇ ਨਾਲ ਜਿਹੜਾ ਹੈ ਉਹ ਸੰਗਿਆ ਦਿੰਦੇ ਆ ਇਸ ਤਰੀਕੇ ਦੀ। ਤੇ ਪਰ ਇਹ ਹੈਗਾ ਵੀ ਇਹਦੀ ਉਦੋਂ ਜਿਹੜੀ ਉਹ ਲੋੜ ਕਿਉਂ ਮਹਿਸੂਸ ਹੁੰਦੀ ਹੈ, ਉਦੋਂ ਸਭ ਤੋਂ ਇੱਕ ਵੱਡੀ ਗੱਲ ਇਹ ਆਈ ਕਿ ਇਹ ਕਿਉਂਕਿ ਇੱਥੇ ਉਦੋਂ ਰਾਜ ਮੁਗਲਾਂ ਦਾ ਸੀਗਾ ਤੇ ਮੁਗਲਾਂ ਨੇ ਆਪਣੇ ਤਰੀਕੇ ਦੇ ਨਾਲ ਜਾਂ ਆਪਣੇ ਰਣਨੀਤੀ ਦੇ ਨਾਲ ਇੱਥੇ ਰਾਜ ਕੀਤਾ। ਜਦੋਂ ਆਪਾਂ ਦੇਖਦੇ ਹਾਂ, ਚਲੋ ਆਪਾਂ ਉਸ ਇਤਿਹਾਸ ਚ ਨਹੀਂ ਪੈਂਦੇ, ਫਿਰ ਗੱਲ ਹੋਰ ਲੰਬੀ ਹੋ ਜਾਣੀ ਹੈ, ਤੇ ਜਦੋਂ ਆਪਾਂ ਬਾਬੇ ਨਾਨਕ ਨੇ ਸਿੱਧਾ ਬਾਬਰ ਦੇ ਨਾਲ ਇੰਟਲੈਕਚੁਅਲੀ ਕਲਮ ਦੇ ਨਾਲ ਮੱਥਾ ਲਾਇਆ ਤੇ ਬਾਬਰ ਨੂੰ ਉਸ ਗੱਲ ਤੇ ਝੁਕਣਾ ਪਿਆ ਤੇ ਇਹ ਗੱਲ ਸਮਝਣੀ ਪਈ ਕਿ ਗੱਲ ਅਸਲ ਚ ਕਿੱਥੇ ਪਈ ਹੈ। ਤੇ ਫਿਰ ਹੌਲੀ ਹੌਲੀ ਅੱਗੋਂ ਗੱਲ ਵੱਧਦੀ ਜਿਹੜੀ ਅਕਬਰ ਤੱਕ ਗਈ। ਅਕਬਰ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਸੀ ਏਦਾਂ, ਤੇ ਸਿੱਖ ਧਰਮ ਨਾਲ ਵੀ ਜੋੜ ਕੇ ਏਦਾਂ ਦੀ ਗੱਲ ਅਕਬਰ ਬਾਰੇ ਜਿਹੜੀ ਉਹ ਕਹੀ ਜਾਂਦੀ ਹੈ। ਤੇ ਪਰ ਜਦੋਂ ਫਿਰ ਜਹਾਂਗੀਰ ਵੇਲੇ ਮਸਲਾ ਜਿਹੜਾ ਸੀ ਉਹ ਬਦਲਿਆ ਸਾਰਾ ਤੇ ਜਿਹਦੇ ਕਰਕੇ ਪੰਜਵੇਂ ਪਾਤਸ਼ਾਹ ਨੂੰ ਸ਼ਹਾਦਤ ਜਿਹੜੀ ਉਹ ਦੇਣੀ ਪਈ, ਤੇ ਉਦੋਂ ਜਿਹੜੀ ਸਾਰੀ ਗੱਲ ਉਹ ਪੀਰੀ ਤੱਕ ਆਪਾਂ ਕਹਿ ਸਕਦੇ ਹਾਂ ਸਪਿਰਚੁਅਲ ਅਧਿਆਤਮਕ ਜਿਹੜੀ ਰੂਹਾਨੀਅਤ ਦੀ ਗੱਲ ਸੀ, ਪਰ ਉਹ ਰੂਹਾਨੀਅਤ ਦੇ ਵਿੱਚ ਜਿਹੜੀਆਂ ਸੱਚੀਆਂ ਗੱਲਾਂ ਸੀ ਤੇ ਜਾਂ ਜਿਹੜੀ ਉਸ ਰੂਹਾਨੀਅਤ ਦੀ ਪ੍ਰੈਕਟਿਸ ਜਿਹੜੀ ਉਸ ਵੇਲੇ ਜਿਹੜੇ ਉਸ ਵੇਲੇ, ਹਾਲਾਂਕਿ ਗੁਰਦੁਆਰੇ ਇਸ ਰੂਪ ਦੇ ਵਿੱਚ ਉਹਨਾਂ ਦਾ ਨਾਂ ਉਦੋਂ ਗੁਰਦੁਆਰਾ ਸ਼ਬਦ ਭਾਵੇਂ ਨਹੀਂ ਸੀ ਵਰਤਿਆ ਜਾਂਦਾ, ਪਰ ਕਿਉਂਕਿ ਜਿੱਥੇ ਜਾ ਕੇ ਗੁਰੂ ਬੈਠਦੇ ਸੀਗੇ ਤੇ ਉਹ ਥਾਂ ਤੇ ਉਹ ਗੁਰਧਾਮਾਂ ਦੇ ਉੱਪਰ, ਉਹ ਸਥਾਨਾਂ ਦੇ ਉੱਪਰ ਜਿਸ ਤਰ੍ਹਾਂ ਦੀ ਪ੍ਰੈਕਟਿਸ ਨਾਲ ਨਾਲ ਚੱਲ ਰਹੀ ਸੀ, ਪ੍ਰੈਕਟੀਕਲੀ ਜਿਹੜੀ ਗੱਲ ਸੀ ਰੂਹਾਨੀਅਤ ਦੇ ਨਾਲ ਨਾਲ, ਉਹਦੇ ਤੋਂ ਜਿਹੜਾ ਸੀ ਉਹ ਜਹਾਂਗੀਰ ਬਹੁਤ ਔਖਾ ਸੀ। ਹੋਰ ਕਈ ਘਟਨਾਵਾਂ ਜਿਹੜੀਆਂ ਕਈ ਗੱਲਾਂ ਇਹਦਾ ਜਿਹੜਾ ਸੀ ਉਹ ਕਾਰਨ ਬਣੀਆਂ, ਤੇ ਜੋ ਫਿਰ ਅੱਗੇ ਨੌਵੇਂ ਪਾਤਸ਼ਾਹ ਤੱਕ ਚੱਲਦੇ ਆਪਾਂ, ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੱਕ ਸਾਰੀ ਗੱਲ ਚੱਲੀ। ਪਰ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇ ਪਾਤਸ਼ਾਹ ਨੇ ਇਹ ਗੱਲ ਜਿਹੜੀ ਸੀ ਉਹ ਸਮਝ ਲਈ ਸੀ, ਉਹਨਾਂ ਨੂੰ ਇਸ ਗੱਲ ਦੀ ਸਮਝ ਆ ਗਈ ਸੀ ਕਿ ਜਿੰਨਾ ਚਿਰ ਤੁਸੀਂ ਆਪਣੀ ਰੂਹਾਨੀਅਤ ਦੇ ਨਾਲ ਨਾਲ ਜਿਹੜੀ ਮੀਰੀ ਦੀ ਗੱਲ ਹੈ ਤੇ ਤੁਸੀਂ ਨਹੀਂ ਕਰਦੇ, ਆਪਣੀ ਬਰਾਬਰ ਦੀ ਇੱਕ ਸੱਤਾ ਸਥਾਪ ਜਿਹੜੀ ਆ ਉਹ ਨਹੀਂ ਕਰਦੇ ਉਹਨਾਂ ਦਾ ਟਾਕਰਾ ਕਰਨ ਲਈ, ਤੇ ਕਿਉਂਕਿ ਉਹਨਾਂ ਕੋਲੇ ਤਾਂ ਸੱਤਾ ਹੈ, ਉਹਨਾਂ ਕੋਲੇ ਰਾਜ ਹੈ, ਤੇ ਉਹਨਾਂ ਕੋਲੇ ਧਰਮ ਉਸ ਰੂਪ ਚ ਨਹੀਂ, ਧਰਮ ਉਹਨਾਂ ਕੋਲੇ ਪਿੱਛੇ ਹੈ, ਸੈਕੰਡਰੀ ਰੂਪ ਦੇ ਵਿੱਚ ਪੈ ਜਾਵੇ, ਉਹਨਾਂ ਨੂੰ ਲੋੜ ਹੁੰਦੀ ਹੈ ਉਹ ਧਰਮ ਦੀ ਵਰਤੋਂ ਕਰ ਲੈਂਦੇ ਆ, ਜਦੋਂ ਨਹੀਂ ਲੋੜ ਹੁੰਦੀ ਤਾਂ ਉਹਨਾਂ ਨੂੰ ਵੀ ਕੁਛ ਨਹੀਂ ਸਮਝਦੇ। ਤੇ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਇਹਦਾ ਇੱਕ ਮੁਕਾਬਲਾ ਜਿਹੜਾ ਸੀ ਉਸ ਤਰ੍ਹਾਂ ਦੀ ਇੱਕ ਸੱਤਾ ਦੇ ਨਾਲ ਕੀਤਾ ਜਾ ਸਕਦਾ, ਦਿੱਲੀ ਦੇ ਤਖ਼ਤ ਦਾ ਮੁਕਾਬਲਾ ਜਾਂ ਲਾਹੌਰ ਦੇ ਤਖ਼ਤ ਦਾ ਜਿਹੜਾ ਮੁਕਾਬਲਾ ਵੀ ਇੱਕ ਤਖ਼ਤ ਤੋਂ ਹੀ ਕੀਤਾ ਜਾ ਸਕਦਾ। ਫਿਰ ਉਹਨਾਂ ਨੇ ਇਸ ਜਿਹੜੀ ਹੈ ਇਸ ਥੜੇ ਦੀ ਜਿਹੜੀ ਸਥਾਪਨਾ ਜਿਹੜੀ ਆ ਉਹ ਕੀਤੀ। ਸਭ ਤੋਂ ਪਹਿਲਾਂ ਕਹਿੰਦੇ ਕਿ 9 ਫੁੱਟ ਉੱਚਾ ਜਿਹੜਾ ਸੀ ਇਹ ਥੜਾ ਬਣਾਇਆ ਗਿਆ, ਤੇ ਬਣਾਇਆ ਵੀ ਦਰਬਾਰ ਸਾਹਿਬ ਦੇ ਸਾਹਮਣੇ ਗਿਆ, ਤੇ ਬਣਾਇਆ ਵੀ ਇਸ ਤਰੀਕੇ ਦੇ ਨਾਲ ਗਿਆ ਕਿ ਜਿਹੜੀ ਦਰਬਾਰ ਸਾਹਿਬ ਦੀ ਆਸਥਾ ਹੈ ਜਾਂ ਜਿਹੜੀ ਆਪਾਂ ਜਿਹੜੀ ਪੀਰੀ ਵਾਲੀ ਗੱਲ ਕੀਤੀ ਜਾਂ ਸਪਿਰਚੁਅਲਿਜ਼ਮ ਵਾਲੀ ਗੱਲ ਕੀਤੀ ਹੈ ਉਹ ਵੱਡੀ ਰਹੇ ਫਿਰ ਵੀ। ਤੇ ਉਹਨਾਂ ਨੇ ਫਿਰ ਇਸ ਮੌਕੇ ਤੇ ਹੀ ਜੋ ਉਸ ਵੇਲੇ ਜਿਹੜੇ ਸੀਗੇ ਹੈੱਡ ਗ੍ਰੰਥੀ ਸੀਗੇ ਬਾਬਾ ਬੁੱਢਾ ਜੀ ਤੇ ਨਾਲ ਜੋ ਵਿਦਵਾਨ ਸਿੱਖ ਮਤ ਦੇ ਤੇ ਜਿਨ੍ਹਾਂ ਨੂੰ ਪਹਿਲੇ ਜਿਹੜੇ ਹੈ ਸਰਬਰਾਹ ਵੀ ਬਣਾਇਆ ਗਿਆ ਅਕਾਲ ਤਖ਼ਤ ਦੇ ਭਾਈ ਗੁਰਦਾਸ ਜੀ, ਤੇ ਉਹਨਾਂ ਨੂੰ ਨਾਲ ਲੈ ਕੇ ਫਿਰ ਇਸ ਅਕਾਲ ਬੁੰਗਾ ਜਿਹਨੂੰ ਉਦੋਂ ਕਿਹਾ ਜਾਂਦਾ ਸੀ ਅਕਾਲ ਬੁੰਗੇ ਦੀ ਜਿਹੜੀ ਨੀਂਹ ਰੱਖੀ ਜਾਂ ਕਹਿ ਲਓ ਸਥਾਪਨਾ ਕੀਤੀ, ਸਿਰਜਣਾ ਕੀਤੀ। ਤੇ ਉਸੇ ਵੇਲੇ ਉਹਨਾਂ ਨੇ ਜਿਹੜੀਆਂ ਦੋ ਤਲਵਾਰਾਂ ਜਿਹੜੀਆਂ ਸੀ ਮੀਰੀ ਤੇ ਪੀਰੀ ਦੀਆਂ ਧਾਰਨ ਜਿਹੜੀਆਂ ਹੈ ਉਹ ਕੀਤੀਆਂ। ਹਾਲਾਂਕਿ ਉਸ ਤੋਂ ਪਹਿਲਾਂ ਇਹ ਪਰੰਪਰਾ ਸਾਡੇ ਸਿੱਖ ਗੁਰੂਆਂ ਚ ਹੈ ਨੀ ਸੀ ਜਿਹੜਾ ਹੈ ਸ਼ਾਸਤਰ ਧਾਰਨ ਕਰਨ ਲਈ, ਤੇ ਉਹਨਾਂ ਨੇ ਜਿਹੜੀ ਸੀ ਇਹ ਇੱਕ ਵੱਡੀ ਰਵਾਇਤ ਦੀ ਜਿਹੜੀ ਸ਼ੁਰੂ ਕੀਤੀ, ਜਿਹੜੀ ਗੱਲ ਫਿਰ ਦਸਵੇਂ ਪਾਤਸ਼ਾਹ ਵੇਲੇ ਜਾ ਕੇ ਬਹੁਤ ਸਪਸ਼ਟ ਹੋ ਜਾਂਦੀ ਹੈ ਜਦੋਂ ਪੰਜ ਪੈਰਾਂ ਦੀ ਜਿਹੜੀ ਸਾਜਣਾ ਹੁੰਦੀ ਹੈ, ਇੱਕ ਪੰਜ ਪੈਰਾਂ ਦੀ ਇੱਕ ਬਕਾਇਦਾ ਇੰਸਟੀਟਿਊਸ਼ਨ। ਪੰਜ ਪੈਰੇ ਆਪਣੇ ਆਪ ਚ ਕਹਿਣ ਨੂੰ ਇਹ ਨੀ ਸੀ ਕਿ ਉਹ ਇੱਕ ਦੁਨਿਆਵੀ ਤੌਰ ਤੇ ਜਾਂ ਭੌਤਿਕ ਸਰੀਰ ਸੀ, ਤੇ ਉਹ ਇੱਕ ਇੰਸਟੀਟਿਊਸ਼ਨ ਸੀ, ਇੱਕ ਤਰੀਕੇ ਦੀ ਤੇ ਸੰਸਥਾ ਸੀ ਜੋ ਹੁਣ ਤੱਕ ਚੱਲ ਰਹੀ ਹੈ। ਤੇ ਉਦੋਂ ਫਿਰ ਉਹਨਾਂ ਨੇ ਜਿਹੜਾ ਸੀ ਇਹ ਨਾਲ ਜਿਹੜੀਆਂ ਸੀ ਇਹ ਜਿਹੜੀਆਂ ਤਲਵਾਰਾਂ ਜਿਹੜੀਆਂ ਉਹ ਦੋ ਕਿਰਪਾਨਾਂ ਸ੍ਰੀ ਸਾਹਿਬ ਕੋਲ ਵੀ ਆਪਾਂ ਸ਼ਬਦ ਵਰਤਦੇ ਹਾਂ ਤੇ ਉਹ ਜਿਹੜੀਆਂ ਸੀ ਉਹ ਧਾਰਨ ਕੀਤੀਆਂ। ਤੇ ਉਹਨਾਂ ਨੇ ਕਿਹਾ ਕਿ ਜਿਹੜਾ ਰਾਜ ਹੈ ਉਹ ਧਰਮ ਦੇ ਜਿਹੜਾ ਅਧੀਨ ਹੈ, ਪਰ ਧਰਮ ਦੀ ਰਾਖੀ ਲਈ ਆਪਣੇ ਧਾਰਮਿਕ ਸਥਾਨਾਂ ਦੀ ਰਾਖੀ ਲਈ ਜਿਹੜਾ ਹੈ ਤੁਹਾਡੇ ਕੋਲੇ ਤੁਹਾਡਾ ਹਥਿਆਰਬੰਦ ਹੋਣਾ ਜਾਂ ਤੁਹਾਡੇ ਕੋਲ ਸੱਤਾ ਹੋਣੀ ਵੀ ਲਾਜ਼ਮੀ ਹੈ। ਤੇ ਜਿਹਦੋਂ ਬਾਅਦ ਆਪਾਂ ਕਿੰਨੀਆਂ ਹੀ ਜਿਹੜੀਆਂ ਇਤਿਹਾਸਿਕ ਘਟਨਾਵਾਂ ਛੇਵੇਂ ਪਾਤਸ਼ਾਹ ਦੀਆਂ ਜਿਹੜੀਆਂ ਆਪਾਂ ਉਸ ਤੋਂ ਬਾਅਦ ਆਉਂਦੀਆਂ ਨੇ ਲੜਾਈਆਂ ਛੇਵੇਂ ਪਾਤਸ਼ਾਹ ਦੀਆਂ ਇੱਥੋਂ ਤੱਕ ਕਿ ਅੱਗੇ ਤੱਕ ਮਹਾਰਾਜ ਤੱਕ ਮਾਲਵੇ ਤੱਕ ਜਿਹੜੇ ਉਹ ਯੁੱਧ ਨੇ ਉਹ ਮੁਗਲਾਂ ਦੇ ਨਾਲ ਹੁੰਦੇ ਨੇ, ਕਦੇ ਬਾਜ ਪਿੱਛੇ ਲੜਾਈ ਹੁੰਦੀ ਹੈ, ਏਦਾਂ ਦੀਆਂ ਬਹੁਤ ਸਾਰੀਆਂ ਸਾਖੀਆਂ ਵੀ ਨੇ ਤੇ ਇਤਿਹਾਸਕ ਜਿਹੜੀ ਇਹ ਇੱਕ ਤਵਾਰੀਖ ਵੀ ਹੈ। ਤੇ ਅਲਟੀਮੇਟਲੀ ਜਿੱਥੇ ਜਾ ਕੇ ਫਿਰ ਛੇਵੇਂ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਹੈ, ਫਿਰ ਉਹਨਾਂ ਦੀ ਰਿਹਾਈ ਹੁੰਦੀ ਹੈ, ਨਾਲ ਜਿਹੜੇ ਹੋਰ 52 ਜਿਹੜੇ ਰਾਜੇ ਨੇ ਰਿਆਸਤੀ ਰਾਜਾਂ ਦੇ ਉਹ ਉਹਨਾਂ ਦੀ ਵੀ ਰਿਹਾਈ ਹੁੰਦੀ ਹੈ, ਇਹ ਸਾਰਾ ਕੁਛ ਚੱਲ ਰਿਹਾ। ਪਰ ਆਪਾਂ ਕਿਉਂਕਿ ਗੱਲ ਅਕਾਲ ਤਖ਼ਤ ਸਾਹਿਬ ਦੀ ਕਰ ਰਹੇ ਹਾਂ, ਉਹਨਾਂ ਦੀ ਸਥਾਪਨਾ ਦੀ ਕਰ ਰਹੇ ਹਾਂ, ਤੇ ਉਦੋਂ ਇਹ ਗੱਲ ਇੱਕ ਬੜੀ ਸਾਫ਼ ਤੇ ਸਪਸ਼ਟ ਸੀ, ਭਾਵੇਂ ਅਕਾਲ ਤਖ਼ਤ ਸਾਹਿਬ ਇੱਕ ਵੱਡੀ ਜਗ੍ਹਾ ਉਹ ਬਣਾਈ ਗਈ ਜਿੱਥੇ ਇਸ ਤਰ੍ਹਾਂ ਦਾ ਕੋਈ ਡਿਸੀਜਨ ਕੌਮ ਨੂੰ ਦੇਣਾ ਹੈ, ਕਿਉਂਕਿ ਉਹ ਡਿਸੀਜਨ ਦਰਬਾਰ ਸਾਹਿਬ ਦੇ ਤਾਬਿਆ ਬੈਠਾ ਕੋਈ ਹੈੱਡ ਗ੍ਰੰਥੀ ਜਾਂ ਹੋਰ ਉੱਥੋਂ ਡਿਸੀਜਨ ਨਹੀਂ ਸੀ ਦੇ ਸਕਦਾ, ਕਿਉਂਕਿ ਉਹ ਡਿਸੀਜਨ ਦੁਨਿਆਵੀ ਸੀ। ਤੇ ਇਸ ਕਰਕੇ ਉਹ ਸਾਰੇ ਦੁਨਿਆਵੀ ਜਿਹੜੇ ਫੈਸਲੇ ਲੈਣ ਵਾਸਤੇ, ਤੇ ਕਿਉਂਕਿ ਦਰਬਾਰ ਸਾਹਿਬ ਤਾਂ ਸਾਰੇ ਵਰਨਾਂ ਨੂੰ ਸਾਂਝਾ ਹੈ, ਤੇ ਸਾਰੇ ਵਰਨਾਂ ਨੂੰ ਨੀ ਸਾਂਝਾ, ਸਾਰੀ ਮਨੁੱਖਤਾ ਨੂੰ ਸਾਂਝਾ, ਉੱਥੇ ਤਾਂ ਸਾਰੇ ਇੱਕ ਬਰਾਬਰ ਨੇ, ਜਿਹੜਾ ਨਤਮਸਤਕ ਜਾ ਕੇ ਹੁੰਦਾ ਹੈ ਉੱਥੇ ਕਿਸੇ ਦੀ ਇਹ ਜਾਂਚ ਨਹੀਂ ਕੀਤੀ ਜਾਂਦੀ ਕਿ ਸਾਧ ਹੈ ਚੋਰ ਹੈ ਡਾਕੂ ਹੈ ਕੌਣ ਹੈ, ਉੱਥੇ ਤਾਂ ਜਿਹੜਾ ਜਾ ਕੇ ਨਤਮਸਤਕ ਹੁੰਦਾ ਹੈ ਕਿਉਂਕਿ ਪੁਰਾਣੀ ਹੈ। ਤੇ ਉਹ ਦਰਬਾਰ ਸਾਹਿਬ ਦੀ ਤਾਂ ਬਿਲਕੁਲ ਹੀ ਇੱਕ ਅਲੱਗ ਤਰ੍ਹਾਂ ਦੀ ਜਿਹੜੀ ਹੈ ਉਹ ਸਾਰੀ ਪ੍ਰੈਕਟਿਸ ਹੈ, ਤੇ ਉਹ ਉਵੇਂ ਜਿਹੜਾ ਚੱਲ ਰਿਹਾ। ਤੇ ਫਿਰ ਜਿਹੜੀ ਇੱਕ ਸੱਤਾ ਦੇ ਨਾਲ ਵੱਡੀ ਸੱਤਾ ਦੇ ਨਾਲ ਟਾਕਰਾ

ਸ਼ਬਦ ਜਿਹੜਾ ਹੈ ਉਹ ਕੋਇਨ ਹੋਇਆ ਜਾਂ ਇਹ ਸ਼ਬਦ ਸਾਹਮਣੇ ਆਇਆ, ਤੇ ਫੇਰ ਜਿਹੜਾ ਹੈ ਉਸ ਤੋਂ ਬਾਅਦ ਭਾਈ ਗੁਰਦਾਸ ਜੀ ਤੋਂ ਬਾਅਦ ਜਿਹੜਾ ਹੈਗਾ ਫੇਰ ਜਿਹੜਾ ਕੁਛ ਸਮਾਂ ਜਦੋਂ ਏਦਾਂ ਦਾ ਆਇਆ, ਜਦੋਂ ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਤੱਕ ਜਦੋਂ ਇੱਕ ਤਰੀਕੇ ਦਾ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਹੈ ਮਸੰਦਾਂ ਦਾ ਜਿਹੜਾ ਹੈ ਜ਼ਿਆਦਾ ਕਬਜ਼ਾ ਰਿਹਾ, ਕਾਬਜ਼ ਰਹੇ, ਕਿਉਂਕਿ ਸਿੱਖੀ ਸਾਰੀ ਉਹ ਸਪਰੈਡ ਹੋ ਗਈ, ਉਸ ਪੂਰੇ ਆਲੇ ਦੁਆਲੇ ਫੈਲ ਗਈ, ਤੇ ਦਸਵੇਂ ਪਾਤਸ਼ਾਹ ਤੱਕ, ਕਿਉਂਕਿ ਨੌਵੇਂ ਪਾਤਸ਼ਾਹ ਜਿਹੜੇ ਸੀਗੇ ਗੁਰੂ ਤੇਗ ਬਹਾਦਰ, ਉਹਨਾਂ ਨੇ ਅਨੰਦਪੁਰ ਸਾਹਿਬ ਵਸਾ ਲਿਆ ਸੀਗਾ ਤੇ ਉਹਨੂੰ ਚੱਕ ਨਾਨਕੀ ਦੇ ਨਾਂ ਤੇ ਵਸਾਇਆ, ਤੇ ਬਾਅਦ ਚ ਅਨੰਦਪੁਰ ਸਾਹਿਬ ਨਾਂ ਰੱਖਿਆ ਗਿਆ, ਤੇ ਕਿਉਂਕਿ ਇਸ ਪਾਸੇ ਨੂੰ ਸਾਰੀ ਉਹ ਕਹਾਣੀ ਤੁਰ ਗਈ ਸੀ, ਤੇ ਫਿਰ ਇੱਥੋਂ ਇਹ ਜਿਹੜੀ ਅਣਦੇਖੀ ਰਹੀ ਜਾਂ ਮੀਣਿਆਂ ਦਾ ਖਾਸ ਕਰਕੇ ਆਪਾਂ ਜ਼ਿਕਰ ਇਤਿਹਾਸ ਦੇ ਵਿੱਚ ਆਉਂਦਾ, ਜਿਹਨਾਂ ਨੂੰ ਬਾਅਦ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੂੰ ਮੂੰਹ ਨਹੀਂ ਲਾਉਣਾ, ਤੇ ਉਹ ਵੀ ਕਾਬਜ਼ ਰਹੇ, ਤੇ ਜਾਂ ਮਸੰਦ ਜਿਹੜੇ ਸੀਗੇ ਇੱਕ ਤਰ੍ਹਾਂ ਦੇ ਉਹ ਕਾਬਜ਼ ਰਹੇ, ਤੇ ਉਦੋਂ ਕੋਈ ਇੱਥੋਂ ਡਿਸੀਜਨ ਜਾਂ ਕੋਈ ਉਸ ਰੂਪ ਦੇ ਵਿੱਚ ਇਹ ਵੀ ਨਹੀਂ ਆਇਆ, ਠੀਕ ਆ ਆਪਣੇ ਤਰੀਕੇ ਦੇ ਨਾਲ ਉਹ ਜੇ ਕੋਈ ਇੱਥੋਂ ਕੋਈ ਗੱਲ ਜਾਂਦੀ ਸੀ ਜਾਂ ਹੁਕਮਨਾਮਾ ਉਹ ਜਾਂਦਾ ਸੀ ਉਹ ਕਰਦੇ ਸੀ, ਜਿਹੜੇ ਰਿਕਾਰਡ ਤੇ ਜਿੰਨੇ ਕੁ ਐਵੀਡੈਂਸ ਜਿਹੜੇ ਹੈਗੇ ਆ ਇਹਦੇ ਮਿਲਦੇ ਆ, ਤੇ ਕਿਉਂਕਿ ਜਿਹੜਾ ਹੁਕਮਨਾਮਾ ਸ਼ਬਦ ਵੀ ਅਸਲ ਦੇ ਵਿੱਚ ਉਹ ਹੁਣ ਤਾਂ ਖੈਰ ਇੱਕ ਆਮ ਸ਼ਬਦ ਇਹ ਬਣ ਗਿਆ ਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਵਾਕ ਲੈਂਦੇ ਆਪਾਂ ਤੇ ਉਹਦੇ ਲਈ ਅਕਸਰ ਹੁਣ ਸਾਡੇ ਸਿਆਸਤ ਦੇ ਵਿੱਚ ਵੀ ਧਰਮ ਦੇ ਵਿੱਚ ਵੀ ਹੁਕਮਨਾਮਾ ਸ਼ਬਦ ਵਰਤਣ ਲੱਗ ਗਏ, ਸਾਡੇ ਪਾਠੇ ਵੀ ਹੁਕਮਨਾਮਾ ਵਰਤਣ ਲੱਗ ਗਏ, ਹਾਲਾਂਕਿ ਜਿਹੜਾ ਹੈ ਸ਼ਬਦ ਮੁੱਖ ਵਾਕ ਸੀਗਾ ਹੁਣ ਤੱਕ ਜਿਹੜਾ ਹਿਸਟਰੀ ਦੇ ਵਿੱਚ ਵੀ ਕਦੇ ਏਦਾਂ ਦਾ ਹੁਕਮਨਾਮਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਨਾਲ ਜਾਂ ਬਾਣੀ ਦੇ ਨਾਲ ਨੀ ਆਇਆ, ਉੱਥੋਂ ਮੁੱਖ ਵਾਕ ਹੀ ਆਇਆ, ਤੇ ਹੁਣ ਕਿਉਂਕਿ ਜਿਹੜੇ ਹੁਕਮਨਾਮੇ ਹੁੰਦੇ ਸੀ ਜਾਂ ਤਾਂ ਉਹ ਗੁਰੂ ਸਾਹਿਬ ਭੇਜਦੇ ਸੀ ਤੇ ਜਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਹੁੰਦੇ ਸੀ, ਅਕਾਲ ਤਖ਼ਤ ਸਾਹਿਬ ਕਿਉਂਕਿ ਉਸ ਵੇਲੇ ਤੱਕ ਇੱਕ ਸਥਾਪਿਤ ਹੋ ਚੁੱਕਿਆ ਸੀ, ਤੇ ਬਾਅਦ ਦੇ ਵਿੱਚ ਦਸਵੇਂ ਪਾਤਸ਼ਾਹ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਫਿਰ ਭਾਈ ਮਨੀ ਸਿੰਘ ਨੂੰ ਜਿਹੜਾ ਹੈ ਇਹਦੇ ਸਰਬਰਾ ਲਾਇਆ, ਜਦੋਂ ਸਾਰਾ ਤੇ ਦਰਬਾਰ ਸਾਹਿਬ ਦਾ ਸੰਭਾਲਿਆ ਤੇ ਜਦੋਂ ਮਸੰਦਾਂ ਦੇ ਖਿਲਾਫ ਫਿਰ ਸਖ਼ਤ ਕਾਰਵਾਈ ਕਰਨੀ ਪਈ, ਕਿਉਂਕਿ ਉਹਨਾਂ ਨੇ ਆਪਣੇ ਆਪਣੇ ਖੇਮੇ ਆਪਣੇ ਆਪਣੇ ਤਰੀਕੇ ਨਾਲ ਇੱਕ ਲੁੱਟ ਦਾ ਸਾਧਨ ਬਣਾ ਲਿਆ ਸੀ, ਹਾਲਾਂਕਿ ਕਿਸੇ ਵੇਲੇ ਮਸੰਦ ਪ੍ਰਥਾ ਬੜੀ ਵਧੀਆ ਤਰੀਕੇ ਨਾਲ ਸ਼ੁਰੂ ਕੀਤੀ ਗਈ ਸੀ, ਮੰਜੀ ਪ੍ਰਥਾ ਜਾਂ ਮਸੰਦ ਪ੍ਰਥਾ ਦੇ ਗੁਰੂਆਂ ਨੇ ਕੀਤੀ ਸੀ, ਉਹਦਾ ਜਿਹੜਾ ਸੀ ਉਹ ਫਿਰ ਉਹ ਖਾਤਮਾ ਕਰਨਾ ਪਿਆ, ਤੇ ਹੁਣ ਗੱਲ ਅਸਲ ਦੇ ਵਿੱਚ ਉਸ ਤੋਂ ਬਾਅਦ ਜਦੋਂ ਦਸਵੇਂ ਪਾਤਸ਼ਾਹ ਦੇ ਜਿਹੜਾ ਹੈ ਜੋਤੀ ਜੋਤ ਸਮਾਉਣ ਤੋਂ ਬਾਅਦ ਦਾ ਜਿੱਦਾਂ ਦੇ ਪੰਜਾਬ ਦੇ ਹਾਲਾਤ ਆਪਾਂ ਨੂੰ ਪਤਾ ਹੈ ਬਣੇ ਜਾਂ ਉਹ ਇਸ ਖਿੱਤੇ ਦੇ ਹਾਲਾਤ ਬਣੇ ਜਿੱਥੇ ਕਬਜ਼ੇ ਹੋਏ, ਕਬਜ਼ਿਆਂ ਦਾ ਜਿਹੜੇ ਭਾਵੇਂ ਉਹ ਅਵਦਾਲੀ ਹੋਵੇ ਭਾਵੇਂ ਕੋਈ ਹੋਰ ਹਮਲਾਵਰ ਹੋਵੇ, ਕਿਉਂਕਿ ਦਰਬਾਰ ਸਾਹਿਬ ਜਿਹੜਾ ਹੈ ਉਹਨਾਂ ਦੇ ਹਮਲਿਆਂ ਦਾ ਇੱਕ ਟਾਰਗੇਟ ਹੁੰਦਾ ਸੀ, ਇੱਥੇ ਸਿੱਖ ਸੰਗਤ ਜੁੜਦੀ ਸੀ ਤੇ ਇੱਥੇ ਚੜਾਵਾ ਵੀ ਚੜਦਾ ਸੀ ਤੇ ਇੱਥੇ ਇੱਥੋਂ ਤੱਕ ਕਿ ਦਸਵੰਧ ਵੀ ਜਿਹੜਾ ਸੀਗਾ ਉਹ ਲੋਕ ਲੈ ਕੇ ਆਉਂਦੇ ਸੀ, ਤੇ ਉਹਨਾਂ ਦਾ ਇੱਕ ਲੁੱਟ ਦਾ, ਤੇ ਦੂਜਾ ਇਹ ਸੀ ਕਿ ਉਹ ਖਾਸ ਕਰਕੇ ਕਿਉਂਕਿ ਉਹਨਾਂ ਨੂੰ ਅਜੂ ਆਪਾਂ ਅਵਦਾਲੀ ਦੀ ਗੱਲ ਕਰਦੇ ਹਾਂ ਜਾਂ ਮੱਸਾ ਰੰਗੜ ਦੀ ਜਾਂ ਹੋਰਾਂ ਦੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਇਹਨਾਂ ਨੂੰ ਜਿਹੜੀ ਪੋਲੀਟੀਕਲ ਪਾਵਰ ਵੀ ਜਿਹੜੀ ਮਿਲਦੀ ਹੈ ਜਾਂ ਜਿਹੜੀ ਇਹਨਾਂ ਨੂੰ ਰਾਜਸੀ ਸੱਤਾ ਰਾਜਸੀ ਜਿਹੜੀ ਤਾਕਤ ਮਿਲਦੀ ਹੈ ਲੜਨ ਦੀ ਸਾਡੇ ਖਿਲਾਫ ਜਾਂ ਬਗਾਵਤ ਕਰਨੀ ਜਾਂ ਗੁਰੀਲਾ ਯੁੱਧ ਲੜਨ ਦੀ ਉਹ ਇੱਥੋਂ ਮਿਲਦੀ ਹੈ, ਤੇ ਇਸ ਕਰਕੇ ਵਾਰ ਵਾਰ ਜਿਹੜਾ ਹੈ ਟਾਰਗੇਟ ਦਰਬਾਰ ਸਾਹਿਬ ਹੁੰਦਾ ਰਿਹਾ, ਇੱਥੇ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਹਰ ਰੋਜ਼ ਦੀ ਜਿਹੜੀ ਮਰਿਆਦਾ ਹੈ ਤੇ ਉਹ ਵੀ ਬੰਦ ਹੁੰਦੀ ਰਹੀ, ਭਾਵੇਂ ਅਬਦਾਲੀ ਨੇ ਹਮਲਾ ਕਰਕੇ ਇੱਥੇ, ਕਿਉਂਕਿ ਇਤਿਹਾਸਕਾਰ ਤੱਕ ਅਲੱਗ ਅਲੱਗ ਉਹਦੇ ਚ ਅਕਾਊਂਟਸ ਨੇ ਹਿਸਟੋਰੀਅਨਸ ਦੇ, ਤੇ ਉਹ ਕੁਛ ਮੰਨਣ ਯੋਗ ਵੀ ਨੇ ਕੁਛ ਨਹੀਂ ਵੀ ਨੇ, ਕੋਈ ਕਹਿੰਦੇ ਕਿ ਇਹਦੇ ਚ ਰੇਤਾ ਭਰਾਤਾ ਸੀ ਇਹਦੇ ਚ ਤੇ ਗਊਆਂ ਦਾ ਜਿਹੜਾ ਸੀਗਾ ਉਹ ਹੱਡੀਆਂ ਵਗੈਰਾ ਹੋਰ ਭਰਾਤਾ, ਏਦਾਂ ਦੀਆਂ ਗੱਲਾਂ ਵੀ ਜਿਹੜੀਆਂ ਉਹ ਚੱਲਦੀਆਂ ਨੇ, ਤੇ ਪਰ ਆਪਣਾ ਜਿਹੜਾ ਹੈਗਾ ਗੱਲ ਮੁੱਖ ਅਕਾਲ ਤਖ਼ਤ ਸਾਹਿਬ ਦੇ ਨਾਲ ਹੈ ਜਿਹੜੀ, ਤੇ ਉੱਥੋਂ ਫਿਰ ਉਸ ਤੋਂ ਬਾਅਦ ਹੈ ਦਸਵੇਂ ਪਾਤਸ਼ਾਹ ਤੋਂ ਬਾਅਦ ਦੇ ਵਿੱਚ ਫਿਰ ਜਦੋਂ ਹਾਲਾਤ ਜਿਹੜੇ ਉਹ ਬਦਲਦੇ ਆ, ਤੇ ਉਹ ਹਾਲਾਤ ਫਿਰ ਇਸ ਰੂਪ ਦੇ ਵਿੱਚ ਬਦਲਦੇ ਆ ਕਿ ਸਿੱਖਾਂ ਨੂੰ ਜਿਹੜਾ ਹੈ ਉਹ ਗਰੀਲਾ ਵਾਰਫੇਅਰ ਚ ਜਾਣਾ ਪਿਆ, ਤੇ ਉਸ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਮੋਟਾ ਜਿਹੜਾ ਪ੍ਰਬੰਧ ਨਿਰਮਲਿਆਂ ਦੇ ਹੱਥ ਦੇ ਵਿੱਚ ਰਿਹਾ, ਤੇ ਉਦੋਂ ਫਿਰ ਜਿਹੜੀ ਸੀ ਉਹ ਜਥੇਦਾਰ ਸ਼ਬਦ ਉਦੋਂ ਵੀ ਨੀ ਸੀ ਵਰਤਿਆ ਜਾਂਦਾ, ਉਦੋਂ ਵੀ ਜਿਹੜਾ ਸੀ ਮੁੱਖ ਸੇਵਾਦਾਰ ਜਾਂ ਸਰਬਰਾਹ ਇਹ ਸ਼ਬਦ ਵਰਤੇ ਜਾਂਦੇ ਸੀ, ਤੇ ਫਿਰ ਉਸ ਤੋਂ ਬਾਅਦ ਜਿਹੜੀ ਇੱਕ ਗੱਲ ਅਥਾਰਟੀ ਦੀ ਬਣੀ ਕਿ ਉਹ ਲਾਵੇ

0: ਕੌਣ, ਕਿਉਂਕਿ ਪਹਿਲਾਂ ਤਾਂ ਗੁਰੂ ਸਾਹਿਬ ਨੇ ਖੁਦ ਲਾਏ ਸੀ, ਪਾਤਸ਼ਾਹ ਨੇ ਲਾਏ, ਵਾਹਿਗੁਰੂ ਪਾਤਸ਼ਾਹ ਨੇ ਲਾਏ, ਬਿਜਲੀ ਠੀਕ ਹੈ, ਮੀਣਿਆਂ ਦਾ ਵੀ ਜਿਹੜਾ ਹੈ ਕਾਬਜ਼ ਰਹੇ ਉਹ। ਤੇ ਉਸ ਤੋਂ ਬਾਅਦ ਫਿਰ ਜਿਹੜੀ ਇੱਕ ਪਰੰਪਰਾ ਗੁਰੂ ਸਾਹਿਬ ਖੁਦ ਜਿਹੜੀ ਦੇ ਕੇ ਗਏ ਸੀਗੇ ਦਸਵੇਂ ਪਾਤਸ਼ਾਹ ਸਰਬੱਤ ਖਾਲਸਾ ਦੀ, ਤੇ ਫਿਰ ਸਰਬੱਤ ਖਾਲਸਾ ਨੇ ਆਪਣੇ ਹੱਥ ਚ ਲਈ ਇਹ ਗੱਲ ਕਿ ਜਿਹੜੀ ਹੈ ਉਹਦੀ ਜਿਹੜੀ ਉੱਥੇ ਮੁੱਖ ਮੁਖੀ ਦੀ ਜਾਂ ਮੁੱਖ ਸੇਵਾਦਾਰ ਦੀ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜੀ ਇੱਕ ਤਰੀਕੇ ਦੀ ਸਰਬਰਾਹ ਦੀ ਜਿਹੜੀ ਹੈ ਉਹ ਫਿਰ ਜਿਹੜੀ ਆ ਉਹ ਸਰਬੱਤ ਖਾਲਸਾ ਉਹਦੀ ਕਰੇ। ਤੇ ਜਿਹਨਾਂ ਨੇ ਭਾਈ ਮਨੀ ਸਿੰਘ ਤੋਂ ਬਾਅਦ, ਕਿਉਂਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਹੋ ਜਾਂਦੀ ਹੈ ਜਿਹਨਾਂ ਨੂੰ ਬੰਦ ਬੰਦ ਕਟਾਉਣ ਦਾ ਜਿਹੜਾ ਹੁਕਮ ਜਿਹੜਾ ਦਿੱਤਾ ਗਿਆ ਸੀ, ਕਿਉਂਕਿ ਉਸ ਵੇਲੇ ਭਾਈ ਮਨੀ ਸਿੰਘ ਸਰਬਰਾਹ ਸੀ, ਉਹੀ ਹੈੱਡ ਗ੍ਰੰਥੀ ਸਾਰਾ ਉਹਨਾਂ ਕੋਲ ਸੀਗਾ। ਤੇ ਫਿਰ ਜਿਹੜਾ ਸੀ ਸਰਬੱਤ ਖਾਲਸਾ ਜਦੋਂ ਹੁੰਦਾ, ਤੇ ਸਰਬੱਤ ਖਾਲਸਾ ਫਿਰ ਜਾ ਕੇ 18ਵੀਂ ਸਦੀ ਦੇ ਵਿੱਚ ਜਿਹੜਾ ਹੈ 1722 ਦੇ ਵਿੱਚ, ਤੇ ਉਹ ਫਿਰ ਦਰਬਾਰਾ ਸਿੰਘ ਨੂੰ ਉਹਦੇ ਲਾਉਂਦੇ ਨੇ ਜਿਹੜੇ ਨੇ ਸਰਬਰਾਹ। ਤੇ ਫਿਰ ਉਹ ਸਰਬੱਤ ਖਾਲਸੇ ਦੀ ਹੀ ਪਰੰਪਰਾ ਰਹੀ। ਉਦੋਂ ਬਾਅਦ ਕਪੂਰ ਸਿੰਘ ਨੂੰ ਲਾਇਆ, ਜੱਸਾ ਸਿੰਘ ਆਲੂਵਾਲੀਆ ਵੀ ਸਰਬੱਤ ਖਾਲਸਾ ਵੱਲੋਂ ਰਹੇ, ਜਿਹਨਾਂ ਨੇ ਕਾਫੀ ਕੰਮ ਕੀਤਾ ਦਰਬਾਰ ਸਾਹਿਬ ਦੀ ਸਾਂਭ ਸੰਭਾਲ ਦਾ ਵੀ ਹੋਰ। ਤੇ ਫਿਰ ਅਕਾਲੀ ਫੂਲਾ ਸਿੰਘ ਨੂੰ ਜਿਹੜਾ ਹੈ ਤੇ ਉਹ ਲਾਇਆ ਗਿਆ। ਤੇ ਉਂਝ ਕਿਹਾ ਜਾਂਦਾ ਹੈ, ਹਾਲਾਂਕਿ ਕਿਤੇ ਕੋਈ ਉਹਦਾ ਐਵੀਡੈਂਸ ਨਹੀਂ, ਕਿ ਖੁਦ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਦੇ ਵਿੱਚ ਜਦੋਂ ਬਾਗਡੋਰ ਆਉਂਦੀ ਹੈ 1801 ਤੋਂ ਬਾਅਦ, ਤੇ ਵੀ ਉਹ ਕੁਛ ਸਮਾਂ ਉਹ ਵੀ ਖੁਦ ਵੀ ਰਹੇ, ਤੇ ਪਰ ਉਦਾਂ ਦਾ ਕਿਤੇ ਕੋਈ ਇਹ ਉਦੋਂ ਐਵੀਡੈਂਸ ਕੋਈ ਕਿਤੋਂ ਵੀ ਮਿਲਦਾ ਨੀ। ਤੇ ਕਿਉਂਕਿ ਅਕਾਲੀ ਫੂਲਾ ਸਿੰਘ ਦਾ ਜਿਹੜਾ ਹੈ ਉਹੀ ਨਾਂ ਆਉਂਦਾ, ਤੇ ਜਿਹਦੇ ਵਿੱਚ ਅਕਾਲੀ ਫੂਲਾ ਸਿੰਘ ਹੀ ਸੀ ਜਿਹਨਾਂ ਨੇ ਜਿਹੜਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਤਨਖਾਹ ਲਾਤੀ ਸੀ। ਤੇ ਫਿਰ ਉਸ ਤੋਂ ਬਾਅਦ ਫਿਰ ਮਾਮਲਾ ਸਰਬੱਤ ਖਾਲਸਾ ਤੋਂ ਬਦਲ ਕੇ ਫਿਰ ਬੁੱਢਾ ਦਲ ਕੋਲ ਆ ਜਾਂਦਾ, ਕਿਉਂਕਿ ਉਦੋਂ ਇੱਕ ਤਰੀਕੇ ਦੀ ਪਾਵਰ ਬਣ ਚੁੱਕਾ ਸੀ ਬੁੱਢਾ ਦਲ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਜਿਹੜਾ ਹੈ ਦੌਰਾਨ ਹੀ। ਤੇ ਕਿਉਂਕਿ ਬੁੱਢਾ ਦਲ ਉਦੋਂ ਦੀ ਇੱਕ ਫੋਰਸ ਸੀ, ਇੱਕ ਲੜਾਈ ਕਰਨ ਵਾਲੀ ਫੋਰਸ ਸੀ, ਹਥਿਆਰਬੰਦ, ਜਿਹਨਾਂ ਨੂੰ ਆਪਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਕਹਿ ਦਿੰਦੇ ਹੁਣ ਦੀ। ਤੇ ਫਿਰ ਅਪੁਆਇੰਟਮੈਂਟ ਜਿਹੜੀ ਹੈਗੀ ਆ ਉਹ ਇੱਕ ਤਰੀਕੇ ਦੀ ਉਹ ਕਰਦੇ ਨੇ, ਤੇ ਜਿਹਦੇ ਚ ਹਨੂੰਮਾਨ ਸਿੰਘ, ਪ੍ਰਹਲਾਦ ਸਿੰਘ ਉਹਨਾਂ ਦੇ ਨਾਂ ਆਉਂਦੇ ਨੇ। ਤੇ ਜਦੋਂ ਅੰਗਰੇਜ਼ ਫਿਰ ਸ਼ਾਮਿਲ ਕਰਦੇ ਆ 1849 ਦੇ ਵਿੱਚ ਆ ਕੇ, ਤੇ ਫਿਰ ਸਿਚੁਏਸ਼ਨ ਉਦੋਂ ਬਾਅਦ ਫਿਰ ਅੰਗਰੇਜ਼ਾਂ ਨੂੰ ਸਮਝ ਆਉਂਦੀ ਹੈ, ਜਿਵੇਂ ਮੁਗਲਾਂ ਨੂੰ ਉਸ ਸਮਝ ਆਈ ਸੀ ਕਿ ਜਿਹੜਾ ਹੈ ਅਕਾਲ ਤਖ਼ਤ ਜਾਂ ਦਰਬਾਰ ਸਾਹਿਬ ਇਹ ਇੱਕ ਵੱਡੀ ਸਪਿਰਚੁਅਲ ਪਾਵਰ ਹੈ, ਤੇ ਇੱਕ ਵੱਡੀ ਜਿਹੜੀ ਹੈ ਇੱਕ ਤਰੀਕੇ ਦੀ ਅਥਾਰਟੀ ਹੈ, ਟੈਂਪਰਲ ਅਥਾਰਟੀ ਵੀ ਇਹੀ ਹੈ, ਤੇ ਆਪਾਂ ਇਹਦੇ ਤੇ ਕਿਸੇ ਤਰੀਕੇ ਨਾਲ ਕਾਬਜ਼ ਜਿਹੜਾ ਹੈ ਜੇ ਹੋ ਸਕਦੇ ਆ। ਕਿਉਂਕਿ ਉਸ ਤੋਂ ਬਾਅਦ ਪ੍ਰਹਲਾਦ ਸਿੰਘ ਤੋਂ ਬਾਅਦ ਜਿਹੜੇ ਹੈ ਬ੍ਰਿਟਿਸ਼ਰਸ ਨੇ ਆਪਣੇ ਵੀ ਜਿਹੜੇ ਹੈਗੇ ਆਪਣੇ ਵੱਲੋਂ ਵੀ ਜਿਹੜੇ ਸਰਬਰਾਹ ਅਪੁਆਇੰਟ ਕੀਤੇ, ਤੇ ਜਿਹਨਾਂ ਦੇ ਵਿੱਚ ਅਰੂੜ ਸਿੰਘ ਦਾ ਨਾਂ ਹੁਣ ਤੱਕ ਚੱਲਦਾ ਹੈ, ਜਿਹੜਾ ਆਪਣਾ ਜਿਹੜੇ ਹੈਗੇ ਆ ਸਾਡੇ ਮਾਨ ਸਾਹਿਬ, ਜਿਹੜੇ ਦੂਜੇ ਮਾਨ ਸਾਹਿਬ ਨੇ ਅਕਾਲੀ ਦਲ ਅੰਮ੍ਰਿਤਸਰ ਵਾਲੇ, ਸਿਮਰਜੀਤ ਮਾਨ ਕਹਿ ਜਾਂਦਾ ਕਿ ਉਹ ਉਹਨਾਂ ਦੇ ਨਾਨਾ ਜੀ ਸੀ, ਏਦਾਂ ਦੀ ਗੱਲ ਜਿਹੜੀ ਚੱਲਦੀ ਹੈ ਕਿ ਅਰੂੜ ਸਿੰਘ ਦਾ ਇਸ ਕਰਕੇ ਨਾਂ ਚੱਲਦਾ ਕਿਉਂਕਿ ਅਰੂੜ ਸਿੰਘ ਨੇ ਜਿਹੜਾ ਸੀਗਾ ਡਾਇਰ ਨੂੰ, ਤੇ ਜਿਹਨੇ ਜਿਹੜੇ ਜਲਿਆਂਵਾਲੇ ਬਾਗ ਦੇ ਉੱਤੇ ਜਿਹਨੇ ਹਮਲਾ ਕੀਤਾ ਸੀ, ਇਹਨੇ ਹੱਥੇ ਭਾਰਤੀਆਂ ਨੂੰ ਮਾਰਿਆ ਸੀ, ਕਿ ਉਹਨੂੰ ਸਿਰੋਂ ਪਵਾ ਦਿੱਤਾ ਸੀ, ਇਸ ਕਰਕੇ ਜਿਹੜਾ ਸੀਗਾ ਅਰੂੜ ਸਿੰਘ ਦਾ ਨਾਂ ਕਾਫੀ ਰਹਿੰਦਾ ਜੋ ਉਸ ਵੇਲੇ ਸਰਬਰਾਹ ਰਿਹਾ। ਕਿਉਂਕਿ ਅੰਗਰੇਜ਼ਾਂ ਵੇਲੇ ਜਿਹੜੇ ਸੀ ਕਈ ਸਰਬਰਾਹ ਰਹੇ ਸਮੇਂ ਸਮੇਂ, ਉਹਨਾਂ ਚੋਂ ਠੀਕ ਵੀ ਸੀ, ਇਹ ਨੀ ਕਿ ਸਾਰੇ ਕੋਈ ਉਦਾਂ ਅੰਗਰੇਜ਼ਾਂ ਦੇ ਪਿੱਠੂ ਸੀ ਜਾਂ ਉਦਾਂ ਦੀ ਗੱਲ ਕਰੇ। ਜੋਤ ਸਿੰਘ ਨੂੰ ਲਾਇਆ, ਮੰਗਲ ਸਿੰਘ ਜਿਹਨੂੰ ਅੰਮ੍ਰਿਤਸਰ ਦੇ ਇੱਕ ਨਵੇਂ ਆਰਕੀਟੈਕਟ ਵਜੋਂ ਜਾਣਿਆ ਜਾਂਦਾ ਹੈ, ਮੰਗਲ ਸਿੰਘ ਜਿਹਨੇ ਇੱਕ ਸਿਨੇਮਾ ਵੀ ਬਣਾਇਆ ਉੱਥੇ, ਤੇ ਉਹ ਉਹਨੂੰ ਲਾਇਆ। ਫਿਰ ਇਸ ਤਰ੍ਹਾਂ ਮਾਨ ਸਿੰਘ ਨੂੰ ਲਾਇਆ, ਅਰਜਨ ਸਿੰਘ ਚਾਹਲ, ਜਵਾਲਾ ਸਿੰਘ ਰਹੇ, ਤੇ ਪਰ ਇਹ ਸੀਗਾ ਕਿ ਅਰੂਪ ਸਿੰਘ ਦਾ ਨਾਂ ਇਸ ਕਰਕੇ ਫਿਰ ਉਹ ਜ਼ਿਆਦਾ ਇਸ ਤਰੀਕੇ ਨਾਲ ਆਉਂਦਾ। ਤੇ ਫਿਰ ਜਦੋਂ ਐਜੀਟੇਸ਼ਨ ਸ਼ੁਰੂ ਹੁੰਦੀ ਹੈ, ਖਾਸ ਕਰਕੇ ਗੁਰਦੁਆਰਿਆਂ ਦਾ ਜਦੋਂ ਜਿਹੜਾ ਉਹ ਆਜ਼ਾਦੀ ਦਾ ਮੋਰਚਾ ਲੱਗਦਾ, ਉਹਦੇ ਚ ਕਿੰਨੇ ਹੀ ਮੋਰਚੇ ਸ਼ਾਮਿਲ ਹੁੰਦੇ ਆ, ਭਾਵੇਂ ਉਹ ਗੁਰੂ ਕੇ ਬਾਗ ਦਾ ਮੋਰਚਾ ਹੋਵੇ, ਚਾਬੀਆਂ ਦਾ ਮੋਰਚਾ, ਤੇ ਜਾਂ ਫਿਰ ਜੈਤੋ ਦਾ ਮੋਰਚਾ ਹੋਵੇ, ਤੇ ਉਦੋਂ ਬਾਅਦ ਹੀ ਜਿਹੜਾ ਹੈ ਉਹ ਅਕਾਲੀ ਦਲ ਬਣਦਾ ਹੈ। ਸਿੱਖ ਇਕੱਠੇ ਹੋ ਕੇ ਇੱਕ ਪੋਲੀਟੀਕਲ ਪਾਵਰ ਉਹ ਬਾਅਦ ਚ ਬਣਦੀ ਹੈ, ਭਾਵੇਂ ਪਹਿਲਾਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਧਾਰਮਿਕ ਤੌਰ ਤੇ, ਕਿਉਂਕਿ ਪਾਰਟੀ ਦਾ ਨਾਂ ਹੀ ਅਕਾਲੀ ਦਲ ਹੈ, ਅਕਾਲ ਤੋਂ ਜਿਹੜੀ ਉਹ ਗੱਲ ਆਈ ਹੈ। ਤੇ ਉਦੋਂ ਫਿਰ ਜਿਹੜੀ ਹੈ ਇਹ ਸਿਚੁਏਸ਼ਨ ਨਾ ਬਦਲਦੀ ਹੈ, ਤੇ ਉਦੋਂ ਫਿਰ ਦਰਬਾਰ ਸਾਹਿਬ ਦੇ ਵਿੱਚ ਫਿਰ ਸਰਬੱਤ ਖਾਲਸਾ ਜਿਹੜਾ ਹੈ ਜੁੜਦਾ। ਤੇ ਇਸ ਤੋਂ ਬਾਅਦ ਜਦੋਂ ਅਰੂੜ ਸਿੰਘ ਨੂੰ ਲਾ ਕੇ ਫਿਰ ਤੇਜਾ ਸਿੰਘ ਪੁੱਚਰ ਜਿਹੜੇ ਆ ਉਹ ਸਰਬੱਤ ਖਾਲਸਾ ਦੁਬਾਰਾ ਇੱਕ ਸਰਦਰਾਹ ਦੇ ਤੌਰ ਤੇ ਜਾਂ ਜਹਿਦਾਰ ਦੇ ਤੌਰ ਤੇ ਆਪਾਂ ਕਹਿ ਲੈਂਦੇ ਉਹਨਾਂ ਨੂੰ ਲਾਉਂਦਾ। ਤੇ ਉਦੋਂ ਬਾਅਦ ਤਾਂ ਕਿਉਂਕਿ 1820 ਦੇ ਵਿੱਚ ਇਹ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਬਣ ਜਾਂਦੀ ਹੈ, ਭਾਵੇਂ ਉਦੋਂ ਅਜੇ ਐਕਟ ਨਹੀਂ ਸੀ ਪਾਸ ਹੋਇਆ ਤੇ ਬਕਾਇਦਾ ਉਹਨਾਂ ਨੂੰ ਉਹ ਕਾਨੂੰਨੀ ਮਾਨਤਾ ਨਹੀਂ ਸੀ, ਪਰ ਕਿਉਂਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀ ਉਹ ਸਾਰਾ 1920 ਚ ਹੀ ਸ਼ੁਰੂ ਹੋ ਗਿਆ ਸੀ ਕਿ ਇੱਕ ਪ੍ਰਬੰਧਕ ਸਾਰੇ ਗੁਰਦੁਆਰਿਆਂ ਦਾ ਇੱਕ ਕਮੇਟੀ ਕੋਲੇ ਹੋਵੇ, ਉਹਨੂੰ ਉਹਦਾ ਨਾਂ ਉਸ ਰੂਪ ਚ AGPC ਜਿਵੇਂ ਹੁਣ ਆਪਾਂ ਕਹਿੰਦੇ ਹਾਂ, ਭਾਵੇਂ ਉਵੇਂ ਨਹੀਂ ਸੀ, ਪਰ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬਣ ਗਈ ਸੀ। ਤੇ ਉਦੋਂ ਬਾਅਦ ਫਿਰ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੀ ਜਿਹੜਾ ਸੀ ਉਹ ਆਪਣੇ ਹੱਥ ਚ ਰੱਖਿਆ। ਤੇ ਪਰ ਇੱਕ ਗੱਲ ਇੱਥੇ ਜਿਹੜੀ ਮੈਂ ਸਪਸ਼ਟ ਕਰਾਂ ਆਪਣਾ ਗੌਤਮ ਜੀ, ਉਹ ਇਹ ਕਿ ਭਾਵੇਂ ਅਪੁਆਇੰਟਮੈਂਟ ਕਹਿ ਲਓ ਜਾਂ ਕੁਛ ਵੀ ਕਹਿ ਲਓ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਸੇਵਾ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਸੀ, ਤੇ ਉਦੋਂ ਜਿਸ ਤਰੀਕੇ ਦੇ ਨਾਲ ਹੁਣ ਏਦਾਂ ਨੀ ਸੀ ਕਿ ਰਾਤੇ ਰਾਤ ਬਦਲ ਲਿਓ। ਤੇ ਉਦੋਂ ਭਾਵੇਂ ਜਿਹੜਾ ਸੀ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਸੀ, ਪਰ ਬਾਅਦ ਦੇ ਵਿੱਚ ਜਦੋਂ ਇੱਕ ਤਰੀਕੇ ਦੀ ਕਹਿ ਲਓ ਕਿ ਸੇਵਾ ਦਾ ਮੌਕਾ ਦਿੱਤਾ ਜਾਣਾ, ਜਿਹਨੂੰ ਆਪਾਂ ਜਿਹਦੇ ਲਈ ਆਪਾਂ ਅਕਸਰ ਤਾਜਪੋਸ਼ੀ ਸ਼ਬਦ ਵਰਤਦੇ, ਫਿਰ ਇੱਥੇ ਆਪਾਂ ਨਹੀਂ ਵਰਤ ਸਕਦੇ ਕਿਉਂਕਿ ਤਾਜ ਦੀ ਗੱਲ ਨਹੀਂ ਸੀ। ਤੇ ਉਦੋਂ ਫਿਰ ਸਾਰੀਆਂ ਸਿੱਖ ਜਥੇਬੰਦੀਆਂ ਜਿਹਦੇ ਚ ਨਿਹੰਗ ਸਿੰਘ ਜਥੇਬੰਦੀਆਂ ਟਕਸਾਲਾਂ ਸਾਰੀਆਂ ਆ ਕੇ ਪੱਗਾਂ ਸਰੋਪਾ ਉਹ ਦਿੰਦੀਆਂ ਸੀ, ਤਾਂ ਕਿਤੇ ਜਾ ਕੇ ਉਹਨਾਂ ਨੂੰ ਜਿਹੜੀ ਸੀ ਇੱਕ ਮਾਨਤਾ ਪੂਰਵ ਸਿੱਖ ਜਗਤ ਦੇ ਵਿੱਚ ਜਾਂ ਸਿੱਖ ਧਰਮ ਦੇ ਵਿੱਚ ਅਕਾਲ ਤਖ਼ਤ ਦੇ ਮੁਖੀ ਵਜੋਂ ਜਥੇਦਾਰ ਵਜੋਂ ਜੋ ਵੀ ਸ਼ਬਦ ਹੈ ਤੇ ਉਹ ਮਿਲਦੀ ਸੀ। ਤੇ ਇਹ ਪ੍ਰੈਕਟਿਸ ਭਾਵੇਂ SGPC ਕੋਲ ਰਹੀ, ਪਰ ਉਹਨੂੰ ਇਸ ਤਰ੍ਹਾਂ ਸਿਆਸੀ ਤਰੀਕੇ ਨਾਲ ਉਹ ਚ ਕੋਈ ਦਖਲ ਨਹੀਂ ਰਿਹਾ, ਪਤਾ ਹੀ ਹੁੰਦਾ ਸੀ ਕਿ ਕੌਣ ਬੰਦਾ ਕਾਬਲ ਹੈ ਕੌਣ ਯੋਗ ਹੈ, ਤੇ ਉਸ ਲਾਇਆ ਤੇ ਉਹਨਾਂ ਤੇ ਕਦੇ ਕੋਈ ਕਿਸੇ ਤਰੀਕੇ ਦੇ ਜਿਹੜੇ ਆ ਉਹ ਮਤਭੇਦ ਵੀ ਜਿਹੜੇ ਨਹੀਂ ਰਹੇ। ਤੇ ਫਿਰ ਜਿਹੜਾ ਹੈਗਾ ਹੌਲੀ ਹੌਲੀ ਇਹ ਜਿਹੜਾ ਮਾਮਲਾ ਬਦਲਦਾ ਗਿਆ, ਇਹ ਮਾਮਲਾ ਫਿਰ ਸਾਰਾ ਇਹ ਚੱਲਿਆ 1984 ਤੱਕ ਜਦੋਂ ਬਲੂ ਸਟਾਰ ਆਪਰੇਸ਼ਨ ਹੁੰਦਾ। ਤੇ ਬਲੂ ਸਟਾਰ ਆਪਰੇਸ਼ਨ ਦੇ ਵਿੱਚ ਅਕਾਲ ਤਖ਼ਤ ਇਸੇ ਕਰਕੇ ਲਾਈਮ ਲਾਈਟ ਦੇ ਵਿੱਚ ਆਇਆ ਕਿ ਜਿਹੜਾ ਸਭ ਤੋਂ ਵੱਧ ਜਿਹੜਾ ਨੁਕਸਾਨ ਹੋਇਆ ਫਿਜੀਕਲੀ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਅਕਾਲ ਤਖ਼ਤ ਸਾਹਿਬ ਦਾ ਹੋਇਆ, ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜਨ ਸੁਰੇਸ਼ ਸਿੰਘ, ਭਾਈ ਅਮਰੀਕ ਸਿੰਘ ਹੋਰ ਜਿਹੜੇ ਨਾਲ ਬਾਬਾ ਠਾਰਾ ਸਿੰਘ ਹੋਰ ਸੀ ਉਹ ਸਾਰੇ ਉੱਥੇ ਸੀਗੇ, ਤੇ ਉਹਨਾਂ ਦੀ ਰਿਹਾਇਸ਼ੀ ਇੱਕ ਤਰੀਕੇ ਦੇ ਨਾਲ ਉੱਥੇ ਸੀ, ਤੇ ਉਸੇ ਨੂੰ ਟਾਰਗੇਟ ਜਿਹੜਾ ਸੀ ਕੀਤਾ ਗਿਆ। ਫਿਰ ਇਹ ਜ਼ਿਆਦਾ ਉਸ ਤੋਂ ਬਾਅਦ ਫਿਰ ਲਾਈਮ ਲਾਈਟ ਦੇ ਵਿੱਚ ਆਇਆ। ਉਸ ਵੇਲੇ ਕਿਰਪਾਲ ਸਿੰਘ ਸੀ ਇਹਦੇ ਜਥੇਦਾਰ, ਉਹ ਵੀ SGPC ਨੇ ਜਿਹੜਾ ਸੀਗਾ ਤੇ ਉਹਨਾਂ ਨੂੰ ਲਾਇਆ ਹੋਇਆ ਸੀ, ਹਾਲਾਂਕਿ ਕਿਰਪਾਲ ਸਿੰਘ ਉਸ ਤੋਂ ਪਹਿਲਾਂ ਵੀ ਰਹੇ ਹੈ ਤੇ ਫਿਰ ਵਿੱਚੋਂ ਸਾਧੂ ਸਿੰਘ ਭੌਰਾ ਲਾਏ ਗਏ, ਪਰ ਉਦੋਂ ਕਿਰਪਾਲ ਸਿੰਘ ਸੀ। ਤੇ ਇਹ ਸਾਰਾ ਕੁਛ ਜਿਹੜਾ ਸੀ ਇੰਨਾ ਨੁਕਸਾਨ ਹੋਣ ਦੇ ਬਾਅਦ ਫਿਰ ਉਹ ਫਿਰ ਲਗਾਤਾਰ ਉਹਨਾਂ ਨੂੰ ਬੁਲਾਇਆ ਜਾਂਦਾ ਰਿਹਾ, ਜਿਹੜਾ ਹੈ ਜਿਹੜਾ ਸਿੱਧਾ ਪ੍ਰਸਾਰਣ ਹੁੰਦਾ ਸ਼ਬਦ ਕੀਰਤਨ ਦਾ, ਉਹਦੇ ਦੌਰਾਨ ਵੀ ਕਿਰਪਾਲ ਸਿੰਘ ਨੂੰ ਕਿਹਾ ਵੀ ਤੁਸੀਂ ਕਹੋ ਸੁਰੱਖਿਅਤ ਆ ਸਾਰਾ ਕੁਛ, ਤੇ ਵੀ ਇਹਦੇ ਨਾਲ ਜਿਹੜਾ ਹੈਗਾ ਲੋਕਾਂ ਚ ਥੋੜੀ ਜੀ ਜਿਹੜਾ ਗੁੱਸਾ ਹੈ ਸਟੇਟ ਪ੍ਰਤੀ ਜਾਂ ਸਰਕਾਰ ਪ੍ਰਤੀ ਉਹ ਘੱਟ ਹੋਏਗਾ। ਤੇ ਉਹ ਕਹਿੰਦੇ ਵੀ ਰਹੇ ਕਿ ਕੋਠਾ ਸਾਹਿਬ ਸੁਰੱਖਿਅਤ ਹੈ ਤੇ ਸ਼ਾਖਾਨਾ ਸੁਰੱਖਿਅਤ ਹੈ ਇੱਦਾਂ ਦੀ ਗੱਲ, ਤੇ ਉਹਦਾ ਖਮਿਆਜਾ ਉਹਨਾਂ ਨੂੰ ਖੈਰ ਬਾਅਦ ਦੇ ਵਿੱਚ ਫਿਰ ਇਸ ਗੱਲ ਦਾ ਭੁਗਤਣਾ ਪਿਆ। ਤੇ ਪਰ ਇਹ ਵੀ ਉਸ ਤੋਂ ਬਾਅਦ ਜਿਹੜੀ ਸਿਚੁਏਸ਼ਨ ਜਿਸ ਤਰੀਕੇ ਦੀ ਬਣੀ ਆ ਉਹ ਕਾਫੀ ਜਿਹੜੀ ਫਲੂਡ ਹੋ ਗਈ, ਜਿਹਦੇ ਕਰਕੇ ਜਿਸ ਕਰਕੇ ਜਾਂ ਜਿਸ ਕਾਰਨ ਕਰਕੇ ਜਿਹੜਾ ਸੀ ਉਹ ਅਕਾਲ ਤਖ਼ਤ ਸਾਹਿਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ ਤੇ ਜਿਵੇਂ ਆਪਾਂ ਕਹਿ ਲਿਆ ਕਿ ਸਿਰਜਣਾ ਹੋਈ ਸੀ ਜਿਸ ਵਿਚਾਰ ਦੇ ਨਾਲ ਸਿੰਘ ਪਾਤਸ਼ਾਹ ਨੇ, ਉਹ ਫਿਰ ਸਾਰਾ ਕੁਛ ਜਿਹੜਾ ਸੀ ਉਹ ਉਲਟ ਹੋ ਗਿਆ ਜਿਵੇਂ ਆਪਾਂ ਹੁਣ ਸੋਚਦੇ ਹਾਂ। ਹੁਣ ਕਿਉਂਕਿ ਉਹ ਅਕਾਲੀ ਰਾਜਨੀਤੀ ਦੇ ਇੰਨਾ ਅਧੀਨ ਆ ਗਿਆ, ਇੰਨਾ ਉਹਨੂੰ ਆਪਣੇ ਉਹਨੇ ਮਤਹਿਤ ਕਰ ਲਿਆ, ਕਿਉਂਕਿ SGPC ਸਾਰੀ ਅਕਾਲੀ ਦਲ ਦੀ ਇਹ ਕਹਿ ਲਓ ਕਿ ਉਹਦੇ ਪ੍ਰਭਾਵ ਚ ਹੈ ਜਾਂ ਉਹਦੇ ਮਤਹਿਤ ਇੱਕ ਤਰ੍ਹਾਂ ਦੀ, ਤੇ ਕਿਉਂਕਿ ਮੈਂਬਰਾਂ ਨੂੰ ਜਿਹੜੀਆਂ ਟਿਕਟਾਂ ਨੇ ਉਹ ਵੀ ਅਕਾਲੀ ਦਲ ਦਿੰਦਾ ਹੈ, ਚੋਣ ਵੀ ਉਹਨਾਂ ਦੀ ਹੁੰਦੀ ਹੈ, ਤੇ ਫਿਰ ਪ੍ਰਧਾਨ ਦੀ ਚੋਣ ਵੀ ਅਕਾਲੀ ਦਲ ਦਾ ਪ੍ਰਧਾਨ ਦੱਸਦਾ ਕਿਹਨੂੰ ਚੁਣਨਾ, ਤੇ ਫਿਰ ਜਿਹਦੀ ਅਪੁਆਇੰਟਮੈਂਟ ਉਹ SGPC ਕਰਦੇ ਆ, ਅਕਾਲ ਤਖ਼ਤ ਦੇ ਜਥੇਦਾਰ ਨੂੰ ਕਦੋਂ ਬਦਲਣਾ ਕਿੰਨੇ ਦਿਨ ਰਹਿਣਾ ਉਹ SGPC ਦੇ ਜਿਹੜਾ ਉਸ ਤੇ ਹੈ ਰਹਿਮੋ ਕਰਮ ਤੇ ਹੈ। ਤੇ ਸੋ ਉਹ ਫਿਰ ਹੁਣ ਸਿਚੁਏਸ਼ਨ ਆਪਣੀ ਇੱਥੋਂ ਤੱਕ ਆ ਗਈ ਵੀ ਜਿਹਦੀ ਥੋੜਾ ਚਿਰ ਇਹ ਰਿਹਾ ਵੀ 1984 ਤੋਂ ਬਾਅਦ ਅਕਾਲੀ ਦਲ ਵੀ ਉਦੋਂ ਸਖ਼ਤ ਚ ਆਇਆ ਹੋਇਆ ਸੀ ਤੇ ਉਦੋਂ ਕੁਛ ਜਿਹੜੀਆਂ ਉਹ ਫੋਰਸ ਸੀਗੀਆਂ ਜਿਹਨਾਂ ਨੂੰ ਲੱਗਿਆ ਕਿ ਧਰਮ ਨੂੰ ਬਚਾਉਣਾ ਹੈ ਜਾਂ ਕਿਸ ਤਰੀਕੇ ਦੇ ਨਾਲ, ਤੇ ਇੱਥੇ ਆਪਣਾ ਕੋਈ ਮਕਸਦ ਉਹਨੂੰ ਕੋਈ ਪੋਲੀਟੀਕਲੀ ਏਦਾਂ ਬੱਲੇ ਬੱਲੇ ਕਰਨ ਦਾ ਜਾਂ ਕੰਡੈਮ ਕਰਨ ਦਾ ਨਹੀਂ ਹੈ। ਤੇ ਪਰ ਇਹ ਕਿ ਉਸ ਤੋਂ ਬਾਅਦ ਸਰਬੱਤ ਖਾਲਸਾ ਜੁੜਿਆ, ਦੋ ਤਿੰਨ ਵਾਰ ਜੁੜਿਆ, ਤੇ ਜਿਹਦੇ ਚ ਪੰਥ ਕਮੇਟੀ ਨਿਕਲੀ ਸਾਰਾ ਕੁਛ। ਉਦੋਂ ਫਿਰ ਜਸਵੀਰ ਸਿੰਘ ਅਰੋੜੇ ਨੂੰ ਲਾਇਆ ਗਿਆ, ਉਹ ਬਾਹਰ ਸੀ, ਬਾਹਰੋਂ ਆਏ, ਫਿਰ ਉਹਨੂੰ ਅਰੈਸਟ ਕਰ ਲਿਆ। ਉਹਨਾਂ ਦੀ ਥਾਂ ਤੇ ਗੁਰਦੇਵ ਸਿੰਘ ਕੌਂਕੇ ਨੂੰ ਐਕਟਿੰਗ ਜਿਹੜਾ ਹੈ ਉਹ ਜਹੇਦਾਰ ਲਾਇਆ ਗਿਆ, ਤੇ ਗੁਰਦੇਵ ਸਿੰਘ ਕੌਂਕੇ ਵੀ 6 ਸਾਲ ਤੋਂ ਵੱਧ ਸਮਾਂ ਐਕਟਿੰਗ ਜਥੇਦਾਰ ਰਹੇ ਤੇ, ਪਰ ਜਦੋਂ ਬੇਅੰਤ ਸਿੰਘ ਦੀ ਸਰਕਾਰ ਬਣੀ ਤੇ ਉਸ ਨੂੰ ਗੁਰਦੇਵ ਸਿੰਘ ਕੌਂਕੇ ਨੂੰ ਘਰੋਂ ਫੜ ਕੇ ਲਿਆ ਕੇ ਉਦੋਂ ਬਾਅਦ ਉਹ ਐਲੀਮੀਨੇਟ ਕਰਤਾ, ਤੇ ਪਤਾ ਨੀ ਲੱਗਿਆ ਉਹ ਕਿੱਧਰ ਗਏ, ਹੁਣ ਤੱਕ ਨੀ ਪਤਾ। ਤੇ ਉਂਝ ਇਹ ਗੱਲ ਜਿਹੜੀ ਸੀ ਉਦੋਂ ਪਤਾ ਲੱਗ ਗਿਆ ਸੂਤਰਾਂ ਤੋਂ ਕਿ ਉਹਨਾਂ ਨੂੰ ਜਿਹੜਾ ਹੈ ਟੋਰਚਰ ਦੇ ਦੌਰਾਨ ਉਹ ਮਾਰੇ ਗਏ, ਸ਼ਹੀਦ ਕਰਤਾ, ਏਦਾਂ ਦੀਆਂ ਗੱਲਾਂ। ਤੇ ਸੋ ਉਸ ਤੋਂ ਬਾਅਦ ਫਿਰ ਜਦੋਂ ਦੁਬਾਰਾ ਜਿਹੜੀਆਂ ਹੈ SGPC ਫਿਰ ਇਕੱਠੀ ਹੁੰਦੀ ਹੈ, ਫਿਰ ਕੰਸੋਲੀਡੇਟ ਹੁੰਦੀ ਹੈ ਪਾਵਰ ਇਹਨਾਂ ਕੋਲੇ, ਜਦੋਂ ਜਿਹੜਾ ਹੈ ਜਿਹੜੀ ਹੈ ਸੁਰਜੀਤ ਸਿੰਘ ਬਰਨਾਲੇ ਦੀ ਸਰਕਾਰ ਬਣਦੀ ਹੈ ਰਾਜੀਵ ਗਾਂਧੀ ਰਾਜੀਵ ਲੌਂਗੋਵਾਲ ਸਮਝੌਤੇ ਤੋਂ ਬਾਅਦ, ਤੇ ਫਿਰ ਇੱਧਰ ਨੂੰ ਫਿਰ ਧਿਆਨ ਜਾਂਦਾ, ਫਿਰ ਜਿਹੜੀ ਅਪੁਆਇੰਟਮੈਂਟ ਫਿਰ SGP ਦੇ ਹੱਥ ਚ ਆਉਂਦੀ ਹੈ, ਜਦੋਂ ਦਰਸ਼ਨ ਸਿੰਘ ਨੂੰ ਫਿਰ ਲਾਇਆ ਗਿਆ, ਜਿਹੜੇ ਉਹਨਾਂ ਨੂੰ ਉੱਥੇ ਲਿਆਂਦਾ ਗਿਆ। ਤੇ ਫਿਰ ਹੌਲੀ ਹੌਲੀ ਫਿਰ ਭਾਈ ਰਣਜੀਤ ਸਿੰਘ ਆਏ, ਫਿਰ ਤਾਂ ਕਿੰਨੇ ਬਦਲੇ, ਫਿਰ ਜੋ ਵੀ ਸੂਟ ਨਹੀਂ ਸੀ ਕਰਦਾ ਉਹਨੂੰ ਬੜੀ ਛੇਤੀ SGPC ਜਿਹੜੀ ਆ ਉਹ ਬਦਲਦੀ ਰਹੀ ਹੈ, ਤੇ ਉਹ ਜੋ ਹੁਣ ਤੱਕ ਜਿਹੜਾ ਫਿਰ ਇਹ ਸਾਰਾ ਇਸ਼ੂ ਜਿਹੜਾ ਉਹ ਚੱਲਦਾ। ਤੇ ਪਰ ਇਹ ਹੈ ਕਿ ਇਹਦੇ ਨਾਲ ਅਕਾਲ ਤਖ਼ਤ ਦੀ ਮਹਾਨਤਾ ਜਾਂ ਅਕਾਲ ਤਖ਼ਤ ਦੀ ਦਾ ਜਿਹੜਾ ਰੈਲੇਵੈਂਸ ਆ ਜਿਹੜਾ ਸਾਰਥਕਤਾ ਉਹ ਤਾਂ ਨਹੀਂ ਘਟਦੀ। ਪਰ ਇੱਕ ਗੱਲ ਜਿਹੜੀ ਗੌਤਮ ਜੀ ਇਹਦੇ ਚ ਇਹ ਹੈ ਵੱਡੀ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਆਭਾ ਹੈ ਜਾਂ ਜਿਸ ਤਰੀਕੇ ਦੇ ਨਾਲ ਛੇਵੇਂ ਪਾਤਸ਼ਾਹ ਨੇ ਉਹ ਥੜਾ ਸਾਹਿਬ ਜਾਂ ਅਕਾਲ ਬੁੰਗਾ ਬਣਾਇਆ ਸੀ, ਤੇ ਉਹ ਫਿਰ ਕਿਤੇ ਹੁਣ ਰਹਿਣ ਨੀ ਦਿੱਤੀ ਗਈ, ਨਾ ਇਹਦੇ ਜਥੇਦਾਰਾਂ ਨੇ ਰਹਿਣ ਦਿੱਤੀ, ਤੇ ਨਾ ਹੀ ਜਿਹੜਾ ਹੈ ਪੋਲੀਟੀਕਲ ਪਾਰਟੀ ਖਾਸ ਕਰਕੇ ਅਕਾਲੀ ਦਲ ਹੀ ਇਹਦੇ ਚ ਮੇਨ ਹੈ, ਉਹ ਇਸ ਕਰਕੇ ਜ਼ਿੰਮੇਵਾਰ ਹੈ, ਤੇ ਕਾਂਗਰਸ ਇਸ ਕਰਕੇ ਜ਼ਿੰਮੇਵਾਰ ਰਹੀ ਕਿ ਉਹਨਾਂ ਨੇ ਸਮਝਿਆ ਨੀ ਸੈਂਕਟੀ ਕਿੰਨੀ ਹੈ ਜੀ। ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਜੇ ਉਹ ਕਹਿੰਦੇ ਕਿ ਅਸੀਂ ਦਰਬਾਰ ਸਾਹਿਬ ਨੂੰ ਬਚਾਇਆ, ਅਸੀਂ ਉਧਰ ਕਿਸੇ ਤੋਪ ਦਾ ਮੂੰਹ ਨੀ ਕੀਤਾ, ਕਿਸੇ ਟੈਂਕ ਦਾ ਮੂੰਹ ਨੀ ਕੀਤਾ, ਤੇ ਉਹਨਾਂ ਨੂੰ ਇਹ ਵੀ ਸਮਝ ਹੋਣੀ ਚਾਹੀਦੀ ਕਿ ਅਕਾਲ ਤਖ਼ਤ ਸਾਹਿਬ ਦੀ ਵੀ ਜਿਹੜੀ ਇੰਪੋਰਟੈਂਸ ਹੈ, ਇੱਕ ਇਤਿਹਾਸਕ ਹੈ, ਵੀ ਉਹਨੂੰ ਵੀ ਕਿਉਂ ਕੀਤਾ। ਹਾਲਾਂਕਿ ਆਪਾਂ ਇਹ ਦੂਸਰਾ ਪੱਖ ਹੈ ਕਿ ਅਕਾਲ ਤਖ਼ਤ ਸਾਹਿਬ ਦੇ ਅੰਦਰ ਜੋ ਵੀ ਜਿਹੜੀ ਪੇਂਟਿੰਗ ਸੀਗੀਆਂ ਉਸ ਵੇਲੇ, ਵਾਲ ਪੇਂਟਿੰਗ ਜਾਂ ਮਿਨੀਏਚਰ ਪੇਂਟਿੰਗ ਤੇ ਜਾਂ ਜਿਹੜੀ ਫਰੈਸਕ ਉਦੋਂ ਉਹ ਚੱਲਦੀ ਸੀ ਆਪਣੇ ਵੇਲੇ ਦੀ, ਉਹਦੀ ਇੱਕ ਬੜੀ ਆਰਕਾਈਵਲ ਵੈਲਿਊ ਸੀ ਜਿਹੜੀ ਉਹ ਖਤਮ ਕਰ ਦਿੱਤੀ ਗਈ ਬਿਲਕੁਲ, ਉਹ ਸਾਰੀਆਂ ਢਹਿ ਢੇਰੀ ਹੋ ਗਈਆਂ, ਤੇ ਜਿਸ ਕਰਕੇ ਫਿਰ ਉਹਨੂੰ 2 ਵਾਰੀ ਦੁਬਾਰਾ ਬਣਾਇਆ ਗਿਆ। ਤੇ ਇਹ ਜਿਹੜਾ ਹੈ ਆਪਾਂ ਅਕਾਲ ਤਖ਼ਤ ਬਾਰੇ ਜਿਹੜਾ ਹੈ ਆਪਾਂ ਗੱਲਬਾਤ ਕਰ ਰਹੇ ਸੀ। ਹਾਂਜੀ
1: ਜੀ, ਬਹੁਤ ਸੋਹਣਾ ਤੁਸੀਂ ਇਤਿਹਾਸ ਤੋਂ ਛੇਵੀਂ ਪਾਤਸ਼ਾਹੀ ਤੋਂ ਲੈ ਕੇ ਹੁਣ ਤੱਕ ਦਾ ਦੱਸਿਆ, ਔਰ ਇਹਦੇ 'ਚ ਜਿਹੜਾ ਇੱਕ ਮਾੜਾ ਦੌਰ ਵੀ ਆਇਆ ਸੀਗਾ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ ਗਈਆਂ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ, ਅੱਜ ਕੱਲ੍ਹ ਤੁਸੀਂ ਦੱਸਿਆ ਕਿ ਉਦੋਂ ਗੁਰਮਤਾ ਕਹਿ ਦਿੰਦੇ ਸੀ ਜਾਂ ਮੁੱਖ ਵਾਕ ਕਹਿ ਦਿੰਦੇ ਸੀ ਉਹਦੇ ਜ਼ਰੀਏ, ਅਤੇ ਫਿਰ ਉਸ ਤੋਂ ਬਾਅਦ 84 ਦਾ ਦੌਰ ਵੀ ਆਇਆ। ਇੱਕ ਜਿਹੜੀ ਚੀਜ਼ ਹੁਣ ਅੱਜ ਕੱਲ੍ਹ ਜਿਹੜੇ ਸਵਾਲ ਉੱਠ ਰਹੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਦਾ ਹੁਕਮ ਜਿਹੜਾ ਹੁੰਦਾ ਹੈ ਉਹ ਸੰਵਿਧਾਨਕ ਅਧਿਕਾਰ ਨਹੀਂ ਰੱਖਦਾ ਹੈਗਾ, ਕਿਉਂਕਿ ਸੰਵਿਧਾਨ ਇੱਕ ਵੱਖਰੀ ਚੀਜ਼ ਹੈ, ਇਸ ਲਈ ਉਹ ਸਰਕਾਰ ਨੂੰ ਕਾਨੂੰਨ ਦੇ ਵਿੱਚ ਬਦਲਾਅ ਦਾ ਸੁਝਾਅ ਤਾਂ ਦੇ ਸਕਦੇ ਨੇ ਪਰ ਕਾਨੂੰਨ ਬਦਲਣ ਦਾ ਹੁਕਮ ਨਹੀਂ ਦੇ ਸਕਦੇ। ਹੁਣ ਜਦੋਂ ਇਹ ਗੱਲ ਉੱਠ ਰਹੀ ਹੈ ਕਿ ਜਦੋਂ ਸਾਬਕਾ ਜਥੇਦਾਰ ਵੀ ਇਹ ਕਹਿੰਦੇ ਨੇ ਕਿ 2008 'ਚ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪ੍ਰਕਾਸ਼ਨ ਸੰਬੰਧੀ ਕਾਨੂੰਨ ਬਣਾਇਆ ਸੀ ਤਾਂ ਉਦੋਂ ਉਹਨਾਂ ਨੇ ਅਕਾਲੀ ਦਲ ਨੂੰ ਭੰਗ ਕਰਨ ਦੀ ਗੱਲ ਕਹਿਤੀ ਸੀਗੀ, ਉਦੋਂ ਨਹੀਂ ਹੋਇਆ ਅਕਾਲੀ ਦਲ ਭੰਗ, ਔਰ ਉਹਨਾਂ ਨੂੰ ਵਿਧਾਇਕਾਂ ਨੂੰ ਤਲਬ ਤੱਕ ਨਹੀਂ ਸੀ ਕੀਤਾ, ਐਤਕੀ ਕੀਤਾ ਗਿਆ। ਖੈਰ ਉਹ ਮਸਲਾ ਨਹੀਂ ਹੈ, ਪਰ ਜਿਹੜੇ ਅਕਾਲ ਤਖ਼ਤ ਸਾਹਿਬ ਦੀ ਇੱਕ ਨੈਤਿਕ ਅਤੇ ਧਾਰਮਿਕ ਅਧਿਕਾਰ ਰੱਖਣ ਦੀ ਇੱਕ ਜ਼ਿੰਮੇਵਾਰੀ ਵੀ ਹੈਗੀ ਹੈ। ਕਾਨੂੰਨੀ ਤੌਰ 'ਤੇ ਕੋਈ ਜੁਰਮਾਨਾ ਜਾਂ ਕੈਦ ਦੀ ਸਜ਼ਾ ਤਾਂ ਨਹੀਂ ਦਿੰਦੇ ਪਰ ਹਾਂ ਧਾਰਮਿਕ ਸਜ਼ਾ ਜ਼ਰੂਰ ਦਿੰਦੇ ਨੇ, ਜਿੱਦਾਂ ਤੁਸੀਂ ਇਤਿਹਾਸ ਦੇ ਵਿੱਚ ਵੀ ਦੱਸਿਆ ਹੈਗਾ। ਸਵਾਲ ਇਹ ਉੱਠਦੇ ਹੈਗੇ ਨੇ ਕਿ ਅਕਾਲ ਤਖ਼ਤ ਸਾਹਿਬ ਜਿਹੜਾ ਕਿ ਇੱਕ ਹੋਰ ਬਾਡੀ ਜਿਹੜੀ ਕਿ ਡੈਮੋਕ੍ਰੈਟਿਕ ਬਾਡੀ ਹੈਗੀ ਹੈ, ਜਿਹਨੂੰ ਇੱਕ ਸੰਵਿਧਾਨ ਦੇ ਦੁਆਰਾ ਹੀ ਸਿਰਜਿਆ ਗਿਆ ਸੀਗਾ SGPC, ਉਹਦੇ ਵਿੱਚੋਂ ਇਹ ਨਿਕਲ ਕੇ ਆਉਣ ਵਾਲੇ ਜਿਹੜੇ ਰਹਿਨੁਮਾਈ ਕਰਦੇ ਹੈਗੇ ਨੇ, ਅਤੇ ਉਹਦੀ ਜਦੋਂ ਗੱਲ ਆਉਂਦੀ ਹੈ SGPC ਦੀ ਤਾਂ ਉਹਦੀਆਂ ਤਾਂ ਇਲੈਕਸ਼ਨ ਵੀ ਨਹੀਂ ਹੋਈਆਂ ਹੈਗੀਆਂ, ਔਰ ਉਹ ਡੈਮੋਕ੍ਰੈਟਿਕ ਪ੍ਰੋਸੈਸ ਦੇ ਉੱਤੇ ਸਵਾਲ ਉੱਠਦੇ ਹੈਗੇ ਨੇ ਕਿ ਇੱਕ ਪੋਲੀਟੀਕਲ ਪਾਰਟੀ ਦੀ ਅਜ਼ਾਰੇਦਾਰੀ ਦੇ ਤਹਿਤ ਚੱਲਦੀ ਹੈ ਜਾਂ ਉਹਦੇ ਕੰਟਰੋਲ ਦੇ ਵਿੱਚ ਚੱਲਦੀ ਹੈ, ਹਾਲਾਂਕਿ ਦਿਖਾਇਆ ਜਾਂਦਾ ਹੈ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਹੈ, ਬਟ ਉਹ ਇੱਕ ਬਹੁਤ ਵਾਇਬਲ ਨਹੀਂ ਹੈਗਾ ਉਹ, ਔਰ ਉਹ ਟਿਕਾਊ ਵੀ ਨਹੀਂ ਹੈ ਔਰ ਉਹਨੂੰ ਮੰਨਿਆ ਵੀ ਨਹੀਂ ਜਾ ਸਕਦਾ ਹੈਗਾ। ਕੀ ਇੱਕ ਪੋਲੀਟੀਕਲ ਪਾਰਟੀ ਦੀ ਮੋਨੋਪਲੀ ਹੈ ਅਕਾਲ ਤਖਤ ਸਾਹਿਬ ਅੱਜ ਦੀ ਤਰੀਕ ਦੇ ਵਿੱਚ, ਜਿੰਨਾ ਇਤਿਹਾਸ ਤੁਸੀਂ ਦੱਸਿਆ, ਕੀ ਉਹ ਉਸ ਆਪਣੀ ਇੰਡੀਪੈਂਡੈਂਟ ਰਿਲੀਜੀਅਸ ਬੋਡੀ ਦੀ ਪਛਾਣ ਨੂੰ ਬਰਕਰਾਰ ਰੱਖ ਪਾ ਰਿਹਾ ਹੈਗਾ?
0: ਅਸਲ ਦੇ ਵਿੱਚ ਜਿਹੜਾ ਗੌਤਮ ਜੀ, ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਇਹ ਬਹੁਤ ਵੱਡਾ ਸਵਾਲ ਹੈ। ਇੱਕ ਗੱਲ ਜਿਹੜੀ ਹੈ ਉਹ SGP ਨੂੰ ਵੀ ਇਸ ਗੱਲ ਦੀ ਸਮਝ ਹੈਗੀ ਹੈ, ਹੋਰ ਪੋਲੀਟੀਕਲ ਜਿੱਥੇ ਵੀ ਅਥਾਰਟੀ ਆ ਉਹਨੂੰ ਇਸ ਗੱਲ ਦੀ ਸਮਝ ਹੈਗੀ ਹੈ ਕਿ ਅਕਾਲ ਤਖ਼ਤ ਸਾਹਿਬ ਦੀ ਜਿਹੜੀ ਅਥਾਰਟੀ ਆ ਉਹਨੂੰ ਪੂਰੀ ਦੁਨੀਆਂ ਦੇ ਸਿੱਖ ਮੰਨਦੇ ਆ, ਤੇ ਉਹ ਅਜੇ ਵੀ ਮੰਨਦੇ ਆ, ਤੇ ਇਹ ਨਹੀਂ ਕਿ ਇਹਦੇ ਨਾਲ ਜਿਹੜਾ ਹੈ ਉਹ ਮੰਨਣੋਂ ਹਟ ਗਏ ਨੇ। ਤੇ ਹੁਣ ਮਸਲਾ ਇਹ ਹੈ ਕਿ ਇਹ ਇੱਕ ਜਿਹੜੀ ਨੈਤਿਕ ਜਾਂ ਇੱਕ ਅਖਲਾਕੀ ਜ਼ਿੰਮੇਵਾਰੀ ਹੈ ਕਿ ਤੁਸੀਂ ਕਿੰਨਾ ਕੁ ਇਸ ਚੀਜ਼ ਨੂੰ ਅੱਗੇ ਲੈ ਕੇ ਜਾਣਾ, ਤੇ ਤੁਸੀਂ ਕਿੰਨਾ ਕੁ ਜਾਂ ਅਖਲਾਕੀ ਤੌਰ ਤੇ ਜਾਂ ਨੈਤਿਕ ਤੌਰ ਤੇ ਹੋਰ ਤੁਸੀਂ ਥੱਲੇ ਜਾ ਸਕਦੇ ਹੋ ਕਿ ਤੁਸੀਂ ਐਡੀ ਵੱਡੀ ਸੰਸਥਾ ਨੂੰ, ਐਡੀ ਵੱਡੀ ਇੰਸਟੀਟਿਊਸ਼ਨ ਨੂੰ, ਐਡੀ ਵੱਡੀ ਇੱਕ ਅਥਾਰਟੀ ਨੂੰ ਤੁਸੀਂ ਦਾਤੇ ਜਿਹੜਾ ਹੈ ਲਾਤਾ ਜੀ ਦੀ ਸਥਾਪਨਾ ਜਿਹੜੀ ਹੈ ਉਹ ਜਿਵੇਂ ਪਾਤਸ਼ਾਹ ਨੇ ਕੀਤੀ ਸੀ, ਉੱਥੇ ਬੈਠਾ ਜਿਹੜਾ ਹੈਗਾ ਹੁਣ ਜਥੇਦਾਰ ਜੀ ਨੂੰ ਆਪਾਂ ਕਹਿੰਦੇ ਹਾਂ, ਉਹ ਇੱਥੋਂ ਹੀ ਗੱਲ ਸ਼ੁਰੂ ਕਰਦਾ ਜਿੱਥੋਂ ਮੈਂ ਕੀਤੀ ਹੈ ਕਿ ਪਰ ਕੀ ਜਿਹੜੇ ਹੈ ਉਹ ਸਾਰੀ ਉਹਦੀ ਜਿਹੜੀ ਪ੍ਰੈਕਟਿਸ ਹੈ ਉਹ ਉਵੇਂ ਹੀ ਹੈ ਜਿਵੇਂ ਹੋਣੀ ਚਾਹੀਦੀ ਹੈ, ਜਾਂ ਜਿਵੇਂ ਇੱਕ ਧਰਮ ਦੇ ਵਿੱਚ ਜਾਂ ਆਪਾਂ ਕਹਿ ਲਿਓ ਕਿ ਸਿੱਖ ਮਰਿਆਦਾ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਨੇ ਗੱਲਾਂ ਨੇ, ਜਾਂ ਇੱਕ ਧਿਰ ਨਾਲ ਖੜਨ, ਇਹ ਬਹੁਤ ਵੱਡਾ ਜਿਹੜਾ ਹੈਗਾ ਉਹ ਸਵਾਲ ਹੈ। ਜਿਹੜੇ ਤੁਸੀਂ ਦੇਖੋ ਗੱਲ ਕੀਤੀ ਹੈ ਕਿ ਦੁਨਿਆਵੀ ਅਦਾਲਤਾਂ ਨਾਲ ਇਹਦਾ ਕੋਈ ਉਵੇਂ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਨਾ ਹੀ ਹੁੰਦਾ, ਤੇ ਦੂਸਰੀ ਗੱਲ ਇਹ ਹੈ ਕਿ ਸਰਕਾਰ ਨੂੰ ਆਦੇਸ਼ ਦੇਣ ਦਾ ਮਤਲਬ ਨਹੀਂ ਇੰਨਾ ਤਾਂ, ਖੈਰ ਸੋਚ ਸਮਝ ਕੇ ਉਹ ਵੀ ਚੱਲ ਰਿਹਾ, ਉਹਨਾਂ ਨੇ ਸਿਰਫ ਜਿਹੜੇ ਸਿੱਖ MLA ਉਹਨਾਂ ਨੂੰ ਬੁਲਾਇਆ, ਤੇ ਹੁਣ ਸਿੱਖ MLA ਨੂੰ ਜਿਹੜਾ ਸੀ ਇਹ ਕਿਹਾ ਕਿ ਤੁਸੀਂ ਇਹਦੇ ਚ ਆ ਜਿਹੜੀਆਂ ਨੇ ਉਹ ਤਰਮੀਮਾਂ ਕਰੋ, ਜਿਹੜੀ ਗੱਲ ਜਿਹੜਾ ਸੀ ਅਕਾਲ ਤਖ਼ਤ ਦਾ ਜਥੇਦਾਰ ਜਦੋਂ ਭੂਮਿਕਾ ਬੰਦ ਹੈ ਗਿਆਨੀ ਕੁਲਜੀਤ ਸਿੰਘ ਗੜਗੱਜ ਦੀ ਮੈਂ ਗੱਲ ਕਰਦਾ, ਹਾਲਾਂਕਿ ਉਹ ਆਪਣੇ ਆਪ ਨੂੰ ਬਹੁਤ ਸਿਆਣਾ ਗੁਣੀ ਗਿਆਨੀ ਸਮਝਦਾ ਹੋਏਗਾ ਵੀ, ਤੇ ਪਰ ਹੁਣ ਦੇਖੋ ਕਮਾਲ ਦੀ ਗੱਲ, ਉਹਨਾਂ ਨੇ ਇਹ ਆਦੇਸ਼ ਦਿੱਤਾ ਕਿ ਇਹ ਜਾ ਕੇ ਤੁਸੀਂ ਬਦਲੋ, ਇਹ ਸਾਰਾ ਕੁਛ ਚੇਂਜ ਕਰੋ, ਹੁਣ ਦੱਸੋ, ਤੇ ਚੀਮਾ ਨੇ ਇਹ ਕਹਿਤਾ। ਹੁਣ ਅਕਾਲ ਤਖ਼ਤ ਦਾ ਜਿਹੜਾ ਹੁਕਮ ਹੈ ਉਹ ਸਿਰਫ ਸਿੱਖਾਂ ਵਾਸਤੇ ਹੁੰਦਾ, ਤੇ ਉਹ ਸਿੱਖ MLA ਤਾਂ ਉਹਨੂੰ ਫਾਲੋ ਕਰਨ ਜਾਂ ਨਾ ਕਰਨ ਉਹਨਾਂ ਤੇ ਹੈ, ਬਾਕੀਆਂ ਤੇ ਕਿਵੇਂ ਹੋਏਗਾ? ਜੇ ਉਹ ਕੱਲ ਨੂੰ ਅਮੈਂਡਮੈਂਟ ਜਿਹੜੀ ਕਿਵੇਂ ਜਿਵੇਂ ਚਾਹੁੰਦੇ ਉਹ ਕਰਕੇ ਕਰਦੇ ਵੀ ਹੈ, ਜੇ ਗਵਰਨਰ ਕਹੇ ਵੀ ਮੈਂ ਨਹੀਂ ਹੁਣ ਕਰਦਾ ਬਾਰ ਬਾਰ ਇਹਨੂੰ ਚੇਂਜ, ਗਵਰਨਰ ਤੇ ਅਕਾਲ ਤਖ਼ਤ ਦਾ ਹੁਕਮ ਲਾਗੂ ਨਹੀਂ ਹੋ ਸਕਦਾ ਕਿਉਂਕਿ ਉਹ ਹਿੰਦੂ ਹੈ। ਸੋ ਇਹ ਜਿਹੜੇ ਬਹੁਤ ਵੱਡੇ ਸਵਾਲ ਨੇ, ਬਹੁਤ ਵੱਡੀਆਂ ਇਹਦੇ ਨਾਲ ਉਲਝਣਾਂ ਜਿਹੜੀਆਂ ਹੈਗੀਆਂ ਨੇ ਉਹ ਜਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਨੇ, ਤੇ ਜਿਹੜੀ ਗੱਲ ਨਾ ਤਾਂ ਗੜਗੱਜ ਨੂੰ ਸਮਝ ਹੈ, ਨਾ ਇਹਨੂੰ ਪਹਿਲਾਂ ਵਾਲਿਆਂ ਨੂੰ ਸਮਝ ਸੀ, ਤੇ ਨਾ ਇਹ ਅਕਾਲੀ ਦਲ ਨੂੰ ਸਮਝ ਹੈ, ਨਾ ਇਸ ਜੀਡੀਐਸ ਦੇ ਪ੍ਰਧਾਨ ਨੂੰ ਸਮਝ ਹੈ ਕਿ ਅਸੀਂ ਕਿਸ ਪਾਸੇ ਨੂੰ ਸਾਰੀ ਗੱਲ ਜਿਹੜੀ ਤੋਰ ਲਈ ਹੈ ਇਹ, ਕਿਉਂਕਿ ਹੁਣ ਲੋਕ ਪਾ ਰਹੇ ਆ ਪੁਰਾਣੀਆਂ, ਇਹੀ ਕੁਲਦੀਪ ਸਿੰਘ ਗੜਗੱਜ ਜਦੋਂ ਸਮਾਣਾ ਮੋਰਚੇ ਚ ਬੋਲ ਰਹੇ ਆ ਤੇ ਉਦੋਂ ਉਹ ਕਹਿੰਦੇ ਆ ਕਿ ਸਰਕਾਰ ਸਮਰੱਥ ਹੈ ਵਿਧਾਨ ਸਭਾ ਕਾਨੂੰਨ ਬਣਾਵੇ, ਕਿਉਂ ਨੀ ਸਖ਼ਤ ਕਾਨੂੰਨ ਬਣਾਉਂਦੀ, ਉਹ ਕਹਿੰਦੇ ਸਖ਼ਤ ਕਾਨੂੰਨ ਕਿਉਂ ਬਣਾਤਾ ਜਦੋਂ ਹੁਣ ਇਸ ਸੀਟ ਤੇ ਆ ਇੱਥੋਂ ਜਦੋਂ ਫੈਸਲਾ, ਕਿਉਂਕਿ ਉਹ ਅਕਾਲੀ ਦਲ ਨੂੰ ਇਹ ਮਨਜ਼ੂਰ ਨਹੀਂ, ਅਕਾਲੀ ਦਲ ਨੂੰ ਮਨਜ਼ੂਰ ਨਹੀਂ SGP ਦੇ ਪ੍ਰਧਾਨ ਨੂੰ ਨੀ ਮਨਜ਼ੂਰ, ਤੇ ਉਹਨੂੰ ਨੀ ਮਨਜ਼ੂਰ ਤਾਂ ਅਕਾਲ ਤਖ਼ਤ ਦੇ ਜਥੇਦਾਰ ਨੂੰ ਮਨਜ਼ੂਰ। ਮੈਨੂੰ ਤਾਂ ਯਾਦ ਆਉਂਦੀ ਹੁੰਦੀ ਆ ਇੱਕ ਸਾਡੇ ਦਾਦੀ ਬਾਸ ਆਉਂਦੀ ਹੁੰਦੀ ਸੀ, ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਪੀ ਮਰੇ, ਉਹ ਕਦੇ ਕਿਸੇ ਕੋਲੇ ਜਾਂਦੀ ਹੈ ਕਦੇ ਕਿਸੇ ਕੋਲੇ, ਤੇ ਇਹ ਹਾਲਾਤ ਇਹਨਾਂ ਨੇ ਇੱਦਾਂ ਸਿੱਖੀ ਦੇ ਕਰ ਦਿੱਤੇ ਨੇ, ਤੇ ਕਿਉਂਕਿ ਅਸਲ ਤਾਂ ਕਿਉਂਕਿ ਹੁਣ ਤੱਕ ਇਹੀ ਰਿਹਾ, ਜਦੋਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੂੰ 1999 ਦੀ ਜਿਹੜੀ ਹੈ ਵਿਸਾਖੀ ਤੋਂ ਪਹਿਲਾਂ ਬਦਲਿਆ ਗਿਆ ਜਦੋਂ, ਤੇ ਹਾਲਾਂਕਿ ਉਹਨਾਂ ਨੂੰ ਦੇਖ ਲਿਆ ਸੀ ਕਿ ਬਾਦਲ ਦਾ ਰੱਥ ਕੀ ਹੈ ਜਾਂ ਜ਼ਿਆਦਾ SGPC ਮੈਂਬਰ ਬਾਦਲ ਨਾਲ ਨੇ, ਉਹਨਾਂ ਨੇ ਰਿਜ਼ਾਈਨ ਕਰਤਾ ਸੀ, ਪਰ ਨਹੀਂ ਉਹਨਾਂ ਦਾ ਰਿਜ਼ਾਈਨ ਮੰਨਿਆ, ਤੇ ਉਹਨਾਂ ਨੂੰ ਬਕਾਇਦਾ ਹਾਊਸ ਬੁਲਾ ਕੇ ਹਾਊਸ ਚ ਤੇ ਕੱਢ ਕੇ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਜਿਹੜਾ ਸੀ ਉਹ ਲਾਇਆ, ਤੇ ਉਦੋਂ ਬਾਅਦ ਜਿਸ ਤਰੀਕੇ ਦਾ ਜਿਹੜਾ ਦਖਲ SGPC ਦੇ ਵਿੱਚ ਇਹ ਸ਼ੁਰੂ ਹੋਇਆ ਕੰਮ ਕਿ ਜਿਹੜਾ ਹੈਗਾ ਅਕਾਲੀ ਦਲ ਦੇ ਪ੍ਰਧਾਨ ਚੋਂ ਜਿਹੜਾ ਹੈਗਾ ਐਜੀਪੀ ਦਾ ਪ੍ਰਧਾਨ ਉਹਦੇ ਲਿਫਾਫੇ ਚੋਂ ਨਿਕਲਦਾ, ਇਹ ਹੁੰਦਾ ਰਿਹਾ ਕਿ ਪਰਚੀ ਆਈ ਹੈ ਦੱਸੋ ਕਿਹਦੀ ਆਈ ਹੈ ਕਿ ਨਹੀਂ, ਜਿਹੜੇ ਪ੍ਰਧਾਨ ਉਹ ਲਾਏ ਨੇ ਉਹ ਇਸ ਤਰ੍ਹਾਂ ਲਾਏ ਨੇ ਕੋਈ, ਬਾਕੀ ਸਾਰੇ ਮੰਨ ਲੈਂਦੇ ਸੀ ਹੱਥ ਖੜੇ ਕਰਕੇ, ਕੁਛ ਜਿਹੜੇ ਦੂਜੇ ਪਾਸੇ ਹੁੰਦੇ ਸੀ ਉਹ ਵਿਰੋਧ ਵੀ ਕਰਦੇ ਸੀ ਕਿ ਫਰਕ ਪੈਂਦਾ, ਕਿਉਂਕਿ ਸਰਬਸੰਮਤੀ ਥੋੜੀ ਹੁੰਦੀ ਸੀ, ਬਹੁਤ ਸੰਮਤੀ ਦਾ ਫੈਸਲਾ ਹੁੰਦਾ ਸੀਗਾ, ਭਾਵੇਂ ਬੀਬੀ ਜਗੀਰ ਕੌਰ ਲਾਈ ਗਈ ਹੋਵੇ, ਭਾਵੇਂ ਬਡੂੰਗਰ ਸਾਹਿਬ ਲਾਏ ਗਏ ਹੋਣ, ਫਿਰ ਮੱਕੜ ਸਾਹਿਬ ਲਾਏ ਗਏ ਹੋਣ, ਤੇ ਉਸ ਤੋਂ ਬਾਅਦ ਆ ਹੁਣ ਇਹ ਜਿਹੜੀ ਹੈ ਲੌਂਗੋਵਾਲ, ਫਿਰ ਹੁਣ ਧਾਮੀ ਸਾਹਿਬ ਤੱਕ ਜਿਹੜੀ ਉਹ ਗੱਲ ਚੱਲਦੀ, ਤੇ ਫਿਰ ਉਹ ਧਾਮੀ ਨੇ ਕੀ ਜੇ ਉਹ ਕਹਿਣਗੇ, ਕਿਉਂਕਿ ਉਹਨਾਂ ਦਾ ਲਾਇਆ ਹੋਇਆ ਬੰਦਾ, ਤੇ ਫਿਰ ਉਹ ਵੀ ਗੱਲ ਦੱਸਦੇ ਜਿਹੜੇ ਜਹੇਦਾਰ ਕੌਣ ਲਾਉਣੇ, ਤੇ ਇਹ ਕਦੇ ਹੁੰਦਾ ਕਿ ਏਦਾਂ ਤੁਸੀਂ ਫੈਸਲਾ ਲੈ ਕੇ ਇਸ ਤਰ੍ਹਾਂ ਬਦਲੋ। ਤੁਸੀਂ ਪਿਛਲੀ ਹਿਸਟਰੀ ਆਪਾਂ ਦੇਖੀ ਹੈ, 23 ਸਾਲ ਪਤਾਲ ਰੱਖਦੇ ਜਹੇਦਾਰ ਜਾਂ ਸਰਬਰਾਹ ਜਾਂ ਮੁਖੀ ਰਹੇ ਨੇ, 25-25 ਸਾਲ ਰਹੇ ਨੇ, ਇਹ ਹੈ ਕਿ 6 ਮਹੀਨਿਆਂ ਬਾਅਦ ਬਦਲ ਦੋ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫੈਸਲਾ ਸਾਡੇ ਤਰੀਕੇ ਨਾਲ ਹੋਵੇ। ਹੁਣ ਇੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੁੜਕੀ ਦੇ ਵਿੱਚ ਫਸ ਗਏ 2-3 ਇਹਨਾਂ ਇਸ਼ੂਜ ਨੂੰ ਲੈ ਕੇ, ਤੇ ਜਿਹੜਾ ਜਿਹੜਾ ਇਸ਼ੂ ਬਣਦਾ ਹੀ ਨੀ ਜਹੇਦਾਰ ਦੇ ਵਿਚਾਰਨ ਦਾ ਜਾਂ ਹੋਰ ਹੈ ਉਹਦੇ ਤੇ ਉਹ ਗੱਲ ਕਰ ਰਹੇ ਨੇ। ਜੇ ਮੈਂ ਚਲੋ ਗੱਲ ਸਾਡੀ ਲੰਬੀ ਹੁੰਦੀ ਹੈ ਗੌਤਮ ਜੀ, ਮੁੱਖ ਮੰਤਰੀ ਦੀਆਂ ਕੁਛ ਵੀਡੀਓ ਇਹ ਜਾਰੀ ਹੋਈਆਂ, ਤੇ ਅਕਾਲ ਤਖ਼ਤ ਸਾਹਿਬ ਤਾਂ ਇਹ ਮੰਨਦੇ ਹੀ ਨੀ ਵੀ ਤਸਵੀਰਾਂ ਹੁੰਦੀਆਂ ਸਾਡੇ ਗੁਰੂਆਂ ਦੀਆਂ ਕੋਈ, ਤੇ ਨਾ ਹੀ ਕਿਤੇ ਤਰਜੀਹ ਦਿੰਦਾ, ਨਾ ਹੀ ਸਿੱਖੀ ਦੇ ਵਿੱਚ ਹੈ, ਨਾ ਹੀ ਕਿਤੇ ਪੰਥਕ ਮਰਿਆਦਾ ਦੇ ਵਿੱਚ ਹੈ। ਅਸੀਂ ਤਾਂ ਇਹਨੂੰ ਇਹ ਮੂਰਤੀ ਪੂਜਾ ਵੱਲ ਦਾ ਵਿਰੋਧ ਕੀਤਾ, ਤੇ ਨਾ ਹੀ ਕੋਈ ਫੋਟੋ ਕਿਸੇ ਗੁਰੂ ਦੀ ਹੈ, ਤੇ ਨਾ ਹੀ ਉਹਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਉਹਨੂੰ ਲੈ ਕੇ ਐਡਾ ਵੱਡਾ ਇੱਕ ਬਾਵੇਲਾ ਜਿਹੜਾ ਹੈ ਉਹ ਖੜਾ ਕਰਤਾ, ਤੇ ਇੱਕ ਮੁੱਖ ਮੰਤਰੀ ਨੂੰ, ਅੱਜ ਤੱਕ ਕਦੇ ਕਿਸੇ ਮੁੱਖ ਮੰਤਰੀ ਨੂੰ ਜਾਂ ਹੋਰ ਏਦਾਂ ਅਕਾਲ ਤਖ਼ਤ ਨੇ ਕਦੇ ਵੀ ਦੋਖੀ ਜਾਂ ਇਹ ਨੀ ਸਿੱਖਿਆ। ਇੱਥੋਂ ਤੱਕ ਇੰਦਰਾ ਗਾਂਧੀ ਨੇ, ਗਿਆਨੀ ਜੈਲ ਸਿੰਘ ਨੇ ਉਦੋਂ ਰਾਸ਼ਟਰਪਤੀ ਸੀ ਜਦੋਂ ਅਕਾਲ ਤਖ਼ਤ ਢਹਾਇਆ ਗਿਆ, ਤੇ ਉਦੋਂ ਬਾਅਦ ਦੇ ਜਹੇਦਾਰਾਂ ਨੇ ਉਹਨਾਂ ਨੂੰ ਕਦੇ ਏਦਾਂ ਦਾ ਫਤਵਾ ਨਹੀਂ ਦਿੱਤਾ ਸੀ ਕਿ ਇਹ ਗੁਰੂ ਦੋਖੀ ਹੈ ਜਾਂ ਏਦਾਂ ਏਦਾਂ ਦੀ ਜਿਹੜੀ, ਕਿਉਂਕਿ ਇਹ ਅਨਾੜੀ ਨੇ ਆਪਣੇ ਅਥੋਸ ਤੋਂ, ਆਪਣੇ ਇਤਿਹਾਸ ਤੋਂ ਤੇ ਆਪਣੀ ਤਵਾਰੀਖ ਤੋਂ ਇਹ ਬੰਦੇ ਲੀਗੇਸੀ ਤੋਂ ਜਾਣੂ ਨਹੀਂ ਹੈਗੇ ਜਾਂ ਜਾਣ ਬੁੱਝ ਕੇ ਕਰਦੇ ਨੇ, ਇਹਨਾਂ ਨੂੰ ਇਹ ਕਿ ਚੱਲ ਜਾਣਾ, ਤੇ ਉਹਦੇ ਨਾਲ ਕੀ ਫਰਕ ਹੋ ਗਿਆ। ਇਹਨਾਂ ਨੇ ਪੋਸਟਰ ਵੀ ਲਵਾਤੇ ਗੁਰਦੁਆਰਿਆਂ ਚ, ਤੇ ਉਹ ਇਕੱਠ ਤਾਂ ਉਵੇਂ ਹੋ ਰਹੇ ਨੇ, ਲੋਕ ਉਵੇਂ ਜਾ ਰਹੇ ਨੇ, ਕੀ ਉਹਦੇ ਚ ਰਹਿ ਜਾਂਦੀ ਹੈ। ਇਸ ਤੋਂ ਪਹਿਲਾਂ ਵੀ ਪੋਲੀਟੀਕਲੀ ਜਿੰਨੇ ਵੀ ਅਕਾਲ ਤਖ਼ਤ ਤੋਂ ਫੈਸਲੇ ਕਰਾਏ ਗਏ, ਭਾਵੇਂ ਨਿਰੰਕਾਰੀਆਂ ਦਾ ਭਾਂਡਾ ਛੇਕਿਆ ਗਿਆ, ਭਾਵੇਂ ਸੱਚੇ ਸੌਦੇ ਵਾਲੇ ਨੂੰ ਜਿਹੜਾ ਸੀ ਉਹ ਇਹ ਕਰਦਾ ਨਿਆ ਗਿਆ, ਤੇ ਪਰ ਕਿਉਂਕਿ ਪ੍ਰੈਕਟੀਕਲੀ ਜਿਹੜੇ ਫੈਸਲੇ ਲਾਗੂ ਹੋ ਨਹੀਂ ਸਕਦੇ, ਤੇ ਉਸ ਰੂਪ ਦੇ ਵਿੱਚ ਇਹ ਕੋਈ ਛੋਟੀ ਜਿਹੀ ਪੰਚਾਇਤ ਦਾ ਫੈਸਲਾ ਜਾਂ ਇੱਕ ਕਬੀਲੇ ਦਾ ਫੈਸਲਾ ਜਾਂ ਇੱਕ ਖਾਸ ਬਰਾਦਰੀ ਦਾ ਫੈਸਲਾ ਥੋੜੀ ਹੈ। ਸਿੱਖ ਜਗਤ ਕਿੱਥੋਂ ਤੱਕ ਬੈਠਾ ਹੈ ਤੇ ਪੂਰੀ ਦੁਨੀਆਂ ਦੇ ਵਿੱਚ, ਤੇ ਜਿਹਨੇ ਫਾਲੋ ਕਰਨਾ ਫੈਸਲਾ, ਤੁਸੀਂ ਉਹ ਫੈਸਲੇ ਲੈਂਦੇ ਕਿਉਂ ਜਿਹੜੇ ਤੁਸੀਂ ਮੰਨਦੇ ਨੀ। ਇਸ ਕਰਕੇ ਜਿਹੜੀ ਗੌਤਮ ਜੀ ਹੁਣ ਜਿਹੜੀ ਸੀ ਉਹ ਗੱਲ ਠੀਕ ਹੈ, ਸਾਰੀ ਅੱਜ ਵੀ ਸਾਰੀ ਸੰਗਤ ਸਾਰੀ ਸਿੱਖ ਜਗਤ ਨਤਮਸਤਕ ਹੈ, ਸਿਰ ਝੁਕਦਾ ਹੈ, ਪਰ ਉਹ ਇਹਨਾਂ ਨੇ ਜਿਹੜੀ ਉਹ ਗੱਲ ਉਹ ਰਹਿਣ ਨਹੀਂ ਦਿੱਤੀ। ਕਿੰਨਾ ਲੰਬਾ ਸਮਾਂ ਜਿਹੜਾ ਸਪੋਕਸਮੈਨ ਦੇ ਸੰਪਾਦਕ ਸੀ, ਪਿੱਛੇ ਜੀ ਉਹਨਾਂ ਦੀ ਮੌਤ ਹੋ ਗਈ, ਤੇ ਉਹਨਾਂ ਨੂੰ ਜਿਹੜਾ ਸੀ ਇਹਨਾਂ ਨੇ ਛੇਕੀ ਰੱਖਿਆ ਪੰਥ ਚੋਂ, ਫਿਰ ਕੀ ਲੋਕਾਂ ਨੇ ਅਖਬਾਰ ਪੜ੍ਹਨਾ ਬੰਦ ਕਰਤਾ ਸਿੱਖਾਂ ਨੇ, ਜਾਂ ਕੀ ਸਿੱਖਾਂ ਨੂੰ ਉਹਦੇ ਲਈ ਅਖਬਾਰ ਲਈ ਲਿਖਣਾ ਬੰਦ ਕਰਤਾ, ਉੱਥੇ ਨੌਕਰੀ ਕਰਨੀ ਬੰਦ ਕਰਤੀ, ਕੀ ਫਰਕ ਪਿਆ ਉਹਦੇ ਨਾਲ? ਜੇ ਫਰਕ ਪਿਆ ਸਿਰਫ ਇੰਨਾ ਕਿ ਤੁਸੀਂ ਇੱਕ ਉਹਦੀ ਜਿਹੜੀ ਉਹ ਸਾਰੀ ਆਬਾ ਜਿਹੜਾ ਸਟੇਟਸ ਹੈ ਉਹਨੂੰ ਜਿਹੜਾ ਹੈਗਾ ਤੁਸੀਂ ਦਾ ਤੇ ਜਿਹੜਾ ਲਾ ਦਿੱਤਾ, ਫਿਰ ਹੌਲੀ ਹੌਲੀ ਤਾਂ ਤੁਸੀਂ ਇਹ ਹੋਏਗਾ ਕੋਈ ਮੰਨੇਗਾ ਹੀ ਨੀ, ਕੋਈ ਕਹੇਗਾ ਇਹ ਤਾਂ ਜੀ ਐਵੇਂ ਕਹਿ ਦਿੰਦੇ ਆ, ਇਹ ਜਿਹੜੀ ਇਹ ਕੀ ਖਾਸ ਗੱਲ ਹੈ। ਤੇ ਹੁਣ ਦੂਜੇ ਪਾਸੇ ਇੱਕ ਗੱਲ ਇਹ ਵੀ ਚੱਲਦੀ ਹੈ ਕਿ ਭਾਵੇਂ ਕੋਈ ਦੇਰ ਆਵੇ ਸਵੇਰ ਆਵੇ ਇੱਕ ਵਾਰੀ ਉੱਥੇ ਜਾਣਾ ਹੀ ਪੈਂਦਾ ਭੁੱਲ ਬਖਸ਼ਾਉਣ ਵਾਸਤੇ, ਤੇ ਠੀਕ ਹੈ ਇਹ ਗੱਲ, ਉੱਥੇ ਗਿਆਨੀ ਜੈਲ ਸਿੰਘ ਵੀ ਗਿਆ, ਬੂਟਾ ਸਿੰਘ ਵੀ ਗਿਆ, ਸੁਰਜੀਤ ਸਿੰਘ ਬਰਨਾਲਾ ਵੀ ਗਿਆ, ਉਹ ਅਲੱਗ ਗੱਲ ਹੈ, ਉਹਨਾਂ ਦੀ ਇੱਕ ਪੋਲੀਟੀਕਲ ਲੋੜ ਹੈ, ਤੇ ਜੇ ਉਹ ਆਪਾਂ ਸਮਝੀਏ ਕੋਈ ਜ਼ਮੀਰ ਦੀ ਆਵਾਜ਼ ਤੇ ਗਏ ਤਾਂ ਇਹ ਐਵੇਂ ਭੁਲੇਖਾ, ਜੇ ਜ਼ਮੀਰ ਦੀ ਆਵਾਜ਼ ਤੇ ਜਾਂਦਾ ਤਾਂ ਸੁਖਬੀਰ ਬਾਦਲ ਨੇ ਜਿਹੜਾ 2 ਦਸੰਬਰ 2024 ਦਾ ਫੈਸਲਾ ਸੀ ਉਹਦੇ ਤੇ ਅਕਾਲੀ ਦਲ ਭੰਗ ਕਰਕੇ ਸਾਰਾ ਦੁਬਾਰਾ ਮੈਂਬਰਸ਼ਿਪ ਕਿਉਂ ਨਾ ਕੀਤੀ, ਉਹਨੇ ਕਿਉਂ ਆਪਣੇ ਕੋਲ ਸਾਰਾ ਕੁਛ ਰੱਖਿਆ, ਸਾਰਾ ਦਫ਼ਤਰ ਸਾਰਾ ਰਿਕਾਰਡ ਕਿਉਂ ਰੱਖਿਆ? ਸੋ ਇਹ ਜਿਹੜਾ ਹੈ ਇਸ ਰੂਪ ਦੇ ਵਿੱਚ ਹੁਣ ਜਿਹੜਾ ਹੈ ਇਸ ਪਾਸੇ ਲਿਆ ਕੇ ਇੰਨਾ ਜ਼ਿਆਦਾ ਖਲਾਰਾ ਪਾ ਦਿੱਤਾ, ਤੇ ਮੈਂ ਇਹਨੂੰ ਇਹ ਕਹਿਣਾ ਕਿ ਸ਼ਾਇਦ ਸਿੱਖਾਂ ਨੂੰ ਜਾਂ ਲੀਡਰਸ਼ਿਪ ਨੂੰ, ਸਿੱਖਾਂ ਨੂੰ ਤਾਂ ਸਮਤ ਹੈਗੀ ਹੈ ਬਹੁਤ, ਲੀਡਰਸ਼ਿਪ ਨੂੰ ਸਮਤ ਆ ਜੇ, SGPC ਨੂੰ ਸਮਤ ਆ ਜੇ ਕਿ ਇਸ ਤੋਂ ਵੱਧ ਹੋਰ ਨਾ ਇਹ ਏਦਾਂ ਉਛਾਲਣ ਇਸਦੀ ਆਬਾ ਨੂੰ, ਇਹਦੇ ਸਟੇਟਸ ਨੂੰ। ਹਾਂਜੀ
1: ਜੀ, ਇੱਕ ਆਖਰੀ ਗੱਲ ਇਹਦੇ ਤੇ ਜ਼ਰੂਰ ਕਰਨੀ ਚਾਹਾਂਗੇ ਪ੍ਰੀਤ ਭਾਜੀ, ਇਹਦੇ 'ਚ ਜਿਵੇਂ ਠੀਕ ਹੈ ਕੁਲਦੀਪ ਸਿੰਘ ਗੜਗਾ ਜੀ ਉਹਨਾਂ ਨੇ ਕਿਹਾ ਕਿ ਇਹ ਕਾਹਲੀ 'ਚ ਲਿਆਂਦਾ ਗਿਆ ਕਾਨੂੰਨ ਹੈਗਾ, ਅਤੇ ਇੰਟਰਨਲ ਸਟੇਕ ਹੋਲਡਰਸ ਯਾਨੀ SGPC ਜਾਂ ਅਕਾਲ ਤਖ਼ਤ ਦੇ ਨਾਲ ਸਲਾਹ ਨਹੀਂ ਕੀਤੀ, ਠੀਕ ਹੋ ਗਿਆ, ਪਲੱਸ ਇਹ ਕਾਨੂੰਨ ਦਾ ਦਾਇਰਾ ਵੀ ਬਹੁਤ ਵਿਸ਼ਾਲ ਹੈਗਾ, ਰਿਲੀਜੀਅਸ ਸੈਕਰੀਲੇਜ ਯਾਨੀ ਕਿ ਧਾਰਮਿਕ ਬੇਅਦਬੀ ਸਿਰਫ ਉਹਦਾ ਇੱਕ ਹਿੱਸਾ ਹੈਗਾ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲਾ, ਪਰ ਉਹਦੇ 'ਚ ਕੁਰਾਨ ਦੀ ਬੇਅਦਬੀ, ਉਹ 'ਚ ਗੀਤਾ ਦੀ ਬੇਅਦਬੀ, ਉਹ ਸਾਰੀਆਂ ਚੀਜ਼ਾਂ ਵੀ ਉਹਦੇ 'ਚ ਐਡ ਹੈਗੀਆਂ ਨੇ। ਹਾਲਾਂਕਿ ਉਹਨਾਂ ਧਰਮਾਂ ਦੀ ਤਰਫ ਤੋਂ ਹਾਲ ਫਿਲਹਾਲ ਕੋਈ ਇਤਰਾਜ਼ ਆਇਆ ਨਹੀਂ ਹੈਗਾ, ਬਟ ਠੀਕ ਹੈ। ਇਹਦੇ ਵਿੱਚ ਇੱਕ ਚੀਜ਼ ਇਹ ਜ਼ਰੂਰ ਹੈਗੀ ਹੈ ਕਿ ਮੁੱਖ ਮੰਤਰੀ ਦੀ ਤਰਫ ਤੋਂ ਬਹੁਤ ਜ਼ਿਆਦਾ ਰੱਜ ਗੱਜ ਕੇ ਪ੍ਰਚਾਰ ਕਰ ਦਿੱਤਾ ਗਿਆ ਹੋਊਗਾ, ਇਸੇ ਕਰਕੇ ਅਕਾਲ ਤਖ਼ਤ ਨੂੰ ਇੱਕ ਪੋਲੀਟੀਕਲ ਰੀਜ਼ਨ ਹੋ ਸਕਦਾ। ਪਰ ਮੇਰਾ ਮੈਂ ਇੱਕ ਸਵਾਲ ਵੀ ਪੁੱਛਣਾ ਚਾਹੁੰਦਾ, ਮੈਂ ਇੱਕ ਨਾਲੇ ਇਹਦੇ 'ਤੇ ਵਿਚਾਰ ਵੀ ਲੈਣਾ ਚਾਹੁੰਦਾ। ਇੱਕ ਜਦੋਂ SGPC ਦੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਡੈਮੋਕ੍ਰੇਟਿਕ ਸੋਸਾਇਟੀ, ਇੱਕ ਬਾਡੀ ਹੈਗੀ ਹੈ, ਲੋਕਤੰਤਰੀ ਤਰੀਕੇ ਦੇ ਨਾਲ ਚੁਣੀ ਜਾਂਦੀ ਹੈ, ਅਤੇ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਰਕਾਰਾਂ ਜਦੋਂ ਅਸਫਲ ਹੋ ਜਾਂਦੀਆਂ ਨੇ ਅਤੇ ਲੋਕਤੰਤਰ ਉੱਥੇ ਹੁੰਦਾ, ਤਾਂ ਲੋਕਤੰਤਰੀ ਬਾਡੀ ਜਿਹੜੀ ਹੁੰਦੀ ਹੈ ਉਹ, ਹੁਣ ਜਦੋਂ ਸਵਾਲ ਇਹ ਪੈਦਾ ਹੋਣ ਲੱਗ ਗਏ ਨੇ ਕਿ ਕੀ ਅਕਾਲ ਤਖ਼ਤ 'ਤੇ ਯਕੀਨ ਮੰਨੀਏ ਨਾ ਮੰਨੀਏ, ਜਾਂ ਸਿਰਫ਼ ਇੱਕ ਪਾਰਟੀ ਦਾ ਚਲਾਇਆ ਹੋਇਆ ਹੈਗਾ, ਇੱਦਾਂ ਦੇ ਬਹੁਤ ਸਾਰੇ ਜਦੋਂ ਦਵੰਧ ਜੇ ਪੈਦਾ ਹੋਣ ਲੱਗ ਜਾਣ, ਜਦੋਂ ਇਤਰਾਜ਼ ਹੋਣ ਲੱਗ ਜਾਣ, ਤਾਂ ਫਿਰ ਲੋਕਤੰਤਰੀ ਪ੍ਰਣਾਲੀ ਦੇ ਰਾਹੀਂ ਹੀ ਕਿਉਂ ਨਹੀਂ, ਜਦੋਂ ਸਿੱਖ ਸੰਗਤ ਦੀ ਆਵਾਜ਼ ਆਪਾਂ ਕਹਿ ਰਹੇ ਹਾਂ ਤਾਂ ਸਿੱਖ ਸੰਗਤਾਂ ਦੀ ਆਵਾਜ਼ ਹੀ ਕਿਉਂ ਨਹੀਂ ਪੁੱਛੀ ਜਾਂਦੀ? ਕਿਉਂ ਨਹੀਂ ਇੱਦਾਂ ਹੁੰਦਾ ਕਿ SGPC ਇੱਕ, ਕਿਉਂਕਿ ਸਿੰਸ ਇਟਸ ਅ ਡੈਮੋਕ੍ਰੇਟਿਕ ਔਰਗਨਾਈਜੇਸ਼ਨ, ਤਾਂ ਇੱਕ ਰੈਫਰੈਂਡਮ ਕਰਵਾ ਲਵੇ ਸਿੱਖ ਲੋਕਾਂ ਤੋਂ ਜਾਂ ਪੰਜਾਬ ਦਿਆਂ ਲੋਕਾਂ ਤੋਂ ਪੁੱਛ ਲਿਆ ਜਾਵੇ। ਔਰ ਪੰਜਾਬ ਸਰਕਾਰ ਉੱਦਾਂ ਵੀ ਬੜੇ ਖਰਚੇ ਕਰਦੀ ਹੈ, ਬੜੇ ਸਾਰੇ ਸਰਵੇਖਣ ਹੁੰਦੇ ਨੇ, ਕੋਈ ਡਰੱਗ ਸਰਵੇ, ਕੋਈ ਫਲਾਣਾ ਸਰਵੇ, ਤਾਂ ਇੱਕ ਸਰਵੇਖਣ ਜੇ ਰੈਫਰੈਂਡਮ ਇੱਦਾਂ ਦਾ ਵੀ ਹੋ ਜਾਵੇ ਕਿ ਉਹਦੇ 'ਚ ਪੰਜਾਬ ਦੇ ਹੀ ਲੋਕਾਂ ਤੋਂ ਪੁੱਛ ਲਿਆ ਜਾਵੇ ਕਿ ਇਸ ਕਾਨੂੰਨ ਨੂੰ ਉਹ ਮੰਨਦੇ ਨੇ ਹਾਂ ਜਾਂ ਨਾ ਦੇ ਵਿੱਚ, ਕਿਉਂਕਿ ਇਸ ਕਿਸਮ ਦੀ ਉਦਾਹਰਨ ਹੈਗੀ ਹੈ, ਅਸੀਂ ਦੁਨੀਆ ਭਰ ਦੇ ਵਿੱਚ ਦੇਖਿਆ ਅਲੱਗ ਅਲੱਗ ਧਰਮਾਂ 'ਚ। ਠੀਕ ਹੈ, ਆਪਾਂ ਉਹਨੂੰ ਇੱਦਾਂ ਨਹੀਂ ਕਹਿੰਦੇ ਕਿ ਪੰਜਾਬ ਸਿੱਖ ਧਰਮ ਦੇ ਨਾਲ ਜੋੜ ਦਿੱਤਾ ਜਾਵੇ, ਪਰ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਵਾਰ ਹੋ ਚੁੱਕੇ ਆ, ਇੱਕ ਰਿਲੀਜੀਅਸ ਬਿੱਲ ਜਦੋਂ 1896 ਦੇ ਵਿੱਚ ਪੇਸ਼ ਕਰਨਾ ਸੀ, ਉਦੋਂ ਜਿਹੜੀਆਂ ਕ੍ਰਿਸਚਨ ਬਾਡੀ ਸੀ ਉਹਨਾਂ ਨੇ ਇਤਰਾਜ਼ ਕੀਤਾ ਸੀ, ਤਾਂ 1896 'ਚ ਉਦੋਂ ਹਾਲੇ ਆਸਟ੍ਰੇਲੀਆ ਸੰਵਿਧਾਨਕ ਬਣਿਆ ਵੀ ਨਹੀਂ ਸੀ, ਇੱਕ ਕੌਂਸਟੀਟਿਊਟ ਇੱਥੇ ਦਾ ਬਣਿਆ ਵੀ ਨਹੀਂ ਸੀ, ਪਰ ਫਿਰ ਵੀ ਇੱਕ ਰੈਫਰੈਂਡਮ ਹੋ ਗਿਆ ਸੀ। ਆਇਰਲੈਂਡ ਦੇ ਵਿੱਚ ਵੀ ਬਲੈਸਫੈਮੀ ਦੇ ਉੱਤੇ ਰੈਫਰੈਂਡਮ ਹੋ ਚੁੱਕਿਆ। ਦੁਨੀਆ ਭਰ ਦੇ ਵਿੱਚ ਅਲੱਗ ਅਲੱਗ ਧਰਮਾਂ ਦੇ ਅੰਦਰ ਅਸੀਂ ਇਹ ਦੇਖਿਆ ਕਿ ਰੈਫਰੈਂਡਮ, ਔਰ ਸਿੱਖ ਧਰਮ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਸੌਖਾ ਹੈ, ਕਿਉਂਕਿ ਸਾਡੇ ਕੋਲ ਇੱਕ ਡੈਮੋਕ੍ਰੇਟਿਕ ਔਰਗਨਾਈਜੇਸ਼ਨ ਹੈ ਜਿਹੜੀ ਇੰਨੀ ਤਾਕਤ ਵੀ ਰੱਖਦੀ ਹੈ ਔਰ ਦਮ ਵੀ ਰੱਖਦੀ ਹੈਗੀ, ਔਰ ਨਾਲ ਨਾਲ ਉਹਨਾਂ ਦੇ ਕੋਲ ਐਡਾ ਵੱਡਾ ਸਿਸਟਮ ਵੀ ਹੈਗਾ। ਅਤੇ ਜੇ ਅਕਾਲ ਤਖ਼ਤ ਦੇ ਫਿਲਹਾਲ ਕੁਛ ਇੱਕ ਕਾਰਜਕਾਰੀ ਆਕਾਵਾਂ ਦੇ ਉੱਤੇ ਯਕੀਨ ਨਹੀਂ ਹੈ, ਤਾਂ ਫਿਰ ਕਿਉਂ ਨਹੀਂ ਇੱਕ ਰੈਫਰੈਂਡਮ ਹੋ ਜਾਂਦਾ?
0: ਵੈਸੇ ਤੁਹਾਡਾ ਜਿਹੜਾ ਹੈ ਸਵਾਲ ਤਾਂ ਬੜਾ ਕਮਾਲ ਦਾ ਤੇ ਵਾਜਬ ਵੀ ਲੱਗਦਾ, ਪਰ ਦੇਖੋ ਇਹਦੇ 'ਚ ਦੋ ਗੱਲਾਂ ਜਿਹੜੀਆਂ ਬਹੁਤ ਇੰਪੋਰਟੈਂਟ ਨੇ। ਅਕਾਲੀ ਦਲ ਚਾਹੁੰਦਾ ਹੈ ਅਕਾਲ ਤਖ਼ਤ ਨੂੰ ਇੱਕ ਪੈਰਲਲ, ਇੱਕ ਮਤਵਾਜੀ ਸਰਕਾਰ ਦੇ ਤੌਰ ਤੇ ਵਰਤਣਾ, ਤੇ ਜਿਹੜੀ ਵੱਡੀ ਡਿਮਾਂਡ ਬੇਅਦਬੀ ਵਾਲੀ ਜਦੋਂ ਤੋਂ ਇਹ ਘਟਨਾ ਵਾਪਰੀ ਹੈ 2015 ਤੋਂ, ਸਿੱਖ ਜਗਤ ਵੱਲੋਂ ਹੀ ਉੱਠ ਰਹੀ ਹੈ, ਧਰਨੇ ਜਾ ਰਹੇ ਆ, ਸਮਾਣਾ ਮੋਰਚਾ, ਤੇ ਕਿ ਕਾਨੂੰਨ ਬਣਾਇਆ ਜਾਵੇ, ਕਾਨੂੰਨ ਬਣਾਇਆ ਜਾਵੇ। ਉਹ ਰੈਫਰੈਂਡਮ ਹੀ ਇੱਕ ਤਰ੍ਹਾਂ ਦਾ, ਜਦੋਂ ਉੱਥੇ ਸੰਗਤਾਂ ਆ ਕੇ ਜਿਹੜੀਆਂ ਜੁੜਦੀਆਂ ਨੇ, ਤੇ SGPC ਖੁਦ ਕਹਿੰਦੀ ਹੈ ਕਿ ਕਾਨੂੰਨ ਬਣਾਇਆ ਜਾਵੇ, ਅਕਾਲ ਦਲ ਦਾ ਜਹੇਦਾਰ ਉੱਥੇ ਮੋਰਚੇ ਜਾ ਕੇ ਕਹਿੰਦਾ ਕਿ ਕਾਨੂੰਨ ਬਣਾਇਆ ਜਾਵੇ, ਤੇ ਫਿਰ ਹੁਣ ਇਹ ਕਹਿੰਦੇ ਆ ਕਿ ਕਾਨੂੰਨ ਬਣਾਉਣ ਤੋਂ ਪਹਿਲਾਂ SGPC ਨੂੰ ਪੁੱਛਿਆ ਕਿਉਂ ਨੀ? ਜੇ SGPC ਨੂੰ ਪੁੱਛਣ ਲੱਗ ਜਾਂਦੇ ਤਾਂ ਇਹ ਕਾਨੂੰਨ ਬਣ ਹੀ ਨਹੀਂ ਸੀ ਸਕਦਾ। ਕੀ ਮੈਂ ਤਾਂ ਅਕਸਰ ਇਹ ਇੱਕ ਸਵਾਲ ਕਰਦਾ ਵੀ SGPC ਕਹਿੰਦੇ ਵੀ ਦੇਖੋ ਜੀ, ਹੁਣ ਤਾਂ ਕਾਂਗਰਸ ਵਾਲੇ ਵੀ ਕਹਿਣ ਲੱਗ ਗਏ ਜੀ SGPC ਇੱਕ ਸੰਸਥਾ ਜੀ, ਦੇਖੋ ਇਹਨੂੰ ਪੁੱਛਣਾ ਚਾਹੀਦਾ ਸੀ, ਇਹਦੀ ਜਾਇਜ਼ ਰਾਏ ਲੈਣੀ ਚਾਹੀਦੀ, ਕੀ ਰਾਏ ਦੇ ਸਕਦੇ, SGPC ਨੇ ਰਾਏ ਦੇਣੀ ਵੀ ਨਹੀਂ ਸੀ। ਦੂਜੀ ਗੱਲ ਇਹ ਕਿ ਜਿਹੜਾ ਹੁਣ ਤੱਕ ਇੱਕ ਗੱਲ ਤੇ ਇਹ ਕਸਟੋਡੀਅਨ ਦੇ ਬਹੁਤ ਰੌਲਾ ਪਾਉਂਦੇ ਆ, ਤੇ ਮੈਂ ਸਮਝਦਾ ਕਿ ਜਿਹੜੀ ਜਿੱਥੇ ਕਿਤੇ ਵੀ ਬੇਅਦਬੀ ਹੋਈ ਆ ਗੁਰੂ ਗ੍ਰੰਥ ਸਾਹਿਬ ਦੇ ਬਿੜਾਂ ਦੀ, ਉਹ ਗੁਰਦੁਆਰਿਆਂ 'ਚ ਹੀ ਚੁੱਕੇ ਗਏ ਨੇ। ਕਿਉਂ? ਜਿੱਥੋਂ ਗੁਰੂ ਗ੍ਰੰਥ ਸਾਹਿਬ ਭਾਵੇਂ ਚੋਰੀ ਹੁੰਦਾ ਭਾਵੇਂ ਸਹਿਮਤੀ ਨਾਲ ਚੁੱਕਿਆ ਜਾਂਦਾ, ਕਿ ਉਹ ਜ਼ਿੰਮੇਵਾਰ ਨਹੀਂ ਗੇ। ਤੇ ਦੂਜੀ ਗੱਲ ਜਿਹੜੀ ਇਹ ਹੈ ਕਿ ਇਹਦੇ ਤੇ ਰੈਫਰੈਂਡਮ ਦੀ ਜਿਹੜੀ ਲੋੜ ਹੈ SGPC ਦੀ, SGPC ਤਾਂ ਖੁਦ ਸਰੂਪ ਜਿਹੜੇ ਹੈਗੇ ਆ ਉਹ 382 ਹੈ, ਉਹਨਾਂ ਦਾ ਉਹਨੂੰ ਹਿਸਾਬ ਨਹੀਂ ਕਿ ਕਿੱਥੇ ਚਲੇ ਗਏ ਕਿੱਧਰ ਚਲੇ ਗਏ, ਉਹਨੇ ਕੀ ਰੈਫਰੈਂਡਮ ਕਰਾਉਣਾ ਸੀਗਾ? ਉਹਨੂੰ ਲੱਗਦਾ ਵੀ ਹੁਣ ਅਸਲ ਦੇ ਵਿੱਚ ਤਾਂ ਇਹੀ ਲੱਗਦਾ ਨਾ ਕਿ ਹੁਣ ਉਹ ਗੱਲ ਦੁਬਾਰਾ ਨਾ ਨਿਕਲ ਆਵੇ ਕਿਤੇ, ਕਿ ਉਹ ਜਿਹੜੇ ਸਰੂਪ ਆ ਜਿਹਦੇ ਪਿੱਛੇ ਐਡਾ ਵੱਡਾ ਮੋਰਚਾ ਆਪਣਾ ਬੰਦੇ ਵਡਾਲੇ ਹੋਰਾਂ ਨੇ ਲਾਇਆ, ਜਿਹੜੇ ਇੱਕ ਬੱਲੇ ਸਿੰਘ ਸਿਰਸਾ ਨੇ ਉਹਨਾਂ ਨੇ ਇਹ ਲਾਇਆ ਕਿ ਸਰੂਪ ਗਏ ਕਿੱਥੇ ਗਏ, ਦਰਬਾਰ ਸਾਹਿਬ ਦੇ ਬਾਹਰ ਜਿਹੜੀ ਹੈ ਹੈਰੀਟੇਜ ਸਟਰੀਟ ਤੇ ਧਰਨੇ ਮੁਜ਼ਾਹਰੇ ਹੁੰਦੇ ਰਹੇ। ਸੋ ਇਹ ਜਿਹੜਾ ਹੈ ਇਹ ਬੜਾ ਇੱਕ ਪੇਚੀਦਾ ਜਿਹੜਾ ਉਹ ਮਸਲਾ ਬਣ ਗਿਆ ਜਾਂ ਇਹਨੂੰ ਬਣਾ ਦਿੱਤਾ ਗਿਆ। ਹੁਣ ਜਿਹੜਾ 2008 ਦੇ ਵਿੱਚ ਵੀ ਕਾਨੂੰਨ ਬਣਿਆ ਸੀਗਾ ਉਹ ਸਿਰਫ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੇ ਪ੍ਰਕਾਸ਼ਨ ਨਾਲ ਸੀ, ਉਹ ਅਕਾਲੀ ਸਰਕਾਰ ਨੇ ਬਣਾਇਆ ਸੀ, ਇਹਨਾਂ ਨੇ ਉਹ ਚ ਅਮੈਂਡਮੈਂਟ ਕਰਕੇ ਆਹ ਜੋੜ ਤੇ ਵੀ ਪ੍ਰਕਾਸ਼ਨ ਤਾਂ ਚਲੋ ਕਰੇ ਕੋਈ ਚੱਕਰ ਨੀ ਐ ਜੀ ਬੀ ਸੀ ਤੇ, ਪਰ ਉਹਦੀ ਸਾਂਭ ਸੰਭਾਲ ਜਿਹੜੀ ਆ ਜਾਂ ਜਿਵੇਂ ਤੇ ਕੋਈ ਏਦਾਂ ਦੀ ਹੁੰਦੀ ਆ ਤਾਂ ਉਹਦੇ ਚ ਆਹ ਗੱਲਾਂ ਨੇ, ਉਹਦੇ ਚ ਉਹਨਾਂ ਨੇ ਉਮਰ ਕੈਦ ਤੇ ਹੋਰ ਜੁਰਮਾਨੇ ਨਾਲ ਉਹ ਐਡ ਕਰਤੇ। ਤੇ ਮੈਂ ਕਹਿੰਦਾ ਵੀ ਇੱਕ ਧਿਰ ਇਹ ਵੀ ਕਹਿੰਦੀ ਹੈ ਕਿ ਕਾਨੂੰਨ ਬਣਾਉਣ ਦੀ ਲੋੜ ਕੀ ਹੈ, ਸ਼ਬਦ ਗੁਰੂ ਹੈ ਉਹ ਵਿਚਾਰ ਹੈ, ਉਹ ਇੱਕ ਡਾਕਟਰ ਐਵੇਂ ਦਾ ਸਿਧਾਂਤ ਹੈ, ਉਹਦੇ ਬੇਅਦਬੀ ਹੋ ਹੀ ਨੀ ਸਕਦੀ ਕਿ ਪੱਤਰੇ ਪਾੜਨ ਨਾਲ ਜਾਂ ਅਗਨ ਭੇਂਟ ਕਰਨ ਨਾਲ ਬੇਅਦਬੀ ਕਿਵੇਂ ਹੋ ਗਈ, ਇੱਕ ਧਿਰ ਸਿੱਖਾਂ ਦੀ ਇਹ ਵੀ ਕਹਿੰਦੀ ਹੈ। ਪਰ ਦੇਖੋ ਇੱਕ ਗੱਲ ਬੜੀ ਸਾਫ਼ ਹੈ ਕਿਉਂਕਿ ਇੱਕ ਸਕ੍ਰਿਪਚਰ ਹੈ ਜਿਹੜਾ ਤੇ ਉਹਦਾ ਇੱਕ ਆਪਣਾ ਸਤਿਕਾਰ ਹੁੰਦਾ, ਉਹ ਸਤਿਕਾਰ ਰਹਿਣਾ ਵੀ ਚਾਹੀਦਾ। ਤੇ ਇੱਕ ਗੱਲ ਤੁਸੀਂ ਇਹਦੇ ਨਾਲ ਹੀ ਕੀਤੀ ਸੀ ਬਾਕੀ ਸਕ੍ਰਿਪਚਰ ਦੀ, ਜਿਹਦੇ ਚ ਕੁਰਾਨ ਹੈ, ਜਿਹਦੇ ਚ ਗੀਤਾ ਜਾਂ ਹੋਰ ਹੈ, ਕੱਲ ਤਾਂ ਜਹੇਦਾਰ ਵੀ ਨਹੀਂ ਕੀਤੀ, ਉਹਦਾ ਹੀ ਬਣਨਾ ਚਾਹੀਦਾ। ਪਰ ਇੱਥੇ ਮੈਂ ਇੱਕ ਸਪਸ਼ਟ ਕਰਦਾ, ਬਹੁਤ ਲੋਕਾਂ ਨੂੰ ਅਜੇ ਸਮਝ ਨਹੀਂ ਕਿਉਂਕਿ ਜਦੋਂ ਪਿੱਛੇ ਜੇ ਕਿਸੇ ਨੇ ਇੱਥੇ ਇੱਕ ਘਟਨਾ ਵਾਪਰੀ, ਆ ਜਿਹੜੀਆਂ ਹੁਣ ਲੋਕਲ ਬੋਡੀ ਦੀਆਂ ਚੋਣਾਂ ਹੋਈਆਂ, ਇਹਦੇ ਚ ਝਾੜੂ ਕਿਸੇ ਨੇ ਖਿਲਾਰਤਾ ਤੋੜਤਾ ਅਕਸਰ, ਉਦੋਂ ਬਾਅਦ ਤਾਂ ਇਹ ਸਟੇਜਾਂ ਤੇ ਰਾਜਾ ਬਣਿੰਗ ਇਹ ਪ੍ਰਤਾਪ ਸਿੰਘ ਬਾਦਲ ਸਾਰੇ ਕਰਨ ਲੱਗ ਗਏ ਤੇ ਉਹਦੇ ਖਿਲਾਫ ਹੈਗਾ ਕੇਸ ਦਰਜ ਹੋ ਗਿਆ। ਕਿਸੇ ਨੇ ਇਹ ਫਵਾਹ ਵੀ ਫੈਲਾਈ, ਇੱਥੇ ਚੱਲਦਾ ਰਿਹਾ ਸਾਰਾ ਸੋਸ਼ਲ ਮੀਡੀਆ ਤੇ ਤਾਂ ਕੁਛ ਵੀ ਕਹਿ ਦਿਓ ਕਿ ਦੇਖੋ ਜੀ ਉਸੇ ਕਾਨੂੰਨ ਤਹਿਤ ਝਾੜੂ ਦੀ ਬੇਅਦਬੀ ਦਾ ਵੀ ਜਿਹੜਾ ਹੈਗਾ ਉਹ ਕੇਸ ਦਰਜ ਹੋ ਗਿਆ। ਵੀ ਭਲਾ ਕਿਵੇਂ ਹੋ ਜੂ, ਕਿਉਂਕਿ ਜਿਹੜੇ ਕਾਨੂੰਨ ਦਾ ਐਕਟ ਦਾ ਨਾਂ ਹੀ ਜਗਤ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਹੈ ਐਕਟ ਹੈਗਾ, ਉਹਦੇ ਚ ਇੱਕ ਝਾੜੂ ਕਿੱਥੋਂ ਆ ਗਿਆ? ਮਤਲਬ ਕਿ ਏਦਾਂ ਦੀ ਜਿਹੜੀ ਉਹ ਕਾਫੀ ਜਿਹੜੀ ਉਹ ਗੱਲ ਇਸ ਰੂਪ ਦੇ ਵਿੱਚ ਚੱਲ ਰਹੀ ਹੈ, ਤੇ ਨਾ ਹੀ ਇਸ ਕਾਨੂੰਨ ਦੇ ਤਹਿਤ ਗੀਤਾ ਆਉਂਦੀ ਹੈ, ਨਾ ਹੀ ਇਹਦੇ ਤਹਿਤ ਕੁਰਾਨ ਸ਼ਰੀਫ ਆਉਂਦੀ ਹੈ, ਨਾ ਹੀ ਬਾਈਬਲ ਆਉਂਦੀ ਹੈ। ਤੇ ਦੂਜੀ ਗੱਲ, ਗੀਤਾ ਨੂੰ ਕੁਰਾਨ ਸ਼ਰੀਫ ਨੂੰ ਬਾਈਬਲ ਉਹ ਸਕ੍ਰਿਪਚਰ ਹੈਗੇ ਆ, ਪਵਿੱਤਰ ਗ੍ਰੰਥ ਹੋ ਸਕਦੇ ਆ, ਧਾਰਮਿਕ ਗ੍ਰੰਥ ਹੋ ਗਿਆ, ਪਰ ਉਹਨਾਂ ਨੂੰ ਗੁਰੂ ਦਾ ਦਰਜਾ ਨਹੀਂ ਹੈ। ਇਹੀ ਕਾਰਨ ਹੈ ਕਿ ਇੰਨਾ ਇਹ ਸੋਚ ਸਮਝ ਕੇ ਬੋਝ ਬੋਝ ਕੇ ਪੈਰ ਧਰ ਕੇ ਕੀਤਾ ਗਿਆ, ਪਰ ਕਿਉਂਕਿ ਪੋਲੀਟੀਕਲੀ ਅਕਾਲੀ ਦਲ ਨੂੰ ਸੂਟ ਨਹੀਂ ਕਰਦਾ, ਇਸ ਕਰਕੇ ਹੁਣ ਅਕਾਲ ਤਖ਼ਤ ਤੋਂ ਜਿਹੜਾ ਸੀ ਇਹ ਸਾਰੀ ਗੱਲ ਜਿਹੜੀ ਉਹ ਕਰਤੀ, ਕਿਉਂਕਿ 2027 ਬਹੁਤ ਨੇੜੇ ਆ ਰਹੀ ਹੈ। ਅਕਾਲੀ ਦਲ ਨੂੰ ਹੁਣ ਫੇਰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿ ਅਸੀਂ ਕਿੱਥੇ ਖੜਾਂਗੇ, ਪਿਛਲੇ ਵਾਰੀ ਤਿੰਨ ਜਾਂ ਤਿੰਨ ਸੀਟਾਂ ਆ ਗਈਆਂ ਸੀ ਤੇ ਹੁਣ ਕਿਤੇ ਕਿਤੇ ਵੀ ਨਹੀਂ। ਫਿਰ ਉਹਨਾਂ ਨੂੰ ਇਹ ਲੱਗਦਾ ਕਿ ਆਪਾਂ ਇੱਕ ਪੈਰਲਲ ਇੱਕ ਇਹ ਸਰਕਾਰ ਜਿਹੜੀ, ਮੈਂ ਕਹਿੰਦਾ ਕਿ ਮਤਵਾਜੀ ਸਰਕਾਰ ਬਣਾ ਕੇ ਤੇ ਵੀ ਏਦਾਂ ਦਾ ਬਾਂਹ ਮਰੋੜੀਏ, ਤੇ ਉਹ ਠੀਕ ਹੈ ਸਾਰੇ ਚਲੇ ਗਏ, ਕਾਂਗਰਸੀ ਵੀ ਚਲੇ ਗਏ, ਇੱਥੇ ਆਮ ਆਦਮੀ ਪਾਰਟੀ ਦੇ ਵੀ ਚਲੇ ਗਏ, ਤੇ ਕਾਂਗਰਸ ਤਾਂ ਆਪਣੇ ਰੋਣੇ ਰੋਣੀ ਗਈ, ਸਾਨੂੰ ਤਾਂ ਵਿਧਾਨ ਸਭਾ ਚ ਬੋਲਣ ਨੀ ਦਿੱਤਾ ਜਾਂਦਾ, ਇਹ ਵਾਹ। ਤੇ ਚਲੋ ਕੱਲ ਤਾਂ ਜਹੇਦਾਰ ਨੇ ਆਪਣਾ ਇਹ ਹੁਕਮ ਵੀ ਦਿੱਤਾ, ਉਹਨਾਂ ਨੇ ਮੰਨ ਵੀ ਲਿਆ, ਸਰਕਾਰ ਦੇ ਉੱਤੇ ਪ੍ਰੈਸ਼ਰ ਸੀ ਉਹ ਰਿਲੀਜ਼ ਹੋ ਗਿਆ, ਤੇ ਥੋੜਾ ਜਿਹਾ ਰਾਹਤ ਸੁੱਖ ਦਾ ਸਾਹ ਆ ਕਿ ਚਲੋ ਇਸ ਪਾਸੇ ਦਾ ਕੜਾ ਛੁੱਟਿਆ ਹੁਣ। ਪਰ ਉਹ ਮਹੀਨੇ ਦੇ ਅੰਦਰ ਅੰਦਰ ਦੁਬਾਰਾ ਸੈਸ਼ਨ ਬੁਲਾ ਕੇ ਜੋ ਕਰਨਗੇ ਵੀ ਉਹ ਚ ਕਿਹੜੀਆਂ ਕਿਹੜੀਆਂ ਸੋਧਾਂ ਕਰਨਗੇ, ਅਕਾਲ ਤਖ਼ਤ ਨੇ ਉਹ ਚ ਕੀ ਸੋਧਾਂ ਸਜਾਉਣੀਆਂ ਨੇ ਜਾਂ ਕਿੰਨਾ ਕੁ, ਜੇ ਦੇਖੋ ਅਕਾਲ ਤਖ਼ਤ ਦੇ ਨਾਲ ਕੋਈ ਬੁੱਧੀਜੀਵੀ ਜਾਂ ਵਿਦਵਾਨ ਜੁੜੇ ਹੋਏ ਆ ਤਾਂ ਉਹ ਜਹੇਦਾਰ ਨੂੰ ਇਹ ਵੀ ਮਤ ਦੇ ਸਕਦੇ ਸੀ ਕਿ ਤੁਸੀਂ ਜਿਹੜੇ ਆ ਜਿੱਧਰ ਨੂੰ ਤੁਰੇ ਹੋਏ ਹੋ ਤੁਸੀਂ ਅਕਾਲੀ ਦਲ ਦੇ ਕਹਿਣ ਤੇ ਨਾ ਕਰੋ, ਤੇ ਪਰ ਨਹੀਂ ਇਹ ਗੱਲ ਉਸ ਪਾਸੇ ਨੂੰ ਹਜੇ ਤੁਰੀ ਜਿੰਨਾ ਚਿਰ ਗੜਗੜ ਸਾਹਿਬ, ਕਿਉਂਕਿ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਵੀ ਤਾਂ SGPC ਦੇ ਲਾਏ ਹੋਏ ਸੀ ਨਾ, ਤੇ ਜਦੋਂ ਉਹਨਾਂ ਨੂੰ ਇਹ ਗੱਲ ਅੰਦਰੋਂ ਜ਼ਮੀਰ ਉਹਨਾਂ ਦੀ ਕਹਿਣ ਲੱਗੀ ਵੀ ਆ ਏਦਾਂ ਕਰਕੇ, ਉਹ ਅਕਾਲ ਤਖ਼ਤ ਵੱਲੋਂ ਜਿਹੜੇ ਸੀ ਇਹ ਮਾਮਲਾ ਜਿਹੜਾ ਹੈਗਾ ਭਾਵੇਂ ਉਹ ਬਰਗਾੜੀ ਵਾਲਾ ਹੋਵੇ ਭਾਵੇਂ ਹੋਰ ਹੋਵੇ, ਤਾਂ ਉੱਥੇ ਅਕਾਲੀ ਦਲ ਨੂੰ ਜਾਂ ਇਹਨਾਂ ਨੂੰ ਬੁਲਾ ਕੇ ਤੇ ਕਿਉਂਕਿ ਇਹਨਾਂ ਦੀ ਸਰਕਾਰ ਵੇਲੇ ਹੋਇਆ ਤੇ ਉਹ ਪੁੱਛਿਆ ਜਾ ਸਕਦਾ, ਉੱਥੇ ਉਦੋਂ ਉਹ ਸਰੈਂਡਰ ਕਰਕੇ ਬਾਅਦ ਦੇ ਵਿੱਚ ਉਹ ਜਿਹੜੇ ਸੀਗੇ ਆਪਣਾ ਉਹ ਕਰ ਗਏ ਸਾਰੀ ਗੱਲ ਤੋਂ ਭੱਜ ਗਏ ਜਿਵੇਂ ਆਪਾਂ ਕਹਿੰਦੇ ਹਾਂ। ਤੇ ਹੁਣ ਉਦੋਂ ਬਾਅਦ ਉਹਨਾਂ ਤੇ ਕੋਈ ਐਕਸ਼ਨ ਨੀ ਕਿਉਂਕਿ ਉਹਨਾਂ ਨੇ ਜਹੇਦਾਰ ਹੀ ਬਦਲ ਤੇ ਨਵਾਂ ਜਹੇਦਾਰ ਆਪਣੇ ਮੁਤਾਬਕ ਦਾ, ਤਾਂ ਹਮੇਸ਼ਾ ਹੀ ਹੋਇਆ ਜਦੋਂ ਭਾਈ ਰਣਜੀਤ ਸਿੰਘ ਨੇ ਕਿਹਾ 1998 ਦੇ ਵਿੱਚ ਕਿ 99 ਦੀ ਜਿਹੜੀ ਵਿਸਾਖੀ ਹੈ ਉਹ ਉਦੋਂ ਤੱਕ ਤੁਸੀਂ ਖਾਲਸਾ ਸਾਜਣਾ ਦਿਵਸ ਦਾ 300 ਸਾਲ ਆ ਰਿਹਾ, ਕੋਈ ਵੀ ਧੜਾ ਡੱਡ ਨਾ ਕਰੇ, ਜਹੇਦਾਰ ਟੌਲਾ ਤੇ ਬਾਦਲ ਜਦੋਂ ਲੜਾਈ ਤਿੱਖੀ ਹੋ ਗਈ ਸੀ ਉਦੋਂ ਤੱਕ ਤੁਸੀਂ ਕੁਛ ਨੀ ਕਰਨਾ, ਉਹਨੂੰ ਬਦਲਤਾ, ਬਦਲ ਕੇ ਆਪਣਾ ਜਿਹੜਾ ਸੀ ਉਹ ਬੰਦਾ ਗਿਆਨੀ ਪੂਰਨ ਸਿੰਘ ਨੂੰ ਲਾਤਾ ਤੇ ਪ੍ਰਧਾਨ ਬਦਲਤਾ। ਤੇ ਇਹ ਜਦੋਂ ਤੁਹਾਡੇ ਹੱਥ ਚ ਚਾਬੀ ਹੈ, ਇੱਕ ਅਪੁਆਇੰਟਿੰਗ ਅਥਾਰਟੀ SGPC ਹੈ, ਤੇ ਉਹ ਤਾਂ ਫਿਰ ਇੱਕ ਮੁਲਾਜ਼ਮ ਦੇ ਲੈਵਲ ਤੇ ਤੁਸੀਂ ਲਿਆਏ ਜਾਏਗਾ ਨੂੰ, ਤੇ ਇਹ ਇਹ ਕਾਫੀ ਜਿਹੜੀਆਂ ਇਹ ਗੱਲਾਂ ਨੇ, ਲੰਬੀ ਬਹਿਸ ਦਾ ਜਿਹੜਾ ਹੈਗਾ ਗੌਤਮ ਜੀ ਵਿਸ਼ਾ ਹੈ, ਤੇ ਕੁੱਲ ਮਿਲਾ ਕੇ ਤਾਂ ਇਹ ਕਿਹਾ ਜਾ ਸਕਦਾ ਕਿ ਛੇਵੇਂ ਪਾਤਸ਼ਾਹ ਨੇ ਰੱਖਿਆ ਸੀ ਕਿ ਇਹ ਧਰਮ ਦੇ ਅਧੀਨ ਹੋਵੇ ਤੇ ਸਾਰਾ ਕੁਛ, ਤੇ ਜਿਹੜਾ ਹੈਗਾ ਉਹ ਧਰਮ ਦੀ ਗੱਲ ਉੱਪਰ ਹੋਵੇ, ਉਹਨਾਂ ਨੇ ਅਕਾਲ ਤਖ਼ਤ ਦਾ ਸਟਰਕਚਰ ਵੀ ਇਸ ਹਿਸਾਬ ਨਾਲ ਬਣਾਇਆ ਸੀ, ਤੇ ਕਿ ਜਿਹੜਾ ਹੈਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਅਕਾਲ ਤਖ਼ਤ ਸਾਹਿਬ ਵਾਲੇ ਜਿਹੜੇ ਗੁਰਦੁਆਰੇ ਚ ਹੁੰਦਾ ਉਹ ਟੇਢਾ ਹੁੰਦਾ ਹੈਗਾ, ਤੇ ਇਸ ਤਰੀਕੇ ਦੇ ਨਾਲ ਜਿਹੜਾ ਉਹ ਹੁੰਦਾ ਤੇ ਉਹ ਏਦਾਂ ਉਹ ਬਣਾਇਆ ਗਿਆ ਸੀ ਸਾਰਾ, ਤੇ ਪਰ ਇਹ ਹੋ ਗਿਆ ਉਲਟ, ਹੁਣ ਹੁਣ ਧਰਮ ਰਾਜਨੀਤੀ ਦੇ ਥੱਲੇ ਹੋ ਗਿਆ ਤੇ ਜਿਵੇਂ ਦੀ ਉਹ ਰਾਜਨੀਤੀ ਚਾਹੁੰਦੀ ਹੈ ਉਸ ਤਰ੍ਹਾਂ ਦੀ ਉਹ ਗੱਲ ਜਿਹੜੀ ਉਹ ਚੱਲਦੀ ਹੈ। ਸੋ ਇਹ ਜਿਹੜਾ ਹੈ ਸਿਚੁਏਸ਼ਨ ਇਸ ਕਰਕੇ ਜ਼ਿਆਦਾ ਫਲੂਡ ਹੋ ਗਈ।
1: ਜੀ ਬਹੁਤ ਧੰਨਵਾਦ ਪ੍ਰੀਤਮ ਜੀ, ਔਰ ਬੜੀ ਵਿਸਤਾਰ ਦੇ ਵਿੱਚ ਅਸੀਂ ਚਰਚਾ ਕੀਤੀ ਇਤਿਹਾਸ ਤੋਂ ਲੈ ਕੇ ਮੌਜੂਦਾ ਸਮੇਂ ਤੱਕ ਜੋ ਕੁਛ ਇਹਦੇ 'ਚ ਚੱਲ ਰਿਹਾ ਹੈਗਾ। ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਏਗਾ। ਫਿਲਹਾਲ ਧੰਨਵਾਦ ਪ੍ਰੀਤਮ ਜੀ।
0: ਹਾਂਜੀ, ਸ਼ੁਕਰੀਆ ਬਹੁਤ ਬਹੁਤ।
1: ਸੋ ਇਹ ਸੀ ਪ੍ਰੀਤਮ ਸਿੰਘ ਰੁਪਾਲ ਜੀ ਸਾਡੇ ਨਾਲ ਅਕਾਲ ਤਖ਼ਤ ਸਿਰਜਣਾ ਦਿਵਸ ਮੌਕੇ ਦੇ ਉੱਤੇ ਇਹ ਖਾਸ ਪੇਸ਼ਕਸ਼। ਕਿਵੇਂ ਲੱਗੀ ਤੁਹਾਨੂੰ? facebook.com/ਹਾਂਜੀ ਸਿਡਨੀ, info@haanji.com.au ਜਾਂ ਫਿਰ 0472-6164 ਨੰਬਰ ਦੇ ਉੱਤੇ ਮੈਸੇਜ ਕਰਕੇ ਵੀ ਤੁਸੀਂ ਆਪਣੀ ਫੀਡਬੈਕ ਭੇਜ ਸਕਦੇ ਹੋ। ਦਿਓ ਇਜਾਜ਼ਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੇਡੀਓ ਹਾਂਜੀ 1674 AM ਤੋਂ ਇੱਕ ਦੇਸ਼ ਪੰਜਾਬ ਕੀ ਗੱਲ ਕੀਚੇ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤੀ ਮਾਰਨ ਦਾ। ਸਾਡੇ ਨਾਲ ਫੋਨ ਲਾਈਨ ਦੇ ਉੱਤੇ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਅੱਜ 3 ਤਰੀਕ ਆ ਜੁਲਾਈ ਦਾ ਮਹੀਨਾ ਤੇ ਸ਼ੁੱਕਰਵਾਰ ਦਾ ਦਿਨ, ਉਹ ਜਾਣਦੇ ਕਿਹੜੀਆਂ ਨੇ ਖਾਸ ਖਬਰਾਂ। ਗੌਤਮ ਜੀ ਤੁਸੀਂ ਆਉਂਦੇ ਰਹੋ।
1: ਬਹੁਤ ਧੰਨਵਾਦ ਰੰਜੋ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਤੇ ਆਸਟ੍ਰੇਲੀਆ ਦੀਆਂ ਖਬਰਾਂ ਦੇ ਵਿੱਚ। ਅੱਜ ਜ਼ਿਆਦਾਤਰ ਇੱਕ ਅਮੈਰੀਕਨ ਐਂਗਲ ਰਹੇਗਾ, ਉਂਝ ਵੀ ਅਮੈਰੀਕਾ ਦਾ ਬਰਥਡੇ ਹੈ, ਹੈਪੀ ਬਰਥਡੇ, ਇੰਡੀਪੈਂਡੈਂਸ ਡੇ ਹੈ ਕੱਲ ਨੂੰ, ਸੋ ਉਹਦਾ ਵੀ ਜ਼ਿਕਰ ਕਰਾਂਗੇ ਔਰ ਫੀਫਾ ਦੀਆਂ ਖਬਰਾਂ ਦੀ ਸਾਂਝ ਖਾਸ ਤੌਰ ਦੇ ਉੱਤੇ ਤੁਹਾਨੂੰ ਦੱਸਾਂਗੇ ਕਿ ਮੁਹੰਮਦ ਸਲਾਹ ਦੀ ਇਜਿਪਟ ਦੇ ਨਾਲ ਜਦੋਂ ਸੌਕਰੂਜ਼ ਭਿੜੇਗੀ ਕੱਲ ਨੂੰ ਤੇ ਤੁਸੀਂ ਕਿੱਥੇ ਲਾਈਵ ਸਾਈਟਾਂ ਦੇ ਉੱਤੇ ਇੰਜੋਏ ਕਰ ਸਕਦੇ ਹੋ। ਹਾਲਾਂਕਿ ਠੰਡ ਦਾ ਟਾਈਮ ਹੈ, ਤੜਕੇ ਸਵੇਰੇ ਮੈਚ ਹੈ, ਸੋ ਗਰਮ ਹੋ ਕੇ ਜਾਇਓ ਭਾਈ। ਆਓ ਸ਼ੁਰੂਆਤ ਕਰਦੇ ਹਾਂ ਇੰਟਰਨੈਸ਼ਨਲ ਨਿਊਜ਼ ਤੋਂ ਔਰ ਪਹਿਲੀ ਖਬਰ ਗਜ਼ਾ ਦੇ ਨਾਲ ਜੁੜੀ ਹੋਈ, ਜਿੱਥੇ ਕੌਮਾਂਤਰੀ ਖਬਰ ਏਜੰਸੀਆਂ ਦੇ ਮੁਤਾਬਕ ਗਜ਼ਾ ਦੇ ਸਿਹਤ ਮੰਤਰਾਲੇ ਨੇ ਕੁਝ ਜਾਣਕਾਰੀਆਂ ਸਾਂਝੀਆਂ ਕੀਤੀਆਂ। ਕਿਹਾ ਗਿਆ ਹੈ ਕਿ ਜਿੰਨਾ ਵੀ ਇਜ਼ਰਾਈਲ ਨੇ ਹਮਲੇ ਕੀਤੇ ਨੇ, ਉਹਨਾਂ ਹਮਲਿਆਂ ਤੋਂ ਬਾਅਦ ਜਿਹੜੇ ਸਿੱਧੇ ਤੌਰ ਦੇ ਉੱਤੇ ਲੋਕ ਮਾਰੇ ਗਏ ਨੇ ਉਹਨਾਂ ਦੀਆਂ ਤਾਂ ਮੌਤਾਂ ਹੋਈਆਂ ਹੀ ਨੇ, 76,000-77,000 ਦੇ ਆਸ ਪਾਸ ਦੀ ਗਿਣਤੀ ਹੈ। ਪਰ ਇਹਨਾਂ ਹਮਲਿਆਂ ਤੋਂ ਬਾਅਦ ਹਸਪਤਾਲ ਬੁਰੀ ਤਰ੍ਹਾਂ ਦੇ ਨਾਲ ਪ੍ਰਭਾਵਿਤ ਹੋਏ ਨੇ, ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਨੇ। ਜੰਗ ਦੇ ਵਿੱਚ ਜ਼ਖਮੀ ਹੋਏ ਜਾਂ ਗੰਭੀਰ ਰੂਪ ਦੇ ਵਿੱਚ ਬਿਮਾਰ ਹੋਏ ਕਰੀਬ 15,000 ਲੋਕਾਂ ਨੂੰ ਇਲਾਜ ਨਹੀਂ ਮਿਲ ਪਾ ਰਿਹਾ। ਹਾਲੇ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਹੀ 300 ਲੋਕਾਂ ਦੀ ਮੌਤ ਇਸ ਕਰਕੇ ਹੋਈ ਹੈ ਕਿਉਂਕਿ ਉਹਨਾਂ ਦਾ ਮੈਡੀਕਲ ਇਵੈਕੂਏਸ਼ਨ ਹੀ ਨਹੀਂ ਹੋਇਆ, ਯਾਨੀ ਉਹਨਾਂ ਨੂੰ ਜਿਸ ਥਾਂ ਦੇ ਉੱਤੇ ਹਮਲਾ ਹੋਇਆ ਉੱਥੋਂ ਬਾਹਰ ਨਹੀਂ ਕੱਢਿਆ ਜਾ ਸਕਿਆ। ਸਿੱਧੇ ਰੂਪ ਦੇ ਵਿੱਚ ਤਾਂ ਨਹੀਂ ਉਹ ਮਾਰੇ ਗਏ, ਪਰ ਜ਼ਖਮਾਂ ਦੀ ਤਾਬ ਨਾ ਸਹਿੰਦਿਆਂ ਹੋਇਆ ਕਈ ਦਿਨਾਂ ਬਾਅਦ ਉਹਨਾਂ ਦੀ ਤੜਪ ਤੜਪ ਕੇ ਮੌਤ ਹੋਈ ਹੈ। ਇਸ ਵਕਤ ਬੁਰੇ ਹਾਲਾਤ ਨੇ, ਗਜ਼ਾ ਦੇ ਵਿੱਚ ਹਾਲਾਤ ਨਹੀਂ ਨੇ ਕਿ ਉੱਥੇ ਕਿਸੇ ਕਿਸਮ ਦੀ ਕੋਈ ਮੈਡੀਕਲ ਫੈਸਿਲਿਟੀ ਇਸ ਵਕਤ ਬਚੀ ਹੋਵੇ। ਕਹਿਣ ਨੂੰ ਸਿਹਤ ਮੰਤਰਾਲਾ, ਪਰ ਸਿਹਤ ਕਿਸੇ ਦੀ ਵੀ ਉੱਥੇ ਦਰੁਸਤ ਨਹੀਂ ਹੈ। ਸੰਯੁਕਤ ਰਾਸ਼ਟਰ ਦੇ ਅੰਕੜਿਆਂ ਦੇ ਮੁਤਾਬਕ ਗਜ਼ਾ ਦੇ ਵਿੱਚ 600 ਤੋਂ ਜ਼ਿਆਦਾ ਸਿਹਤ ਕੇਂਦਰਾਂ ਦੇ ਵਿੱਚੋਂ ਫਿਲਹਾਲ ਸਿਰਫ 30 ਹੀ ਪੂਰੀ ਤਰ੍ਹਾਂ ਦੇ ਨਾਲ ਕੰਮ ਕਰ ਪਾ ਰਹੇ ਨੇ। ਚੇਤੇ ਕਰਵਾ ਦਈਏ ਕਿ ਗਜ਼ਾ ਦੀ ਆਪਣੀ ਕੋਈ ਸਥਾਨਕ ਸਰਕਾਰ ਨਹੀਂ ਹੈ, ਇਸ ਕਰਕੇ ਸੰਯੁਕਤ ਰਾਸ਼ਟਰ ਹੀ ਇਹਨਾਂ 600 ਤੋਂ ਆਸ ਪਾਸ ਜਿਹੜੇ ਸਿਹਤ ਕੇਂਦਰ ਸੀ, ਪ੍ਰਾਇਮਰੀ ਸਿਹਤ ਕੇਂਦਰ ਸੀ, ਮੁੱਢਲੇ ਸਿਹਤ ਕੇਂਦਰ ਸੀ, ਇਹਨਾਂ ਦੀ ਵਿੱਤੀ ਮਦਦ ਕਰਦਾ ਸੀ ਤੇ ਕੌਮਾਂਤਰੀ ਮਦਦ ਦੇ ਨਾਲ ਇਹ ਚੱਲਦੇ ਸੀ। ਪਰ ਹੁਣ ਇਜ਼ਰਾਈਲ ਨੇ ਇਹ ਸਾਰੇ ਹੀ ਤਬਾਹ ਕਰ ਦਿੱਤੇ ਨੇ, ਇਹ ਕਹਿ ਕੇ ਕਿ ਇਹ ਹਮਾਸ ਦੇ ਅੱਡੇ ਨੇ। ਮਦਦ ਪਹੁੰਚਾਉਣ ਵਾਲੀਆਂ ਏਜੰਸੀਆਂ ਦਾ ਕਹਿਣਾ ਹੈ ਕਿ ਇਜ਼ਰਾਈਲ ਹੁਣ ਦਵਾਈਆਂ ਤੇ ਜ਼ਰੂਰੀ ਮੈਡੀਕਲ ਉਪਕਰਨ ਤੱਕ ਵੀ ਨਹੀਂ ਗਜ਼ਾ ਪਹੁੰਚਣ ਦੇ ਰਿਹਾ, ਉਹਨਾਂ ਦੇ ਉੱਤੇ ਵੀ ਪਾਬੰਦੀਆਂ ਲੱਗ ਰਹੀਆਂ ਨੇ। ਹਾਲਾਂਕਿ ਇਜ਼ਰਾਈਲ ਇਹਨਾਂ ਗੱਲਾਂ ਤੋਂ ਇਨਕਾਰ ਹੀ ਕਰਦਾ ਰਿਹਾ ਤੇ ਕਿਹਾ ਹੈ ਕਿ ਅਜਿਹੀ ਕੋਈ ਗੱਲ ਕਦੇ ਹੋਈ ਨਹੀਂ ਹੈ। ਉੱਥੇ ਯੂਕਰੇਨ ਦੀ ਰਾਜਧਾਨੀ ਕੀਵ ਦੇ ਉੱਤੇ ਰੂਸ ਦੀ ਤਰਫ ਤੋਂ ਕੀਤੇ ਗਏ ਹਮਲਿਆਂ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ ਹੁਣ 18 ਹੋ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਯੂਕਰੇਨ ਨੇ ਤਾਬੜਤੋੜ ਹਮਲੇ ਰੂਸ ਦੇ ਉੱਤੇ ਕੀਤੇ ਸੀ। ਜ਼ਾਹਰ ਜੀ ਗੱਲ ਹੈ ਕਿ ਰੂਸ ਨੇ ਉਹਨਾਂ ਦਾ ਜਵਾਬ ਤਾਂ ਦੇਣਾ ਹੀ ਸੀ। ਕੀਵ ਦੇ ਵਿੱਚ ਰਾਤ ਭਰ ਡਰੋਨ ਤੇ ਮਿਜ਼ਾਈਲ ਹਮਲਿਆਂ ਦੇ ਨਾਲ ਹਮਲਾ ਕੀਤਾ ਗਿਆ ਔਰ ਕੀਵ ਦੇ ਮੇਅਰ ਨੇ, ਕੀਵ ਅਸਲ ਚ ਯੂਕਰੇਨ ਦੇਸ਼ ਦਾ ਰਾਜਧਾਨੀ ਸ਼ਹਿਰ ਹੈ, ਇੱਥੋਂ ਦੇ ਮੇਅਰ ਨੇ ਯੂਕਰੇਨ ਦੀ ਰਾਜਧਾਨੀ ਦੇ ਉੱਤੇ ਹੋਏ ਹਮਲੇ ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਦੱਸਿਆ। ਦੱਸਿਆ ਗਿਆ ਹੈ ਕਿ ਇਸ ਦੇ ਵਿੱਚ 90 ਲੋਕ ਜ਼ਖਮੀ ਹੋਏ ਨੇ ਔਰ ਉਹਨਾਂ ਨੂੰ ਅਲੱਗ ਅਲੱਗ ਥਾਵਾਂ ਦੇ ਉੱਤੇ ਨਿਸ਼ਾਨਾ ਵੀ ਬਣਾਇਆ ਗਿਆ। ਅਸਲ ਦੇ ਵਿੱਚ ਨਿਸ਼ਾਨਾ ਬਣਾਉਣ ਦੇ ਵਿੱਚ ਰਿਹਾਇਸ਼ੀ ਤੇ ਹੋਰ ਦੂਸਰੀਆਂ ਇਮਾਰਤਾਂ ਤਾਂ ਸੀਗੀਆਂ ਹੀ, ਪਰ ਇੱਕ ਐਂਬੂਲੈਂਸ ਸਟੇਸ਼ਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਹੈ। ਇੱਧਰ ਵੈਨਜ਼ੂਏਲਾ ਦੇ ਭੂਚਾਲ ਦੇ ਨਾਲ ਜੁੜੀਆਂ ਹੋਈਆਂ ਅਲੱਗ ਅਲੱਗ ਖਬਰਾਂ ਆ ਰਹੀਆਂ ਨੇ। ਵੈਸੇ ਤਾਂ ਵੈਨਜ਼ੂਏਲਾ ਦੇ ਵਿੱਚ 24 ਜੂਨ ਨੂੰ ਭੂਚਾਲ ਆਇਆ ਸੀ, 2 ਝਟਕੇ ਲੱਗੇ ਸੀ 7.2 ਦੀ ਤੀਬਰਤਾ ਦਾ ਤੇ ਕੁਝ ਹੀ ਸੈਕਿੰਡਾਂ ਚ 7.5 ਦੀ ਤੀਬਰਤਾ ਵਾਲਾ ਭੂਚਾਲ। ਪਰ ਵੈਨਜ਼ੂਏਲਾ ਦੇ ਵਿੱਚ ਆਏ ਇਸ ਭੂਚਾਲ ਤੋਂ ਬਾਅਦ ਰੋਜ਼ ਹੀ ਕੌਮਾਂਤਰੀ ਮੀਡੀਆ ਦੇ ਵਿੱਚ ਕਿਸਮ ਕਿਸਮ ਦੀਆਂ ਖਬਰਾਂ ਆ ਰਹੀਆਂ ਨੇ। ਹੁਣ ਪਤਾ ਇਹ ਚੱਲਿਆ ਕਿ 8 ਦਿਨ ਤੱਕ ਫਸੇ ਰਹਿਣ ਦੇ ਬਾਅਦ ਇੱਕ ਵਿਅਕਤੀ ਨੂੰ ਜ਼ਿੰਦਾ ਬਚਾਇਆ ਗਿਆ। ਅੱਜ ਤੋਂ 3 ਦਿਨ ਪਹਿਲਾਂ ਇੱਕ 5 ਦਿਨ ਮਲਬੇ ਚ ਦਬੀ ਹੋਈ ਮਹਿਲਾ ਨੂੰ ਵੀ ਬਚਾਉਣ ਦੀ ਖਬਰ ਤੁਹਾਡੇ ਨਾਲ ਅਸੀਂ ਇਹਨਾਂ ਹੀ ਖਬਰਾਂ ਚ ਸਾਂਝੀ ਕੀਤੀ ਸੀ। 140 ਟਨ ਮਲਬੇ ਦੇ ਥੱਲੇ ਫਸੇ ਹੈਨੋਨ ਗਿੱਲ ਦਾ ਪਤਾ ਲੱਗਣ ਤੋਂ 100 ਘੰਟੇ ਦੇ ਬਾਅਦ ਉਸ ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ। ਦੱਸ ਦਈਏ ਕਿ ਇਸਦੇ ਪਰਿਵਾਰ ਵਾਲਿਆਂ ਨੇ ਤੱਕ ਸੂਚਨਾ ਦੇ ਦਿੱਤੀ ਗਈ। ਵੈਨਜ਼ੂਏਲਾ, ਚਿਲੀ, ਕੋਸਟਾਰੀਕਾ, ਅਲ ਸਲਵਾਡੋਰ, ਮੈਕਸੀਕੋ, ਪੁਰਤਗਾਲ ਤੇ ਅਮਰੀਕਾ ਦੀਆਂ ਟੀਮਾਂ ਦੀ ਤਰਫ ਤੋਂ ਫਿਲਹਾਲ ਬਚਾਅ ਮੁਹਿੰਮਾਂ ਇੱਥੇ ਚਲਾਈਆਂ ਜਾ ਰਹੀਆਂ ਨੇ। ਅਮਰੀਕਾ ਦੀ ਖਬਰ ਸਾਂਝੀ ਕੀਤੀ ਹੋਇਆ ਤਾਂ ਅਗਲੀ ਖਬਰ ਭਾਰਤੀ ਪਰਿਵਾਰ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਅਮਰੀਕਾ ਦੇ ਇੱਕ ਹੋਟਲ ਦੇ ਵਿੱਚ ਲੱਗੀ ਭਿਆਨਕ ਅੱਗ ਦੇ ਚਲਦਿਆਂ ਗੁਜਰਾਤ ਦੇ 3 ਲੋਕਾਂ ਦੀ ਦਰਦਨਾਕ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਘਟਨਾ ਦੇ ਵਿੱਚ ਅਮਰੀਕਾ ਦੇ ਮੈਸਾਚੁਸਟਸ ਸੂਬੇ ਦੇ ਅੰਦਰ ਵੂਸਟਰ ਸ਼ਹਿਰ ਦੇ ਵਿੱਚ ਇਹ ਵਾਪਰੀ ਘਟਨਾ ਚ ਗੁਜਰਾਤ ਦੇ ਖੇੜਾ ਜ਼ਿਲ੍ਹੇ ਦੇ ਨਡਿਆੜ ਦੇ ਰਹਿਣ ਵਾਲੇ ਇਹ ਵਿਅਕਤੀ ਦੱਸੇ ਗਏ ਨੇ, ਹਿਤੇਸ਼ ਬਾਈ ਸੁਥਾਰ। ਇਸ ਤੋਂ ਇਲਾਵਾ ਉਹਨਾਂ ਦੀ ਪਤਨੀ ਹੀਨਾ ਬੇਨ ਸੁਥਾਰ ਤੇ ਉਹਨਾਂ ਦੀ ਧੀ ਇਸ਼ਾਨੀ ਸੁਥਾਰ ਦੀ ਮੌਤ ਹੋਈ ਦੱਸੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਿਤੇਸ਼ ਬਾਈ ਆਪਣੇ ਪਰਿਵਾਰ ਸਣੇ ਤੇ ਕੁਝ ਹੋਰਨਾਂ ਲੋਕਾਂ ਦੇ ਨਾਲ ਅਮਰੀਕਾ ਦੇ ਵਿੱਚ ਕੁਝ ਸਾਲ ਪਹਿਲਾਂ ਸ਼ਿਫਟ ਹੋਏ ਸੀ। ਹਿਤੇਸ਼ ਬਾਈ ਉਸੇ ਇਕੋਨੋ ਲੌਜ ਮੋਟਲ ਦੇ ਵਿੱਚ ਕੰਮ ਕਰਦੇ ਸੀ ਜਿੱਥੇ ਇਹ ਅੱਗ ਲੱਗੀ ਹੈ। ਐਤਵਾਰ ਦੇਰ ਰਾਤ ਕਰੀਬ 1:30 ਵਜੇ ਮੋਟਲ ਦੇ ਵਿੱਚ ਅਚਾਨਕ ਅੱਗ ਲੱਗ ਗਈ ਜਦੋਂ ਇਹਨਾਂ ਦਾ ਪਰਿਵਾਰ ਕਮਰੇ ਦੇ ਵਿੱਚ ਹੀ ਸੀ। ਅੱਗ ਇੰਨੀ ਤੇਜ਼ੀ ਦੇ ਨਾਲ ਅਚਾਨਕ ਫੈਲੀ ਕਿ ਪਰਿਵਾਰ ਫਸਿਆ ਹੀ ਰਹਿ ਗਿਆ। ਕੁਝ ਹੀ ਦੇਰ ਦੇ ਵਿੱਚ ਕਮਰਾ ਹੀ ਨਹੀਂ ਪੂਰੇ ਮੋਟਲ ਨੂੰ ਅੱਗ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਕਮਰਾ ਨੰਬਰ 121 ਦੇ ਵਿੱਚ ਜਿਹੜਾ ਕਿ ਥੋੜਾ ਪਰੇ ਸੀ ਦੂਰ, ਉਹਦੇ ਚ ਠਹਿਰਿਆ ਇੱਕ ਵਿਅਕਤੀ ਜਿਸਨੇ 911 ਤੇ ਕਾਲ ਕਰਕੇ ਉਸ ਵਕਤ ਐਮਰਜੈਂਸੀ ਸੇਵਾਵਾਂ ਨੂੰ ਸੱਦਿਆ। ਦੱਸ ਦਈਏ ਕਿ ਹਾਲ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਕੀਤਾ ਜਾ ਰਿਹਾ। ਇਹ ਥਾਂ ਵੀ ਇੱਕ ਰਿਮੋਟ ਇਲਾਕਾ ਦੱਸਿਆ ਗਿਆ ਜਿੱਥੇ ਇਹ ਅੱਗ ਲੱਗਣ ਦੀ ਘਟਨਾ ਇਸ ਮੋਟਲ ਦੇ ਵਿੱਚ ਵਾਪਰੀ ਹੈ। ਉੱਥੇ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਲਗਭਗ 125 ਸਾਲ ਪੁਰਾਣੇ ਇੱਕ ਇਤਿਹਾਸਕ ਗੁਰਦੁਆਰੇ ਨੂੰ ਢਾਣ ਦਾ ਮਾਮਲਾ ਕੱਲ੍ਹ ਦੇ ਦਿਨ ਤੁਹਾਡੇ ਨਾਲ ਖ਼ਬਰਾਂ 'ਚ ਸਾਂਝਾ ਕੀਤਾ ਗਿਆ ਸੀ। ਸਿੱਖ ਭਾਈਚਾਰੇ ਦੇ ਵਿੱਚ ਹੁਣ ਖਾਸਾ ਰੋਹ ਦੇਖਣ ਨੂੰ ਮਿਲ ਰਿਹਾ ਪਾਕਿਸਤਾਨ ਤੇ ਉੱਥੋਂ ਦੀ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੇ ਖਿਲਾਫ਼। ਇਹ ਗੁਰਦੁਆਰਾ ਲਾਹੌਰ ਦੇ ਨੇੜੇ ਫਾਰੂਕਾਬਾਦ ਸਥਿਤ ਹੈ। ਭਾਰਤ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਸਤਿਕਾਰਕ ਸਿੱਖ ਧਾਰਮਿਕ ਸਥਾਨ ਦੇ ਵਿਰੁੱਧ ਪਹਿਲਾਂ ਤੋਂ ਸੋਚੀ ਸਮਝੀ ਭੰਨ ਤੋੜ ਦੀ ਕਾਰਵਾਈ ਵੀ ਕਰਾਰ ਦਿੱਤਾ। ਭਾਰਤ ਨੇ ਜ਼ਿੰਮੇਦਾਰ ਲੋਕਾਂ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਸਿੱਖ ਸੰਗਠਨਾਂ ਨੇ ਵੀ ਸਥਾਨਕ ਏਜੰਸੀਆਂ ਨੂੰ ਦਖਲ ਅੰਦਾਜ਼ੀ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਪਾਕਿਸਤਾਨ ਦੇ ਵਿੱਚ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਇਲਾਕੇ ਦੇ ਸਿੱਖ ਭਾਈਚਾਰੇ ਦੇ ਲੋਕਾਂ ਦੀ ਤਰਫ ਤੋਂ ਵਿਰੋਧ ਵੀ ਦਰਜ ਕੀਤਾ ਗਿਆ, ਪ੍ਰਦਰਸ਼ਨ ਵੀ ਕੀਤੇ ਗਏ ਨੇ। ਬੁੱਧਵਾਰ ਦੇ ਦਿਨ ਤਾਂ ਪੰਜਾਬ ਦੇ ਘੱਟ ਗਿਣਤੀ ਪੰਜਾਬ ਯਾਨੀ ਪਾਕਿਸਤਾਨ ਦੇ ਪਾਸੇ ਦਾ ਪੰਜਾਬ, ਉੱਥੋਂ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਫਾਰੂਖਾਬਾਦ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਦਾ ਦੌਰਾ ਕੀਤਾ। ਇਸ ਦੇ ਤੁਰੰਤ ਪੁਨਰ ਨਿਰਮਾਣ ਦਾ ਐਲਾਨ ਵੀ ਕੀਤਾ। ਇਸ ਦਰਮਿਆਨ ਸ਼ੇਖਪੁਰਾ ਦੇ ਡਿਪਟੀ ਕਮਿਸ਼ਨਰ ਤੇ ਨਗਰ ਕੌਂਸਲ ਦੇ ਜਿਹੜੇ ਅਧਿਕਾਰੀ ਸੀ ਉਹ ਵੀ ਮੌਕੇ ਦੇ ਉੱਤੇ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦਿਆਂ ਅਰੋੜਾ ਨੇ ਕਿਹਾ ਕਿ ਔਕਫ ਵਿਭਾਗ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਸਥਾਨਕ ਵਪਾਰੀ ਨੇ ਸੰਬੰਧਿਤ ਵਿਭਾਗ ਤੋਂ ਬਗੈਰ ਕੋਈ NOC ਪ੍ਰਾਪਤ ਕਰਦਿਆਂ ਗੁਰਦੁਆਰੇ ਦੇ ਇੱਕ ਹਿੱਸੇ ਨੂੰ ਢਾਹ ਦਿੱਤਾ ਸੀ, ਜਿਸ ਦੀ ਜਾਣਕਾਰੀ ਸਥਾਨਕ ਕੌਂਸਲ ਨੂੰ ਵੀ ਨਹੀਂ ਸੀ। ਪਰ ਉਹਨਾਂ ਕਿਹਾ ਕਿ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਸਪਸ਼ਟ ਕਰ ਦਿੱਤਾ ਕਿ ਸੂਬੇ ਦੇ ਵਿੱਚ ਘੱਟ ਗਿਣਤੀ ਲੋਕਾਂ ਦੇ ਹੱਕਾਂ ਦੀ ਰਾਖੀ ਦੇ ਲਈ ਸਰਕਾਰ ਵਚਨਬੱਧ ਹੈ। ਇਸ ਤੋਂ ਪਹਿਲਾਂ ਔਕਫ ਜ਼ਮੀਨ ਵਜੋਂ ਇਹ ਜਾਇਦਾਦ ਰਜਿਸਟਰਡ ਨਹੀਂ ਸੀ, ਇਹ ਵੀ ਗੱਲ ਕਹੀ ਜਾ ਰਹੀ ਸੀ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਨੂੰ ਅੱਗੇ ਤੋਰੀਏ ਤੇ ਅਗਲੀ ਖਬਰ ਈਰਾਨ ਦੇ ਨਾਲ ਜੁੜੀ ਹੋਈ ਹੈ। ਜਿਵੇਂ ਖਬਰਾਂ ਦੇ ਵਿੱਚ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਇਹ ਖਬਰ ਸਾਂਝੀ ਅਸੀਂ ਕੀਤੀ ਸੀ, ਇੱਕ ਅੰਦਾਜ਼ਾ ਲਗਾਇਆ ਸੀ ਕਿ ਹੋ ਸਕਦਾ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਈਰਾਨ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਮੌਕੇ ਹਾਜ਼ਰ ਨਾ ਹੋਣ। ਪਰ ਇੰਜ ਲੱਗ ਰਿਹਾ ਸੀ ਕਿ ਹੋ ਸਕਦਾ ਹੈ ਕਿ ਐਸ ਜੈਸ਼ੰਕਰ ਨੂੰ ਭੇਜ ਦਿੱਤਾ ਜਾਵੇ ਜਾਂ ਕਿਸੇ ਹੋਰ ਦੂਸਰੇ ਕੈਬਨਿਟ ਮੰਤਰੀ ਨੂੰ ਭੇਜਿਆ ਜਾਵੇ। ਪਰ ਭਾਰਤ ਦੀ ਤਰਫ ਤੋਂ ਅਮਰੀਕਾ ਤੇ ਇਜ਼ਰਾਈਲ ਦੀਆਂ ਨਿਗਾਹਾਂ ਦੇ ਵਿੱਚ ਆਉਣ ਤੋਂ ਬਚਣ ਦੇ ਖਾਤਰ ਹੁਣ ਕੁਝ ਅਜਿਹਾ ਕਦਮ ਚੁੱਕਿਆ ਜਾ ਰਿਹਾ ਹੈ ਜਿਸ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਤਾਂ ਜ਼ਰੂਰ ਹੋਵੇਗੀ। ਦੱਸ ਦਈਏ ਕਿ ਦੁਨੀਆਂ ਭਰ ਦੇ ਨੇਤਾ ਤੇ ਜਿਹੜੇ ਸਿਆਸਤਦਾਨ ਨੇ ਉਹ ਇਸ ਜਨਾਜ਼ਾ ਤਾਂ ਨਹੀਂ ਕਹਿ ਸਕਦੇ ਪਰ ਇਸ ਆਖਰੀ ਵਿਦਾਇਗੀ ਸਮਾਰੋਹ ਹੈ ਜਿਹੜਾ ਉਸਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ। ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਬਾਜ਼ ਸ਼ਰੀਫ ਨੇ ਵੀ ਅੰਤਮ ਸੰਸਕਾਰ ਦੇ ਵਿੱਚ ਇਸ ਵਫ਼ਦ ਦੇ ਅੰਦਰ ਹਿੱਸੇਦਾਰੀ ਲੈਣ ਦੀ ਗੱਲ ਕੀਤੀ ਹੈ। ਰੂਸ ਦੇ ਜਿਹੜੇ ਵਿਦੇਸ਼ ਮੰਤਰੀ ਨੇ, ਕਿਉਂਕਿ ਰੂਸ ਦੇ ਰਾਸ਼ਟਰਪਤੀ ਤਾਂ ਵਿਦੇਸ਼ ਦੌਰਿਆਂ ਨੂੰ ਪਹਿਲਾਂ ਹੀ ਅਵਾਇਡ ਕਰਦੇ ਨੇ, ਪਰ ਰੂਸ ਦੇ ਵਿਦੇਸ਼ ਮੰਤਰੀ ਸਰਗੀਓ ਵੀ ਇੱਥੇ ਪਹੁੰਚ ਰਹੇ ਨੇ ਤੇ ਭਾਰਤ ਦੀ ਤਰਫ ਤੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਕਿ ਬਿਹਾਰ ਦੇ ਗਵਰਨਰ ਸੈਯਦ ਅਤਾ ਹਸਨੈਨ ਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਪਵਿੱਤਰ ਮਾਰਗਰੇਟਾ 3 ਜੁਲਾਈ ਨੂੰ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੇ ਲਈ ਉੱਥੇ ਪਹੁੰਚ ਚੁੱਕੇ ਨੇ। ਦੱਸ ਦਈਏ ਕਿ ਤਹਿਰਾਨ ਦੇ ਵਿੱਚ 4, 5, 6, 7 ਤੇ 8 ਜੁਲਾਈ ਨੂੰ ਇਹ ਅਲੱਗ ਅਲੱਗ ਪ੍ਰੋਗਰਾਮ ਰੱਖੇ ਗਏ ਨੇ। ਤਹਿਰਾਨ ਸ਼ਹਿਰ ਜਿਹੜਾ ਕਿ ਈਰਾਨ ਦਾ ਰਾਜਧਾਨੀ ਸ਼ਹਿਰ ਹੈ, ਆਯਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਵਿੱਚ 2 ਕਰੋੜ ਤੋਂ ਵਧੇਰੇ ਲੋਕਾਂ ਦੀ ਸ਼ਮੂਲੀਅਤ ਜਿਹੜੀ ਹੋਣੀ ਹੈ। ਦੁਨੀਆ ਭਰ ਤੋਂ ਜਿਹੜੇ ਸਿਆਸਤਦਾਨਾਂ ਨੂੰ ਇੱਥੇ ਸੱਦਿਆ ਗਿਆ, ਸ਼੍ਰੀਲੰਕਾ, ਪਾਕਿਸਤਾਨ, ਚੀਨ, ਰੂਸ ਦੇ ਅਲੱਗ ਅਲੱਗ ਜਿਹੜੇ ਸਿਆਸਤਦਾਨ ਨੇ ਸਿਖਰ ਲਏ, ਉਹ ਇੱਥੇ ਪਹੁੰਚ ਰਹੇ ਨੇ। ਇਸ ਦਰਮਿਆਨ ਜਿਹੜੇ ਸੈਯਦ ਅਤਾ ਹਸਨੈਨ ਨੇ, ਉਹਨਾਂ ਦੇ ਬਾਰੇ ਜ਼ਰੂਰ ਚਰਚਾ ਹੁਣ ਛਿੜ ਪਈ ਹੈ ਕਿ ਆਖਿਰਕਾਰ ਉਹਨਾਂ ਨੂੰ ਭੇਜਣ ਦੇ ਪਿੱਛੇ, ਇੱਕ ਬਿਹਾਰ ਦੇ ਗਵਰਨਰ ਨੂੰ ਭੇਜਣ ਦੇ ਪਿੱਛੇ ਸਰਕਾਰ ਦੀ ਮਨਸ਼ਾ ਕੀ ਹੋ ਸਕਦੀ ਹੈ। ਖੈਰ, ਇਸ ਦੇ ਕੂਟਨੀਤਿਕ ਕਾਰਨ ਤਾਂ ਬਹੁਤ ਸਾਰੇ ਹੋ ਸਕਦੇ ਨੇ, ਪਰ ਭਾਰਤ ਸਰਕਾਰ ਨੇ ਫਿਲਹਾਲ ਇਹ ਤਰਕ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਦਾ ਆਸਟ੍ਰੇਲੀਆ, ਨਿਊਜ਼ੀਲੈਂਡ ਦੌਰਾ ਵੀ ਜਲਦੀ ਹੋਣਾ, ਹਾਲਾਂਕਿ ਉਹ ਅਗਲੇ ਹਫਤੇ ਤੱਕ ਨਹੀਂ ਹੋਣ ਲੱਗਿਆ। ਪਰ ਇਸ ਦਰਮਿਆਨ ਉਹ ਈਰਾਨ ਪਹੁੰਚ ਨਹੀਂ ਕਰ ਸਕਦੇ ਤੇ ਉਹਨਾਂ ਦੇ ਨਿੱਜੀ ਰੁਝੇਵੇਂ ਜਿਹੜੇ ਨੇ ਹੋਰ ਉਹ ਚੱਲੇ ਹੋਏ ਨੇ। ਖੈਰ, ਇਸ ਵਕਤ ਭਾਰਤ ਸ਼ਾਇਦ ਈਰਾਨ ਦੇ ਨਾਲ ਖੜਾ ਨਾ ਹੋ ਕੇ ਇਜ਼ਰਾਈਲ ਦੇ ਨਾਲ ਆਪਣੀ ਦੋਸਤੀ ਦੀ ਤਾਂ ਜ਼ਰੂਰ ਦਾਅਵੇਦਾਰੀਆਂ ਨੂੰ ਮਜ਼ਬੂਤ ਕਰ ਰਿਹਾ ਹੋਏਗਾ, ਪਰ ਇਸ ਦੇ ਨਾਲ ਭਾਰਤ ਤੇ ਈਰਾਨ ਦੇ ਪੁਰਾਣੇ ਸਮਿਆਂ ਤੋਂ ਚੱਲੇ ਆ ਰਹੇ ਸੰਬੰਧਾਂ ਦੇ ਉੱਤੇ ਸਵਾਲ ਜ਼ਰੂਰ ਉੱਠਣ ਲੱਗ ਪੈਣਗੇ। ਉੱਥੇ ਭਾਰਤ ਸਰਕਾਰ ਹੁਣ ਇਸ ਵਕਤ ਲਗਾਤਾਰ ਸੋਸ਼ਲ ਮੀਡੀਆ ਕੰਪਨੀਆਂ ਦੇ ਉੱਤੇ ਜਿਹੜਾ ਨਿਸ਼ਾਨੇ ਸਾਧ ਰਹੀ ਹੈ। ਜਿਵੇਂ ਹੀ ਵਟਸਐਪ ਯੂਜ਼ਰ ਨੇਮ ਰਿਜ਼ਰਵੇਸ਼ਨ ਲਾਂਚ ਹੋਇਆ, ਵਟਸਐਪ ਦੇ ਫੀਚਰ ਦੇ ਉੱਤੇ ਵਿਵਾਦ ਖੜਾ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਫੀਚਰ ਧੋਖਾਧੜੀ ਤੇ ਘੁਟਾਲੇ ਦੇ ਮਾਮਲਿਆਂ ਨੂੰ ਵਧਾ ਸਕਦਾ ਹੈ। ਭਾਰਤ ਸਰਕਾਰ ਨੇ ਭਾਰਤ ਦੇ ਵਿੱਚ ਵਟਸਐਪ ਨੂੰ ਇਸ ਨਵੇਂ ਫੀਚਰ ਨੂੰ ਲਾਂਚ ਕਰਨ ਤੋਂ ਰੋਕ ਦਿੱਤਾ ਹੈ। ਵਟਸਐਪ ਨੂੰ ਨੋਟਿਸ ਭੇਜਣ ਤੋਂ ਬਾਅਦ ਹੁਣ ਆਈਟੀ ਮੰਤਰਾਲੇ ਨੇ ਟੈਲੀਗ੍ਰਾਮ ਤੇ ਸਿਗਨਲ ਵਰਗੀ ਕੰਪਨੀਆਂ ਨੂੰ ਵੀ ਨੋਟਿਸ ਭੇਜ ਦਿੱਤੇ ਨੇ। ਦੋਵਾਂ ਪਲੇਟਫਾਰਮਸ ਨੂੰ ਉਹਨਾਂ ਦੇ ਯੂਜ਼ਰ ਨੇਮ ਫੀਚਰ ਤੇ ਨਕਲ ਦੀ ਦੁਰਵਰਤੋਂ ਨੂੰ ਰੋਕਣ ਦੇ ਬਾਰੇ ਜਾਣਕਾਰੀ ਮੰਗੀ ਹੈ। ਹਾਲਾਂਕਿ ਇਹ ਕੰਪਨੀਆਂ ਪਹਿਲਾਂ ਤੋਂ ਹੀ ਭਾਰਤ ਦੇ ਵਿੱਚ ਚੱਲ ਰਹੀਆਂ ਨੇ, ਪਰ ਕਿਹਾ ਜਾ ਰਿਹਾ ਸੀ ਕਿ ਵਟਸਐਪ ਦੇ ਵਿੱਚ ਵੀ ਕੁਝ ਇਹੀ ਫੀਚਰ ਆਇਆ ਜੋ ਟੈਲੀਗ੍ਰਾਮ ਤੇ ਸਿਗਨਲ 'ਚ ਹੈ। ਹੁਣ ਤੱਕ ਤਾਂ ਭਾਰਤ ਸਰਕਾਰ ਨੂੰ ਇਸ ਤੋਂ ਕੋਈ ਇਤਰਾਜ਼ ਨਹੀਂ ਸੀ, ਪਰ ਵਟਸਐਪ ਨੂੰ ਨੋਟਿਸ ਦੇਣ ਤੋਂ ਬਾਅਦ ਭਾਰਤ ਸਰਕਾਰ ਨੂੰ ਹੁਣ ਟੈਲੀਗ੍ਰਾਮ ਤੇ ਸਿਗਨਲ ਦੀ ਵੀ ਯਾਦ ਆ ਗਈ ਹੈ। ਜ਼ਿਕਰਯੋਗ ਹੈ ਕਿ ਵਟਸਐਪ ਨੇ ਇਸ ਤੋਂ ਪਹਿਲਾਂ ਫੀਚਰ ਨੂੰ ਰੋਕੇ ਜਾਣ ਤੋਂ ਬਾਅਦ ਕੰਪਨੀ ਨੇ ਜਵਾਬ ਦਿੱਤਾ ਸੀ ਕਿ ਕਿਹਾ ਸੀ ਕਿ ਮਸ਼ਹੂਰ ਹਸਤੀਆਂ ਦੇ ਨਾਮ, ਸਰਕਾਰੀ ਸੰਸਥਾਵਾਂ ਜਾਂ ਪ੍ਰਮਾਣਿਤ ਮੇਟਾ ਖਾਤਿਆਂ ਦੇ ਨਾਮ ਜਿਹੜੇ ਨੇ ਉਹ ਰਾਖਵੇਂ ਰੱਖੇ ਜਾਣਗੇ। ਉਸ ਨਾਮ ਦੇ ਉੱਤੇ ਕੋਈ ਵੀ ਯੂਜ਼ਰ ਨੇਮ ਅਕਾਊਂਟ ਨਹੀਂ ਬਣਾ ਦਿੱਤਾ ਜਾਏਗਾ। ਉਦਾਹਰਨ ਦੇ ਤੌਰ ਦੇ ਉੱਤੇ ਨਰਿੰਦਰ ਮੋਦੀ ਦੇ ਨਾਮ ਤੋਂ ਕੋਈ ਵੀ ਵਟਸਐਪ ਅਕਾਊਂਟ ਨਹੀਂ ਬਣ ਸਕੇਗਾ, ਜਾਂ ਰਾਜਨਾਥ ਸਿੰਘ ਜਾਂ ਅਮਿਤ ਸ਼ਾਹ ਦੇ ਨਾਮ ਤੋਂ ਨਹੀਂ ਬਣ ਸਕੇਗਾ। ਪਰ ਭਾਰਤ ਸਰਕਾਰ ਇਸ ਤਰਕ ਤੋਂ ਸੰਤੁਸ਼ਟ ਨਹੀਂ ਹੈ। ਉੱਥੇ ਦਿੱਲੀ ਦੇਹਰਾਦੂਨ ਹਾਈਵੇ ਦੇ ਉੱਤੇ ਗੱਡਿਆਂ ਦੀ ਵਾਇਰਲ ਵੀਡੀਓ ਆਉਣ ਤੋਂ ਬਾਅਦ NHAI ਨੇ ਸੋਸ਼ਲ ਮੀਡੀਆ ਪੋਸਟ ਪਾ ਕੇ ਇਸ ਦੇ ਉੱਤੇ ਸਪਸ਼ਟੀਕਰਨ ਦਿੱਤਾ ਹੈ। NHAI ਦਾ ਕਹਿਣਾ ਹੈ ਕਿ ਦਿੱਲੀ ਦੇਹਰਾਦੂਨ ਇਕਨੋਮਿਕ ਕੋਰੀਡੋਰ ਦੇ ਉੱਤੇ ਮੀਂਹ ਤੋਂ ਬਾਅਦ ਗੱਡੇ ਜਿਹੜੇ ਪਏ ਨੇ, ਟੋਏ ਪਏ ਨੇ, ਉਸਦੇ ਚੱਲਦਿਆਂ ਜਿਹੜੀਆਂ ਪਰੇਸ਼ਾਨੀਆਂ ਆਮ ਲੋਕਾਂ ਨੂੰ ਆ ਰਹੀਆਂ ਨੇ, ਰਾਹਗੀਰਾਂ ਨੂੰ ਆ ਰਹੀਆਂ ਨੇ, ਉਸ ਤੋਂ ਉਹਨਾਂ ਨੂੰ ਖੇਦ ਜ਼ਾਹਰ ਕਰਦੇ ਨੇ। ਇਸ ਹਿੱਸੇ ਨੂੰ ਠੀਕ ਵੀ ਕਰ ਦਿੱਤਾ ਗਿਆ ਤੇ ਆਮ ਟ੍ਰੈਫਿਕ ਦੇ ਲਈ ਖੋਲ੍ਹ ਵੀ ਦਿੱਤਾ ਗਿਆ। ਇਸ ਤੋਂ ਪਹਿਲਾਂ ਕਾਂਗਰਸ ਨੇ ਇਸ ਸੜਕ ਦੇ ਨਿਰਮਾਣ ਨੂੰ ਲੈ ਕੇ ਮੋਦੀ ਸਰਕਾਰ ਦੇ ਉੱਤੇ ਨਿਸ਼ਾਨਾ ਸਾਧਿਆ। ਕੇਂਦਰ ਸਰਕਾਰ ਤੇ ਵਾਰ ਕਰਦਿਆਂ ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ 14 ਅਪ੍ਰੈਲ 2026 ਨੂੰ ਦਿੱਲੀ ਦੇਹਰਾਦੂਨ ਐਕਸਪ੍ਰੈਸ ਹਾਈਵੇ ਦਾ ਉਦਘਾਟਨ ਕੀਤਾ ਸੀ। 12,000 ਕਰੋੜ ਰੁਪਏ ਦੀ ਲਾਗਤ ਦੇ ਨਾਲ ਬਣੇ ਇਸ ਐਕਸਪ੍ਰੈਸ ਵੇ ਦੇ ਵਿੱਚ 2 ਮਹੀਨਿਆਂ ਦੇ ਅੰਦਰ ਅੰਦਰ ਹੀ 2 ਟੋਏ ਤਾਂ ਪੈ ਵੀ ਚੁੱਕੇ ਨੇ। ਇਹ ਦਿਖਾਉਂਦਾ ਹੈ ਕਿ ਐਕਸਪ੍ਰੈਸ ਵੇ ਨੂੰ ਬਣਾਉਣ ਦੇ ਵਿੱਚ ਰੱਜ ਕੇ ਭ੍ਰਿਸ਼ਟਾਚਾਰ ਤੇ ਪੈਸਿਆਂ ਦੀ ਬੰਦਰਬਾਟ ਕੀਤੀ ਗਈ ਹੈ। ਇਹ ਪਹਿਲਾਂ ਦਾ ਐਸਾ ਕੋਈ ਮਾਮਲਾ ਨਹੀਂ ਹੈ ਜਦੋਂ ਦੇਸ਼ ਦੇ ਵਿੱਚ ਕੋਈ ਪੁਲ, ਸੜਕ, ਹਾਈਵੇ, ਪਾਣੀ ਦੀ ਟੈਂਕੀ, ਰੇਲਵੇ ਸਟੇਸ਼ਨ, ਇੱਥੋਂ ਤੱਕ ਕਿ ਏਅਰਪੋਰਟ ਦੀਆਂ ਛੱਤਾਂ, ਹਰ ਇਨਫਰਾਸਟ੍ਰਕਚਰ ਢਹਿ ਰਿਹਾ ਹੋਵੇ। ਸਾਫ਼ ਹੈ ਕਿ ਮੋਦੀ ਸਰਕਾਰ ਦੇਸ਼ ਦੇ ਵਿੱਚ ਇਨਫਰਾਸਟ੍ਰਕਚਰ ਦੇ ਨਾਮ ਦੇ ਉੱਤੇ ਘਾਤਕ ਜਿਹੜਾ ਢਾਂਚਾ ਖੜਾ ਕਰ ਰਹੀ ਹੈ। NHAI ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਇਸ ਘਟਨਾ ਦੇ ਉੱਤੇ ਪਾਣੀ ਜਮ੍ਹਾਂ ਹੋਣ ਦੇ ਚੱਲਦਿਆਂ ਇਹ ਟੋਇਆ ਪੈ ਗਿਆ ਹੋਏਗਾ, ਕਿਉਂਕਿ ਉੱਥੇ ਪੱਕਾ ਕ੍ਰੋਸ ਡਰੇਨੇਜ ਸਿਸਟਮ ਹਲੇ ਚਾਲੂ ਨਹੀਂ ਸੀ ਕੀਤਾ ਗਿਆ। ਹਾਲਾਂਕਿ ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਖਾਸੀ ਬਦਕੋਈ ਜਿਹੜੀ ਉਹ ਕੇਂਦਰ ਸਰਕਾਰ ਦੀ ਹੋ ਰਹੀ ਹੈ ਕਿ ਜਿਸ ਹਾਈਵੇ ਨੂੰ ਵਰਲਡ ਕਲਾਸ ਹਾਈਵੇ ਦੱਸਿਆ ਜਾ ਰਿਹਾ ਸੀ, ਜਿਸ ਦੀਆਂ ਅਲੱਗ ਅਲੱਗ ਸੋਸ਼ਲ ਮੀਡੀਆ ਤੇ ਵੀਡੀਓਜ਼ ਬਣਾ ਕੇ ਵਾਇਰਲ ਕੀਤੀਆਂ ਜਾ ਰਹੀਆਂ ਸੀ, ਉਸ ਹਾਈਵੇ ਦਾ ਹੁਣ ਹਾਲ ਕੀ ਨਿਕਲਿਆ ਹੈ। ਉਧਰ DRI ਯਾਨੀ ਕਿ ਖੁਫੀਆ ਮਹਿਕਮਾ ਹੁੰਦਾ ਜਿਹੜਾ ਰੈਵਨਿਊ ਦਾ, ਰੈਵਨਿਊ ਡਿਪਾਰਟਮੈਂਟ ਦਾ, ਉਹਨਾਂ ਦੇ ਅਧਿਕਾਰੀਆਂ ਨੇ ਵੈਸਟ ਬੰਗਾਲ ਦੇ ਨਦੀਆ ਜ਼ਿਲ੍ਹੇ ਦੇ ਵਿੱਚ ਬੰਗਲਾਦੇਸ਼ ਦੀ ਸਰਹੱਦ ਦੇ ਨਾਲ ਲੱਗਦੇ ਚਾਕਦੇ ਤੋਂ 7 ਲੋਕਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲੋਂ 24 ਕਿਲੋ ਸੋਨਾ ਬਰਾਮਦ ਕੀਤਾ ਹੈ। ਦੱਸ ਦਈਏ ਕਿ ਭਾਰਤ ਦੇ ਵਿੱਚ ਸੋਨੇ ਦੀਆਂ ਕੀਮਤਾਂ ਥੱਲੇ ਜ਼ਰੂਰ ਆਈਆਂ ਨੇ, ਪਰ ਇਸ ਦਰਮਿਆਨ ਤਸਕਰੀ ਵੀ ਵਧੀ ਹੈ। ਬਾਵਜੂਦ ਭਾਰਤ ਸਰਕਾਰ ਜਾਂ ਪ੍ਰਧਾਨ ਮੰਤਰੀ ਤਾਂ ਲੋਕਾਂ ਨੂੰ ਇਹੀ ਕਹਿ ਰਹੇ ਨੇ ਕਿ ਸੋਨਾ ਨਾ ਖਰੀਦੋ, ਪਰ ਤਸਕਰੀ ਨਾ ਕਰੋ, ਇਸ ਕਿਸਮ ਦੀਆਂ ਘਟਨਾਵਾਂ ਦੇ ਵਿੱਚ ਕੋਈ ਵੀ ਕਮੀ ਨਹੀਂ ਆਈ ਹੈ। ਖਬਰਾਂ ਦੇ ਮੁਤਾਬਕ ਕੱਪੜਿਆਂ ਦੇ ਅੰਦਰ ਬੰਨ ਕੇ 180 ਗੋਲਡ ਬਾਰ ਜਿਹੜੀਆਂ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ। ਹਾਲਾਂਕਿ ਸੋਨਾ ਵਿਦੇਸ਼ੀ ਬਾਜ਼ਾਰ ਦੇ ਵਿੱਚ ਬਣਿਆ ਦੱਸਿਆ ਗਿਆ, ਔਰ ਇਸ ਦਾ ਅੰਦਾਜ਼ਾ ਬਾਜ਼ਾਰੀ ਮੁੱਲ ਦੇ ਵਿੱਚ 34 ਕਰੋੜ ਰੁਪਏ ਤੋਂ ਵੀ ਜ਼ਿਆਦਾ ਦਾ ਦੱਸਿਆ ਗਿਆ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਆਸਟ੍ਰੇਲੀਆ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਆਸਟ੍ਰੇਲੀਆ 'ਚ ਸਭ ਤੋਂ ਪਹਿਲਾਂ ਦਾ ਖਬਰ ਅਮਰੀਕਾ ਦੇ ਦਿਨ ਦੇ ਨਾਲ ਜੁੜੀ ਹੋਈ, ਯਾਨੀ ਕਿ ਆਸਟ੍ਰੇਲੀਆ ਅਮਰੀਕਾ ਦੇ ਇੰਡੀਪੈਂਡੈਂਸ ਡੇ ਦੇ ਨਾਲ ਜੁੜੀ ਹੋਈ, ਜਿੱਥੇ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ ਦੇ ਵਿੱਚ ਦਰਜਨਾ ਇਮਾਰਤਾਂ ਨੂੰ ਲਾਲ, ਚਿੱਟੇ ਤੇ ਨੀਲੇ ਰੰਗ ਦੇ ਵਿੱਚ ਰੰਗਿਆ ਜਾਏਗਾ। ਮੈਲਬਰਨ, ਪਰਥ, ਬ੍ਰਿਸਬੇਨ ਤੇ ਡਾਰਵਿਨ ਦੇ ਵਿੱਚ ਇਹਨਾਂ ਇਮਾਰਤਾਂ ਨੂੰ ਅਮਰੀਕੀ ਝੰਡੇ ਦੇ ਰੰਗ ਦੇ ਵਿੱਚ ਰੰਗਿਆ ਜਾ ਰਿਹਾ। ਅਮਰੀਕੀ ਝੰਡਾ ਤਾਂ ਨਹੀਂ, ਪਰ ਅਮਰੀਕੀ ਝੰਡੇ 'ਚ 3 ਰੰਗ ਹੀ ਹੁੰਦੇ ਨੇ, ਲਾਲ, ਚਿੱਟਾ ਤੇ ਨੀਲਾ, ਦੁਨੀਆਂ ਦੇ ਜ਼ਿਆਦਾਤਰ ਝੰਡਿਆਂ 'ਚ ਹੁੰਦੇ ਨੇ। ਪਰ ਕੱਲ ਦਾ ਦਿਨ ਵਿਸ਼ੇਸ਼ ਇਸ ਕਰਕੇ ਹੈ ਕਿਉਂਕਿ ਅਮਰੀਕਾ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਅਮਰੀਕੀ ਅੰਬੈਸੀ ਤੇ ਜਿੰਨੇ ਵੀ ਕੌਂਸੁਲੇਟ ਨੇ ਉਹਨਾਂ ਦੀਆਂ ਇਮਾਰਤਾਂ ਨੂੰ ਤਾਂ ਇਹਨਾਂ ਰੰਗਾਂ ਦੇ ਵਿੱਚ ਹੀ, ਅਮਰੀਕੀ ਝੰਡੇ ਦੇ ਰੰਗ 'ਚ ਰੰਗਿਆ ਹੀ ਜਾ ਰਿਹਾ। ਪਰ ਜਿਹੜੀਆਂ ਪਬਲਿਕ ਬਿਲਡਿੰਗਸ ਨੇ, NSW, ਸਾਊਥ ਆਸਟ੍ਰੇਲੀਆ, ACT ਕੈਨਬਰਾ ਤੇ ਤਸਮੇਨੀਆ, ਇਹਨਾਂ ਨੂੰ ਬਿਲਕੁਲ ਵੀ ਇਸ ਦੇ ਲਈ ਵਰਤਿਆ ਨਹੀਂ ਜਾਏਗਾ। ਹਾਂ, ਵਿਕਟੋਰੀਆ ਤੇ ਕੁਇਨਜ਼ਲੈਂਡ ਦੀਆਂ ਬਿਲਡਿੰਗਸ ਨੂੰ ਜ਼ਰੂਰ ਵਰਤਿਆ ਜਾ ਸਕਦਾ ਹੈ, ਪਰ ਸਿਡਨੀ ਦੇ ਓਪੇਰਾ ਹਾਊਸ ਤੋਂ ਲੈ ਕੇ ਕੈਨਬਰਾ ਦੇ ਪਾਰਲੀਮੈਂਟ ਹਾਊਸ ਤੱਕ, ਜਿਹੜੇ ਆਮ ਤੌਰ ਦੇ ਉੱਤੇ ਕਿਸੇ ਵੀ ਅਹਿਮ ਮੌਕੇ ਦੇ ਉੱਤੇ ਰੰਗ ਦਿੱਤੇ ਜਾਂਦੇ ਨੇ, ਉਹਨਾਂ ਦੇ ਵਿੱਚ ਇਸ ਕਿਸਮ ਦੀਆਂ ਰੋਸ਼ਨੀਆਂ ਰਾਤ ਵੇਲੇ ਨਹੀਂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਇਹ ਅਜਿਹੇ ਸਮੇਂ ਦੇ ਵਿੱਚ ਇਹ ਸਾਂਝ ਪੈ ਰਹੀ ਹੈ ਜਦੋਂ ਆਸਟ੍ਰੇਲੀਆ ਅਮਰੀਕਾ ਦੇ ਨਾਲ ਆਪਣੇ ਕੂਟਨੀਤਿਕ ਸੰਬੰਧਾਂ ਦੇ ਸਭ ਤੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰ ਰਿਹਾ। ਨਾ ਤਾਂ ਅਮਰੀਕਾ ਨੇ ਟੈਰਿਫ ਦੇਣ ਦੇ ਵਿੱਚ ਆਸਟ੍ਰੇਲੀਆ ਦੀ ਘੱਟ ਕਰਨ 'ਚ ਆਸਟ੍ਰੇਲੀਆ ਦੀ ਕੋਈ ਮਦਦ ਕੀਤੀ ਹੈ, ਤੇ ਨਾ ਹੀ ਵਪਾਰਕ ਰਾਹਦਾਰੀਆਂ ਖੋਲੀਆਂ ਨੇ। ਬਲਕਿ ਇਰਾਨ ਜੰਗ ਦੇ ਵਿੱਚ ਆਸਟ੍ਰੇਲੀਆ ਦੇ ਉੱਤੇ ਟਰੰਪ ਨੇ ਇਲਜ਼ਾਮ ਹੀ ਮੜੇ ਸੀ। ਦੱਸ ਦਈਏ ਕਿ ਦੂਸਰੀ ਆਲਮੀ ਜੰਗ ਤੋਂ ਬਾਅਦ ਆਸਟ੍ਰੇਲੀਆ ਨੇ ਹਰ ਵਕਤ ਅਮਰੀਕਾ ਦਾ ਸਾਥ ਦਿੱਤਾ, ਪਰ ਇਸ ਵਕਤ ਤਾਂ ਆਸਟ੍ਰੇਲੀਆ ਦੇ ਵਿੱਚ ਹੋਏ ਇੱਕ ਤਾਜ਼ਾ ਸਰਵੇਖਣ 'ਚ ਜਿਹੜਾ USSC ਨੇ ਕਰਵਾਇਆ ਸੀ, ਉਹਦੇ 'ਚ ਇਹ 1000 ਤੋਂ ਵਧੇਰੇ ਲੋਕਾਂ ਤੋਂ ਪੁੱਛਿਆ ਗਿਆ ਸੀ। ਮਈ 2026 'ਚ ਸਰਵੇਖਣ ਹੋਇਆ ਸੀ, ਉਹਦੇ 'ਚ ਤਾਂ ਬਹੁਤੇ ਲੋਕਾਂ ਨੇ ਇਹ ਵੀ ਮੰਨਿਆ ਕਿ ਡੋਨਲਡ ਟਰੰਪ ਦੀ ਜਿਹੜੀ ਆਹ ਦੂਸਰੀ ਵਾਰ ਦੀ ਰਾਸ਼ਟਰਪਤੀ ਕਾਰਜਕਾਲ ਵਾਲੀ ਟਰਮ ਹੈ, ਇਸ ਦੇ ਵਿੱਚ ਆਸਟ੍ਰੇਲੀਆ ਦੇ ਲਈ ਅਮਰੀਕਾ ਕੋਈ ਲਾਹੇਵੰਦ, ਕੋਈ ਫਾਇਦੇਮੰਦ ਜਿਹੜਾ ਭਾਈਵਾਲ ਨਹੀਂ ਹੈ। ਲਗਭਗ 40% ਲੋਕ ਜਿਹੜੇ ਨੇ, 45% ਲੋਕ, ਉਹਨਾਂ ਨੇ ਇਸ ਗੱਲ ਤੋਂ ਸਹਿਮਤੀ ਜ਼ਾਹਰ ਕੀਤੀ ਹੈ ਕਿ ਡੋਨਲਡ ਟਰੰਪ ਦੇ ਦੂਸਰੀ ਜਿਹੜੀ ਰਾਸ਼ਟਰਪਤੀ ਦੀ ਟਰਮ ਹੈ, ਉਸ ਦੇ ਵਿੱਚ ਆਸਟ੍ਰੇਲੀਆ ਦੇ ਲਈ ਇਹ ਬੇਹੱਦ ਹਾਨੀਕਾਰਕ ਸਾਬਤ ਹੋਈ ਹੈ। ਹੋਰ ਤਾਂ ਹੋਰ ਇਹ ਵੀ ਗੱਲ ਕਹੀ ਗਈ ਹੈ ਕਿ ਡੋਨਲਡ ਟਰੰਪ ਆਸਟ੍ਰੇਲੀਆ ਨੂੰ ਨੁਕਸਾਨ ਪਹੁੰਚਾ ਰਹੇ ਨੇ। ਇਸ ਗੱਲ ਤੋਂ ਲਗਭਗ 65% ਲੋਕ ਸਹਿਮਤੀ ਰੱਖਦੇ ਨੇ, ਤੇ ਮਹਿਜ਼ 17% ਲੋਕਾਂ ਦਾ ਇਹ ਕਹਿਣਾ ਕਿ ਨਹੀਂ, ਐਸਾ ਕੋਈ ਗੱਲ ਨਹੀਂ ਹੈ, ਡੋਨਲਡ ਟਰੰਪ ਨੇ ਨੁਕਸਾਨ ਨਹੀਂ ਪਹੁੰਚਾਇਆ। ਹੋਰ ਤਾਂ ਹੋਰ ਹਰ 5

ਆਸਟ੍ਰੇਲੀਆ ਦੀ ਤਰਫ ਤੋਂ ਮਨਾਇਆ ਜਾ ਰਿਹਾ ਹੈ ਅਮਰੀਕਾ ਨੂੰ ਜਾਂ ਨਹੀਂ, ਹਾਲਾਂਕਿ ਸਰਕਾਰ ਦੇ ਅਧਿਕਾਰੀ ਤਾਂ ਅਜਿਹਾ ਨਹੀਂ ਕਹਿ ਰਹੇ, ਪਰ ਸਿਡਨੀ ਓਪੇਰਾ ਹਾਊਸ ਜਿਹਨੂੰ ਅਕਸਰ ਇਸ ਕਿਸਮ ਦੀ ਗਤੀਵਿਧੀਆਂ ਦੇ ਲਈ ਵਰਤ ਲਿਆ ਜਾਂਦਾ ਸੀ, ਸੈਂਟ ਪੈਟ੍ਰਿਕ ਡੇ ਆਸਟ੍ਰੇਲੀਆ ਦੇ ਨਾਲ ਜੁੜਿਆ ਹੋਇਆ ਨਹੀਂ ਹੈ, ਆਇਰਲੈਂਡ ਦਾ ਦਿਨ ਹੈ, ਪਰ ਉਸ ਨੂੰ ਹਰੇ ਪੀਲੇ ਰੰਗ ਦੇ ਵਿੱਚ ਰੰਗ ਦਿੱਤਾ ਜਾਂਦਾ ਹੈ ਓਪੇਰਾ ਹਾਊਸ ਨੂੰ। ਭਾਰਤ ਦੇ ਆਜ਼ਾਦੀ ਦਿਹਾੜੇ ਮੌਕੇ ਜਦੋਂ 75ਵੀਂ ਵਰੇਗੰਢ ਸੀ ਉਦੋਂ ਵੀ ਜਿਹੜਾ ਓਪੇਰਾ ਹਾਊਸ ਸੀ ਉਸਨੂੰ ਤਿਰੰਗੇ ਦੇ ਵਿੱਚ ਰੰਗਿਆ ਗਿਆ ਸੀ। ਹੋਰ ਤਾਂ ਹੋਰ ਯੂਕਰੇਨ ਦੇ ਖਿਲਾਫ ਜਿਹੜੀ ਰੂਸ ਦੀ ਜੰਗ ਸੀ, ਰੂਸ ਦੇ ਨਾਲ ਤਾਂ ਆਸਟ੍ਰੇਲੀਆ ਦੀ ਨਹੀਂ ਬਣਦੀ, ਆੜੀ ਨਹੀਂ ਹੈ, ਪਰ ਯੂਕਰੇਨ ਦੇ ਹੱਕ ਦੇ ਵਿੱਚ ਜਿਹੜੀਆਂ ਯੂਕਰੇਨ ਦੇ ਝੰਡੇ ਦੀਆਂ ਰੰਗਦਾਰ ਨੇ ਰੰਗ ਨੇ ਉਹਨਾਂ ਨੂੰ ਓਪੇਰਾ ਹਾਊਸ ਦੀ ਪੱਤੀਆਂ ਦੇ ਉੱਤੇ ਲਿਆਂਦਾ ਗਿਆ ਸੀ। ਇਜ਼ਰਾਈਲ ਦੇ ਨਾਲ ਵੀ ਆਸਟ੍ਰੇਲੀਆ ਨੇ ਆਪਣੀ ਸਾਂਝ ਪਾਈ ਹੋਈ ਹੈ। ਹੋਰ ਤਾਂ ਹੋਰ ਬ੍ਰਿਸਬਨ ਤੇ ਪਰਥ ਦੇ ਵਿੱਚ ਵੀ ਜਿਹੜੀਆਂ ਬੋਲੀਵੀਆ ਦੀ ਪਿਛਲੇ ਸਾਲ 200 ਸਾਲਾ ਵਰੇਗੰਢ ਮਨਾਈ ਗਈ ਸੀ ਉਸ ਨੂੰ ਵੀ ਬ੍ਰਿਸਬਨ ਤੇ ਪਰਥ ਦੀਆਂ ਸਰਕਾਰੀ ਇਮਾਰਤਾਂ ਨੂੰ ਰੰਗ ਦਿੱਤਾ ਗਿਆ ਸੀ। ਇੱਥੋਂ ਤੱਕ ਕਿ ਅਮਰੀਕਾ ਦੇ ਨਾਲ ਆਸਟ੍ਰੇਲੀਆ ਦੀ ਸਾਂਝ ਰਹੀ ਹੈ, ਅਮਰੀਕਾ ਦੇ ਝੰਡੇ ਨੂੰ ਓਪੇਰਾ ਹਾਊਸ ਦੇ ਉੱਤੇ ਤੇ ਕੈਨਬਰਾ ਦੇ ਪਾਰਲੀਮੈਂਟ ਹਾਊਸ ਦੇ ਉੱਤੇ ਦਿਖਾਇਆ ਗਿਆ ਸੀ, ਪਰ ਉਹ 2021 ਦੇ ਵਿੱਚ। ਤੇ ਹੁਣ ਸਾਊਥ ਆਸਟ੍ਰੇਲੀਆ, ਤਸਮੇਨੀਆ, ACT, NSW ਫਿਲਹਾਲ ਇਸ ਤੋਂ ਗੁਰੇਜ਼ ਕਰਨਗੇ। ਹਾਂ, ਅਮਰੀਕਾ ਦਾ ਜਿਹੜਾ ਅੰਬੈਸਡਰ ਦਾ ਘਰ ਹੈ ਕੈਨਬਰਾ ਦੇ ਵਿੱਚ ਤੇ ਕੌਂਸਲ ਜਨਰਲ ਦੀਆਂ ਇਮਾਰਤਾਂ ਨੇ ਸਿਡਨੀ ਦੇ ਵਿੱਚ, ਉਹਨਾਂ ਨੂੰ ਤਾਂ ਜ਼ਰੂਰ ਰੰਗਿਆ ਜਾਏਗਾ। ਪਰ ਸਿਡਨੀ ਓਪੇਰਾ ਹਾਊਸ ਦੇ ਨਾਲ ਜੁੜਿਆ ਹੋਇਆ ਇੱਕ ਨਿਯਮ ਜਿਹੜਾ ਇੱਥੋਂ ਦੇ ਬੁਲਾਰੇ ਨੇ ਖਬਰੀ ਅਦਾਰਿਆਂ ਦੇ ਨਾਲ ਸਾਂਝਾ ਕੀਤਾ, ਕਿਹਾ ਹੈ ਕਿ 2024 ਦੇ ਅਖੀਰ ਦੇ ਵਿੱਚ NSW ਸਰਕਾਰ ਨੇ ਓਪੇਰਾ ਹਾਊਸ ਦੇ ਨਾਲ ਜੁੜਿਆ ਇੱਕ ਨਿਯਮ ਲਿਆਂਦਾ ਸੀ। ਉਹ ਇਹ ਸੀ ਕਿ ਕਿਉਂਕਿ ਇਹ ਵਰਲਡ ਹੈਰੀਟੇਜ ਸਾਈਟ ਹੈ, ਇਸ ਕਰਕੇ ਇੱਥੇ ਕਿਸੇ ਵੀ ਦੇਸ਼ ਦੇ ਝੰਡੇ ਜਿਹੜੇ ਨੇ ਉਹਨਾਂ ਨੂੰ ਸਿਰਫ ਔਰ ਸਿਰਫ ਕਿਸੇ ਲਿਮਿਟਿਡ ਸਰਕਮਸਟੈਂਸਿਸ ਦੇ ਵਿੱਚ ਲਿਆਂਦਾ ਜਾਏਗਾ, ਨਹੀਂ ਤੇ ਓਪੇਰਾ ਹਾਊਸ ਨੂੰ ਆਸਟ੍ਰੇਲੀਅਨ ਝੰਡੇ ਤੇ ਐਵਰੀਜਨਲ ਟੋਰਸ ਸਟ੍ਰੇਟ ਆਈਲੈਂਡਰ ਝੰਡਿਆਂ ਦੇ ਲਈ ਹੀ ਰੱਖਵਾਂ ਰੱਖਿਆ ਜਾ ਸਕਦਾ ਹੈ ਜੇ ਭਵਿੱਖ ਦੇ ਵਿੱਚ ਇਹਨਾਂ ਨੂੰ ਰੰਗਣਾ ਹੈ ਤਾਂ। ਆਮ ਤੌਰ ਦੇ ਉੱਤੇ ਵਿਵਿਡ ਦਾ ਸ਼ੋਅ ਵੀ ਹੁੰਦਾ ਹੈ ਓਪੇਰਾ ਹਾਊਸ ਦੇ ਉੱਤੇ, ਪਰ ਉਹ ਕਿਸੇ ਕਿਸਮ ਦੇ ਨਾਲ ਪੋਲੀਟੀਕਲ ਜਿਹੜੇ ਪ੍ਰਤੀਕ ਨੇ ਉਹਦੇ ਉੱਤੇ ਨਹੀਂ ਦਿਖਾਏ ਜਾਂਦੇ। ਦੱਸ ਦਈਏ ਕਿ ਓਪੇਰਾ ਹਾਊਸ ਨੂੰ ਇਹ ਫੈਸਲਾ ਇਸ ਕਰਕੇ ਲੈਣਾ ਪਿਆ ਸੀ ਕਿਉਂਕਿ ਜਦੋਂ 7 ਅਕਤੂਬਰ ਨੂੰ ਹਮਾਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਸੀ ਤਾਂ ਇਜ਼ਰਾਈਲ ਦਾ ਜਿਹੜਾ ਝੰਡਾ ਸੀ ਉਹ ਓਪੇਰਾ ਹਾਊਸ ਦੇ ਉੱਤੇ ਦਿਖਾਇਆ ਗਿਆ ਸੀ, ਔਰ ਉਸ ਤੋਂ ਬਾਅਦ ਇੱਕ ਵੱਡੇ ਪ੍ਰਦਰਸ਼ਨ ਵੀ ਹੋਏ ਸੀ ਓਪੇਰਾ ਹਾਊਸ ਦੇ ਬਾਹਰ, ਸੈਂਕੜਿਆਂ ਦੀ ਗਿਣਤੀ ਚ ਫਲਸਤੀਨੀ ਝੰਡੇ ਲੈ ਕੇ ਲੋਕ ਇੱਥੇ ਇਕੱਠੇ ਹੋ ਗਏ ਸੀ। ਪੁਲਿਸ ਥੋੜੀ ਪੈ ਗਈ ਸੀ, ਬਲਕਿ ਪੁਲਿਸ ਨੂੰ ਹੱਥਾਂ ਪੈਰਾਂ ਦੀ ਪੈ ਗਈ ਸੀ ਕਿ ਪ੍ਰਦਰਸ਼ਨਕਾਰੀ ਕੁਝ ਵੱਡੀ ਜਿਹੜੀ ਘਟਨਾ ਨੂੰ ਅੰਜਾਮ ਦੇ ਸਕਦੇ ਸੀ। ਹਾਲ ਫਿਲਹਾਲ ਕਿੱਥੇ ਕਿੱਥੇ ਅਮਰੀਕੀ ਝੰਡੇ ਜਿਹੜੇ ਬਣਨਗੇ, ਅੰਕਲ ਸੈਮ ਨੂੰ ਤੁਸੀਂ ਆਪਣੀ ਸ਼ਰਧਾਂਜਲੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਆਪਣੀ ਵਧਾਈਆਂ ਜ਼ਰੂਰ ਦੇਣੀਆਂ ਨੇ। 250ਵੀਂ ਜਿਹੜੀ ਆਜ਼ਾਦੀ ਦੀ ਵਰੇਗੰਢ ਹੈ, ਮੈਲਬਰਨ ਦਾ ਫਲਿੰਡਰ ਸਟ੍ਰੀਟ ਸਟੇਸ਼ਨ ਜ਼ਾਹਰ ਜੀ ਗੱਲ ਹੈ ਕਿ ਇੱਕ ਲੈਂਡਮਾਰਕ ਬਿਲਡਿੰਗ ਹੈ। ਇਸ ਤੋਂ ਇਲਾਵਾ ਮੈਲਬਰਨ ਟਾਊਨ ਹਾਲ, ਆਰਟਸ ਕੌਂਸਲ ਮੈਲਬਰਨ ਤੇ ਓਲਡ ਟ੍ਰੈਜਰੀ ਬਿਲਡਿੰਗ ਹੈ ਜਿਹੜੀ ਨੈਸ਼ਨਲ ਗੈਲਰੀ ਆਫ ਵਿਕਟੋਰੀਆ, ਇਹਨਾਂ ਨੂੰ ਰੰਗਿਆ ਜਾਏਗਾ। ਪਰਥ ਦੇ ਵਿੱਚ ਜਿਹੜੀ ਸਿਟੀ ਆਫ ਪਰਥ ਦੀ ਬਿਲਡਿੰਗ ਹੈ, ਇਸ ਤੋਂ ਇਲਾਵਾ ਕੌਂਸਲ ਹਾਊਸ, ਗ੍ਰਾਹਮ ਫਾਰਮਰ, ਫ੍ਰੀਵੇ ਟਨਲ, ਗ੍ਰੇਟ ਨਾਰਦਰਨ ਹਾਈਵੇ ਪੋਰਟ ਹੈਡਲੈਂਡ ਦੇ ਵਿੱਚ ਪੈਂਦਾ ਜਿਹੜਾ, ਤੇ ਮੈਡਾ ਗਰੁੱਪ ਬ੍ਰਿਜ, ਮਾਊਂਟ ਸਟ੍ਰੀਟ, ਪੈਡੈਸਟ੍ਰੀਅਨ ਬ੍ਰਿਜ, ਇਹਨਾਂ ਨੂੰ ਵੀ ਰੰਗਿਆ ਜਾਏਗਾ। ਬ੍ਰਿਸਬੇਨ ਦੇ ਵਿੱਚ ਸਟੋਰੀ ਬ੍ਰਿਜ, ਵਿਕਟੋਰੀਆ ਬ੍ਰਿਜ, ਕੈਂਗਰੂ ਪੁਆਇੰਟ ਬ੍ਰਿਜ, ਰੈੱਡ ਕਲਿਫ ਪਲੇਸ, ਇਹਨਾਂ ਸਕਲਪਚਰਸ ਨੂੰ ਵੀ ਅਮਰੀਕੀ ਝੰਡੇ ਦੇ ਵਿੱਚ, ਸਿਟੀ ਹਾਲ ਤੋਂ ਲੈ ਕੇ ਕਿੰਗ ਜਾਰਜ ਸਕੁਅਰ ਤੱਕ ਅਮਰੀਕੀ ਝੰਡੇ ਦਿਖਾਏ ਜਾਣਗੇ। ਤੇ ਡਾਰਵਿਨ ਦੇ ਵਿੱਚ ਪਾਰਲੀਮੈਂਟ ਹਾਊਸ ਤੇ ਡਾਰਵਿਨ ਕਨਵੈਨਸ਼ਨ ਸੈਂਟਰ ਨੂੰ ਅਮਰੀਕੀ ਝੰਡਿਆਂ ਦੇ ਵਿੱਚ ਰੰਗਿਆ ਜਾਣਾ ਹੈ। #freedom250 ਅਮਰੀਕਾ ਦੀ ਗੱਲ ਤੁਰੀ ਹੋਇਆ ਤਾਂ ਆਸਟ੍ਰੇਲੀਆ ਦੀ ਤੁਲਨਾ ਅਮਰੀਕਾ ਦੇ ਨਾਲ ਕਿਤੇ ਵੀ ਨਹੀਂ ਜਾਣੀ ਚਾਹੀਦੀ, ਜਿੰਨਾ ਉੱਥੇ ਅਪਰਾਧ ਹੈ, ਖਾਸ ਤੌਰ ਦੇ ਉੱਤੇ ਨਿਊਯਾਰਕ ਵਰਗਾ ਵੱਡਾ ਸ਼ਹਿਰ, ਪਰ NSW ਤੇ ਸਿਡਨੀ ਸ਼ਹਿਰ ਨਿਊਯਾਰਕ ਨੂੰ ਵੀ ਟੱਪ ਜਾਂਦਾ ਹੈ। ਇਸ ਅਗਲੀ ਖਬਰ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ NSW ਦੇ ਵਿੱਚ ਹੁਣ ਪਾਰਕਿੰਗ ਫਾਈਨਸ ਇਸ ਹੱਦ ਤੱਕ ਲੱਗਦੇ ਨੇ ਔਰ ਇੰਨੇ ਮਹਿੰਗੇ ਹੋ ਚੁੱਕੇ ਨੇ ਕਿ ਦੇਸ਼ ਦਾ ਤਾਂ NSW ਮੋਹਰੀ ਸੂਬਾ ਬਣ ਹੀ ਚੁੱਕਿਆ ਪਾਰਕਿੰਗ ਫਾਈਨਸ ਦੇ ਮਾਮਲੇ ਦੇ ਵਿੱਚ, ਪਰ ਅਮਰੀਕਾ ਨੂੰ ਵੀ ਪਿੱਛੇ ਛੱਡ ਗਿਆ, ਅਮਰੀਕਾ ਦੇ 5 ਵੱਡੇ ਸ਼ਹਿਰਾਂ ਨੂੰ ਵੀ NSW ਪਿੱਛੇ ਛੱਡ ਗਿਆ ਹੈ। ਉਹ ਇਸ ਕਰਕੇ ਕਿ ਹੁਣ ਉਦਾਹਰਣ ਦੇ ਤੌਰ ਦੇ ਉੱਤੇ ਜਿਹੜਾ ਐਕਸਪਾਇਰਡ ਪਾਰਕਿੰਗ ਮੀਟਰ ਹੈ ਇਹਦਾ ਚਲਾਨ ਜਿਹੜਾ ਹੁਣ ਘੱਟੋ ਘੱਟ $144 ਕਰ ਦਿੱਤਾ ਗਿਆ। 1 ਜੁਲਾਈ ਨੂੰ ਬਹੁਤ ਸਾਰੇ ਨਿਯਮ ਤਬਦੀਲੀਆਂ ਹੋਈਆਂ ਨੇ, ਇਹ 1-1, 2-2, 4-4, 5-5, $10 ਕਰਕੇ ਜੁਰਮਾਨੇ ਵੀ ਵਧਾ ਦਿੱਤੇ ਗਏ ਨੇ, ਕਿਤੇ ਭੁਲੇਖਿਆਂ ਦੇ ਵਿੱਚ ਨਾ ਰਹਿ ਜਾਇਓ। ਬ੍ਰਿਸਬੇਨ ਦੇ ਵਿੱਚ ਹਾਲੇ ਵੀ ਇਸ ਐਕਸਪਾਇਰਡ ਪਾਰਕਿੰਗ ਮੀਟਰ ਦਾ, ਯਾਨੀ ਜੇ ਤੁਸੀਂ 2 ਘੰਟੇ ਲਈ ਗੱਡੀ ਖੜਾਈਏ ਤੇ 2 ਘੰਟੇ 10 ਮਿੰਟ ਹੋ ਗਏ, ਜਿਹਨੂੰ ਕਿ ਐਗਜ਼ੰਪਸ਼ਨ ਵੀ ਨਹੀਂ ਮੰਨਿਆ ਜਾ ਸਕਦਾ, ਤਾਂ ਫਿਰ ਤੁਹਾਡਾ ਜਿਹੜਾ ਚਲਾਨ ਹੈ NSW ਦੀ ਸੜਕਾਂ ਦੇ ਉੱਤੇ ਔਸਤਨ $144 ਆਉਂਦਾ। ਬ੍ਰਿਸਬੇਨ ਦੇ ਵਿੱਚ

0: 129 ਡਾਲਰ ਆਂਦਾ ਸਿਟੀ ਆਫ ਬ੍ਰਿਸਬਨ ਜਿਹੜਾ ਲੈਂਦੀ ਹੈ ਤੇ ਮੈਲਬਨ ਸੀਬੀਡੀ ਚ 102 ਡਾਲਰ ਆਂਦਾ ਮੈਲਬਨ ਹਲੇ ਵੀ ਸਿਡਨੀ ਦੇ ਮੁਕਾਬਲੇ ਚਲਾਨ ਦੇ ਮਾਮਲੇ ਦੇ ਵਿੱਚ ਸਸਤਾ ਹੈ ਕਿਉਂਕਿ ਐਨਐਸਡਬਲਿਊ ਚ ਜੇਕਰ ਸਾਰੇ ਹੀ ਚਲਾਨ ਦੇਖੇ ਜਾਣ ਤਾਂ ਬਹੁਤ ਮਹਿੰਗੇ ਨੇ ਇਹੀ ਸੇਮ ਚਲਾਨ ਹੈ ਜੇ ਨਿਊਯਾਰਕ ਸਿਟੀ ਦੇ ਵਿੱਚ ਹੋਵੇ ਤਾਂ ਉਹ 70 ਡਾਲਰ ਦਾ ਪੈਂਦਾ ਔਰ ਆਸਟ੍ਰੇਲੀਅਨ ਡਾਲਰ ਦੀ ਗੱਲ ਕਰ ਰਹੇ ਹਾਂ ਅਮਰੀਕੀ ਡਾਲਰ ਦੇ ਵਿੱਚ ਨਹੀਂ ਬਲਕਿ ਅਮਰੀਕਾ ਦੇ ਵਿੱਚ ਤਾਂ ਜਿਹੜੇ ਚਲਾਨ ਨੇ ਉਹਨਾਂ ਨੂੰ ਹੁਣ ਇਨਫਲੇਸ਼ਨ ਦੇ ਨਾਲ ਇੰਡੈਕਸ ਕਰ ਦਿੱਤਾ ਗਿਆ ਕਿ ਜਿਵੇਂ ਜਿਵੇਂ ਮਹਿੰਗਾਈ ਵਧਦੀ ਉਵੇਂ ਉਵੇਂ ਚਲਾਨ ਵਧਣ ਯਾਨੀ ਕਿ ਬਹੁਤਾ ਬੋਝ ਨਾ ਪਵੇ ਪਰ ਐਨਐਸਡਬਲਿਊ ਚ ਐਸਾ ਨਹੀਂ ਹੈ ਡਜ਼ਨਟ ਮੈਟਰ ਕਿ ਮਹਿੰਗਾਈ ਕਿੰਨੀ ਵਧੀ ਹੈ ਚਲਾਨ ਮਹਿੰਗਾਈ ਤੋਂ ਕਈ ਗੁਣਾ ਟੱਪ ਕੇ ਇੱਥੇ ਲੱਗਣਗੇ ਮੰਨਿਆ ਇਹ ਜਾਂਦਾ ਹੈ ਕਿ ਐਨਐਸਡਬਲਿਊ ਦੇ ਵਿੱਚ ਜਿਹੜੀਆਂ ਮਾਮੂਲੀ ਪੈਨਲਟੀਜ਼ ਤੋਂ ਲੈ ਕੇ ਪਾਰਕਿੰਗ ਦੀਆਂ ਅਲੱਗ ਅਲੱਗ 50 ਡਿਫਰੈਂਟ ਕਿਸਮ ਦੀਆਂ ਇਨਫਰਿੰਜਮੈਂਟ ਨੋਟਿਸ ਇੱਥੇ ਦਿੱਤੇ ਜਾਂਦੇ ਨੇ 800 ਡਾਲਰ ਤੱਕ ਦੇ ਇਨਫਰਿੰਜਮੈਂਟ ਨੋਟਿਸ ਵੀ ਮਿਲਦੇ ਨੇ ਪਾਰਕਿੰਗ ਟਿਕਟਸ ਜਿਹੜੀਆਂ ਮਿਲਦੀਆਂ ਨੇ ਪਿਛਲੇ ਇੱਕ ਸਾਲ ਦੇ ਵਿੱਚ ਇੱਕ ਵਿੱਤੀ ਵਰੇ ਦੀ ਵੀ ਗੱਲ ਕਰ ਰਹੇ ਹਾਂ ਆਪਾਂ 2025-26 ਚ 13 ਲੱਖ ਪਾਰਕਿੰਗ ਫਾਈਨਸ ਪੂਰੇ ਐਨਐਸਡਬਲਿਊ ਦੇ ਵਿੱਚ ਦਿੱਤੇ ਗਏ ਸੀ ਔਰ ਲਗਭਗ ਬਿਲੀਅਨ ਨੂੰ ਹੱਥ ਲੱਗ ਹੀ ਗਿਆ ਸੀ 800 ਮਿਲੀਅਨ ਡਾਲਰ ਤੋਂ ਜ਼ਿਆਦਾ ਕਮਾਈ ਜਿਹੜੀ ਉਹ ਸਿਰਫ ਪਾਰਕਿੰਗ ਫਾਈਨਸ ਦੇ ਵਿੱਚ ਐਨਐਸਡਬਲਿਊ ਦੀਆਂ ਅਲੱਗ ਅਲੱਗ ਕੌਂਸਲਸ ਨੇ ਔਰ ਇੱਥੋਂ ਦੀ ਸੂਬਾਈ ਸਰਕਾਰ ਨੇ ਕਮਾਈ ਕੀਤੀ ਹੈ ਹੁਣ ਇਹਨਾਂ ਦੇ ਵਿੱਚ ਇੱਕ ਗੱਲ ਇਹ ਵੀ ਇੱਕ ਫੈਕਟ ਹੈ ਜਿਹੜਾ ਕਿ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਭਾਰਤ ਚ ਇੰਨੀ ਛੇਤੀ ਇੱਕ ਜਵਾਕ ਨਹੀਂ ਜੰਮਦਾ ਜਿੰਨਾ ਐਨਐਸਡਬਲਿਊ ਚ ਇੱਕ ਚਲਾਨ ਹੋ ਜਾਂਦਾ ਹਰ 24 ਸੈਕਿੰਡ ਦੇ ਵਿੱਚ ਐਨਐਸਡਬਲਿਊ ਦੇ ਅੰਦਰ ਕਿਤੇ ਨਾ ਕਿਤੇ ਕੋਈ ਨਾ ਕੋਈ ਚਲਾਨ ਹੋ ਰਿਹਾ ਹੈ ਯਾਨੀ ਹਰ ਇੱਕ ਘੰਟੇ ਚ 29,000 ਚਲਾਨ ਹੋ ਰਹੇ ਨੇ ਅੱਜ ਦੀ ਤਰੀਕ ਦੇ ਅੰਦਰ ਪੂਰੀ ਸਟੇਟ ਜਾਂ ਅਲੱਗ ਅਲੱਗ ਲੋਕਲ ਗਵਰਨਮੈਂਟ ਦੇ ਵਿੱਚ ਲੋਕਲ ਕੌਂਸਲ ਰੇਂਜਰਸ ਨੇ ਤਾਂ 11 ਲੱਖ ਤੋਂ ਵੱਧ ਚਲਾਨ ਦਿੱਤੇ ਨੇ ਇਸ ਤੋਂ ਇਲਾਵਾ ਬਾਕੀ ਦੇ ਚਲਾਨ ਜਿਹੜੇ ਉਹ ਸੂਬਾਈ ਸਰਕਾਰ ਦੇ ਨਾਲ ਜੁੜੇ ਹੋਏ ਹੁੰਦੇ ਨੇ ਸਿਟੀ ਆਫ ਸਿਡਨੀ ਜ਼ਾਹਰ ਜੀ ਗੱਲ ਹੈ ਕਿ ਸਭ ਤੋਂ ਵੱਧ ਪਾਰਕਿੰਗ ਫਾਈਨਸ ਦੇਣ ਦੀ ਸੂਚੀ ਦੇ ਵਿੱਚ ਦੇਸ਼ ਦਾ ਸਭ ਤੋਂ ਮੋਹਰੀ ਕੌਂਸਲ ਹੈ ਔਰ ਸਭ ਤੋਂ ਵੱਧ ਕਮਾਈ ਵੀ ਇਹ ਕਰਦੇ ਨੇ ਘੱਟੋ ਘੱਟ 200 ਸਟਾਫ ਮੈਂਬਰ ਤਾਂ ਇਹਨਾਂ ਨੇ ਚਲਾਨ ਕੱਟਣ ਦੇ ਲਈ ਰੱਖਿਆ ਹੋਇਆ ਕਿ ਜਾਓ ਜਾ ਕੇ ਲੋਕਾਂ ਦੀਆਂ ਕਾਰਾਂ ਦੇ ਉੱਤੇ ਟਿਕਟਾਂ ਚਪਕਾਓ ਕੈਂਟਰਬਰੀ ਬੈਂਕਸਟਾਊਨ ਕੌਂਸਲ ਦੂਸਰੇ ਨੰਬਰ ਦੇ ਉੱਤੇ ਆਉਂਦੀ ਹੈ ਇਸ ਤੋਂ ਬਾਅਦ ਫਿਰ ਨਾਰਥ ਸਿਡਨੀ ਵੇਵਰਲੀ ਕੌਂਸਲ ਜਿਹੜੀਆਂ ਨੇ ਇਸ ਮਾਮਲੇ ਚ ਸਭ ਤੋਂ ਵੱਧ ਚਲਾਨ ਦੇ ਰਹੀਆਂ ਨੇ ਲੋਕਾਂ ਨੂੰ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਅੱਜ ਦੇ ਦਿਨ ਸਿਡਨੀ ਨੂੰ ਮਿਲਣ ਜਾ ਰਹੇ ਦੂਸਰੇ ਹਵਾਈ ਅੱਡੇ ਦੇ ਮੌਕੇ ਦੇ ਉੱਤੇ ਇੱਕ ਸਮਿਟ ਨੂੰ ਸੰਬੋਧਨ ਕਰਨ ਆ ਰਹੇ ਨੇ ਔਰ ਇਸ ਮੌਕੇ ਲਿਵਰਪੂਲ ਕੌਂਸਲ ਦੇ ਜਿਹੜੇ ਮੇਅਰ ਨੇ ਜੇਕਰ ਉਹਨਾਂ ਦਾ ਦੌਰ ਲੱਗਿਆ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਤਾਂ ਕਈ ਅਖਬਾਰਾਂ ਦੇ ਵਿੱਚ ਉਹਨਾਂ ਨੇ ਆਪਣੇ ਹਵਾਲੇ ਦੇ ਨਾਲ ਖਬਰਾਂ ਲਗਵਾਈਆਂ ਨੇ ਕਿ ਜੇ ਪ੍ਰਧਾਨ ਮੰਤਰੀ ਮੈਨੂੰ ਮਿਲੇ ਤਾਂ ਮੈਂ ਉਹਨਾਂ ਨੂੰ ਦੱਸੂਗਾ ਕਿ 1 ਬਿਲੀਅਨ ਡਾਲਰ ਕਿਵੇਂ ਬਚਾਉਣੇ ਨੇ ਤੇ 90 ਘਰਾਂ ਨੂੰ ਤਹਿਸ ਨਹਿਸ ਹੋਣ ਤੋਂ ਕਿਵੇਂ ਬਚਾਉਣਾ ਅਸਲ ਚ ਫੈਡਰਲ ਤੇ ਸਟੇਟ ਗਵਰਨਮੈਂਟ ਨੇ ਰਲ ਕੇ ਜਿਹੜਾ 4-lane ਹਾਈਵੇ ਹੈ ਲਿਵਰਪੂਲ ਨੂੰ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਦੇ ਨਾਲ ਜੋੜਨ ਵਾਲਾ ਉਹਦੇ ਤੇ 15th Avenue ਨਾਮ ਦੀ ਜਿਹੜੀ ਸੜਕ ਹੈ ਉਸਨੂੰ ਅਪਗ੍ਰੇਡ ਕਰਨ ਦੇ ਵਾਸਤੇ ਇਹ 2.5 ਬਿਲੀਅਨ ਡਾਲਰ ਦੀ ਰਕਮ ਰੱਖੀ ਹੈ ਹੁਣ ਲਿਵਰਪੂਲ ਦੇ ਮੇਅਰ ਨੈਡ ਮੋਨਿਮ ਦਾ ਕਹਿਣਾ ਹੈ ਕਿ ਘੱਟੋ ਘੱਟ 90 ਘਰ ਵੀ ਬਚ ਜਾਣਗੇ ਤੇ ਮੈਂ 1 ਬਿਲੀਅਨ ਡਾਲਰ ਵੀ ਬਚਾ ਦੂੰਗਾ ਅਸੀਂ ਦੱਸਦੇ ਹਾਂ ਉਹਨਾਂ ਨੂੰ ਕਿ ਇਸਦਾ ਵਿਕਲਪ ਕੀ ਹੈ ਹਾਂ ਇਹ ਜ਼ਰੂਰ ਹੈ ਕਿ ਜਿਹੜੀ ਸੜਕ ਤੁਸੀਂ ਬਣਾ ਰਹੇ ਹੋ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਹੈ ਅਸੀਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਵਾਲੀ ਇੱਕ ਸੜਕ ਤੁਹਾਨੂੰ ਪ੍ਰਪੋਜ਼ ਕਰ ਸਕਦੇ ਹਾਂ ਪਰ ਇਸ ਦੇ ਵਿੱਚ ਪਬਲਿਕ ਟਰਾਂਸਪੋਰਟੇਸ਼ਨ ਦੇ ਲਈ ਵੀ ਇੱਕ ਲੇਨ ਬਣ ਸਕਦੀ ਹੈ ਯਾਨੀ ਉਸੇ ਸੜਕ ਤੋਂ ਇੱਕ ਐਕਸਟਰਾ ਲੇਨ ਬਣਾ ਕੇ ਤੁਸੀਂ ਜਿਹੜੀ ਬੱਸ ਵੀ ਗੁਜ਼ਾਰ ਸਕਦੇ ਹੋ ਹੋਰ ਤਾਂ ਹੋਰ ਇਸ ਦੇ ਨਾਲ 90 ਘਰ ਜਿਹੜੇ ਨੇ ਉਹ ਵੀ ਬਚ ਜਾਣਗੇ ਤਹਿਸ ਨਹਿਸ ਹੋਣ ਤੋਂ ਕਿਉਂਕਿ ਇਹ ਜਿਹੜੀ ਸੜਕ ਹੈ ਜਿਹੜਾ ਵਿਕਲਪ ਰੋਡ ਹੈ ਇਹ ਆਸਟਰਲ ਵੈਸਟ ਹੌਕਸਟਨ ਮਿਡਲਟਨ ਗ੍ਰਾਂਜ ਤੇ ਇਹ ਜਿਹੜੇ ਵੀ ਇੱਥੇ ਦੇ ਲੋਕ ਨੇ ਉਹਨਾਂ ਦੀਆਂ ਉਹਨਾਂ ਦੇ ਘਰਾਂ ਦੇ ਵਿੱਚੋਂ ਹੋ ਕੇ ਇਹ ਸੜਕ ਨਿਕਲਣੀ ਹੈ 22,000 ਮੋਟਰਿਸਟ ਜਿਹੜੇ ਨੇ ਉਹ ਇਸ ਸੜਕ ਦਾ ਇਸਤੇਮਾਲ ਕਰਨਗੇ ਜਦੋਂ ਹੁਣ ਇਹ ਨਵਾਂ ਹਵਾਈ ਅੱਡਾ ਸ਼ੁਰੂ ਹੋ ਜਾਣਾ ਔਰ 2036 ਤੱਕ ਇਹ ਗਿਣਤੀ 3 ਤੋਂ ਵੀ ਜ਼ਿਆਦਾ ਹੋ ਜਾਏਗੀ ਇਸ ਕਰਕੇ ਇਸ ਵਿਕਲਪ ਦੇ ਬਾਰੇ ਪ੍ਰਧਾਨ ਮੰਤਰੀ ਸੁਣਨਾ ਚਾਹਣਗੇ ਕਿ 2 ਮਚ ਲੇਟ ਹੋ ਗਿਆ ਪ੍ਰਧਾਨ ਮੰਤਰੀ ਨੂੰ ਪਤਾ ਪਰ ਪ੍ਰਧਾਨ ਮੰਤਰੀ ਪੈਸੇ ਦੀ ਗੱਲ ਦੇ ਉੱਤੇ ਕਦੇ ਚੁੱਪ ਨਹੀਂ ਰਹਿੰਦੇ ਕੱਲ ਦੇ ਦਿਨ ਤੁਹਾਡੇ ਨਾਲ ਇੱਕ ਖਬਰ ਸਾਂਝੀ ਕੀਤੀ ਸੀ ਕਿ ਦੇਸ਼ ਦੀਆਂ 4 ਵੱਡੀਆਂ ਕੰਸਲਟੈਂਸੀ ਫਰਮਸ ਜਿਹਦੇ ਵਿੱਚ EY ਅਰਨੈਸਟ ਐਂਡ ਯੰਗ ਵੀ ਸ਼ਾਮਲ ਹੈ ਉਹਨਾਂ ਦੇ ਉੱਤੇ ਸਰਕਾਰ ਕੁਝ ਪਾਬੰਦੀਆਂ ਲਗਾਉਣ ਦੇ ਬਾਰੇ ਸੋਚ ਰਹੀ ਹੈ ਕੁਝ ਨਵੇਂ ਲਾਜ਼ ਲਿਆਉਣ ਦੇ ਬਾਰੇ ਸੋਚ ਰਹੀ ਹੈ ਤਾਂ ਕਿ ਲੂਪ ਹੋਲ ਜਿਹੜੇ ਨੇ ਉਹ ਖਤਮ ਹੋ ਸਕਣ ਦੱਸ ਦਈਏ ਕਿ ਉਹ 2 ਨੌਜਵਾਨ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਦੇ ਨਿੱਜੀ ਬੈਂਕ ਖਾਤੇ ਤੱਕ ਪਹੁੰਚ ਕਰ ਲਈ ਸੀ ਜਿਹੜੇ ਕਿ ਅਰਨੈਸਟ ਐਂਡ ਯੰਗ ਨਾਮ ਦੀ ਇੱਕ ਕੰਪਨੀ ਦੇ ਵਿੱਚ ਕੰਮ ਕਰਦੇ ਸੀ ਬਤੌਰ ਗ੍ਰੈਜੂਏਟ ਟ੍ਰੇਨਰ ਔਰ ਹਾਲਾਂਕਿ ਇਹ ਕੰਪਨੀ ਦੇ ਵਿੱਚ ਪੱਕੇ ਰੋਲ ਤੇ ਵੀ ਨਹੀਂ ਸੀ ਪਰ एक कंपनी या ऐसे अदारे या ऐसिया होर भी किनिया कंसल्टेंसी कंपनियां ने जिन्हां दी आस्ट्रेलियन लोकां दे निजी खात्यां तक पहुंच है। ये एक सरकार दे लई बड़ी वड्डी चिंता दा विषय सी। इत्थों तक कि देश दे प्रधानमंत्री दा बैंक अकाउंट सेफ नहीं है, तां बाकियां दी तां की ओ औकात रह गई है। इस वक्त दस दईए कि फिलहाल फिलिप ईजा नाम दा 25 साल दा नौजवान ते उसदा भरा पॉल ईजा 21 साल दा नौजवान ये मैरिकविल दे घर दे विच फिलहाल अपने आप नूं बंद रख रहे ने। बहुत सारे टीवी चैनलों के पत्रकार बड़िया सारियां डॉक्यूमेंट्री बनाने वाले इन्हां दे घरां तक पहुंच रहे ने, पर ये घर का दरवाजा नहीं खोल रहे। हुण तुसीं सोचोगे कि ये घर दे विच हैगे भी क्यों ने। असल दे विच डाउनिंग सेंट्रल लोकल कोर्ट दे विच इन्हां नूं पेश किया गया सी, जिथे इन्हां नूं फिलहाल बेल दे दित्ती गई सी। और मामले की अगली सुनवाई 25 अगस्त नूं होनी है। उदों तक या पता नहीं कदों तक ये दोवें भरा फिलहाल अपने आप नूं नजरबंद घर दे विच ही रखणगे। उधर अर्नेस्ट एंड यंग ने इस मामले दे उत्ते हाले तक कोई भी टिप्पणी देने तों गुरेज किया है। मीडिया दी टिप्पणियां दा जवाब नहीं दे रहे। विक्टोरिया दे विच भी दो नौजवानों दे नाल जुड़ी हुई खबर, पर इत्थे वक्रे किस्म दे अपराध हुंदे ने। विक्टोरिया दे विच हुण तक सिगरटां दीआं दुकानां जलाण दीआं खबरां सामने आईआं। फ्यूल स्टेशनां दे अंदर दीआं दुकानां जलाण दीआं खबरां सामने आईआं। फिर इह वी दस्सिआ तुहानूं कि पब बार वी जिहड़े ने उह वी निशाने ते ने। हुण तां हद ही हो गई है। विक्टोरिया दे विच हुण इक गड्डियां बेचण वाली कंपनी जिहड़ी रिचमंड दे विच पैंदी है, एस्टन मार्टिन दी डीलरशिप, उत्थे भी फायर बॉम्बिंग जिहड़ी है नौजवानां दी तरफ तों कीती गई है। और ये अपने आप दे विच बड़ी खतरनाक एक रुझान है कि नौजवान चाहे सिर्फ अपने मजे दे लई, चाहे सोशल मीडिया दे उत्ते छाए रहने दे लई, या फिर कुछ क 100,000 रुपए दे लई इस किस्म दियां वारदातां नूं अंजाम दिंदे ने। दस दईए कि घट्टो घट 5 लाख डॉलर दी तां मैकलेरन स्पोर्ट्स कार इस शोरूम दे अंदर खड़ी हुंदी है। होर भी महंगियां तरीन कारां खड़ियां हुंदियां ने। फिलहाल इस शोरूम नूं बंद कर दिता गया। पुलिस दी तरफ तों मौके वारदात दी पड़ताल कीती जा रही है। कहा जा रहा है कि एक टीनेजर नूं गिरफ्तार भी किया गया है, पर क्योंकि आस्ट्रेलिया दे कानून दे मुताबिक नाम पते थां टिकाणे नहीं दसे जाते अपराधियों के, खास तौर दे उत्ते नौजवान अपराधियों के। अपराधियों के तां दस दिते जांदे ने जदों कथित तौर ते दोष शायद होण तों बाद अदालत दे विच मामले चले जांदे ने, पर फिलहाल इस नौजवान की सांझ नहीं पाई गई है। पोर्ट मेलबर्न दे विच जिहड़ा चैरी सेल्स सेंटर है, इत्थे भी 6 मार्च नूं एक इसे किस्म दे नाल फायर बॉम्बिंग की गई सी। पर गड्डियां दीआं एजेंसियां दे अंदर इस किस्म दे नाल फायर बॉम्बिंग की जानी कोई चंगा रुझान नहीं है। यही कारण है कि विक्टोरिया नूं अपराधां दी कैपिटल दा दर्जा मिलता जा रहा है। ते यही कारण है साड़ी आखिरी इस खबर दे विच जिथे हुण जसिंट एलन दी तुलना डोनाल्ड ट्रंप दे नाल होण लग पई है। डोनाल्ड ट्रंप दे जिहड़ा सरनेम है ट्रंप, उस नूं हुण अंग्रेजी दी डिक्शनरी दे विच तबाही या तहस नहस करन दे सिनोनियम दे तौर ते भी जाने जान लग पे है। यानी कि यू हैव ट्रम्प्ड माई हाउस या यू हैव ट्रम्प्ड माई असाइनमेंट, यानी कि तू तबाहियों मचाई है। इसे तरीके दे नाल हुण किते विक्टोरिया दे विच जसिंटा एलन दा जिहड़ा सरनेम है यू हैव एलन एवरीथिंग, ये ना किते हो जावे। क्योंकि मन्निया ये जा रहा है कि हुण विक्टोरिया दे विच एक ताजा सर्वेखण च ज्यादातर लोग जसिंटा एलन दी प्रीमियरशिप तों नाखुश नजर आ रहे ने। हेराल्ड सन दी तरफ तों ऐसियां खबरां लगातार लगाइयां जा रहियां पिछले 2 या 3 महीनों तों। इन्नियां खबरां जिहड़ियां सी ओह एंथनी अल्बनीज दी साख नूं ढा लाण दे लई नहीं लगियां, जिन्नियां जसिंटा एलन नूं गद्दी तों लाण दे लई लगियां ने। लीडरशिप स्पिल भी हो हटिया, धरने मुजाहरे भी हो हटे, पर जसिंटा एलन अपनी कुर्सी ते बरकरार ने। पर उन्हां नूं हुण हाईली टॉक्सिक दा एक टैग अखबार दी तरफ तों दिता गया, क्योंकि कहा गया है कि एक ताजा सर्वेखण दे विच लोकां तों पुछया गया कि की प्रीमियर दी जिहड़ी जसिंटा एलन दी गद्दी है उह बनी रहनी चाहीदी है। 43% लोग नेगेटिव दे विच चले गए ने। वैसे तां एक दिन पहलां वी तुहाडे नाल पिछले हफ्ते खबर सांझी कीती सी कि इस वक्त जसिंटा एलन देश दे जिन्ने भी स्टेट्स ने, जिन्हें भी उन्होंने प्रीमियर ने या टेरेटरी चीफ मिनिस्टर ने, सब तो हेठले पायदान के उत्ते ने मकबूलीयत के मामले दे विच। यानी कि उन्होंने कोई घट ही लोग उत्थे पसंद कर रहे ने विक्टोरिया दे विच। पर हुण बार बार सवाल यह पैदा हो रहे हैं कि डिप्टी प्रीमियर बेन कैरोल नूं आखिरकार लेबर पार्टी चढ़ा के उत्ते क्यों नहीं ले आती। लेबर पार्टी नूं लगता है कि इसका नुकसान भी हो सकता है। नवंबर महीने के विक्टोरिया दीआं सूबाई चोणां ने ते कुछ ही महीनों पहला ਬੈਨ ਕੈਰਲ ਨੂੰ ਪ੍ਰੀਮੀਅਰ ਬਣਾ ਦੇਣਾ ਤੇ ਜੈਸਿੰਟਾ ਐਲਨ ਨੂੰ ਪ੍ਰੀਮੀਅਰ ਦੀ ਗੱਦੀ ਤੋਂ ਹਟਾ ਦੇਣਾ। ਵੈਸੇ ਵੀ ਲੇਬਰ ਦੇ ਕੋਈ ਖਾਸ ਚਾਂਸ ਨਜ਼ਰ ਨਹੀਂ ਆਉਂਦੇ, ਕਿਤੇ ਇਹ ਨਾ ਹੋਵੇ ਕਿ ਲੇਬਰ ਦੇ ਲਈ ਮੁਕਾਬਲਾ ਬਿਲਕੁਲ ਹੀ ਰਹਿ ਜਾਵੇ। ਅਜਿਹੇ ਦੇ ਵਿੱਚ ਬੈਂਡੀਗੋ ਈਸਟ ਦੀ ਜਿਹੜੀ ਸਾਈਟ ਹੈ, ਜਿਹੜੀ ਜੈਸਿੰਟਾ ਐਲਨ ਦੀ ਆਪਣੀ ਸੀਟ ਹੈ, ਉਸ ਸੀਟ ਤੋਂ ਵੀ ਉਹਨਾਂ ਨੂੰ ਚੁਣੌਤੀ ਮਿਲਦੀ ਨਜ਼ਰ ਆ ਰਹੀ ਹੈ। ਤਾਜ਼ਾ ਸਰਵੇਖਣ ਚ ਦੱਸਿਆ ਗਿਆ ਕਿ ਨੈਸ਼ਨਲ ਪਾਰਟੀ ਦੇ ਕੈਂਡੀਡੇਟ ਐਂਡਰਿਊ ਲੈਥਲਿਨ ਦੀ ਇੱਥੋਂ ਮਕਬੂਲੀਅਤ ਵਧੀ ਹੈ ਔਰ ਜੈਸਿੰਟਾ ਐਲਨ ਦੀ ਮਕਬੂਲੀਅਤ ਦੇ ਵਿੱਚ ਕਮੀ ਆਈ ਹੈ, ਉਹਨਾਂ ਦੀ ਪ੍ਰਸਿੱਧੀ ਦੇ ਵਿੱਚ ਖਟਾਸ ਆਈ ਹੈ। ਲੇਬਰ ਪਾਰਟੀ ਦੀ ਇਹ ਪੱਕੀ ਸੀਟ ਬੈਂਡੀਗੋ ਈਸਟ ਤਾਂ ਜਾਏਗੀ ਉਹ, ਪਰ ਇਸ ਦੇ ਨਾਲ ਲੱਗਦੇ ਆ ਲੇਬਰ ਬੈਂਡੀਗੋ ਵੈਸਟ, ਰਿਪੋਨ, ਯੂਰੇਕਾ, ਹੇਸਟਿੰਗਸ ਦੀਆਂ ਸੀਟਾਂ ਤੋਂ ਵੀ ਆਪਣਾ ਆਧਾਰ ਗੁਆ ਸਕਦੀ ਹੈ। ਖੇਡ ਜਗਤ ਦੇ ਵੱਲ ਆ ਜਾਈਏ ਹੁਣ। ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 32 ਦੇ ਵਿੱਚ ਆਸਟ੍ਰੇਲੀਆ ਦਾ ਮੁਕਾਬਲਾ ਇਜਿਪਟ ਦੇ ਨਾਲ, ਔਰ ਇਸ ਇਤਿਹਾਸਕ ਮੌਕੇ ਦੇ ਉੱਤੇ ਆਸਟ੍ਰੇਲੀਆ ਪੂਰੀ ਵਾਹ ਲਗਾਏਗਾ। ਡੂ ਔਰ ਗੈਟ ਆਊਟ ਆਫ ਦੀ ਟੂਰਨਾਮੈਂਟ, ਡੂ ਔਰ ਡਾਈ ਤਾਂ ਨਹੀਂ ਕਹਿ ਸਕਦੇ ਕਿਉਂਕਿ ਟੂਰਨਾਮੈਂਟ ਦੇ ਵਿੱਚੋਂ ਬਾਹਰ ਹੋਣ ਦੇ ਲਈ, ਇਸੇ ਕਰਕੇ ਇਹਨਾਂ ਨੂੰ ਨੌਕਆਊਟ ਮੈਚਿਸ ਕਿਹਾ ਜਾ ਰਿਹਾ। ਰਾਊਂਡ ਆਫ 32 ਦੇ ਵਿੱਚ ਮੁਹੰਮਦ ਸਲਾਹ, ਜਿਹੜੇ ਕਿ ਇੱਕ ਸਟਾਰ ਖਿਡਾਰੀ ਨੇ ਇਜਿਪਟ ਦੇ, ਉਹਨਾਂ ਦੇ ਖਿਲਾਫ ਆਸਟ੍ਰੇਲੀਆ ਦੀ ਸੌਕਰੂਸ ਟੀਮ ਜਦੋਂ ਉਤਰੇਗੀ ਤਾਂ ਕਿੱਥੇ ਕਿੱਥੇ ਤੁਸੀਂ ਇਹ ਮੈਚ ਲਾਈਵ ਦੇਖ ਸਕਦੇ ਹੋ। ਘਰਾਂ ਦੇ ਵਿੱਚ ਦੇਖਣਾ ਤਾਂ ਦੇਖੋ ਜੀ ਸਦਕੇ, ਪਰ ਉਹ ਮਾਹੌਲ ਜੇ ਬਣਾਉਣਾ ਤਾਂ ਸਿਡਨੀ ਦੇ ਵਿੱਚ ਡਾਰਲਿੰਗ ਹਾਰਬਰ ਦੇ ਟੰਬਲੋਂਗ ਪਾਰਕ, ਪਰ ਸਾਜਰੇ ਪਹੁੰਚਣਾ ਪੈਣਾ। ਕਿਵੇਂ ਪਹੁੰਚਣਾ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ। ਤੇ ਵੈਸੇ ਹੀ ਇੰਨੀ ਸਾਜਰੇ ਮੈਚ ਹੈ ਇਹ, ਆਸਟ੍ਰੇਲੀਅਨ ਈਸਟਰਨ ਸਟੈਂਡਰਡ ਟਾਈਮ ਦੇ ਮੁਤਾਬਕ ਸਵੇਰੇ 4 ਵਜੇ ਮੈਚ ਸ਼ੁਰੂ ਹੋ ਜਾਣਾ ਈਸਟਰਨ ਸਟੈਂਡਰਡ ਟਾਈਮ, ਯਾਨੀ ਕਿ ਮੈਲਬਰਨ ਸਿਡਨੀ ਦੇ ਸਮੇਂ ਦੇ ਮੁਤਾਬਕ। ਓਲੰਪਿਕ ਪਾਰਕ ਦੇ ਵਿੱਚ ਕੈਥੀ ਫ੍ਰੀਮੈਨ ਪਾਰਕ ਆ, ਉੱਥੇ ਬਹੁਤ ਵੱਡੀ ਸਕਰੀਨ ਲੱਗੀ ਹੋਈ ਹੈ। ਤੇ ਪੈਰਾਮੈਟਾ ਦੇ ਵਿੱਚ ਤਾਂ ਸੈਂਟਨੇਰੀ ਸਕੁਏਅਰ ਦੇ ਵਿੱਚ ਸਕਰੀਨ ਲੱਗੀ ਹੋਈ ਹੈ। ਪਿਛਲੀ ਵਾਰ ਵੀ ਇੱਕ ਕਰੇਜ਼ ਦੇਖਣ ਨੂੰ ਮਿਲਿਆ ਸੀ। ਮੈਲਬਰਨ ਦਾ ਫੈਡਰੇਸ਼ਨ ਸਕੁਏਅਰ ਇੱਕ ਆਈਕੋਨਿਕ ਸਾਈਟ ਹੈ, ਜਿੱਥੇ ਬਿਲਕੁਲ ਫੈਡਰੇਸ਼ਨ ਸਕੁਏਅਰ ਦੇ ਉੱਤੇ ਜਿਹੜੇ ਇੱਕ ਭੀੜ ਵਰਗਾ ਮਾਹੌਲ ਹੋਏਗਾ। ਪਰ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਗਿਣਤੀ ਸੀਮਤ ਕਰ ਦਿੱਤੀ ਗਈ ਹੈ, 7,000 ਤੋਂ ਵਧੇਰੇ ਲੋਕ ਇੱਥੇ ਐਂਟਰ ਨਹੀਂ ਕਰਨ ਦੇ ਨੇ। ਫਿਰ ਇਸ ਤੋਂ ਇਲਾਵਾ ਜੇ ਤੁਹਾਨੂੰ ਨਾ ਮੌਕਾ ਲੱਗਿਆ ਮੈਲਬਰਨ ਰੈਕਟੈਂਗੂਲਰ ਸਟੇਡੀਅਮ ਚਲੇ ਜਾਇਓ ਜਾਂ ਡੌਕਲੈਂਡ ਸਟੇਡੀਅਮ ਚਲੇ ਜਾਇਓ। ਬ੍ਰਿਸਬੇਨ ਵਾਲੇ ਲੋਕ ਸਾਊਥ ਬੈਂਕ ਕਲਚਰਲ ਫੋਰਕੋਰਟ ਦੇ ਵਿੱਚ ਇਕੱਠੇ ਹੋ ਸਕਦੇ ਨੇ। ਸ਼ਾਮ ਵੇਲੇ ਤਾਂ ਉੱਥੇ ਭੀੜ ਲੱਗੀ ਹੁੰਦੀ ਹੈ, ਪਰ ਤੜਕੇ ਸਵੇਰੇ ਕਿਵੇਂ ਦਾ ਮਾਹੌਲ ਹੋਏਗਾ ਦੇਖਣ ਨੂੰ ਮਿਲੇਗਾ। ਐਡੀਲੇਡ ਦੇ ਵਿੱਚ ਦੀ ਡਰਾਈਵ, ਪਰਥ ਦੇ ਵਿੱਚ ਨਾਰਥ ਬ੍ਰਿਜ ਪਿਆਜ਼ਾ, ਤੇ ਕੈਨਬਰਾ ਦੇ ਵਿੱਚ ਯੂਨੀਵਰਸਿਟੀ ਆਫ ਕੈਨਬਰਾ ਰਿਫੈਕਟਰੀ ਤੇ ਗ੍ਰੇਮਾ ਪੈਲੇਸ, ਇੱਥੇ ਤੁਸੀਂ ਵੱਡੀਆਂ ਸਕਰੀਨਾਂ ਲੱਗੀਆਂ ਹੋਈਆਂ ਨੇ, ਜਾ ਕੇ ਦੇਖੋ। ਜ਼ਿਆਦਾਤਰ ਸਾਰੀਆਂ ਹੀ ਸਕਰੀਨ ਦੇ ਉੱਤੇ ਬ੍ਰੌਡਕਾਸਟਿੰਗ ਜਿਹੜੀ ਉਹ 1 ਘੰਟਾ ਪਹਿਲਾਂ ਸ਼ੁਰੂ ਹੋ ਜਾਣੀ ਹੈ, ਕਿਉਂਕਿ ਮੈਚ ਦਾ ਪ੍ਰੀ ਕੈਪ ਜਿਹੜਾ ਉਹ ਆਉਂਦਾ ਹੈ। ਦੋਵਾਂ ਟੀਮਾਂ ਦੇ ਅੰਕਲਨ ਆਉਂਦੇ ਨੇ, ਖਿਡਾਰੀਆਂ ਦੇ ਬਾਰੇ ਦੱਸਿਆ ਜਾਏਗਾ, ਸੋ ਇਹ ਸਾਰਾ ਕੁਛ ਸ਼ੁਰੂ ਹੋ ਜਾਣਾ। ਪਰ ਜਿਵੇਂ ਕਿ ਸਿਡਨੀ ਔਰ ਮੈਲਬਰਨ ਦੀਆਂ ਸਾਈਟਸ ਨੇ, ਜਿੰਨਾ ਧੱਕਾ ਇੱਥੇ ਪੈਣਾ, ਲੋਕੀ ਮੰਨਿਆ ਜਾ ਰਿਹਾ ਕਿ ਸਵੇਰੇ 1 ਵਜੇ ਹੀ ਜਾਣੇ ਚੜ੍ਹਦੇ ਵੇਲੇ, ਅੰਮ੍ਰਿਤ ਵੇਲੇ ਤੋਂ ਵੀ ਪਹਿਲਾਂ ਇੱਥੇ ਇਕੱਠੇ ਹੋਣੇ ਸ਼ੁਰੂ ਹੋ ਜਾਣਗੇ। ਸੋ ਸਾਰੀ ਰਾਤ ਇਹ ਸਾਈਟਸ ਖੁੱਲੀਆਂ ਰਹਿਣਗੀਆਂ। ਐਡੀਲੇਡ, ਪਰਥ, ਕੈਨਬਰਾ, ਡਾਰਵਿਨ ਦੇ ਵਿੱਚ ਜਿਹੜੇ ਨੇ ਸਮੇਂ, ਉੱਥੋਂ ਦੇ ਸਥਾਨਕ ਸਮੇਂ ਦੇ ਮੁਤਾਬਕ ਤੁਸੀਂ ਪਹੁੰਚ ਸਕਦੇ ਹੋ। ਜਿੰਨੇ ਵੀ ਵੈਨਿਊਜ਼ ਨੇ ਉਹਨਾਂ ਦੇ ਉੱਤੇ ਮੌਸਮ ਦੀ ਵੀ ਥੋੜੀ ਜਿਹੀ ਸਾਂਝ ਪਾ ਲੈਂਦੇ ਹਾਂ। ਕੱਲ ਨੂੰ ਉਸ ਵਕਤ ਜਦੋਂ ਮੈਚ ਸ਼ੁਰੂ ਹੋਏਗਾ, ਸਿਡਨੀ ਦੇ ਵਿੱਚ 11 ਡਿਗਰੀ ਸੈਲਸੀਅਸ ਪਾਰਾ ਹੋਣਾ, ਕਲੀਅਰ ਹੈ ਵੈਸੇ, ਬਾਰਿਸ਼ ਨਹੀਂ ਹੈਗੀ। ਮੈਲਬਰਨ ਚ 9 ਡਿਗਰੀ ਸੈਲਸੀਅਸ ਹੈ, ਠੰਡ ਜ਼ਿਆਦਾ ਹੈ ਸਿਡਨੀ ਨਾਲੋਂ, ਤੇ ਕਲਾਊਡੀ ਵੀ ਹੈ। ਬ੍ਰਿਸਬੇਨ ਦੇ ਵਿੱਚ ਟੈਂਪਰੇਚਰ ਬੇਸ਼ੱਕ 12 ਡਿਗਰੀ ਸੈਲਸੀਅਸ ਹੋਏਗਾ, ਪਰ ਕਲਾਊਡੀ ਹੋਏਗਾ। ਐਡੀਲੇਡ ਦੇ ਵਿੱਚ ਵਧੀਆ ਹੋਣਾ, 15 ਡਿਗਰੀ ਸੈਲਸੀਅਸ ਕਲਾਊਡੀ ਹੋਣਾ, ਧੁੱਪ ਤਾਂ ਨਹੀਂ ਕਹਿ ਸਕਦੇ ਕਿਉਂਕਿ ਤੜਕੇ ਸਵੇਰੇ ਮੈਚ ਹੈ। ਪਰਥ ਚ 8 ਡਿਗਰੀ ਸੈਲਸੀਅਸ ਪਰ ਕਲੀਅਰ ਹੈ। ਕੈਨਬਰਾ ਵਾਲੇ ਥੋੜਾ ਜਿਹਾ ਜੁਗਾੜ ਕਰਕੇ ਜਾਣ, ਅੰਗੀਠੀ ਉਹ ਰੱਖ ਕੇ ਜਾਇਓ ਚਾਹੇ ਆਪਣੇ ਕੰਬਲੀ ਦੇ ਅੰਦਰ, 4 ਡਿਗਰੀ ਸੈਲਸੀਅਸ ਤਾਪਮਾਨ ਹੈ ਤੇ ਕਲਾਊਡੀ ਹੋਏਗਾ। ਤੇ ਦੇਖੋ ਆਸਟ੍ਰੇਲੀਆ ਵਰਸਿਸ ਇਜਿਪਟ ਮੈਚ ਨਿਊ ਸਾਊਥ ਵੇਲਸ ਦੇ ਲਈ, ਸਿਡਨੀ ਦੇ ਲਈ ਖਾਸ ਗੱਲ ਇਹ ਹੈ ਕਿ NSW ਦੀ ਸਰਕਾਰ ਨੇ ਪਬਲਿਕ ਟਰਾਂਸਪੋਰਟ ਦਾ ਇੱਕ ਖਾਸ ਧਿਆਨ ਰੱਖਿਆ। ਜਿਵੇਂ LGBTQ ਭਾਈਚਾਰੇ ਦੇ ਲਈ ਜਦੋਂ ਮਾਰਡੀ ਗ੍ਰਾਸ ਹੁੰਦੀ ਹੈ ਤਾਂ ਉਦੋਂ ਸਾਰੀ ਰਾਤ ਇਸ ਵਾਰ ਬੱਸਾਂ ਬੁੱਸਾਂ ਚਲਾਈਆਂ ਸੀ, ਟ੍ਰੇਨਾਂ ਚਲਾਈਆਂ ਸੀ, ਕੁਝ ਉਸੇ ਤਰੀਕੇ ਦੇ ਨਾਲ ਕ੍ਰਿਸਮਸ ਸਰਕਾਰ ਫੀਫਾ ਵਿਸ਼ਵ ਕੱਪ ਦੇ ਇਸ ਭੇੜ ਦੇ ਵਿੱਚ ਇਜਿਪਟ ਦੇ ਖਿਲਾਫ ਜਿਹੜਾ ਮੈਚ ਹੋਣਾ ਆਸਟ੍ਰੇਲੀਆ ਦਾ, ਇਹਦੇ ਲਈ ਮੈਟਰੋ ਸਰਵਿਸਿਸ, ਟ੍ਰੇਨ ਸਰਵਿਸਿਸ, ਲਾਈਟ ਰੇਲ ਸਰਵਿਸਿਸ ਪਹਿਲਾਂ ਹੀ ਸ਼ੁਰੂ ਕਰ ਰਹੀ ਹੈ। ਮੈਟਰੋ ਸਰਵਿਸਿਸ ਤਾਂ ਹਰ 20-20 ਮਿੰਟ ਦੇ ਵਿੱਚ ਚੱਲਣਗੀਆਂ, 1:30 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ। ਉਸ ਤੋਂ ਬਾਅਦ ਫਿਰ ਨਾਰਮਲ ਫ੍ਰੀਕੁਐਂਸੀ ਤੇ ਆ ਜਾਣਗੀਆਂ, 10-10 ਮਿੰਟ ਚ ਹੋਣਗੀਆਂ, ਪਰ ਉਦੋਂ ਤੱਕ ਤਾਂ ਮੈਚ ਹੀ ਮੁੱਕ ਜਾਏਗਾ। ਤੇ ਜਿਹੜੀਆਂ ਸਿਡਨੀ ਟ੍ਰੇਨਸ ਨੇ ਉਹ ਸਾਰੀਆਂ ਹੀ ਚੱਲਣੀਆਂ ਐਨ ਧੁਰ ਤੋਂ ਲੈ ਕੇ ਲੈਪਿੰਗਟਨ ਤੋਂ ਲੈ ਕੇ ਸਿਟੀ ਤੱਕ, ਪੈਨਰਿਥ ਤੋਂ ਲੈ ਕੇ ਸਿਟੀ ਤੱਕ, ਹੌਨਸਬੀ ਤੋਂ ਲੈ ਕੇ ਸਿਟੀ ਤੱਕ, ਮੈਕਆਰਥਰ ਤੋਂ ਲੈ ਕੇ ਸਿਟੀ ਤੱਕ, ਇਹ ਸਾਰੀਆਂ ਟ੍ਰੇਨਾਂ ਸਵੇਰੇ 2 ਵਜੇ ਹੀ ਸ਼ੁਰੂ ਹੋ ਜਾਣਗੀਆਂ। ਆਮ ਤੌਰ ਦੇ ਉੱਤੇ 4 ਵਜੇ ਸਵੇਰੇ ਟ੍ਰੇਨਾਂ ਸ਼ੁਰੂ ਹੁੰਦੀਆਂ ਨੇ। ਸਿਡਨੀ ਓਲੰਪਿਕ ਪਾਰਕ ਦੇ ਵਿੱਚ 3 ਵਜੇ ਸ਼ੁਰੂ ਹੋਣਗੀਆਂ, ਪਰ ਜਿਹੜੀਆਂ ਲਾਈਟ ਰੇਲ ਸਰਵਿਸਿਜ਼ ਨੇ, ਆਮ ਤੌਰ ਤੇ 4:30 ਵਜੇ ਲਾਈਟ ਰੇਲ ਸਭ ਤੋਂ ਪਹਿਲੀ ਤੁਰਦੀ ਹੈ। ਸੋ ਜਿਹੜੀਆਂ L1, L2, L3 ਲਾਈਨਸ ਨੇ ਉਹ 2:30 ਵਜੇ ਸ਼ੁਰੂ ਹੋ ਜਾਣੀਆਂ ਨੇ। ਸੋ ਤੁਸੀਂ ਟੰਬਾਲੋਂਗ ਪਾਰਕ ਜਾਓ ਜਾਂ ਸਿਡਨੀ ਓਲੰਪਿਕ ਪਾਰਕ, ਕੈਥੀ ਫ੍ਰੀਮੈਨ ਪਾਰਕ ਪਹੁੰਚੋ, ਕਿਤੇ ਵੀ ਤੁਸੀਂ ਪਹੁੰਚ ਸਕਦੇ ਹੋ ਜੇਕਰ ਜਾ ਕੇ ਇਹ ਮੈਚ ਦੇਖਣੇ ਨੇ। ਅੱਜ ਦੇ ਮੈਚਾਂ ਦਾ ਥੋੜਾ ਜਿਹਾ ਬਿਆਰਾ ਦਿੰਦੇ ਹੋਏ ਚੱਲੀਏ। ਰਾਊਂਡ ਆਫ 32 ਦੇ ਵਿੱਚ ਜਦੋਂ ਖਬਰਾਂ ਲਾਈਵ ਪੜ੍ਹ ਰਹੇ ਹਾਂ, ਇੱਕ ਜ਼ਬਰਦਸਤ ਮੈਚ ਜਿਹੜਾ ਪੁਰਤਗਾਲ ਵਰਸਿਸ ਕੋਰੇਸ਼ੀਆ ਦੇਖਣ ਨੂੰ ਮਿਲ ਰਿਹਾ, ਤੇ ਸਪੇਨ ਦਾ ਮੈਚ ਮੁੱਕ ਚੁੱਕਿਆ। ਸਪੇਨ ਹੁਣ ਰਾਊਂਡ ਆਫ 32 ਨੂੰ ਆਸਟਰੀਆ ਨੂੰ 3-0 ਦੇ ਨਾਲ ਹਰਾ ਕੇ ਅੱਗੇ ਚਲਾ ਗਿਆ। ਹਾਲਾਂਕਿ ਯਮਿਨ ਯਮਾਲ ਜਿਹੜੇ ਸੀ ਉਹ ਕੋਈ ਗੋਲ ਨਹੀਂ ਕਰ ਸਕੇ। ਵਾਰਸਬੈਲ ਦਾ 36ਵੇਂ ਮਿੰਟ ਤੇ 99ਵੇਂ ਮਿੰਟ ਚ ਇੱਕ ਗੋਲ ਹੋਇਆ ਤੇ ਪਾਰੋ ਦਾ 96ਵੇਂ ਮਿੰਟ ਚ ਗੋਲ ਹੋਇਆ, ਪਰ ਮੁੱਕਦੀ ਗੱਲ ਇਹ ਕਿ ਆਸਟਰੀਆ ਹੁਣ ਇਸ ਟੂਰਨਾਮੈਂਟ ਚੋਂ ਬਾਹਰ ਹੈ। ਸਵਿਟਜ਼ਰਲੈਂਡ ਤੇ ਅਲਜੀਰੀਆ ਦਾ ਮੈਚ ਵੀ ਹੋਣਾ ਤੇ ਰੋਨਾਲਡੋ ਦੀ ਟੀਮ ਦਾ ਮੈਚ ਫਿਲਹਾਲ ਤੁਸੀਂ ਹੁਣ ਖਬਰਾਂ ਦੇ ਬੁਲੇਟਿਨ ਤੋਂ ਪਹਿਲੇ ਹੋ ਕੇ ਨਾਲ ਨਾਲ ਲਗਾ ਲਿਓ। ਤੇ ਇਜਿਪਟ ਦਾ ਮੈਚ ਜਿਹੜਾ ਜਿਵੇਂ ਪਿਛਲੀ ਵਾਰ ਅਸੀਂ ਰੇਡੀਓ ਤੋਂ ਲਾਈਵ ਪ੍ਰਸਾਰਣ ਕੀਤਾ, ਤੜਕ ਸਵੇਰ ਵੇਲੇ ਤਾਂ ਨਹੀਂ ਕਰ ਸਕਾਂਗੇ, ਪਰ ਖਬਰਾਂ ਦੇ ਬੁਲੇਟਿਨ ਚ ਤੁਹਾਨੂੰ ਜਾਣਕਾਰੀ ਜ਼ਰੂਰ ਦੇਵਾਂਗੇ। ਤੇ ਫਿਲਹਾਲ ਇਸ ਬੁਲੇਟਿਨ ਦੇ ਵਿੱਚੋਂ ਦਿਓ ਇਜਾਜ਼ਤ। ਧੰਨਵਾਦ।
1: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
3: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
5: ਭੈਣ ਜੀ, ਕੀ ਹਾਲ ਹੈ ਪਿੱਠ ਦਰਦ ਦਾ?
6: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
5: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ।
8: ਕਹਿ ਰਹੇ ਹੋ?
7: ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
8: ਕਹਿ ਰਹੇ ਹੋ?
9: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
10: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
7: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
11: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ airforce.com.au.
8: सोना चाहिदा,
12: भरोसा चाहिदा,
8: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे बाई कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह, ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक। कॉल 0493536042।
13: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उनां दे सुपनियां दा एक मजबूत कर। हाउस एंड लैंड एक्सपर्ट्स ऑर्बिट होम्स अपने 44 वर्यां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24-month प्राइस लॉक। अज ही पहुंचो ऑर्बिट होम्स डिस्प्ले सेंटर्स या कॉल करो हरपन चौहान नू 0433-280-252 ते 0433-280-252 ते।
14: की चाहिदा, ऑस्ट्रेलिया दा वीजा लोना जा वीजे ले मशवरा चाहिदा, मिल जुगा। सिद्धे आओ गरेवाल वीजा सॉल्यूशंस, ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490-054-596। गरेवाल वीजा सॉल्यूशंस.com.au ते जाओ, आओ थोड़ा कोई हल करिए।

0: ब्रोकर्स। अपने इंश्योरेंस की हर लोड ले, याद रखो बस अमरिंदर गिद्दा। कॉल 0491-999-555। इंश्योरेंस शर्त लागू। जे तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने। बंसल लॉयर्स, तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
1: यार तू इतने इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू PR दी राह भी विखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमिग्रेशन वालिया दा।
2: हां जी, अपॉइंटमेंट बुक करवाउन लई कॉल करो 0406-660-960 दे, या फिर विजिट करो bansalimmigration.com.au।
3: अल्फा, सबसे दमदार और रोमांचक कहानी।
4: अल्फा प्रोग्राम उसका चुनून है।
3: शानदार एक्शन एंटरटेनर, 3 जुलाई को
4: मैं जो बना रहा हूँ वो इतिहास है।
3: आलिया भट्ट, शर्वरी, अनिल कपूर और बॉबी देओल स्टारर।
5: शुरू करो अग्नि परीक्षा
3: 3 जुलाई को आपके नजदीकी सिनेमा घरों में। अल्फा,
4: इंडिया अल्फा से डरेगा।
6: वो वेट कर रहा है तुम्हारा।
7: रोज रोज शॉपिंग हुंदिया ने, पता नहीं केड़ा देवता राजी कीता इन्होंने।
8: सूरज देवता
7: की मतलब?
8: ओ कमलिए, सन करंट वालियां तो ज्यादा इन्हों ने सोलर पैनल लगवाया ता इन्हों दी सेविंग्स वध गई।
7: मैनू नहीं पता, आपा भी सोलर पैनल लगवाना है हुणे।
8: तुसी भी करो बचत ते लगवाओ सोलर पैनल। कॉल सन करंट 0448-066-494 ते। साला तो बेस्ट सर्विस लई एक ही नाम, सन करंट। देओ रेडियो हांजी दा हवाला ते पाओ $200 दा डिस्काउंट भी।
0: Ready, set, go! Chadston Ford, Dandenong Road ते तुहानू उड़ीक रहा है। Ford Ranger, Ranger Super Duty, Everest ते सदाबहार Mustang, brand new demo ते quality pre-owned vehicles, trade-in अते finance options भी available। आओ ते अपनी नवी Ford दा test drive करो, business plate लाई गल करो, vehicle experts, Tim Forbes या कोरी नाल, Radio हांजी रे हवाले नाल पाओ 3 साल दी free service। Chadston Ford, ready, set, Ford!
9: रेडियो हांजी 1674। आस करते हैं दिन तुहाडा वधिया जा रहा होएगा, चढ़दी कला च होगे, उस रब का शुकराना कर रहे होगे अज का यह दिन मिलिया, ये साह चल रहे ने। शुकराना करन दे लई चेहरे ते एक मुस्कुराहट, एक खुशी, एक खुशी कि मैं खुश हाँ जो तू मैनू दिता। वो तो बिल्कुल इस तरह के नाल इस खुशी नू अपने चेहरे ते सजा के रखियो। समा हो चुका अज की कहानी का। एक पीड़ जो मैनू हाले तक भी खुल के जीण नहीं दिंदी, उदों मैं लिबनान दे विच रहिंदा सी। एक दिन इंडिया जाण लगा तां मेरे नाल काम करदा एक दोस्त कहण लगा, तू मेरे पिंड भी जा, आवीं मेरे निक्के बालड़े दे कुछ कपड़े लै जा। ते इसे बहाने मेरी सुख सांद भी करदा सावीं। वापस आया तां उहदे घर जाणा जरूरी समझा, घर दे बाहरों ही पता लग गया परिवार काफ़ी गरीब है। मेरे उस दोस्त दे 2 बच्चे, 1 बीवी ते उसका बुढ़ा प्यो, सारे घर दे विच ही सी। छोटा बच्चा कोई 3 साल का होगा, मेरे लागे आके बह गया। उसकी गोद दे विच एक छोटा जिहा मेमना सी। मैं पूछा तो दसन लगा इसका नाम मिठू है। मेरा नाम मिठू आ, मेरे मेमने का नाम रामू। ਇਹਦੀ ਮਾਂ ਕੁਛ ਦਿਨ ਪਹਿਲਾਂ ਮਰ ਗਈ ਸੀ ਅਤੇ ਹੁਣੇ ਮੇਰੇ ਨਾਲ ਹੀ ਸੌਂਦਾ, ਮੇਰੇ ਨਾਲ ਹੀ ਖੇਡਦਾ, ਹੁਣੇ ਮੇਰਾ ਪੱਕਾ ਦੋਸਤ ਬਣ ਗਿਆ। ਮੇਰੇ ਤੋਂ ਇਲਾਵਾ ਹੋਰ ਕੋਈ ਨਹੀਂ ਇਹਦਾ। ਮੈਂ ਇਸਨੂੰ ਬਹੁਤ ਪਿਆਰ ਕਰਦਾ। ਮੈਂ ਇਹਦੀ ਮਾਂ ਵਾਂਗ ਇਹਨੂੰ ਕਦੀ ਨਹੀਂ ਮਰਨ ਦੇਵਾਂਗਾ। ਨਿੱਕੀਆਂ ਨਿੱਕੀਆਂ ਜਿਹੀਆਂ ਗੱਲਾਂ ਕਰਦਾ ਰਿਹਾ, ਫਿਰ ਪਤਾ ਨਹੀਂ ਮਨ ਦੇ ਵਿੱਚ ਕੀ ਆਇਆ, ਮੇਮਣੇ ਨੂੰ ਬੁੱਕਲ ਦੇ ਵਿੱਚ ਚੁੱਕਿਆ ਅਤੇ ਦੌੜ ਗਿਆ। ਉਹਦੇ ਨਾਲ ਹੀ ਖੇਡਦਾ, ਉਹਦੇ ਨਾਲ ਹੀ ਵਿਚਰਦਾ। ਮੈਨੂੰ ਬੜਾ ਵਧੀਆ ਲੱਗਾ, ਕੋਲ ਆਵਾਜ਼ ਮਾਰੀ ਅਤੇ 20 ਰੁਪਈਏ ਦੇ ਕੇ ਕਿਹਾ, ਜਾਂ ਆਪਣੇ ਲਈ ਚੀਜ਼ੀ ਲੈ ਆ। ਅਤੇ ਗੱਲ ਸੁਣ, ਆਪਣੇ ਰਾਮੂ ਲਈ ਵੀ ਕੁਛ ਲੈ ਆਵੀਂ। ਉਸਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ, ਭੱਜਾ ਗਿਆ, ਆਪਣੇ ਲਈ ਮਿੱਠੀਆਂ ਗੋਲੀਆਂ ਲੈ ਆਇਆ। ਕਹਿਣ ਲੱਗਾ, ਮੈਂ ਮੇਮਣੇ ਲਈ ਫੁੱਲੀਆਂ ਲੈ ਕੇ ਆਇਆ। ਦੋਵੇਂ ਜਾਣੇ ਘਰ ਦੇ ਇੱਕ ਕੋਨੇ ਦੇ ਵਿੱਚ ਬਹਿ ਕੇ ਖਾਣ ਲੱਗ ਪਏ। ਇੰਨੀ ਦੇਰ ਨੂੰ ਮੈਂ ਚਾਹ ਪਾਣੀ ਪੀ ਚੁੱਕਾ ਸਾਂ, ਤੁਰਨ ਲੱਗਾ ਤਾਂ ਦੋਸਤਾ ਬਾਪੂ ਕਹਿਣ ਲੱਗਾ, ਇੱਦਾਂ ਨਹੀਂ ਜਾਣ ਦੇਣਾ। ਉਹ ਪੁੱਤਰਾ, ਤੈਨੂੰ ਰੋਟੀ ਖਾਧੇ ਤੋਂ ਬਿਨਾਂ ਨਹੀਂ ਜਾਣ ਦੇਣਾ। ਤੂੰ ਵੀ ਤਾਂ ਸਾਡੇ ਪੁੱਤਾਂ ਵਰਗਾ, ਸਾਡੇ ਪੁੱਤ ਦੀ ਖਬਰ ਲੈ ਕੇ ਆਇਆ, ਤੇਰੀ ਸੇਵਾ ਕੀਤੇ ਤੋਂ ਬਿਨਾਂ ਇੱਦਾਂ ਕਿੱਦਾਂ ਜਾਣ ਦੀਏ ਤੈਨੂੰ। ਉਹਨਾਂ ਨੇ ਬਦੋ ਬਦੀ ਖਿਲਾਰ ਲਿਆ। ਥੋੜ੍ਹੀ ਦੇਰ ਬਾਅਦ ਬਾਪੂ ਦੇਸੀ ਦੀ ਬੋਤਲ ਕੱਢ ਲਿਆ, ਦੋ ਦੋ ਪੈਗ ਲਾਏ ਹੋਣੇ ਆ। ਉਸ ਤੋਂ ਅੱਗੇ ਮੈਂ ਪੀਣ ਤੋਂ ਮਨਾ ਕਰ ਦਿੱਤਾ। ਬਾਪੂ ਕਹਿਣ ਲੱਗਾ, ਚੱਲ ਆ ਫਿਰ, ਉਨੀ ਦੇਰ ਖੂਹ 'ਤੇ ਗੇੜਾ ਮਾਰ ਆਉਂਦੇ ਹਾਂ, ਖੂਹ 'ਤੇ ਗੇੜਾ ਮਾਰ ਆਵਾਂਗੇ, ਇੰਨੀ ਦੇਰ ਦੇ ਵਿੱਚ ਰੋਟੀ ਬਣ ਜਾਊਗੀ, ਨਾਲੇ ਤੈਨੂੰ ਮੈਂ ਆਪਣਾ ਪਿੰਡ ਵਿਖਾ ਲਿਆਵਾਂ, ਘੁੰਮ ਫਿਰ ਕੇ ਜਦੋਂ ਵਾਪਸ ਪਰਤੇ ਤਾਂ ਸ਼ਾਇਦ ਰੋਟੀ ਬਣ ਚੁੱਕੀ ਸੀ, ਟੇਬਲ 'ਤੇ ਖਾਣਾ ਲੱਗ ਚੁੱਕਾ ਸੀ। ਇੱਕ ਖੂੰਜੇ ਫੁੱਲੀਆਂ ਖਿਲ ਰਹੀਆਂ ਪਈਆਂ, ਤੇਰੇ ਕੋਲ ਮਿੱਠੂ ਦੀਆਂ ਗੋਲੀਆਂ ਵੀ। ਉਹ ਨਿੱਕਾ ਜਿਹਾ ਬਾਲੜਾ ਜਿਹੜਾ ਕੁਛ ਸਮਾਂ ਪਹਿਲਾਂ ਖੁਸ਼ੀ ਦੇ ਨਾਲ ਖੇਡਦਾ ਫਿਰਦਾ ਸੀ, ਪਹਿਲਾਂ ਤਾਂ ਉਹ ਕਿਤੇ ਦਿਖਿਆ ਹੀ ਨਹੀਂ। ਥੋੜ੍ਹਾ ਇੱਧਰ ਉੱਧਰ ਨਜ਼ਰ ਘੁਮਾਈ ਤਾਂ ਇੱਕ ਨੁੱਕਰ ਦੇ ਵਿੱਚ ਬੈਠਾ ਬੁਸਕਣ ਡਿਆ। ਇਹ ਤਾਂ ਲੱਗਦਾ ਸੀ ਕਿ ਉਹ ਕਾਫੀ ਰੋ ਹਟਿਆ, ਹੁਣ ਉਹਦੇ 'ਚ ਰੋਣ ਦੀ ਹਿੰਮਤ ਨਹੀਂ। ਮੈਂ ਸੋਚਿਆ ਐਵੇਂ ਕਿਸੇ ਨੇ ਝਿੜਕ ਦਿੱਤਾ ਹੋਣਾ। ਰੋਟੀ ਖਾਣ ਲੱਗਾ ਤਾਂ ਵੇਖਿਆ ਚੰਗੀ ਸੇਵਾ ਕੀਤੀ ਸੀ, ਮੀਟ ਬਣਿਆ ਸੀ। ਐਵੇਂ ਥੋੜ੍ਹੀ ਨਾ ਮੀਟ ਬਣਾਇਆ ਜਾਂਦਾ ਕਿਸੇ ਦੇ ਲਈ। ਮੈਂ ਹਲੇ 2 ਕੁ ਬੁਰਕੀਆਂ ਖਾਧੀਆਂ ਸੀ ਅਤੇ ਫਿਰ ਬੱਚੇ 'ਤੇ ਧਿਆਨ ਪੈ ਗਿਆ। ਮੈਂ ਕਿਹਾ, ਆਓ ਪੁੱਤਰਾ, ਓਏ ਆ ਰੋਟੀ ਖਾ ਲਾ। ਰੋਂਦਾ ਰੋਂਦਾ ਕਹਿਣ ਲੱਗਾ, ਮੈਂ ਨਹੀਂ ਬੋਲਣਾ ਤੇਰੇ ਨਾਲ, ਮੈਂ ਨਹੀਂ ਬੋਲਣਾ, ਤੂੰ ਮੇਰਾ ਮੇਮਣਾ ਖਾ ਗਿਆ, ਮੈਂ ਕਿਸੇ ਨਾਲ ਨਹੀਂ ਬੋਲਣਾ, ਮੈਂ ਹੁਣ ਖੇਡਣਾ ਕਿਹਦੇ ਨਾਲ ਆ, ਮੇਰਾ ਕੋਈ ਦੋਸਤ ਨਹੀਂ, ਮੇਰਾ ਕੋਈ ਆਪਣਾ ਨਹੀਂ, ਤੂੰ ਮੇਰਾ ਰਾਮੂ ਖਾ ਗਿਆ, ਤੂੰ ਮੇਰਾ ਰਾਮੂ ਖਾ ਗਿਆ। ਇਹਨਾਂ ਕਹਿ ਕੇ ਸਿਸਕੀਆਂ ਭਰਨ ਲੱਗ ਪਿਆ। ਮੈਨੂੰ ਸਾਰੀ ਗੱਲ ਸਮਝ ਆ ਚੁੱਕੀ ਸੀ, ਬੁਰਕੀ ਉੱਥੇ ਦੀ ਉੱਥੇ ਅਟਕੀ ਰਹਿ ਗਈ। ਆਪਣੇ ਆਪ ਦੇ ਉੱਤੇ ਮਸਾਂ ਕਾਬੂ ਪਾਇਆ, ਕਿਉਂਕਿ ਮੈਂ ਉਹਦੇ ਰਾਮੂ ਦੇ ਲਈ ਆਪਣੇ ਆਪ ਨੂੰ ਦੋਸ਼ੀ ਸਮਝ ਰਿਹਾ ਸੀ। ਉੱਠ ਕੇ ਕੋਲ ਗਿਆ, ਬੱਚੇ ਨੂੰ ਬੁੱਕਲ ਦੇ ਵਿੱਚ ਲਿਆ, ਚੁੰਮਿਆ, ਪਰ ਉਸ ਤੋਂ ਬਾਅਦ ਰੋਟੀ ਖਾਣ ਨੂੰ ਜੀ ਨਹੀਂ ਕੀਤਾ। ਬਥੇਰਾ ਕਹਿੰਦੇ ਰਹੇ, ਪਾਣੀ ਪੀ ਕੇ ਢਿੱਡ ਭਰਿਆ ਤਾਂ ਤੁਰਦਾ ਬਣਿਆ। ਉੱਥੇ ਤਾਂ ਦਿਲ ਹੌਲਾ ਨਹੀਂ ਕਰ ਸਕਿਆ। ਜਿੱਦਾਂ ਹੀ ਟੈਕਸੀ ਦੇ ਵਿੱਚ ਬੈਠਾ ਅਤੇ ਜਿੱਦਾਂ ਤਾਹਾਂ ਨਿਕਲ ਗਈਆਂ, ਡਰਾਈਵਰ ਪੁੱਛਣ ਲੱਗਾ ਕੀ ਹੋਇਆ ਸਰਦਾਰ ਜੀ। ਬੋਲਿਆ ਨਹੀਂ ਗਿਆ। ਮੈਨੂੰ ਅੱਜ ਵੀ ਜਦੋਂ ਉਸ ਬੱਚੇ ਦੀ ਯਾਦ ਆ ਜਾਂਦੀ ਹੈ ਤਾਂ ਬਦੋ ਬਦੀ ਰੋਣਾ ਆ ਜਾਂਦਾ। ਉਹ ਬੱਚਾ ਮੇਰੇ ਬਾਰੇ ਕੀ ਸੋਚਦਾ ਹੋਊਗਾ, ਕਿੰਨੀ ਲਾਚਾਰੀ ਸੀ ਉਸ ਬੱਚੇ ਦੇ ਚਿਹਰੇ ਦੇ ਉੱਤੇ। ਮੈਂ ਉਹਦਾ ਮੇਮਣਾ ਖੋਲਿਆ। ਉਹ ਕੀ ਸੋਚਦਾ ਹੋਊਗਾ, ਮੈਂ ਉਸਦੀ ਮਾਂ ਤੋਂ ਬਾਅਦ ਆਪਣੇ ਦੋਸਤ ਨੂੰ ਨਹੀਂ ਬਚਾ ਸਕਿਆ। ਕੱਲ੍ਹ ਰਾਤੀਂ ਫਿਰ ਦੁਬਾਰਾ ਇਹ ਗੱਲ ਯਾਦ ਆ ਗਈ। ਰੋਟੀ ਅੱਜ ਵੀ ਵਿੱਚੇ ਰਹਿ ਗਈ। ਮੋਟੇ ਮੋਟੇ ਅੱਥਰੂ ਤ੍ਰਿਪ ਤ੍ਰਿਪ ਆਪੇ ਅੱਖਾਂ 'ਚੋਂ ਚੋਣ ਲੱਗ ਪਏ। ਘਰਵਾਲੀ ਨੇ ਪੁੱਛਿਆ ਅਤੇ ਉਸਨੂੰ ਸਾਰੀ ਹੱਡ ਬੀਤੀ ਸੁਣਾਈ। ਬੜਾ ਦੁੱਖ ਹੁੰਦਾ, ਬੜਾ ਦੁੱਖ ਹੁੰਦਾ ਜਦੋਂ ਇਸੇ ਤਰ੍ਹਾਂ ਦੇ ਨਾਲ ਇਹ ਧਰਮ ਦੇ ਠੇਕੇਦਾਰ ਇੱਕ ਦੂਸਰੇ ਧਰਮਾਂ ਦੇ ਕਤਲ ਕਰਦੇ ਨੇ, ਕਿਤੇ ਕੁਰਬਾਨੀ ਦੇ ਲਈ, ਕਿਤੇ ਬਲੀ ਦੇ ਲਈ, ਕਿਤੇ ਝਟਕੇ ਦੇ ਲਈ। ਪਤਾ ਨਹੀਂ ਕਿੰਨੇ ਦੋਸਤ ਮਾਰੇ ਜਾਂਦੇ ਨੇ, ਕਿੰਨੇ ਬਦੋਸ਼ੇ ਮਾਰੇ ਜਾਂਦੇ ਨੇ। ਉਹ ਲੋਕ ਜਿਹੜੇ ਕਹਿੰਦੇ ਨੇ ਅਸੀਂ ਕਦੀ ਕੁੱਤੇ ਨੂੰ ਵੀ ਸੋਟਾ ਨਹੀਂ ਮਾਰਿਆ, ਸ਼ਾਇਦ ਉਹ ਵੀ ਕਿਸੇ ਰਾਮੂ ਵਰਗੇ ਦੋਸਤ ਦੀ ਬੁਰਕੀ ਮੂੰਹ ਦੇ ਵਿੱਚ ਪਾ ਲੈਂਦੇ ਹੋਣ, ਕਿਉਂਕਿ ਉਹਨਾਂ ਦੇ ਧਿਆਨ ਦੇ ਵਿੱਚ ਕਦੀ ਕੋਈ ਮਿੱਠੂ ਹੀ ਨਹੀਂ ਆਇਆ। ਵੇਖਿਆ ਜਾਵੇ ਤਾਂ ਹੈ ਸਾਰਾ ਕੁਛ ਆਪਣੀ ਜੀਭ ਦੇ ਸਵਾਦ ਦੇ ਲਈ, ਹੈ ਸਾਰਾ ਕੁਛ ਸਾਡੇ ਸਵਾਰਥ ਦੇ ਲਈ, ਹੈ ਸਾਰਾ ਕੁਛ ਮੁਲਾਜ਼ੇਦਾਰੀਆਂ ਦੇ ਲਈ, ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਚੱਲੀ ਜਾਂਦੀ ਹੈ। ਪਰ ਕੀ ਫਰਕ ਪੈਂਦਾ, ਇਹ ਦੁਨੀਆਦਾਰੀ ਹੈ। ਕਿਹਨੂੰ ਪਈ ਹੈ ਸੋਚਣ ਦੀ ਕਿ ਕਿਸੇ ਨੂੰ ਖੁਸ਼ ਕਰਨਾ ਜ਼ਰੂਰੀ, ਜਾਂ ਫਿਰ ਕਿਸੇ ਨੂੰ ਖੁਸ਼ ਕਰਨ ਦੇ ਲਈ ਕਿਸੇ ਦੀ ਜਾਨ ਲੈਣੀ। ਇੰਨਾ ਕੌਣ ਸੋਚੇ, ਕਿਉਂਕਿ ਇਹ ਦੁਨੀਆਦਾਰੀ ਹੈ। ਇੱਥੇ ਬੜੇ ਬੜਿਆਂ ਦੇ ਗਾਟੇ ਲਾ ਦਿੰਦੇ ਨੇ, ਕਿਉਂਕਿ ਉਹਨਾਂ ਦੇ ਕੋਲ ਕਾਰਨ ਹੁੰਦਾ, ਉਹ ਆਪਣੇ ਆਪ ਨੂੰ ਜਸਟੀਫਾਈ ਕਰਨਾ ਜਾਣਦੇ, ਉਹ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੇ ਵਿੱਚ ਲੱਗੇ ਰਹਿੰਦੇ, ਜਾਂ ਫਿਰ ਉਹਨਾਂ ਨੂੰ ਇਹ ਵੀ ਸੋਚਣ ਦੀ ਲੋੜ ਨਹੀਂ ਪੈਂਦੀ, ਕਿਉਂਕਿ ਉਸ ਤੋਂ ਪਹਿਲਾਂ ਬਹੁਤ ਆਪਣੇ ਆਪ ਨੂੰ ਸਹੀ ਸਾਬਤ ਕਰ ਚੁੱਕੇ ਹੁੰਦੇ ਆ। ਉਹਨਾਂ ਨੂੰ ਆਪਣਾ ਖੂਹ ਪੁੱਟਣ ਦੀ ਲੋੜ ਹੀ ਨਹੀਂ ਪੈਂਦੀ। ਉਹ ਤਾਂ ਉਸ ਚੱਲੀ ਆ ਰਹੀ ਰਵਾਇਤ ਦੇ ਵਿੱਚ ਐਵੇਂ ਛੋਟਾ ਜਿਹਾ ਹਿੱਸਾ ਹੀ ਬਣਦੇ ਨੇ। ਕਹਾਣੀ ਲਿਖੀ ਸੀ ਅਮਰਜੀਤ ਚੀਮਾ ਹੋਰਾਂ ਨੇ USA ਤੋਂ, ਅਤੇ ਸਾਡੇ ਨਾਲ ਸ਼ੇਅਰ ਕੀਤੀ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਆਸ ਕਰਦੇ ਹਾਂ ਕਿ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਝਾਤ ਮਾਰਨ ਦਾ। ਸਾਡੇ ਨਾਲ ਇਸ ਟਾਈਮ ਪ੍ਰੀਤਮ ਰੁਪਾਲ ਜੀ ਨੇ ਫੋਨ ਲਾਈਨ ਦੇ ਉੱਤੇ। 3 ਜੁਲਾਈ ਦਾ ਮਹੀਨਾ, ਉਹ ਜਾਣਦੇ ਆ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਅੱਜ ਦੀਆਂ ਖਾਸ ਖਬਰਾਂ ਚ ਸਭ ਤੋਂ ਪਹਿਲੀ, ਪੰਜਾਬ ਦੇ ਕਾਂਗਰਸੀਆਂ ਨੂੰ ਜਿਹੜਾ ਹਾਈ ਕਮਾਨ ਦਾ ਫਾਰਮੂਲਾ ਉਹ ਮਾਫਕ ਨਹੀਂ ਬੈਠਿਆ। ਚਰਨਜੀਤ ਚੰਨੀ ਨੇ ਅੱਜ ਆਪਣੇ ਘਰ ਜਿਹੜੀ ਹੈ ਸਮਰਥਕਾਂ ਦੀ ਮੀਟਿੰਗ ਸੱਦੀ ਹੈ, ਤੇ ਉਧਰ ਮਨੀਸ਼ ਤਿਵਾੜੀ ਜੋ ਚੰਡੀਗੜ੍ਹ ਤੋਂ MP ਨੇ, ਉਹਨਾਂ ਨੇ ਵੀ ਜਿਹੜਾ ਹੈ ਇਸ ਫਾਰਮੂਲੇ ਦੇ ਉੱਤੇ ਤੰਜ਼ ਕਸਿਆ। ਤੇ ਉਧਰ ਹੁਣ ਪੰਜਾਬ ਦੀ ਜਿਹੜੀ ਮੁੱਖ ਚੋਣ ਅਧਿਕਾਰੀ ਨੇ ਕਹਿ ਕੇ ਹੁਣ ਮਾਂ ਪਿਓ ਜਿਹੜਾ ਹੈ ਵਿਦੇਸ਼ੀ ਗਏ ਆਪਣੇ ਬੱਚਿਆਂ ਦੇ ਵੋਟਰ ਫਾਰਮ ਭਰ ਸਕਣਗੇ, ਤੇ ਉਹਨਾਂ ਨੇ ਕਹਿ ਕੇ ਪੰਜਾਬ ਚ 97.44% ਲੋਕਾਂ ਨੂੰ ਜਿਹੜੇ ਗਣਨਾ ਫਾਰਮ ਨੇ ਉਹ ਵੰਡੇ ਜਾ ਚੁੱਕੇ ਨੇ। ਤੇ ਪ੍ਰਧਾਨ ਮੰਤਰੀ ਦੇ ਇਸ ਮਹੀਨੇ ਪੰਜਾਬ ਆਉਣ ਦੀ ਜਿਹੜੀ ਹੈ ਉਹ ਸੰਭਾਵਨਾ, ਇਹਦੇ ਤੇ ਕਾਫੀ ਚਰਚਾ ਹੋ ਰਹੀ ਹੈ। ਤੇ ਰੇਲ ਰਾਜ ਮੰਤਰੀ ਨੇ ਕਿਹਾ, ਰਮਨੀਤ ਬਿੱਟੂ ਨੇ ਕਿ ਉਹ ਰੇਲ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨਗੇ। ਤੇ ਸੂਬੇ ਚ ਹੁਣ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਜਿਹੜੀਆਂ ਹੈ ਉਹ ਦੁਕਾਨਾਂ ਦਿੱਤੀਆਂ ਜਾਣਗੀਆਂ, ਤੇ ਇਸ ਸਕੀਮ ਦਾ ਨਾਂ ਵੀ ਮਾਵਾਂ ਧੀਆਂ ਦੀ ਹੱਟੀ ਸਕੀਮ ਰੱਖਿਆ ਗਿਆ। ਤੇ ਉਧਰ ਭਾਰਤ ਚ ਅਜੇ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਜਿਹੜੀਆਂ ਹੈ ਉਹ ਨਹੀਂ ਘਟਣਗੀਆਂ। ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਅਜੇ ਕੰਪਨੀਆਂ ਕੋਲ ਜਿਹੜਾ ਮਹਿੰਗਾ ਤੇਲ ਹੈ ਉਹੀ ਸਾਫ਼ ਹੋ ਰਿਹਾ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਕੱਲ੍ਹ ਦੇ ਦਿਨ ਵੀ ਜਿੱਦਾਂ ਆਪਾਂ ਗੱਲ ਕਰ ਰਹੇ ਸਾਂ ਕਾਂਗਰਸ ਦੇ ਉੱਤੇ ਕਿ ਇਸ ਤਰੀਕੇ ਦਾ ਫਾਰਮੂਲਾ ਜਿਹਾ ਲੱਗਦਾ ਹੈ ਜਿਹਦੇ ਵਿੱਚ ਕਿਸੇ ਨੂੰ ਵੀ ਖੁਸ਼ ਜਾਂ ਕਿਸੇ ਨੂੰ ਵੀ ਗਮਗੀਨ ਕਰਨ ਦੀ ਜਿਹੜੀ ਕੋਸ਼ਿਸ਼ ਨਹੀਂ, ਯਾਨੀ ਕਿ ਸਾਰਿਆਂ ਨੂੰ ਇੱਕੋ ਤਰੀਕੇ ਦੇ ਨਾਲ ਟ੍ਰੀਟ ਕਰਨ ਦਾ ਵੀ ਕੁਛ ਨਾ ਕੁਛ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦੇ ਦਈਏ ਤਾਂ ਕਿ ਇਹ ਚੁੱਪ ਕੀਤੇ ਰਹਿਣ। ਪਰ ਖਦਸ਼ਾ ਜਿਹੜਾ ਲੱਗ ਰਿਹਾ ਸੀ ਆਖਿਰ ਉਹੀ ਹੋਇਆ, ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਲੱਗ ਰਿਹਾ ਵਾ ਵੀ ਖੁਸ਼ ਕੋਈ ਵੀ ਨਹੀਂ ਹੋਇਆ, ਅਤੇ ਖਲਾਰਾ ਜਿਹੜਾ ਹੋਰ ਜ਼ਿਆਦਾ ਕਾਂਗਰਸ ਦਾ ਵੱਧ ਰਿਹਾ। ਸੋ ਇਸ ਤਰੀਕੇ ਦੇ ਨਾਲ ਜਿੱਦਾਂ ਕਿ ਹੁਣ ਖਲਾਰਾ ਵਧਿਆ, ਸਰ ਉਹ ਆਪੋ ਆਪਣੇ ਤਰੀਕੇ ਦੇ ਨਾਲ ਹੁਣ ਰਾਗ ਲੱਪਣਾ ਸ਼ੁਰੂ ਕਰ ਚੁੱਕੇ ਨੇ, ਹੁਣ ਫਿਰ ਕੀ?
1: ਅਸਲ ਚ ਰਣਜੋਤ ਜੀ, ਆਪਾਂ ਕੱਲ ਵੀ ਇਸ ਮੁੱਦੇ ਤੇ ਕਾਫੀ ਲੰਬੀ ਚੌੜੀ ਗੱਲਬਾਤ ਕੀਤੀ, ਤੇ ਇਹ ਉਹਦੀ ਸੰਭਾਵਨਾ ਲੱਗਦੀ ਸੀ ਕਿਉਂਕਿ ਪੰਜਾਬ ਦੇ ਵਿੱਚ ਇੱਕ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਸੀ, ਜਿਵੇਂ ਚਰਨਜੀਤ ਚੰਨੀ ਇਸ ਗੱਲ ਤੋਂ ਕਾਫੀ ਜਿਹੜੇ ਸੀਗੇ ਉਹ ਸਰਗਰਮ ਸੀ, ਤੇ ਉਹਨਾਂ ਨੂੰ ਲੱਗਦਾ ਸੀ 100% ਕਿ ਉਹਨਾਂ ਨੂੰ ਜਿਹੜਾ ਹੈ ਹੁਣ ਪ੍ਰਧਾਨ ਬਣਾਇਆ ਜਾਏਗਾ, ਕਿਉਂਕਿ ਉਹਨਾਂ ਦੇ ਨਾਲ ਉਹਨਾਂ ਦੇ ਸਮਰਥਕ ਉਹਨਾਂ ਦੇ ਚਹੇਤੇ ਜਾਂ ਏਦਾਂ ਦੀਆਂ ਗੱਲਾਂ ਜਿਹੜੀਆਂ ਚੱਲ ਰਹੀਆਂ ਸੀ। ਇਸੋ ਤੱਕ ਕਿ ਜਿਹੜਾ ਇੱਥੇ ਵਿਸ਼ਲੇਸ਼ਣ ਵਗੈਰਾ ਪੱਤਰਕਾਰਾਂ ਵੱਲੋਂ ਜਾਂ ਸਿਆਸੀ ਵਿਸ਼ਲੇਸ਼ਕਾਂ ਵੱਲੋਂ ਕੀਤਾ ਗਿਆ ਸੀ, ਤੇ ਉਹਨਾਂ ਤੋਂ ਵੀ ਇਹ ਲੱਗਦਾ ਸੀ ਕਿ ਪੰਜਾਬ ਦੇ ਲੋਕ ਹੈ ਜਿਹੜੇ ਤੇ ਉਹ ਚੰਨੀ ਦੇ ਜਿਹੜੇ ਉਹ ਜ਼ਿਆਦਾ ਹੱਕ ਦੇ ਵਿੱਚ ਨੇ। ਤੇ ਪਿਛਲੀਆਂ ਜਿਹੜੀਆਂ ਹੁਣ ਲੋਕਲ ਬਾਡੀ ਇਲੈਕਸ਼ਨ ਹੋਈਆਂ ਉਹਦੇ ਚ ਵੀ ਜਿਹੜੀ ਕਾਰਗੁਜ਼ਾਰੀ ਚੰਨੀ ਦੇ ਆਪਣੇ ਹਲਕਿਆਂ ਦੇ ਵਿੱਚ, ਭਾਵੇਂ ਮੋਰਿੰਡਾ ਹੋਵੇ ਭਾਵੇਂ ਚਮਕੌਰ ਸਾਹਿਬ ਹੋਵੇ, ਉੱਥੇ ਸਭ ਤੋਂ ਵਧੀਆ ਰਹੀ ਜਿੱਥੇ ਸਾਰੇ ਕਾਂਗਰਸੀ ਜਿਹੜੇ ਸੀ ਉਹ ਕੌਂਸਲਰ ਜਿੱਤੇ। ਤੇ ਪਰ ਕਾਂਗਰਸ ਦਾ ਜਿਹੜਾ ਉੱਪਰ ਜਿਹੜਾ ਸਾਰਾ ਉਹ ਇੱਕ ਚੱਲ ਰਿਹਾ ਕਿ ਕਿਸ ਤਰੀਕੇ ਨਾਲ ਸੈਟਿੰਗ ਕੀਤੀ ਜਾਵੇ, ਉਹ ਉਹਨਾਂ ਨਾਰਾਜ਼ ਹੋ ਜਾਏ, ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਇੱਦਾਂ ਦਾ ਇੱਕ ਇਹ ਵਿੱਚ ਵਿਚਾਲੇ ਦਾ ਤਰੀਕਾ ਅਪਣਾਇਆ ਸੀ ਕਿ ਸਾਰਿਆਂ ਨੂੰ ਸੈੱਟ ਜੇ ਕਰ ਦਿੱਤਾ ਜਾਵੇ। ਤੇ ਜਿੱਦਾਂ ਮੈਂ ਦੱਸਿਆ ਸੀ ਕਿ ਜਿਹੜੀ ਹਫ਼ਤਾ ਪਹਿਲਾਂ ਤੱਕ ਇਹੀ ਜਿਹੜੀ ਚਰਚਾ ਚੱਲ ਰਹੀ ਸੀ ਕਿ ਜਿਹੜੇ ਵੱਡੇ ਦਾਅਵੇਦਾਰ ਨੇ ਉਹ ਚਰਨਜੀਤ ਚੰਨੀ ਤੇ ਵਿਜੇਇੰਦਰ ਸਿੰਗਲਾ ਨੂੰ, ਤੇ ਹੁਣ ਉਧਰ ਇਹ ਕਰਤਾ ਕਿ ਚਰਨਜੀਤ ਚੰਨੀ ਨੂੰ ਜਿਹੜਾ ਹੈ ਕੰਪੇਨ ਦਾ ਜਿਹੜਾ ਹੈ ਇੰਚਾਰਜ ਜਾਂ ਚੇਅਰਮੈਨ ਲਾਤਾ, ਨਾਲ ਚਾਰ ਕਮੇਟੀਆਂ ਬਣਾ ਕੇ ਉਹਨਾਂ ਦੇ ਇੰਚਾਰਜ ਜਿਹੜਾ ਹੈ ਉਹ ਲਾਤਾ, ਵਿਜੇਇੰਦਰ ਸਿੰਗਲਾ ਨੂੰ ਵੀ ਚਲੋ ਇੱਕ ਨਾਲ ਜਿਹੜਾ ਹੈਗਾ ਇੱਕ ਸਹਾਇਕ ਦੇ ਤੌਰ ਤੇ ਰੱਖ ਲਿਆ ਗਿਆ। ਤੇ ਹੁਣ ਇੱਥੇ ਜਿਹੜਾ ਹੈ ਇੱਕ ਪੰਜਾਬ ਦੇ ਵਿੱਚ ਆਪਾਂ ਕੱਲ ਵੀ ਖੈਰ ਵਾਰ ਵਾਰ ਇਹ ਗੱਲ ਆਉਂਦੀ ਹੈ ਕਿ ਕੋਈ ਇੱਦਾਂ ਦਾ ਚਿਹਰਾ ਹੈ ਨਹੀਂ ਵੱਡਾ ਜਿਹਦੇ ਤੇ ਜਿਹੜਾ ਦਿਸ ਸਕੇ, ਜਿਹੜਾ ਕੇਂਦਰੀ ਲੀਡਰਸ਼ਿਪ ਨੂੰ ਵੀ ਦਿਸੇ ਤੇ ਲੋਕਾਂ ਨੂੰ ਦਿਸੇ ਕਿ ਆਹ ਜਿਹੜਾ ਹੈਗਾ ਕਾਂਗਰਸ ਦੇ ਵਿੱਚ ਇੱਕ ਵੱਡਾ ਫੇਸ ਹੈ ਜਿਸਦੇ ਉੱਤੇ ਜਿਹੜਾ ਹੈ ਪਾਰਟੀ ਸਾਰੀ ਇਕੱਠੀ ਹੋ ਸਕਦੀ ਹੈ, ਕੰਸੋਲੀਡੇਟ ਜਿਹੜੀ ਹੋ ਸਕਦੀ ਹੈ। ਵੱਡਾ ਚੰਕ ਹੈ ਜਿਹੜਾ ਵੋਟਰਾਂ ਦਾ ਵੀ, ਹਲਕੇ ਵੀ ਸਭ ਤੋਂ ਵੱਧ ਉਹ ਮਾਲਵੇ ਚ ਨੇ, ਤੇ ਜਿਹੜੇ ਵੱਡੇ ਦਾਅਵੇਦਾਰ ਸੀ ਉਹ ਮਾਝੇ ਦੇ ਲੀਡਰ ਨੇ, ਭਾਵੇਂ ਉਹ ਪ੍ਰਤਾਪ ਬਾਜਵਾ ਹੋਣ ਭਾਵੇਂ ਸੁਖਜਿੰਦਰ ਸਿੰਘ ਰੰਧਾਵਾ ਹੋਣ। ਤੇ ਹੁਣ ਇਧਰੋਂ ਜਦੋਂ ਇਹ ਗੱਲ ਚੱਲਦੀ ਸੀ ਕਿ ਜੇ ਵਿਜੇਂਦਰ ਸਿੰਗਲਾ ਨੂੰ ਅੱਗੇ ਲਾਉਂਦੇ ਨੇ, ਇੱਕ ਤਾਂ ਇਹ ਸੀ ਕਿ ਚਲੋ ਉਹਨਾਂ ਦੀ ਕੋਲ ਇੱਕ ਪਰਿਵਾਰਕ ਇੱਕ ਪਿੱਛੇ ਲਿਗੇਸੀ ਹੈ, ਇੱਕ ਉਹ ਪਰੰਪਰਾ ਨੂੰ ਜਾਂ ਇੱਕ ਵਿਰਸੇ ਨੂੰ ਲੈ ਕੇ ਚੱਲੇ ਹੋਏ ਆ, ਉਹਦੇ ਪੂਰਾ ਸਟਾਂ ਚ ਕਾਂਗਰਸੀ ਨੇ ਉਹ, ਤੇ ਉਹ ਫਿਰ ਥੋੜਾ ਜਿਹਾ ਇਹ ਵੀ ਸ਼ਾਇਦ ਇਹ ਲੱਗਦਾ ਸੀ ਕਿ ਪੰਜਾਬ ਦੇ ਵਿੱਚ ਜਿੱਦਾਂ ਦੀ ਸਿਆਸਤ ਚੱਲ ਰਹੀ ਹੈ, ਜਾਂ ਖਾਸ ਕਰਕੇ ਬੀਜੇਪੀ ਨੇ ਜਿਵੇਂ ਇੱਕ ਜੱਟ ਸਿੱਖ ਨੂੰ ਆਪਣਾ ਪ੍ਰਧਾਨ ਬਣਾਤਾ ਜਾਖੜ ਸਾਹਿਬ ਨੂੰ ਲਾ ਕੇ, ਤੇ ਵੀ ਸ਼ਾਇਦ ਜੇ ਕਾਊਂਟਰ ਕਰਨਾ ਜਾਂ ਬੀਜੇਪੀ ਨੂੰ ਕਾਊਂਟਰ ਕਰਨਾ ਤਾਂ ਫਿਰ ਇਸੇ ਦ੍ਰਿਸ਼ਟੀ ਤੋਂ ਹੀ ਕੀਤਾ ਜਾ ਸਕਦਾ ਕਿ ਰਾਜਾ ਵੜਿੰਗ ਨੂੰ ਹੀ ਜਿਹੜਾ ਹੈ ਰਹਿਣ ਦਿੱਤਾ ਜਾਵੇ, ਕਿਉਂਕਿ ਇੱਕ ਤਾਂ ਉਹ ਮਾਲਵਾਰੀ ਜਿਹਨੂੰ ਬਿਲੋਂਗ ਕਰਦੇ ਆ, ਦੂਜਾ ਇਹਦੇ ਚ ਕੋਈ ਦੋਰਾਵਾ ਨੀ ਕਿ ਉਹ ਸਿੱਖ ਸਿੱਖ ਜੱਟ ਸਿੱਖ ਜਿਹੜੀ ਕਮਿਊਨਿਟੀ ਦੇ ਵਿੱਚੋਂ ਨੇ, ਤੇ ਪਰ ਇਹ ਸੀਗਾ ਵੀ ਕਿ ਉਧਰ ਵੀ ਬੈਲੈਂਸ ਇੱਦਾਂ ਦਾ ਰੱਖਿਆ ਗਿਆ ਜਿਵੇਂ ਸੁਖਪਾਲ ਖਹਿਰਾ ਨੂੰ ਵੀ ਇੱਕ ਸਹਾਇਕ ਦੇ ਤੌਰ ਤੇ ਨਾਲ ਲਾਇਆ, ਤੇ ਉਧਰੋਂ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਵਿਰੋਧੀ ਧਿਰ ਦੇ ਨੇਤਾ ਹੀ ਜਿਹੜਾ ਰੱਖਿਆ ਗਿਆ, ਤੇ ਕਿਉਂਕਿ ਉਹਦੇ ਤੇ ਕਿਸੇ ਨੇ ਵੀ ਇਸ ਨੂੰ ਵੈਲਕਮ ਜਿਹੜਾ ਹੈ ਨਹੀਂ ਕੀਤਾ ਸਿਰਫ ਰਾਜਾ ਵੜਿੰਗ ਤੋਂ ਬਿਨਾਂ, ਤੇ ਰਾਜਾ ਵੜਿੰਗ ਨੇ ਇਸ ਫੈਸਲੇ ਨੂੰ ਵੈਲਕਮ ਕੀਤਾ ਤੇ ਨਾਲ ਜਿਹੜਾ ਉਹ ਵਧਾਈ ਵੀ ਦਿੱਤੀ ਏਦਾਂ ਦੀ ਗੱਲ, ਤੇ ਨਾ ਤਾਂ ਪ੍ਰਤਾਪ ਸਿੰਘ ਬਾਜਵਾ ਨੇ ਵੈਲਕਮ ਕੀਤਾ, ਕਿਤੇ ਉਹ ਨਜ਼ਰ ਨੀ ਆਏ, ਕੋਈ ਸਟੇਟਮੈਂਟ ਨੀ ਆਈ, ਨਾ ਹੀ ਚੰਨੀ ਨੇ ਕੀਤਾ, ਨਾ ਹੀ ਜੋ ਜਿਹੜੇ ਦੂਸਰੇ ਸੀ ਉਹਨਾਂ ਨੇ ਕੀਤਾ, ਇਸ ਤੱਕ ਕਿ ਕਾਂਗਰਸ ਤੋਂ ਜਿਹੜੇ ਜਿਹੜੇ ਚੰਡੀਗੜ੍ਹ ਤੋਂ ਕਾਂਗਰਸ ਦੇ ਜਿਹੜੇ ਐਮ ਪੀ ਨੇ ਮਨੀਸ਼ ਤਿਵਾੜੀ, ਤੇ ਉਹਨਾਂ ਨੇ ਵੀ ਜਿਹੜਾ ਆਪਣਾ ਜਿਸ ਤਰੀਕੇ ਨਾਲ ਟਵੀਟ ਕੀਤਾ ਬੜੇ ਟੇਢੇ ਢੰਗ ਨਾਲ ਜਾਂ ਕਿਹਾ, ਤੇ ਉਹ ਵੀ ਉਹਨਾਂ ਨੂੰ ਲੱਗਿਆ ਕਿ ਉਹਨਾਂ ਦਾ ਜਿਹੜਾ ਸਟੇਕ ਹੈ ਉਹ ਪੰਜਾਬ ਤੋਂ ਖਤਮ ਕੀਤਾ ਜਾ ਰਿਹਾ, ਕਿਉਂਕਿ ਪਹਿਲਾਂ ਉਹ ਜਿਹੜੇ ਹੈਗਾ ਲੁਧਿਆਣੇ ਤੋਂ ਐਮ ਪੀ ਰਹਿ ਚੁੱਕੇ ਨੇ, ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈ ਉਹ ਜਿਹੜਾ ਆਪਣਾ ਇੱਥੋਂ ਅਨੰਦਪੁਰ ਸਾਹਿਬ ਤੋਂ ਵੀ ਜਿਹੜਾ ਹੈ ਉਹ ਜਿਹੜੀ ਉਹ ਕਰ ਚੁੱਕੇ ਨੇ ਅਗਵਾਈ ਤੇ ਪਾਰਲੀਮੈਂਟ ਦੇ ਵਿੱਚ, ਤੇ ਇਸ ਕਰਕੇ ਉਹ ਇਹ ਸਮਝਦੇ ਜਦੋਂ ਲੁਧਿਆਣੇ ਤੋਂ ਐਮ ਪੀ ਸੀ ਉਦੋਂ ਕੇਂਦਰ ਦੇ ਵਿੱਚੋਂ ਮੰਤਰੀ ਵੀ ਰਹੇ ਨੇ, ਤੇ ਕਿ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜੀ ਹੈ ਜੋ ਜਥੇਬੰਦੀ ਹੈ ਤੇ ਜਾਂ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਸੈਟਅਪ ਹੈ ਜਿਹੜਾ ਕਾਂਗਰਸ ਦਾ, ਉਹਦੇ ਚ ਪੰਜਾਬ ਦੇ ਵਿੱਚ ਜ਼ਰੂਰ ਕਿਤੇ ਨਾ ਕਿਤੇ ਰੱਖਿਆ ਜਾਏਗਾ, ਉਹਨਾਂ ਦੀ ਕੋਈ ਜਗ੍ਹਾ ਹੋਏਗੀ, ਤੇ ਪਰ ਉਹਨਾਂ ਦਾ ਕਿਤੇ ਉੱਪਰਲਿਆਂ ਦੇ ਵਿੱਚ ਨਾ ਨਾ ਆਉਣ ਕਰਕੇ ਫਿਰ ਉਹਨਾਂ ਨੇ ਉਹ ਵੀ ਥੋੜਾ ਜਿਹਾ ਇਸ ਪਾਸੇ ਨੂੰ ਜਿਹੜਾ ਸਰਗਰਮ ਹੋਏ ਨੇ, ਤੇ ਸੋ ਇੱਕ ਇਸ ਤਰ੍ਹਾਂ ਦਾ ਮਾਹੌਲ ਹੁਣ ਕਾਂਗਰਸ ਦੇ ਵਿੱਚ ਇਹ ਚੱਲ ਰਿਹਾ, ਤੇ ਹੁਣ ਛੇਤੀ ਇਹ ਵੀ ਸੰਭਾਵਨਾ ਜਿਹੜੀ ਨਹੀਂ ਲੱਗਦੀ ਜਾਂ ਏਦਾਂ ਦਾ ਕੋਈ ਗੱਲ ਨਹੀਂ ਲੱਗਦੀ ਕਿ ਦੁਬਾਰਾ ਇਹਦੇ ਤੇ ਜਿਹੜਾ ਰਿਵਿਊ ਕਰੇਗੀ ਕੇਂਦਰੀ ਜਿਹੜੀ ਲੀਡਰਸ਼ਿਪ ਹੈ ਜਾਂ ਜਿਹੜੀ ਹਾਈ ਕਮਾਂਡ ਹੈ ਕਾਂਗਰਸ ਦੀ, ਤੇ ਹਾਂ ਇਹ ਵੀ ਨੇੜੇ ਆ ਕੇ ਕਿਤੇ ਚੋਣ ਦੇ ਜਾਂ ਹੋਰ ਜੇ ਸਿਲਸਿਲਾ ਐਵੇਂ ਚੱਲਦਾ ਰਿਹਾ, ਐਵੇਂ ਜਿਹੜਾ ਹੈ ਇਹ ਮੂੰਹ ਵੱਟ ਕੇ ਬੈਠੇ ਰਹੇ ਤੇ ਲੀਡਰ, ਫਿਰ ਕੋਈ ਏਦਾਂ ਦਾ ਜਿਹੜਾ ਹੈਗਾ ਡਰਾਸਟਿਕ ਸਟੈਪ ਚੱਕਿਆ ਜਾ ਸਕਦਾ, ਪਰ ਹੁਣ ਜਿਸ ਪਾਸੇ ਨੂੰ ਇਹ ਤੋਰ ਲਿਆ ਜੀ ਸਾਰੀ ਗੱਲ ਜਾਂ ਜਿਹੜਾ ਇਹ ਫਾਰਮੂਲਾ ਸੀ, ਤੇ ਇਹਨੂੰ ਹੁਣ ਜੋ ਜੇ ਉਹ ਸਮੇਟ ਕੇ ਸਾਰਾ ਕੁਛ ਬਦਲਦੇ ਆ ਜਾਂ ਕੱਲ ਨੂੰ ਜੇ ਹੁਣ ਚੰਨੀ ਚੰਨੀ ਵੀ ਇੱਕ ਪ੍ਰੈਸ਼ਰ ਜਾਂ ਪਾਉਣ ਦੀ ਗੱਲ ਜਾਂ ਆਪਣੇ ਸ਼ਕਤੀ ਪ੍ਰਦਰਸ਼ਨ ਦੀ ਗੱਲ ਉਹ ਕਰਨਗੇ, ਕਿਉਂਕਿ ਅੱਜ ਉਹਨਾਂ ਨੇ ਆਪਣੇ ਘਰ ਸੱਦਾ ਦਿੱਤਾ ਸਾਰਿਆਂ ਨੂੰ, ਤੇ ਹੁਣ ਦੇਖਦੇ ਹਾਂ ਵੀ ਜਿਹੜੇ ਸੀਨੀਅਰ ਆਗੂ ਨੇ ਉਹ ਕਿੱਥੇ ਕਿੱਥੇ ਕਿਹੜੇ ਕਿਹੜੇ ਉਹਨਾਂ ਦੇ ਕੋਲੇ ਪਹੁੰਚਦੇ ਨੇ ਜਾਂ ਉਹਨਾਂ ਦੇ ਸਮਰਥਨ ਦੇ ਵਿੱਚ ਜਿਹੜੇ ਉਹ ਆਉਂਦੇ ਨੇ, ਤੇ ਇਹਦੇ ਤੇ ਵੀ ਜਿਹੜੀ ਇਹ ਗੱਲ ਕਾਫੀ ਨਿਰਭਰ ਕਰੇਗੀ, ਤੇ ਫਿਰ ਉਹਨੂੰ ਹਾਈਕਮਾਂਡ ਕਿੰਨਾ ਕੁ ਮੰਨਦੀ ਹੈ, ਤੇ ਜਾਂ ਕਦੇ ਵੀ ਕਾਂਗਰਸ ਦੇ ਵਿੱਚ ਇਹ ਕਲਚਰ ਰਿਹਾ ਨੀ ਕਿ ਜਦੋਂ ਕੋਈ ਬੰਦਾ ਇੱਥੇ ਪ੍ਰੈਸ਼ਰ ਪਾਵੇ ਤੇ ਉਹਦੇ ਪ੍ਰੈਸ਼ਰ ਦੇ ਵਿੱਚ ਉਹਦੇ ਦਬਾਅ ਦੇ ਵਿੱਚ ਆ ਕੇ ਉਹਨੂੰ ਕੋਈ ਅਹੁਦਾ ਦਿੱਤਾ ਗਿਆ ਹੋਵੇ, ਤੇ ਇਹ ਹੁੰਦਾ ਕਿ ਜਦੋਂ ਇੱਕ ਆਪਣਾ ਇੰਟਰਨਲ ਸਾਰਾ ਇੱਕ ਸਿਸਟਮ ਦੇਖ ਕੇ, ਕਿਉਂਕਿ ਪੈਰਲਲ ਇੱਕ ਉਹਨਾਂ ਦੀ ਅੰਦਰੂਨੀ ਤਾਂ ਸਿਸਟਮ ਚੱਲਦਾ ਹੀ ਹੁੰਦਾ, ਹਰੇਕ ਪਾਰਟੀ ਦਾ ਹੀ ਹੁੰਦਾ ਜਿਹੜਾ ਇੰਟਰਨਲ ਇੰਟੈਲੀਜੈਂਸੀ ਹੁੰਦਾ, ਤੇ ਉਹ ਉਸ ਹਿਸਾਬ ਦੇ ਨਾਲ ਜਿਹੜਾ ਹੈ ਉਹ ਸਾਰਾ ਕੁਛ ਉਹ ਕੀਤਾ ਜਾਂਦਾ, ਤੇ ਇਹ ਹਾਈਕਮਾਨ ਇਸ ਗੱਲ ਤੋਂ ਵੀ ਡਰਦੀ ਹੈ ਕਿ ਜੇ ਹੁਣ ਚੰਨੀ ਨੂੰ ਅੱਗੇ ਲਾਉਂਦੇ ਹਾਂ ਤੇ ਇੱਕ ਦਲਿਤ ਸਿੱਖ ਚਿਹਰਾ ਕਰਕੇ ਜਾਂ ਹੋਰ, ਤੇ ਕਿਤੇ ਫਿਰ ਦੂਜੇ ਪਾਸੇ ਜਿਹੜਾ ਹੈਗਾ ਉਹ ਬੈਲੈਂਸ ਖਰਾਬ ਨਾ ਹੋਵੇ, ਹਾਲਾਂਕਿ ਇਹ ਨੀ ਰਿਹਾ ਕਿ ਕਦੇ ਪਹਿਲਾਂ ਰਹੇ ਨੀ, ਪਹਿਲਾਂ ਵੀ ਜਿਹੜੇ ਹੈਗੇ ਸੂਬਾ ਕਾਂਗਰਸ ਦੇ ਪ੍ਰਧਾਨ ਇਸ ਜਿਹੜਾ ਹੈ ਆਪਣਾ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿੱਚੋਂ ਰਹੇ ਨੇ, ਭਾਵੇਂ ਸ਼ਮਸ਼ੇਰ ਸਿੰਘ ਦੁੱਲ ਹੋਣ ਤੇ ਹੋਰ ਆਗੂ ਵੀ ਜਿਹੜੇ ਹੈ ਇੱਥੋਂ ਜਿਹੜੇ ਅਗਵਾਈ ਕਰਦੇ ਰਹੇ ਨੇ, ਬੂਟਾ ਸਿੰਘ ਵਰਗੇ ਆਗੂ ਜਿਹੜੇ ਹੋ ਰਹੇ ਨੇ, ਤੇ ਸੋ ਇੱਥੇ ਕਿਉਂਕਿ ਜਦੋਂ ਸੱਤਾ ਹੁੰਦੀ ਹੈ, ਜਦੋਂ ਸ਼ਮਸ਼ੇਰ ਸਿੰਘ ਦੁੱਲੋਂ ਨੂੰ ਜਦੋਂ ਲਾਇਆ ਗਿਆ ਉਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ, ਤੇ ਇਹ ਵੀ ਇੱਕ ਕਾਂਗਰਸ ਨੇ ਲੰਬੇ ਸਮੇਂ ਤੋਂ ਇਹ ਬਣਾਇਆ ਹੋਇਆ ਕਿ ਸੀਐਮ ਜਿਹੜਾ ਹੈਗਾ ਉਹ ਫਿਰ ਸੂਬੇ ਦਾ ਜਿਹੜਾ ਹੈਗਾ ਪ੍ਰਧਾਨ ਦੇ ਤੌਰ ਤੇ ਅਗਵਾਈ ਨਹੀਂ ਕਰੇਗਾ। ਹਾਲਾਂਕਿ ਪਹਿਲਾਂ ਇਹ ਰਿਹਾ ਕਿ ਉਹੀ ਪ੍ਰਧਾਨ ਹੁੰਦਾ ਸੀ, ਉਹੀ ਮੁੱਖ ਮੰਤਰੀ ਹੁੰਦਾ ਸੀ, ਇੱਦਾਂ ਦੀਆਂ ਗੱਲਾਂ ਵੀ ਰਹੀਆਂ ਨੇ। ਤੇ ਪਰ ਇਹ ਕਾਫੀ ਸਮੇਂ ਤੋਂ ਇਸ ਤੋਂ ਬਚਦੀ ਆ ਰਹੀ ਹੈ ਕਿ ਜਥੇਬੰਦੀ ਦੀ ਅਗਵਾਈ ਕੋਈ ਜਿਹੜਾ ਹੈ ਉਹ ਹੋਰ ਕਰੇ, ਮੁੱਖ ਮੰਤਰੀ ਕੋਈ ਹੋਰ ਹੋਵੇ, ਤਾਂ ਕਿ ਇੱਕ ਜਿਹੜਾ ਡਿਵਾਈਡ ਹੈ ਜਿਹੜਾ ਪਾਵਰ ਦਾ, ਤੇ ਜਾਂ ਸੱਤਾ ਦੇ ਕੇਂਦਰ ਅੱਡ ਅੱਡ ਬਣੇ ਰਹੇ ਹੁਣ, ਤੇ ਉਹਦੇ ਚ ਤਵਾਜ਼ਨ ਜਿਹੜਾ ਉਹ ਬਣਿਆ ਰਹੇ। ਤੇ ਪਰ ਹੁਣ ਜਿਸ ਪਾਸੇ ਨੂੰ ਇਹ ਸਾਰੀ ਗੱਲ ਲੈ ਗਈ ਹੈ, ਜਾਂ ਖਾਸ ਕਰਕੇ ਆਹ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ ਨੇ ਜਾਂ ਕੋਈ ਪੱਤਰਕਾਰ ਨੇ ਜਾਂ ਹੋਰ ਹੈ, ਉਹ ਵਾਰੀ ਵਾਰੀ ਇਹ ਗੱਲ ਰਿਪੀਟ ਕਰਦੇ ਕਿ ਪੰਜਾਬ ਦੇ ਵਿੱਚ ਜਿਹੜਾ ਹੈਗਾ ਜੇ ਤੁਸੀਂ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਤਾਂ ਉਹ ਵੀ ਜੱਟ ਸਿੱਖ ਹੋਣਾ ਚਾਹੀਦਾ, ਜੇ ਏਦਾਂ ਦੀ ਜਿਹੜੀ ਗੱਲ ਉਹ ਵੀ ਹੋਣਾ ਚਾਹੀਦਾ। ਪਰ ਇਹ ਜ਼ਰੂਰੀ ਨਹੀਂ, ਜੇ ਕੋਈ ਵੱਡਾ ਆਗੂ ਹੈ, ਵੱਡਾ ਜਿਹੜਾ ਲੀਡਰ ਹੈ, ਉਹਦਾ ਥਾਂ ਹੈ, ਸਥਾਨ ਹੈ, ਤਾਂ ਉਹ ਹੋਰ ਕਮਿਊਨਿਟੀ ਦੇ ਵਿੱਚੋਂ ਵੀ ਜਿਹੜਾ ਹੈ ਉਹ ਆ ਸਕਦਾ, ਜੇ ਉਹਦੀ ਪਾਰਟੀ ਲਈ ਕੰਟਰੀਬਿਊਸ਼ਨ ਹੈ, ਲੋਕਾਂ ਲਈ ਕੋਈ ਕੰਟਰੀਬਿਊਸ਼ਨ ਹੈ। ਗਿਆਨੀ ਜੈਲ ਸਿੰਘ ਇੱਥੇ ਰਹੇ ਨੇ ਮੁੱਖ ਮੰਤਰੀ, ਤੇ ਭਾਵੇਂ ਉਹ ਕਿਸਾਨੀ ਪਿਛੋਕੜ ਚੋਂ ਨਹੀਂ ਸੀ, ਪਰ ਉਹ ਜੱਟ ਸਿੱਖ ਵੀ ਨਹੀਂ ਸੀਗੇ। ਤੇ ਇਹ ਜਿਹੜੀ ਗੱਲ ਹੈ ਇਹ ਕਾਫੀ ਇਸ ਤਰ੍ਹਾਂ ਦੀ ਇੱਕ ਘਰ ਘਰ ਗਈ ਹੈ ਪੰਜਾਬ ਬਾਰੇ। ਹੁਣ ਬੀਜੇਪੀ ਨੇ ਜਿਹੜਾ ਹੈਗਾ ਹਰਿਆਣੇ ਦੇ ਵਿੱਚੋਂ ਤਾਂ ਇਹ ਮਿੱਥ ਤੋੜਤੀ, ਕਿਉਂਕਿ ਹਰਿਆਣੇ ਦੇ ਵਿੱਚ ਵੀ ਜਦੋਂ ਹਰਿਆਣਾ ਬਣਿਆ 1966 ਦੇ ਵਿੱਚ, ਉਦੋਂ ਤੋਂ ਉੱਥੇ ਇਹੀ ਮਿੱਥ ਸੀ ਕਿ ਜਾਟ ਹੀ ਜਿਹੜਾ ਹੈਗਾ ਇੱਥੇ ਜਿਹੜਾ ਮੁੱਖ ਮੰਤਰੀ ਬਣੇਗਾ, ਭਾਵੇਂ ਉਹ ਦੇਵੀ ਲਾਲ ਹੋਣ, ਭਾਵੇਂ ਬਾਂਸੀ ਲਾਲ ਹੋਣ, ਭਾਵੇਂ ਭਜਨ ਲਾਲ ਹੋਣ, ਜਿੰਨੇ ਵੀ ਉੱਥੇ ਜਿਹੜੇ ਆ ਉਹ ਬਣਦੇ ਰਹੇ ਨੇ। ਉਹ ਮਿੱਥ ਫਿਰ ਟੁੱਟੀ ਜਦੋਂ ਮਨੋਹਰ ਲਾਲ ਇੱਕ ਪੰਜਾਬੀ ਖੱਤਰੀ ਨੂੰ ਮੁੱਖ ਮੰਤਰੀ ਬੀਜੇਪੀ ਨੇ ਜਿਹੜਾ ਹੈ ਉਹ ਬਣਾਇਆ। ਸੋ ਇਸ ਕਿਸਮ ਦਾ ਜਿਹੜਾ ਹੈ ਇਹ ਪੰਜਾਬ ਦੇ ਵਿੱਚ ਵੀ ਭਾਵੇਂ ਇੱਕ ਬਣਾ ਲਈ ਗਈ ਹੈ ਇਹ ਗੱਲ, ਤੇ ਪਰ ਇਹ ਰਹੀ ਨੀ ਹਮੇਸ਼ਾ। ਤੇ ਉਹ ਕਿਉਂਕਿ ਜਦੋਂ ਚਲੋ ਦੇਸ਼ ਆਜ਼ਾਦ ਹੋਇਆ, ਉਦੋਂ ਬਾਅਦ ਤਾਂ ਸ਼ੁਰੂ ਸ਼ੁਰੂ ਦੇ ਜਿਹੜੇ ਸਾਰੇ ਮੁੱਖ ਮੰਤਰੀ ਤੇ ਉਹ ਹਿੰਦੂ ਭਾਈਚਾਰੇ ਚੋਂ ਸੀਗੇ, ਪ੍ਰਤਾਪ ਸਿੰਘ ਕੈਰੋਂ ਤੋਂ ਪਹਿਲਾਂ, ਤੇ ਬਾਅਦ ਦੇ ਵਿੱਚ ਵੀ ਬਣਦੇ ਰਹੇ, ਕਾਂਰੇਡ ਰਾਮ ਕ੍ਰਿਸ਼ਨ ਜਿਹੜੇ ਹੈ ਤੇ ਉਹ ਵੀ ਜੱਟ ਸਿੱਖ ਨਹੀਂ ਸੀਗੇ। ਤੇ ਸੋ ਇਹ ਜਿਹੜਾ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਇੱਕ ਓਦਾਂ ਹੀ ਇੱਕ ਬਣਾ ਲਿਆ ਨਾ ਜੀ, ਇੱਕ ਜਿਹਨੂੰ ਅਸੂਲ ਕਹਿ ਲਓ ਜਾਂ ਇੱਕ ਫਾਰਮੂਲਾ ਕਹਿ ਲਓ, ਤੇ ਜਾਂ ਇੱਕ ਇੱਕ ਫਰਜ਼ੀ ਜਿਹਾ ਜਿਹੜਾ ਸੀਗਾ ਇੱਕ ਇਹ ਬਣਾ ਲਿਆ ਕਿ ਏਦਾਂ ਹੀ ਇਹ ਕਮਿਊਨਿਟੀ ਇਹ ਨਹੀਂ ਹੋਣੀ ਚਾਹੀਦੀ। ਮੇਰਾ ਖਿਆਲ ਹੈ ਕੋਈ ਇਹ ਮਸਲਾ ਜਿਹੜਾ ਹੈ ਇਹ ਬਹੁਤਾ ਉਵੇਂ ਨਹੀਂ ਹੈ। ਗੱਲ ਤਾਂ ਇਹ ਵੀ ਜਿਹੜਾ ਲੀਡਰ ਤੁਹਾਡਾ ਲੋਕਾਂ ਦੇ ਵਿੱਚ ਰਹਿੰਦਾ, ਲੋਕਾਂ ਲਈ ਕੰਮ ਕਰਦਾ ਜਾਂ ਹੋਰ ਹੈ, ਇਹ ਜਿਹੜੀ ਆ ਉਹ ਜ਼ਿਆਦਾ ਇਹ ਕਾਮਯਾਬ ਹੁੰਦਾ। ਤੇ ਚਰਨਜੀਤ ਚੰਨੀ ਰਹੇ ਨੇ ਥੋੜਾ ਜਿਹਾ ਚਿਰ, ਕਿਉਂਕਿ ਇੱਕ ਤਾਂ ਉਹਨਾਂ ਨੂੰ ਕੰਮ ਕਰਨ ਦਾ ਸਮਾਂ ਥੋੜਾ ਮਿਲਿਆ, ਤੇ ਦੂਜੇ ਪਾਸੇ ਕਿਉਂਕਿ ਜਿਸ ਤਰੀਕੇ ਨਾਲ ਉਹ ਲੋਕਾਂ 'ਚ ਵਿਚਰੇ ਜਾਂ ਉਹਨਾਂ ਦੀਆਂ ਜਿਹੜੀਆਂ ਬਿਆਨ ਸੀ, ਸਟੇਟਮੈਂਟਾਂ ਸੀ, ਉਹਨਾਂ 'ਚ ਕਈ ਥਾਂ ਤੇ ਪੋਲੀਟੀਕਲ ਮੈਚਿਓਰਿਟੀ ਹੈ ਨਹੀਂ ਸੀ, ਤੇ ਉਹਦੀ ਫਿਰ ਟ੍ਰੋਲਿੰਗ ਹੋਣ ਲੱਗ ਗਈ, ਕਿਉਂਕਿ ਦੂਜੀਆਂ ਪਾਰਟੀਆਂ ਜਾਂ ਵਿਦ ਇਨ ਪਾਰਟੀ ਦੇ ਵਿੱਚ ਵੀ ਤੁਹਾਡੇ ਵਿਰੋਧੀ ਤਾਂ ਬੈਠੇ ਹੁੰਦੇ ਨੇ ਨਾ ਜੀ, ਤੇ ਉਹ ਉਸ ਚੀਜ਼ ਨੂੰ ਜਿਹੜੀ ਉਹਦੇ ਹੱਕ 'ਚ ਜਾਣੀ ਚਾਹੀਦੀ ਸੀ, ਉਹਦੇ ਲਈ ਜਿਹੜਾ ਹੈਗਾ ਮਜ਼ਾਕ ਕਰਨ ਲੱਗ ਗਏ ਕਿ ਮੈਂ ਮੰਜਾ ਵੀ ਬੁਣ ਲੈਂਦਾ, ਮੈਂ ਟੈਂਟ ਵੀ ਲਾ ਲੈਂਦਾ, ਤੇ ਏਦਾਂ ਦੇ ਕਰਕੇ ਤੇ ਮੈਂ ਬੱਕਰੀ ਦੀ ਧਾਰ ਵੀ ਕੱਢ ਲੈਂਦਾ। ਸੋ ਇਹ ਇਸ ਤਰ੍ਹਾਂ ਦੀਆਂ ਗੱਲਾਂ ਨੂੰ, ਹਾਲਾਂਕਿ ਇਹ ਲੋਕ ਪੱਖੀ ਗੱਲਾਂ ਨੇ, ਲੋਕਾਂ ਚ ਵਿਚਰਨੀਆਂ ਗੱਲਾਂ ਨੇ, ਆਮ ਲੋਕਾਂ ਦੇ ਵਿੱਚ ਜਾਂ ਇੱਕ ਜਿਹੜਾ ਹੈਗਾ ਇੱਕ ਇਹ ਹੈ ਕਿ ਆਵਾਮ ਦੀ ਗੱਲ ਜਿਹੜੀ ਹੋਣ ਦੀ ਹੈ। ਲਾਲੂ ਪ੍ਰਸ਼ਾਦ ਯਾਦਵ ਵੇਲੇ ਕਿਸੇ ਨੇ ਨੀ ਕੀਤਾ, ਲਾਲੂ ਪ੍ਰਸ਼ਾਦ ਯਾਦਵ ਬਿਹਾਰ ਦੇ ਮੁੱਖ ਮੰਤਰੀ ਹੁੰਦਿਆਂ ਵੀ ਜਿਹੜੀਆਂ ਉਹਨਾਂ ਦੀਆਂ ਵੀਡੀਓ, ਉਹਨਾਂ ਦੀਆਂ ਫਿਲਮਾਂ ਆਉਂਦੀਆਂ ਰਹੀਆਂ, ਜਿਹੜਾ ਸੀ ਉਹ ਸਾਰਾ ਘਰੇ ਕੰਮ ਕਾਰ ਕਰਦੇ, ਧਾਰਾਂ ਕੱਢਦੇ ਪਸ਼ੂਆਂ ਦੀਆਂ, ਤੇ ਏਦਾਂ ਉਹਨਾਂ ਨੂੰ ਦੇਖਦੇ, ਆਪਣੇ ਫਾਰਮ ਨੂੰ ਦੇਖਦੇ। ਸੋ ਇਹ ਵੀ ਜਿਹੜਾ ਹੈਗਾ ਇੱਕ ਤਰੀਕਾ ਹੁੰਦਾ ਰਾਜਨੀਤੀ ਦੇ ਵਿੱਚ ਕਿਸੇ ਨੂੰ ਜਿਹੜਾ ਹੈ ਉਹ ਲੈਕਡਾਊਨ ਕਰਨ ਦਾ। ਤੇ ਪਰ ਹੁਣ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪੰਗਾ ਲੈ ਬੈਠੀ ਹਾਈ ਕਮਾਨ, ਤੇ ਹੁਣ ਉਹਨੂੰ ਮੁੜਨਾ ਫਿਲਹਾਲ ਇਮੀਡੀਏਟ ਤਾਂ ਔਖਾ ਹੈ। ਤੇ ਪਰ ਕੱਲ ਨੂੰ ਮਾਹੌਲ ਕਿੱਦਾਂ ਦਾ ਬਣਦਾ ਇੱਥੇ, ਕਾਂਗਰਸ ਕਿੱਥੇ ਜੇ ਰਹਿੰਦੀ ਹੈ, ਤੇ ਇਹਦੇ ਤੇ ਜਿਹੜਾ ਹੈ ਉਹ ਕਾਫੀ ਨਿਰਭਰ ਕਰਦਾ। ਹੁਣ ਇੱਥੇ ਕਿਉਂਕਿ ਪੰਜਾਬ ਦੀ ਸਿਚੁਏਸ਼ਨ ਇੱਦਾਂ ਦੀ ਬਣ ਗਈ ਹੈ, ਹੁਣ ਆਉਣ ਵਾਲੀਆਂ 2027 ਦੀਆਂ ਚੋਣਾਂ 'ਚ ਸਿੱਧਾ ਮੁਕਾਬਲਾ ਤਾਂ ਕਿਤੇ ਹੋਣਾ ਨੀ, ਕਿਉਂਕਿ ਇੱਥੇ ਜਿਹੜੀ ਸੱਤਾਧਾਰੀ ਧਿਰ ਹੈ ਉਹ ਵੀ ਪੂਰੀ ਤਿਆਰੀ ਨਾਲ ਉਤਰੂਗੀ, ਆਮ ਆਦਮੀ ਪਾਰਟੀ, ਉਧਰੋਂ ਅਕਾਲੀ ਦਲ ਵੀ ਆਪਣੇ ਆਪ ਨੂੰ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਤੇ ਉਧਰੋਂ ਬੀਜੇਪੀ ਵੀ ਜਿਹੜਾ ਹੈ ਉਹ ਜਿਹੜੀ ਹੈ ਕਹਿ ਰਹੀ ਹੈ ਕਿ ਹੁਣ ਅਸੀਂ ਮਜ਼ਬੂਤ ਧਿਰ ਬਣ ਗਏ ਹਾਂ ਪੰਜਾਬ ਦੇ ਵਿੱਚ, ਅਸੀਂ ਪੂਰੀ ਤਿਆਰੀ ਨਾਲ ਸਾਰੇ 117 ਹਲਕਿਆਂ 'ਚ ਚੋਣ ਲੜਾਂਗੇ। ਸੋ ਇਸ ਕਰਕੇ ਇਹ ਹੋਰ ਵੀ ਜਿਹੜਾ ਹੈਗਾ ਕੰਮ ਔਖਾ ਹੋ ਗਿਆ। ਪਹਿਲਾਂ ਤਾਂ ਕਿਉਂਕਿ ਇੱਥੇ ਸਿੱਧਾ ਜਿਹਾ ਸੀਗਾ ਕਿ ਇੱਕ ਪਾਸੇ ਅਕਾਲੀ ਦਲ ਦੂਜੇ ਪਾਸੇ ਕਾਂਗਰਸ, ਦੋ ਹੀ ਪਾਰਟੀਆਂ ਹੁੰਦੀਆਂ ਸੀ, ਦੋਵਾਂ ਦੇ ਲੀਡਰਾਂ ਦਾ ਹੀ ਲੋਕਾਂ ਨੂੰ ਪਤਾ ਹੁੰਦਾ ਸੀ ਕਿ ਇਹਦਾ ਇਹ ਲੀਡਰ ਹੈ, ਇਹਦਾ ਇਹ ਲੀਡਰ ਹੈ, ਇਹਦੇ ਮੁਕਾਬਲੇ ਇਹਨੇ ਖੜਾ ਹੋਣਾ, ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਹੈ, ਪਿਛਲੇ ਆਪਾਂ 5 ਦਹਾਕਿਆਂ 6 ਦਹਾਕਿਆਂ ਤੋਂ ਦੇਖ ਹੀ ਰਹੇ ਹਾਂਗੇ। ਸੋ ਇਹ ਇਸ ਤਰ੍ਹਾਂ ਦਾ ਜਿਹੜਾ ਹੈਗਾ ਹੁਣ ਸਿਆਸੀ ਤੌਰ ਤੇ ਤੇ ਜਥੇਬੰਦਕ ਤੌਰ ਤੇ ਖਾਸ ਕਰਕੇ ਇਹ ਤਾਂ ਹੁਣ ਸੋਚ ਸਮਝ ਕੇ ਜਿਹੜਾ ਹੈਗਾ ਉਹ ਫੈਸਲਾ ਹਾਈਕਮਾਂਡ ਨੂੰ ਲੈਣਾ ਪਏਗਾ, ਤੇ ਜਾਂ ਫਿਰ ਇਹ ਜਿਹੜੀ ਇਹ ਬੇਚੈਨੀ ਹੈ ਇਹ ਹੋਰ ਵਧੇਗੀ। ਤੇ ਇਹਦੇ ਨਾਲ ਕਿਉਂਕਿ ਹੁਣ ਸਾਡੇ ਜਿਹੜੀ ਜਿਹੜੀ ਵਲਨਰੇਬਿਲਿਟੀ ਹੈ ਨਾ, ਜਿਹੜੀ ਇੱਕ ਤਰ੍ਹਾਂ ਦਾ ਸਿਆਸੀ ਪਾਰਟੀਆਂ ਦੇ ਵਿੱਚ ਜਾਂ ਸਿਆਸੀ ਆਗੂਆਂ ਦੇ ਵਿੱਚ ਜਿਹੜਾ ਉਹ ਪਹਿਲਾਂ ਵਾਲਾ ਇੱਕ ਤਰੀਕੇ ਦੀ ਉਹ ਵਚਨਬੱਧਤਾ ਕਮਿਟਮੈਂਟ ਨਹੀਂ ਰਹੀ, ਉਹ ਛਾਲ ਮਾਰ ਕੇ ਦੂਜੀ ਪਾਰਟੀ ਚ 2 ਮਿੰਟ ਲਾਉਂਦੇ ਜਾਣ ਨੂੰ, ਜਦੋਂ ਉਹਨਾਂ ਨੂੰ ਇਹ ਲੱਗੇ ਕਿ ਦੂਜੀ ਪਾਰਟੀ ਵੀ ਐਂ ਖੜੀ ਹੁੰਦੀ ਹੈ ਬਾਹਾਂ ਲਾਰੀ ਕਿ ਤੂੰ ਆ ਜਾ ਮੈਨੂੰ, ਤੇ ਤੈਨੂੰ ਹੁਣ ਅਸੀਂ ਆਪਦਾ ਤੇਰੇ ਗਲ ਚ ਜਿਹੜਾ ਹੈਗਾ ਉਹ ਪਾ ਕੇ ਸਰੋਪਾ ਪਾ ਕੇ ਤੇ ਤੈਨੂੰ ਜਿਹੜਾ ਹੈ ਹੁਣ ਆਪਣੇ ਨਾਲ ਜੋੜੀਏ। ਤੇ ਇਹ ਪੰਜਾਬ ਦੇ ਵਿੱਚ ਇਹ ਵੈਸੇ ਤਾਂ ਸਾਰੇ ਕਿਤੇ ਹੋਇਆ, ਪੱਛਮੀ ਬੰਗਾਲ ਚ ਵੀ ਬਹੁਤ ਵੱਡੀ ਪੱਧਰ ਤੇ ਹੋਇਆ, ਤੇ ਹੋਰਨਾਂ ਥਾਵਾਂ ਤੇ ਵੀ ਆਪਣੇ ਇਹ ਸਾਹਮਣੇ ਹੈਗੀਆਂ ਹੀ ਆ ਗੱਲਾਂ, ਭਾਵੇਂ ਯੂਪੀ ਹੋਵੇ ਭਾਵੇਂ ਮਹਾਰਾਸ਼ਟਰ ਹੋਵੇ, ਤੇ ਪੰਜਾਬ ਦੇ ਵਿੱਚ ਵੀ ਏਦਾਂ ਹੋਇਆ ਹੈਗਾ। ਤੇ ਇਸ ਕਰਕੇ ਵੀ ਹੁਣ ਸਿਆਸੀ ਪਾਰਟੀਆਂ ਜਿਹੜੀਆਂ ਹਾਈਕਮਾਂਡ ਆ ਜਾਂ ਕੁਛ ਵੀ ਉਹ ਡਰ ਰਹੀਆਂ ਨੇ ਕਿ ਜੇ ਆਪਾਂ ਇਹਨੂੰ ਕਿਤੇ ਯੋਗ ਜਗ੍ਹਾ ਸਥਾਨ ਨਾ ਦਿੱਤਾ ਕਿਤੇ ਦੂਜੀ ਪਾਰਟੀ ਚ ਨਾ ਚਲਿਆ ਜਾਵੇ। ਸੋ ਇਸ ਤਰ੍ਹਾਂ ਦੀ ਜਿਹੜਾ ਹੈ ਇੱਕ ਮਾਹੌਲ ਹੈ, ਤੇ ਇਸ ਮਾਹੌਲ ਦੇ ਵਿੱਚ ਹੁਣ ਬੰਦੇ ਦੀ ਪਰਸਨੈਲਿਟੀ ਵੱਡੀ ਹੈ ਜਾਂ ਉਹਦੀ ਪਾਰਟੀ ਵੱਡੀ ਹੈ, ਕਿਉਂਕਿ ਕਿਸੇ ਵੇਲੇ ਇਹ ਸਮਝ ਆਉਂਦਾ ਸੀ ਕਿ ਪਾਰਟੀ ਨੂੰ ਤਰਜੀਹ ਦਿੰਦਾ ਸੀ ਬੰਦਾ, ਉਹ ਕਹਿੰਦਾ ਸੀ ਮੇਰੇ ਲਈ ਜਿਹੜੀ ਆ ਪਾਰਟੀ ਉਹ ਵੱਡੀ ਚੀਜ਼ ਹੈ, ਮੈਂ ਕੁਛ ਵੀ ਨਹੀਂ ਹੈਗਾ, ਜੇ ਮੈਂ ਹਾਂ ਕੁਛ ਤਾਂ ਉਹ ਪਾਰਟੀ ਕਰਕੇ ਆ, ਏਦਾਂ ਦਾ ਸੀ। ਤੇ ਹੁਣ ਜਿਹੜਾ ਹੈਗਾ ਇਹ ਉਲਟ ਹੁੰਦਾ ਜਾ ਰਿਹਾ ਹੈ ਕਿ ਮੈਂ ਆ, ਮੈਂ ਇੱਕ ਪਰਸਨੈਲਿਟੀ ਆ, ਮੇਰੀ ਇੱਕ ਹਸਤੀ ਹੈ, ਮੇਰੇ ਕਰਕੇ ਪਾਰਟੀ ਚੱਲ ਰਹੀ ਹੈ, ਜੇ ਮੈਂ ਪਾਸੇ ਹੋ ਜਾਂ ਪਾਰਟੀ ਖੇਰੂੰ ਖੇਰੂੰ ਹੋ ਜੂਗੀ, ਏਦਾਂ ਏਦਾਂ ਦਾ ਜਿਹੜਾ ਹੈਗਾ ਇਹ ਮਾਹੌਲ ਜਿਹੜਾ ਹੈਗਾ ਸਾਡੀ ਸਿਆਸਤ ਦੇ ਵਿੱਚ ਬਣ ਗਿਆ। ਤੇ ਕਾਂਗਰਸ ਜਿਹੜੀ ਹੈ ਇਹ ਦੀ ਜਿਹੜੀ ਇਸ ਬਿਮਾਰੀ ਦੀ ਜਿਹੜੀ ਸਭ ਤੋਂ ਵੱਧ ਗ੍ਰਸਤ ਹੋਈ ਹੋਈ ਹੈ
0: ਜੀ। ਬਿਲਕੁਲ, ਇਸ ਟਾਈਮ ਦੇ ਉੱਤੇ ਸਮਾਂ ਉਹ ਹੀ ਜਾਂ ਵੇਖਿਆ ਜਾ ਰਿਹਾ ਹੈ ਕਿ ਸ਼ਾਇਦ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਬਿਮਾਰੀ ਨੂੰ ਠੀਕ ਕੀਤਾ ਜਾਵੇ। ਖਾਸ ਤੌਰ 'ਤੇ ਕਾਂਗਰਸ ਦੇ ਵੱਲ ਨੂੰ ਧਿਆਨ ਹੀ, ਕਿਉਂਕਿ ਬਾਕੀ ਪਾਰਟੀਆਂ ਦੇ ਵਿੱਚ ਵੀ ਪਾਟੋ ਧਾੜ ਜਿਹੜੀ ਉਹ ਬਿਲਕੁਲ ਸਪਸ਼ਟ ਹੈ, ਪਰ ਕਾਂਗਰਸ ਦਾ ਤਾਂ ਪ੍ਰਤੱਖ ਤੌਰ ਦੇ ਉੱਤੇ ਜਿਹੜੀ ਹਾਰ ਦਾ ਕਾਰਨ ਆ ਉਹ ਆਪਾਂ ਵੇਖਿਆ ਹੀ ਕਿ ਇਹੋ ਹੀ ਰਿਹਾ ਵਾ। ਕੋਈ ਇਹਨਾਂ ਦੇ ਵਿੱਚ ਕੋਈ ਇਕਜੁੱਟਤਾ ਨਹੀਂ, ਹਰ ਕੋਈ ਆਪੋ ਆਪਣੀ ਰਾਗ ਲਾਪਤਾ। ਸੋ ਇਹ ਚੀਜ਼ ਇਹਨਾਂ ਸਾਰਿਆਂ ਨੂੰ ਪਤਾ ਵੀ ਆ, ਉਹਦੇ ਬਾਵਜੂਦ ਵੀ ਆਪਾਂ ਵੇਖਦੇ ਹਾਂ ਕਿ ਇਹਦੇ ਉੱਤੇ ਕੋਈ ਕਿਸੇ ਕਿਸਮ ਦਾ ਆਪਾਂ ਵੇਖਦੇ ਕੋਈ ਸੁਧਾਰ ਨਹੀਂ, ਚਿਹਰੇ ਬਦਲ ਗਏ। ਇਸ ਤੋਂ ਪਹਿਲਾਂ ਲੱਗਦਾ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਪਾਸੇ ਹੋ ਜਾਣਗੇ ਤਾਂ ਸ਼ਾਇਦ ਠੀਕ ਹੋ ਗਿਆ, ਹੁਣ ਆਪਣਾ ਆ ਗਏ ਨੇ ਨਵਜੋਤ ਸਿੱਧੂ ਵੀ ਨਿਕਲ ਕੇ ਬਾਹਰ ਹੋ ਗਏ ਗੇਮ ਦੇ ਵਿੱਚੋਂ, ਤਾਂ ਫਿਰ ਲੱਗਦਾ ਹੈ ਕਿ ਚਲੋ ਠੀਕ ਹੈ, ਹੁਣ ਤਾਂ ਹੋਰ ਇੱਕ ਬੰਦਾ ਘੱਟ ਗਿਆ। ਪਰ ਵੇਖਣ 'ਚ ਇਹ ਆਉਂਦਾ ਕਿ ਇੱਕ ਬੰਦਾ ਪਾਸੇ ਹੁੰਦਾ ਵਾ ਅਤੇ 4 ਬੰਦੇ ਜਿਹੜੇ ਹੋਰ ਦਾਅਵੇਦਾਰੀਆਂ ਪੇਸ਼ ਕਰ ਜਾਂਦੇ ਨੇ। ਹੁਣ ਫਿਰ ਮਾਹੌਲ ਉਹ ਵੀ ਆ ਜਦੋਂ ਦੂਸਰੀਆਂ ਪਾਰਟੀਆਂ ਵੀ ਜਾਂ ਫਿਰ ਜਿਹੜੀ ਦਲ ਬਦਲੀਆਂ ਉਹ ਵੀ ਜ਼ੋਰਾਂ ਸ਼ੋਰਾਂ ਦੇ ਉੱਤੇ ਨੇ ਕਿ ਉੱਦਾਂ ਦਾ ਮਾਹੌਲ ਚੱਲ ਫਿਰ ਦੁਬਾਰਾ ਵੇਖਿਆ ਜਾ ਸਕਦਾ। ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਗਏ ਵੀ ਉਹਨਾਂ ਦੀ ਵੀ ਕੋਈ ਕਦਰ ਨਹੀਂ ਪਈ, ਅਤੇ ਉਹਨਾਂ ਦੇ ਨਤੀਜੇ ਵੇਖਦਿਆਂ ਉਸ

ਦੇ ਨਾਲ ਵੀ ਜੋ ਹੋਇਆ ਤੇ ਉਹ ਬਸ ਸਿਰਫ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਤੇ ਕਾਮਯਾਬ ਇਸ ਕਰਕੇ ਹੋ ਗਏ ਕਿਉਂਕਿ ਉਹ ਕਾਂਗਰਸ ਕਲਚਰ ਚੋਂ ਆਏ ਸੀ ਪਹਿਲਾਂ ਹੀ। ਉਹਨਾਂ ਦਾ ਪਰਿਵਾਰਕ ਪਿਛੋਕੜ ਏਦਾਂ ਦਾ ਸੀਗਾ, ਆਪ ਲੰਬਾ ਸਮਾਂ MP ਰਹੇ ਸੀ, ਉਹਨਾਂ ਦੇ ਫਾਦਰ ਕਾਂਗਰਸ ਚ ਰਹੇ, ਉਹਦੇ ਸਾਰੇ ਪਰਿਵਾਰ ਦੇ ਹੋਰ ਕਿੰਨੇ ਹੀ ਭਾਵੇਂ ਉਹਦੀ ਭੂਆ ਹੋਵੇ ਚਾਚੀ ਹੋਵੇ ਉਸ ਕਾਂਗਰਸ ਦੇ ਵਿੱਚ ਹੀ ਸੀ ਸਾਰਿਆਂ, ਕੋਈ MP ਰਿਹਾ ਕੋਈ ਤੇ ਉਹ ਜਦੋਂ ਕੁਛ ਸਮੇਂ ਲਈ ਅਕਾਲੀ ਦਲ ਦੇ ਨਾਲ ਰਹੇ ਉਹ ਹਨਾ, ਤੇ ਫਿਰ ਅਕਾਲੀ ਦਲ ਜਿਹੜਾ ਹੈ ਉਹ ਅਸਤੀਫਾ ਦੇ ਕੇ ਅਕਾਲੀ ਦਲ ਤੋਂ ਵੀ ਸੁਰਜੀਤ ਬਰਨਾਲੇ ਨੂੰ ਛੱਡ ਕੇ ਫਿਰ ਬਾਦਲ ਨਾਲ ਆ ਗਈ ਤੇ ਉੱਥੇ ਵੀ ਫਿਰ ਬਾਹਲੀ ਉਹਨਾਂ ਦੀ ਦਾਲ ਨੀ ਗਲੀ, ਫਿਰ ਉਹਨੇ ਆਪਣਾ ਅੱਡਾ ਅਕਾਲੀ ਦਲ ਬਣਾ ਲਿਆ ਤੇ ਅਲਟੀਮੇਟਲੀ ਫਿਰ ਉਹ ਆਪਣੇ ਅਕਾਲੀ ਦਲ ਦੇ ਸਮੇਤ ਹੀ ਫਿਰ ਉਹ ਕਾਂਗਰਸ ਦੇ ਵਿੱਚ ਆ ਗਏ, ਉਹ ਕਾਂਗਰਸ ਦਾ ਉਹਨੂੰ ਪ੍ਰਧਾਨ ਬਣਾਤਾ ਤੇ ਉਹ ਉਸ ਕਿਉਂਕਿ ਪਹਿਲਾਂ ਉਸ ਕਲਚਰ ਤੋਂ ਜਾਣੂ ਸੀ, ਉਹ ਕਾਂਗਰਸ ਨੂੰ ਵੀ ਸੂਟ ਕਰਦਾ ਸੀ, ਇਸ ਕਰਕੇ ਉਹ ਜਿਹੜਾ ਹੈ ਉਹ ਕਾਮਯਾਬ ਹੋ ਗਏ। ਅਦਰਵਾਈਜ਼ ਤਾਂ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਜਿਹੜਾ ਹਾਲ ਆਪਾਂ ਦੇਖ ਹੀ ਰਹੇ ਹਾਂ BJP ਚ, ਕਿੱਥੇ ਨੇ ਉਹ, ਕਿਤੇ ਉਹਨਾਂ ਦੀ ਕੋਈ ਰਾਏ ਲੈਣ ਸਾਰ ਲੈਣ ਵੀ ਨਹੀਂ ਆਉਂਦਾ, ਰਾਏ ਤਾਂ ਦੂਰ ਦੀ ਗੱਲ ਰਹੀ। ਇਹੀ ਹਾਲ ਜਾਖੜ ਸਾਹਿਬ ਦਾ, ਆਪਾਂ ਜਾਖੜ ਸਾਹਿਬ ਨੂੰ ਪ੍ਰਧਾਨ ਵੀ ਬਣਾਤਾ ਸੂਬੇ ਦਾ BJP ਨੇ, ਤੇ ਪਰ ਉਹਨਾਂ ਦੀ ਚੱਲਦੀ ਕਿੱਥੇ ਸੀ ਜਾਂ ਉਹਨਾਂ ਦੀ ਸੁਣਦਾ ਕੌਣ ਸੀ, ਤੇ ਉਹਨਾਂ ਦਾ ਕਦੇ ਕੋਈ ਬਿਆਨ ਨਹੀਂ ਸੀ ਮੀਡੀਆ ਦੇ ਵਿੱਚ ਛੋਟਾ ਜਿਹਾ ਵੀ ਕੋਈ ਆਉਂਦਾ, ਤੇ ਹੁਣ ਉਹਨਾਂ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਬਦਲਤਾ। ਇਹ ਇਹ ਤਾਂ ਬਾਕੀਆਂ ਲਈ ਵੀ ਇੱਕ ਦੀਵਾ ਦਿਖਾਉਣ ਵਾਲੀ ਗੱਲ ਹੈ ਕਿ ਜੇ ਤੁਸੀਂ ਆਉਂਦੇ ਹੋ ਤਾਂ ਤੁਹਾਡੀ ਜਿਹੜੀ ਏਦਾਂ ਦੀ ਜਿਹੜੀ ਓਪੋਜੀਸ਼ਨ ਇਹ ਬਣਨੀ ਹੈ। ਇਹ ਹੁਣ ਓਦਾਂ ਦੀ ਪੋਜੀਸ਼ਨ ਹੈ ਨੀ ਕਿ ਤੁਸੀਂ ਪਾਰਟੀ ਚ ਆ ਗਏ ਤੇ ਨਾਲ ਹੀ ਤੁਹਾਡੇ ਨਾਲ ਜਿਹੜਾ ਕੇਡਰ ਆ ਉਹ ਸਾਰਾ ਹੀ ਉਸ ਪਾਰਟੀ ਚਲਾ ਗਿਆ ਤਾਂ ਤੁਹਾਡੇ ਵੋਟਰ ਵੀ ਉਸ ਪਾਰਟੀ ਦੇ ਹੋ ਗਏ। ਏਦਾਂ ਆਪਾਂ ਕੈਪਟਨ ਦਾ ਦੇਖ ਹੀ ਲਿਆ, ਪਰਨੀਤ ਕੌਰ ਪਿਛਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀਗੀਆਂ ਉਹ ਹਾਰ ਗਏ, ਹਾਲਾਂਕਿ ਪਹਿਲਾਂ ਉਹਨਾਂ ਦੀ ਚੰਗੀ ਪੈਂਟ ਸੀਗੀ ਤੇ ਹੋਰਨਾਂ ਥਾਵਾਂ ਤੇ ਵੀ ਉਹ ਕਿਤੇ ਜਿਹੜੇ ਹੈਗਾ ਉਹ ਨਜ਼ਰ ਜਿਹੜੇ ਉਹ ਨਹੀਂ ਆਉਂਦੇ, ਤੇ ਹੁਣ ਜਿਹੜਾ ਕਾਂਗਰਸ ਦੇ ਵਿੱਚ ਵੀ ਇਹੀ ਹੈ ਤੇ ਅਸੀਂ ਦੂਰ ਨਾ ਜਾਈਏ। ਪ੍ਰਤਾਪ ਸਿੰਘ ਬਾਜਵਾ ਦਾ ਸਕਾ ਭਾਈ ਫਤਿਹ ਜੰਗ ਬਾਜਵਾ ਤੇ ਉਹ ਕਾਂਗਰਸ ਦੇ ਆਪਣੇ ਏਰੀਏ ਦੇ ਇਲਾਕੇ ਦੇ ਲੀਡਰ ਰਹੇ ਨੇ ਤੇ MLA ਵੀ ਰਹੇ ਨੇ, ਤੇ ਪਰ ਇਹ ਵੀ ਹੁਣ ਕਿੱਥੇ ਨੇ ਜਦੋਂ ਉਹ BJP ਚ ਗਏ, ਕੋਈ ਜਾਣਦਾ ਹੀ ਨੀ, ਕਦੇ ਬਿਆਨ ਤੱਕ ਨੀ ਆਉਂਦਾ ਕਿ ਉਹ ਹੈਗੇ ਵੀ ਹੈ ਕਿ ਨਹੀਂ ਹੈਗੇ। ਤੇ ਸੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਫਿਰ ਹਾਲਤ ਸਿਆਸੀ ਪਾਰਟੀਆਂ ਦੂਜੀਆਂ ਦੇ ਵਿੱਚ ਜਾ ਕੇ ਇਹ ਹੋ ਜਾਂਦੀ ਹੈ। ਤੇ ਇਹਦੇ ਚੋਂ ਜਿਹੜੀ ਸਭ ਤੋਂ ਵੱਡੀ ਉਦਾਹਰਨ ਲਈ ਜਾ ਸਕਦੀ ਉਹ ਮਨਪ੍ਰੀਤ ਬਾਦਲ ਦੀ ਲਈ ਜਾ ਸਕਦੀ ਹੈ। ਮਨਪ੍ਰੀਤ ਬਾਦਲ ਅਕਾਲੀ ਦਲ ਦੇ ਵਿੱਚ ਜਦੋਂ ਪਹਿਲੀ ਵਾਰੀ ਗਿੱਦੜ ਵਹਿ ਤੋਂ ਜਿੱਤਿਆ, ਜਦੋਂ ਬੇਅੰਤ ਸਿੰਘ ਦੀ ਸਰਕਾਰ ਸੀ, ਇੰਨਾ ਪ੍ਰੈਸ਼ਰ ਸੀ ਸਰਕਾਰ ਦਾ, ਇਹਦੇ ਬਾਵਜੂਦ ਉਹ ਅਕਾਲੀ ਸੀਟ ਤੋਂ ਗਿੱਦੜ ਵਹਿ ਤੋਂ ਜਿੱਤ ਕੇ ਜਿਹੜਾ ਹੈ ਉਹ ਵਿਧਾਨ ਸਭਾ ਚ ਆਏ ਸੀ। ਤੇ ਉਦੋਂ ਬਾਅਦ ਅਕਾਲੀ ਸਰਕਾਰ ਵੇਲੇ ਜਿਹੜਾ ਹੈ ਉਹ ਫਿਰ ਵਿੱਤ ਖਜ਼ਾਨਾ ਮੰਤਰੀ ਵੀ ਰਹੇ ਤੇ ਚੰਗੇ ਉਹਨਾਂ ਨੂੰ ਅਹੁਦੇ ਮਿਲੇ, ਤੇ ਉਦੋਂ ਬਾਅਦ ਜਦੋਂ ਕਾਂਗਰਸ ਚਲੇ ਗਏ ਕਾਂਗਰਸ ਜਾ ਕੇ ਵੀ ਉਹਨਾਂ ਨੂੰ ਠੀਕ ਜਿਹੜਾ ਹੈ ਉਹਨਾਂ ਨੂੰ ਇੱਕ ਪ੍ਰੋਪਰ ਇੱਕ ਜਗ੍ਹਾ ਫੇਰ ਵੀ ਮਿਲ ਗਈ। ਪਰ ਉਦੋਂ ਬਾਅਦ ਕੀ ਹੋਇਆ ਜਦੋਂ ਤੋਂ BJP ਚ ਗਏ ਨੇ, ਕਦੇ ਉਹਨਾਂ ਨੇ ਆਪਣੀ ਪਾਰਟੀ ਬਣਾਈ, ਹੁਣ ਉਹ ਕਿਤੇ ਹੈ ਹੀ ਨਹੀਂ ਜਦੋਂ ਦੇ BJP ਚ ਨੇ। ਸੋ ਇਹ ਹਸ਼ਰ ਆਪਾਂ ਹੁੰਦਾ ਦੇਖਿਆ, ਵੱਡੇ ਵੱਡੇ ਜਿਹੜੇ ਲੀਡਰ ਨੇ ਆਗੂ ਨੇ ਉਹ ਰੁਲ ਜਾਂਦੇ ਨੇ ਤੇ ਜਦੋਂ ਏਦਾਂ ਬਾਰ ਬਾਰ ਉਹ ਦਲ ਬਦਲੀ ਵਾਲੇ ਪਾਸੇ ਪੈਂਦੇ। ਠੀਕ ਹੈ ਜਿਹੜੇ ਕਾਂਗਰਸੀ ਆਗੂ ਨੇ ਜਾਂ ਉਹਨਾਂ ਤੇ ਇਹ ਗੱਲ ਕਿਤੇ ਹੋਵੇ, ਪਰ ਕਈ ਵਾਰੀ ਜਦੋਂ ਇਹ ਪਤਾ ਲੱਗ ਜਾਂਦਾ ਕਿ ਇਹ ਬੰਦਾ ਜਿਹੜਾ ਹੈਗਾ ਇਹ ਪੀੜਤ ਹੈ ਆਪਣੀ ਹੀ ਪਾਰਟੀ ਵੱਲੋਂ, ਫਿਰ ਦੂਜੇ ਪਾਸਿਓਂ ਜਿਹੜੀਆਂ ਨੇ ਉਹ ਕੋਸ਼ਿਸ਼ਾਂ ਤੇਜ਼ ਹੋ ਜਾਂਦੀਆਂ ਨੇ। ਪੱਛਮੀ ਬੰਗਾਲ ਦੀ ਜਿਹੜੀ ਹੈ ਸਾਡੇ ਸਾਹਮਣੇ ਉਦਾਹਰਨ ਹੈ, TMC ਦਾ ਜਿਹੜਾ ਹੈਗਾ ਇੱਕ ਲੀਡਰ ਜਿਹੜਾ ਹੈਗਾ ਸ਼ਵੇਂਦੂ ਅਧਿਕਾਰੀ, ਜਿਹੜਾ ਕਿਸੇ ਵੇਲੇ ਟੀਚਰ ਭਰਤੀ ਹੋਰ ਕਈ ਮਾਮਲਿਆਂ ਦੇ ਵਿੱਚ ਫਸਿਆ ਸੀ, ਉਦੋਂ ਬਾਅਦ ਜਦੋਂ ਤੋਂ BJP ਚ ਆ ਗਿਆ ਉਹ ਸਰਗਰਮ ਹੋ ਗਿਆ। BJP ਨੇ ਫੇਰ ਵੀ ਭਾਵੇਂ ਵਿਰੋਧੀ ਧਿਰ ਦਾ ਨੇਤਾ ਰੱਖਿਆ, ਪਰ ਹੁਣ ਜਦੋਂ CM ਬਣਾਉਣਾ ਸੀ ਉਦੋਂ ਇੱਕੋ ਦਮ ਮੋਹਰ ਨੀ ਲਾਈ ਕਿ ਬਣਾਇਆ ਜਾਵੇ, ਉਹਨੂੰ ਵੀ ਰਿੜਕ ਰਿੜਕ ਕੇ ਜਿਹੜਾ ਹੈਗਾ ਪੂਰੇ ਗੇੜੇ ਕਢਾ ਕੇ ਫੇਰ ਉਦੋਂ ਬਾਅਦ BJP ਨੇ ਆਪਣਾ CM ਸ਼ਵੇਂਦੂ ਅਧਿਕਾਰੀ ਨੂੰ ਬਣਾਇਆ। ਸੋ ਦਲ ਬਦਲੀ ਦਾ ਤਾਂ ਜਿਹੜਾ ਹੈਗਾ ਕਦੇ ਹੀ ਜਿਹੜਾ ਹੈਗਾ ਕੋਈ ਠੀਕ ਫਿੱਟ ਬੈਠਦਾ ਜਿਹੜੀ ਇਹ ਇੱਕ ਰੈਮਡੀ ਹੈ ਦਲ ਬਦਲੀ ਵਾਲੀ। ਤੇ ਪਰ ਜੇ ਬੰਦਾ ਪਾਰਟੀ ਚ ਕਿਤੇ ਡਟਿਆ ਰਹਿੰਦਾ ਹੈ ਬੈਠਾ ਰਹਿੰਦਾ ਹੈ ਫੇਰ ਜ਼ਰੂਰ ਉਹਦਾ ਕਿਤੇ ਨਾ ਕਿਤੇ ਮੁੱਲ ਜਿਹੜਾ ਉਹ ਇਹ ਪੈ ਜਾਂਦਾ ਕਿ ਹਾਂ ਦੇਖੋ ਆਹ ਇੰਨੇ ਚਿਰ ਤੋਂ ਬੰਦਾ ਕੰਮ ਕਰ ਰਿਹਾ, ਇੰਨੇ ਚਿਰ ਤੋਂ ਆ ਰਿਹਾ। ਤੇ ਸੋ ਹੁਣ ਦੇਖੋ ਕਾਂਗਰਸ ਹਾਈਕਮਾਂਡ ਜਿਹੜਾ ਜਿਸ ਤਰ੍ਹਾਂ ਦਾ ਅੱਜ, ਪਹਿਲੀ ਗੱਲ ਤਾਂ ਇਹ ਦੇਖਾਂਗੇ ਹੁਣ ਵੀ ਚਾਂਜੀ ਚੰਨੀ ਇਕੱਠ ਕਰਦੇ ਆ ਉੱਥੇ ਕੀ ਬੋਲਦੇ ਨੇ ਤੇ ਕਿੰਨੀ ਕੁ ਵੱਧ ਚੜ ਕੇ ਬੋਲਦੇ ਨੇ ਜਿਹਨਾਂ ਜਿਹੜੇ ਉਹਨਾਂ ਦੇ ਹਮਾਇਤੀ ਨੇ
ਤੇ ਜਾਂ ਉਹ ਇਹ ਕਹਿੰਦੇ ਨੇ ਕਿ ਅਸੀਂ ਜਿਹੜੇ ਮੰਨਦੇ ਹਾਂ ਹਾਈ ਕਮਾਂਡ ਦਾ ਫੈਸਲਾ ਜਿਹੜਾ ਮੰਨਦੇ ਹਾਂ, ਕਿਉਂਕਿ ਚੰਨੀ ਖੁਦ ਸੰਤੁਸ਼ਟ ਨਹੀਂ ਹੈਗੇ ਉਹਨਾਂ ਦਾ ਫੇਸ, ਉਹਨਾਂ ਦੀ ਕੱਲ ਦਾ ਜੋ ਆਪਾਂ ਦੇਖ ਰਹੇ ਜਿੱਥੋਂ ਵਿਚਰ ਰਹੇ ਆ ਉਹਨਾਂ ਦੀ ਜਿਹੜੀ ਫੇਸ ਰੀਡਿੰਗ ਹੈ, ਉਹਨਾਂ ਦੀ ਬੋਡੀ ਲੈਂਗੁਏਜ ਆ,

0: ਉਸ ਤੋਂ ਪਤਾ ਲੱਗਦਾ ਤੇ ਕਿਉਂਕਿ ਉਹ ਸਭ ਤੋਂ ਵੱਡੇ ਦਾਅਵੇਦਾਰ ਉਹ ਸੀ ਕਿ ਉਹਨਾਂ ਨੂੰ ਜਿਹੜਾ ਇਸ ਪਾਸੇ ਜਿਹੜਾ ਕੁਛ ਨਾ ਕੁਛ ਜਿਹੜਾ ਹੈਗਾ ਉਹ ਮਿਲੇਗਾ। ਤੇ ਉਧਰ ਨੂੰ ਦੁਆਬੇ ਦਾ ਆਪਾਂ ਦੇਖ ਰਹੇ ਹਾਂ ਭਾਵੇਂ ਜਿਹੜਾ ਹੈ ਖਹਿਰਾ ਨੂੰ ਉਹਨਾਂ ਨੇ ਨਾਲ ਜੋੜਿਆ ਉਹਦੇ ਵਿੱਚ ਉਪ ਚੇਅਰਮੈਨ ਜਿਹੜਾ ਲਾ ਤਾ ਚੰਨੀ ਦੇ ਨਾਲ ਤੇ ਪਰ ਹੁਣ ਉੱਥੇ ਪ੍ਰਗਟ ਸਿੰਘ ਵੀ ਬੈਠੇ ਹੈ ਤੇ ਜੋ ਆਪਦੀ ਇੱਕ ਚੰਗੀ ਰਾਜਨੀਤੀ ਕਰਕੇ ਜਾਂ ਇੱਕ ਜਿਹੜੇ ਹੈਗੇ ਆਪਣੇ ਸ਼ਬਦਾਂ ਦੇ ਸੰਤੁਲਨ ਨਾਲ ਬਿਆਨ ਦੇਣ ਕਰਕੇ ਭਾਵੇਂ ਉਹ ਵਿਧਾਨ ਸਭਾ ਦੇ ਅੰਦਰ ਹੋਵੇ ਜਾਂ ਬਾਹਰ ਹੋਵੇ ਇਸ ਕਰਕੇ ਉਹਨਾਂ ਦਾ ਸਤਿਕਾਰ ਹੈ ਰਿਸਪੈਕਟ ਹੈ ਤੇ ਪਰ ਉਹਨਾਂ ਨੂੰ ਵੀ ਜਿਹੜਾ ਹੈ ਉਹ ਕਿਤੇ ਕਿਸੇ ਤਰੀਕੇ ਨਾਲ ਨਹੀਂ ਰੱਖਿਆ ਗਿਆ ਹੋ ਸਕਦਾ ਅੰਦਰ ਖਾਤੇ ਉਹਨਾਂ ਦੇ ਮਨ ਚ ਵੀ ਇਹ ਗੱਲ ਕਿਤੇ ਬੈਠੀ ਹੋਵੇ। ਸੋ ਇਹ ਤਾਂ ਹੁਣ ਆਉਣ ਵਾਲੇ ਜਿਹੜਾ ਹੈ ਉਹ ਦਿਨਾਂ ਚ ਇਹ ਪਤਾ ਲੱਗਦਾ। ਤੇ ਦੂਜੀ ਗੱਲ ਜਿਹੜੀ ਆਪਾਂ ਕੱਲ ਵੀ ਕੀਤੀ ਸੀ ਰਣਜੋਤ ਜੀ ਇਹ ਹੈ ਕਿ ਕਾਂਗਰਸ ਦੀ ਸਮੱਸਿਆ ਇਹ ਹੈ ਕਿ ਕਿਤੇ ਲੋਕਾਂ ਚ ਜਾ ਨੀ ਰਿਹਾ। ਚਲੋ ਆਪਣੇ ਲੈਵਲ ਤੇ ਵੀ ਉਹ ਕਰ ਲੈਣ ਤੇ ਭਾਵੇਂ ਆਪਣੇ ਆਪਣੇ ਗਰੁੱਪ ਖੇਮਿਆਂ ਚ ਉਵੇਂ ਬੈਠੇ ਰਹਿਣ ਪਰ ਲੋਕਾਂ ਚ ਤਾਂ ਜਾਣ। ਹੁਣ ਪਿਛਲੀਆਂ ਜਿਹੜੀਆਂ ਲੋਕਲ ਬਾਡੀ ਇਲੈਕਸ਼ਨ ਹੋਈਆਂ ਉਦੋਂ ਉਹਨਾਂ ਨੇ ਜ਼ਰੂਰ ਚਲੋ ਵੋਟਾਂ ਮੰਗਣ ਚਲੇ ਗਏ ਜਾਂ ਹੋਰ ਉਹ ਅਲੱਗ ਗੱਲ ਹੁੰਦੀ ਹੈ ਪਰ ਹੁਣ ਲੋਕਾਂ ਦੇ ਹੋਰ ਇਸ਼ੂਜ ਨੇ ਜਿਹਨਾਂ ਨੂੰ ਲੈ ਕੇ ਤੁਸੀਂ ਜਿਹੜਾ ਹੈ ਕਿਤੇ ਨਾ ਕਿਤੇ ਘੱਟੋ ਘੱਟ ਮੀਟਿੰਗਾਂ ਹੀ ਕਰ ਲਓ ਤੁਸੀਂ ਆਪਣੇ ਕਿਤੇ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਤੇ ਉਸ ਪਾਸੇ ਨੀ ਕਰ ਰਹੇ। ਮੇਰਾ ਖਿਆਲ ਇਹ ਉੱਪਰ ਹੀ ਦੇਖ ਰਿਹਾ ਕਿ ਹਾਈਕਮਾਂਡ ਜਿਹੜਾ ਹੈ ਕਿਹਦੇ ਨਾਂ ਤੇ ਮੋਹਰ ਲਾਉਂਦੀ ਹੈ ਜਾਂ ਕਿਹਦੇ ਤੇ ਤਾਜ ਸਿਰ ਤੇ ਸਜਾਉਂਦੀ ਹੈ ਫਿਰ ਆਪਾਂ ਉਦੋਂ ਬਾਅਦ ਸ਼ੁਰੂ ਕਰੀਏ। ਸੋ ਇਸ ਕਰਕੇ ਮੈਨੂੰ ਲੱਗਦਾ ਕਾਫੀ ਕਾਂਗਰਸ ਹੁਣ ਲੇਟ ਹੋ ਰਹੀ ਹੈ ਪਛੜ ਰਹੀ ਹੈ।
1: ਜੀ ਬਿਲਕੁਲ ਪਛੜ ਵੀ ਰਹੀ ਹੈ ਤੇ ਆਪਾਂ ਜਿਹੜੇ ਲਿਹਾਜ ਦੇ ਨਾਲ ਆਪਾਂ ਡਿਸਕਸ਼ਨ ਵੇਖ ਰਹੇ ਹਾਂ ਕੋਈ ਇੱਦਾਂ ਦਾ ਕੋਈ ਮੂੰਹ ਸਿਰ ਲੱਗਦਾ ਵੀ ਨਹੀਂ ਆ ਕੋਈ ਏਡਾ ਸਿੱਧਾ ਸਿੱਧਾ ਫਾਰਮੂਲਾ ਸ਼ਾਇਦ ਕਿਸੇ ਨੂੰ ਵੀ ਦਿਖ ਨਹੀਂ ਰਿਹਾ ਵੀ ਆਹ ਚੀਜ਼ ਕਰ ਦੇਣਗੇ ਜਾਂ ਚਿਹਰਾ ਜਿਹੜਾ ਇੱਕ ਸਰਬਪ੍ਰਵਾਨਿਤ ਹੋ ਜਾਊਗਾ ਤੇ ਸ਼ਾਇਦ ਕਾਂਗਰਸ ਦੇ ਸਾਰੀਆਂ ਮੁਸ਼ਕਲਾਂ ਖਤਮ ਹੋ ਜਾਣਗੀਆਂ। ਵੇਖਣ ਵਾਲੀ ਚੀਜ਼ ਇਹ ਆ ਕਿ ਕਿਹੜੀ ਘੱਟ ਡੈਮੇਜ ਵਾਲੀ ਰਾਹ ਕਾਂਗਰਸ 'ਚ ਹੁੰਦੀ ਹੈ। ਸਮਾਂ ਇਹ ਚੀਜ਼ਾਂ ਕਲੀਅਰ ਕਰੂਗਾ। ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂ ਜੀ ਧੰਨਵਾਦ
1: ਜੀ। ਦੋਸਤੋ ਇਹ ਸਨ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਤੇ ਹੁਣ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 ਆ।
2: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8860 ਔਰ ਵਿਜ਼ਿਟ bansallawyers.com.au।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਆ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
5: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
6: ਟੈਨਸ਼ਨ ਨਿਰੀ ਟੈਨਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
6: ਜਾਂ 90-77-97-33
7: ਜਾਂ ਈਮੇਲ info@vymigration.com.au।
6: ਯਾਦ ਰੱਖੋ 9077-9733।
7: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
6: ਹਰ ਕਦਮ ਤੁਹਾਡੇ ਨਾਲ।
8: सबसे दमदार और रोमांच कहानी
9: अल्फा प्रोग्राम उसका चुनौती है।
8: शानदार एक्शन एंटरटेनर 3 जुलाई को।
9: मैं जो बना रहा हूँ वो इतिहास है।
8: आलिया भट्ट, शर्वरी, अनिल कपूर और बॉबी देओल स्टारर।
10: शुरू करो अग्नि परीक्षा
8: 3 जुलाई को आपके नजदीकी सिनेमा घरों में। अल्फा,
9: अब इंडिया अल्फा से डरेगा।
11: ਉਹ ਵੇਟ ਕਰ ਰਿਹਾ ਤੁਹਾਡਾ।
12: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
13: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
14: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492। ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ?
15: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
14: ਉਹ ਹੁਣ ਟੈਂਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁਨਾ ਜੁਲਰਸ 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
16: Ready, set, go! Chadston Ford, Dandenong Road te tuhanu udik reha hai. Ford Ranger, Ranger Super Duty, Everest te Sadabahar Mustang, brand new demo te quality pre-owned vehicles, trade-in ate finance options be available. Aao te apni navi Ford da test drive karo. Business fleet lai gal karo. Vehicle experts Tim Forbes ya Kori Nal. Radio Hanji de hawale nal pao 3 saal di free service. Chadston Ford, ready, set, Ford.

0: ready to start something, do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: ਚਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
2: ਸੋਨਾ ਚਾਹੀਦਾ
3: ਭਰੋਸਾ ਚਾਹੀਦਾ
2: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ ਕਾਲ 0493536042
4: ਹਾਂਜੀ ਹਾਂਜੀ

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
1: 04-3-280-252
2: ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ।
0: ਕਿਚਨ ਦਾ ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
4: ਆ ਕਿੱਥੇ ਵੱਜ ਗਈ ਤੇਰੀ ਗੱਡੀ?
5: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

0: ਰੇਡੀਓ ਹਾਂਜੀ 1674 200 ਸਵਾਗਤ ਤੁਹਾਡੇ ਸਾਰਿਆਂ ਦਾ। ਅੱਜ ਦਿਨ ਵੀਰਵਾਰ ਦਾ 2 ਜੁਲਾਈ 2026 ਹੋ ਚੁੱਕੀ ਹੈ। ਨਵਾਂ ਫਾਈਨੈਂਸ਼ੀਅਲ ਜਿਹੜਾ ਵਾ ਉਹ ਕੱਲ੍ਹ ਦਾ ਸਟਾਰਟ ਹੋ ਚੁੱਕਾ ਵਾ। ਕਈ ਸਾਰੇ ਚੇਂਜਿਸ ਨੇ ਜਿਹੜੇ ਉਹ ਇਮੀਗ੍ਰੇਸ਼ਨ ਦੇ ਵਿੱਚ ਵੇਖਣ ਨੂੰ ਮਿਲੇ ਨੇ। ਅੱਜ ਆਪਾਂ ਖਾਸ ਮਹਿਮਾਨ ਯਾਦਵਿੰਦਰ ਸਿੰਘ ਜੀ ਲੈ ਕੇ ਆਏ ਹਾਂ ਬਾਂਸਲ ਇਮੀਗ੍ਰੇਸ਼ਨ ਤੋਂ, ਜਿਹੜੇ ਸਾਨੂੰ ਦੱਸਣਗੇ ਕਿ ਕੀ ਚੇਂਜਿਸ ਨੇ ਜਿਹੜੇ ਉਹ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਆਏ ਨੇ। ਕਈ ਤਾਂ ਜਿਹੜੇ ਉਹ ਪਹਿਲਾਂ ਹੀ ਅਨੁਮਾਨ ਜਿਨ੍ਹਾਂ ਦੇ ਲਗਾਏ ਜਾ ਰਹੇ ਸੀ, ਅਤੇ ਪਰ ਕਈ ਇੱਦਾਂ ਦੇ ਹੋਣਗੇ ਕਿ ਜਿਹੜੇ ਇੱਕਦਮ ਆਏ ਨੇ, ਰਾਤੋਂ ਰਾਤ ਆਏ ਨੇ, ਜਿਨ੍ਹਾਂ ਦਾ ਸ਼ਾਇਦ ਕਿਸੇ ਨੂੰ ਵੀ ਨਹੀਂ ਪਤਾ। ਅਤੇ ਆਓ ਬਾਂਸਲ ਇਮੀਗ੍ਰੇਸ਼ਨ ਤੋਂ ਯਾਦਵਿੰਦਰ ਜੀ ਨੂੰ ਔਨ-ਏਅਰ ਕਰਦੇ ਹਾਂ, ਅਤੇ ਬਾਕੀ ਦੀ ਗੱਲਬਾਤ ਜਿਹੜੀ ਉਹ ਇਹਨਾਂ ਨਾਲ ਕਰਦੇ ਹਾਂ। ਯਾਦਵਿੰਦਰ ਜੀ, ਕੀ ਹਾਲ ਚਾਲ, ਸਵਾਗਤ ਤੁਹਾਡਾ ਰੇਡੀਓ ਹਾਂਜੀ ਦਾ।
1: ਬਹੁਤ ਬਹੁਤ ਧੰਨਵਾਦ ਬਲਕੀਰ ਜੀ।
0: ਠੀਕ ਠਾਕ ਜੀ,
1: ਹਾਲ ਚਾਲ ਬਹੁਤ ਵਧੀਆ। ਹਾਂਜੀ, ਬਟ ਡਿਪਾਰਟਮੈਂਟ ਹੈ ਜਿਹੜਾ, ਉਹ ਸਾਨੂੰ ਸਰਪ੍ਰਾਈਜ਼ ਹੀ ਦੇਈ ਜਾ ਰਹੇ
0: ਹੈ, ਰਾਤੋ ਰਾਤ ਕੋਈ ਨਾ ਕੋਈ ਬੰਬ ਸੁੱਟ ਦਿੰਦੇ ਆ।
1: ਬੰਬ ਵਰਗਾ ਹੀ ਵੱਜਿਆ ਜੀ ਇਸ ਟਾਈਮ ਦੇ ਉੱਤੇ, ਬਲਕੀਰ ਜੀ। ਤਕਰੀਬਨ ਹਰ ਇੱਕ ਫਾਈਨੈਂਸ਼ੀਅਲ ਈਅਰ ਦੇ ਵਿੱਚ ਜਿਹੜੇ ਫੀਸ ਆ ਜੀ, ਉਹ ਇਨਕਰੀਜ਼ ਹੁੰਦੀ ਹੈ ਜੀ
0: ਜੀ,
1: ਪਰ ਉਹ ਨਾ ਜਿਹੜੀ ਫੀਸ ਇਨਕਰੀਜ਼ ਹੁੰਦੀ ਹੈ ਉਹ ਤਕਰੀਬਨ ਹੁੰਦੀ ਹੈ ਇਨਫਲੇਸ਼ਨ ਦੇ ਅਕੋਰਡਿੰਗ, ਹਨਾ, ਜਿਵੇਂ ਕਿ 2-4% ਤਕਰੀਬਨ ਐਵਰੇਜ ਜਿਹੜੀ ਫੀਸ ਇਨਕਰੀਜ਼ ਹੁੰਦੀ ਹੈ
0: ਜੀ।
1: ਪਰ ਸਰਪ੍ਰਾਈਜ਼ਿੰਗਲੀ ਇਸ ਟਾਈਮ ਦੇ ਉੱਤੇ ਜਿਹੜਾ ਡਿਪਾਰਟਮੈਂਟ ਨੇ ਫੀਸ ਦੇ ਵਿੱਚ ਇਨਕਰੀਜ਼ ਕੀਤਾ ਤਕਰੀਬਨ ਵੱਖ ਵੱਖ ਵੀਜ਼ਿਆਂ ਦੇ ਲਈ, ਉਹ ਤਕਰੀਬਨ ਐਵਰੇਜ ਹੈ ਜਿਹੜਾ 25% ਦੇ ਕਰੀਬ ਇਨਕਰੀਜ਼ ਕੀਤਾ ਜੀ ਇਕਦਮ।
0: ਬੱਲੇ ਬੱਲੇ ਬੱਲੇ,
1: 25% ਤੇ ਸਾਰਿਆਂ ਨੇ। ਹਾਂਜੀ ਬਲਕੀਰ ਜੀ, ਸਾਡੇ ਲਈ ਵੀ ਇਹ ਸਰਪ੍ਰਾਈਜ਼ਿੰਗ ਹੀ ਰਿਹਾ ਹੈ, ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਗਵਰਨਮੈਂਟ ਦੀ ਜਾਂ ਕਹਿ ਸਕਦੇ ਡਿਪਾਰਟਮੈਂਟ ਦੀ ਇੱਕ ਇਨਡਾਇਰੈਕਟਲੀ ਵੇ ਆ ਜਿਹੜਾ, ਉਹ ਮਾਈਗ੍ਰੈਂਟਸ ਨੂੰ ਘੱਟ ਕਰਨ ਦੇ ਲਈ ਜੋ ਪ੍ਰੈਸ਼ਰ ਗਵਰਨਮੈਂਟ ਦੇ ਉੱਤੇ ਬਣਾਇਆ ਜਾ ਰਿਹਾ ਹੈ।
0: ਓਕੇ, ਮਤਲਬ ਵੀ ਇਹ ਇੱਦਾਂ ਫੀਸਾਂ ਵਧਾ ਕੇ ਆ ਕਿ ਜਿਹੜੇ ਮਾੜਾ ਮੋਟਾ ਜਿਹਦਾ ਮਤਲਬ 50% ਮਾਇੰਡ ਆ, ਉਹ ਤੇ ਵੇਖੋ ਛੱਡ ਦੂਗਾ ਕਿ ਯਾਰ ਇੰਨੇ ਪੈਸੇ ਮੈਂ ਕਿਉਂ ਲਾਵਾਂ, ਹਨਾ, ਪਰ ਜਿੰਨੇ ਲਾਉਣੇ ਆ ਚਲੋ ਉਨੇ ਲਾਉਣੇ ਹੀ ਆ।
1: ਹਾਂਜੀ, ਨਹੀਂ ਬਿਲਕੁਲ ਜੀ,
0: ਨਹੀਂ ਬਿਲਕੁਲ, ਇਹ ਕਾਫੀ ਸ਼ੌਕਿੰਗ ਹੈ, ਕਿਉਂਕਿ 25% ਇੱਕਦਮ ਜਿਹੜਾ ਰਾਤੋਂ ਰਾਤ ਇਨਕਰੀਜ਼ ਹੋਣਾ, ਜਾਂ ਜਿਹੜੇ ਖਾਸ ਕਰਕੇ ਮੈਨੂੰ ਲੱਗਦਾ ਇਹ ਉਹਨਾਂ ਲਈ ਜ਼ਿਆਦਾ ਇੱਕ ਤਰ੍ਹਾਂ ਨਾਲ ਮਾਈਂਡਫੁੱਲ ਆ ਕਿ ਜਿਹੜੇ ਔਲਰੇਡੀ ਕਤਾਰ ਦੇ ਵਿੱਚ ਲੱਗੇ ਸੀ, ਕਿਊ ਦੇ ਵਿੱਚ ਲੱਗੇ ਸੀ ਵੀਜ਼ਾ ਪਾਉਣ ਦੇ ਲਈ, ਕਿ ਮੰਨ ਲਓ ਆਪਾਂ ਆਉਣ ਵਾਲੇ 30 ਦਿਨਾਂ ਦੇ ਵਿੱਚ ਪਾ ਦਾਂਗੇ, ਜਾਂ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਪਾਉਣਾ ਆ, ਜਾਂ ਆਹ ਪਾਉਣਾ ਵਾ, ਸਲਾਹਾਂ ਚੱਲ ਰਹੀਆਂ ਸੀ, ਅਤੇ ਉਹਨਾਂ ਨੂੰ ਜ਼ਿਆਦਾ ਦੁੱਖ ਲੱਗੂਗਾ ਕਿਉਂਕਿ ਪਹਿਲਾਂ ਉਹਨਾਂ ਨੇ ਕਜਾ ਕੁਛ ਪੈਸਿਆਂ ਦੇ ਪਾਉਣਾ ਸੀ, ਹੁਣ ਉਹਦੇ ਵਿੱਚ ਵਾਧਾ ਕਰਕੇ ਦੇਣਾ ਪਊਗਾ।
1: ਹਾਂਜੀ ਬਿਲਕੁਲ ਬਲਕੀਰ ਜੀ, ਕਿਉਂਕਿ ਜੇ ਆਪਾਂ ਗੱਲ ਕਰਦੇ ਹਾਂ 485 ਵੀਜ਼ਾ, ਜਿਹੜਾ ਵਰਕ ਵੀਜ਼ਾ ਜਿਹਨੂੰ ਕਿਹਾ ਜਾਂਦਾ ਹੈ, ਜਦੋਂ ਬੱਚਾ ਇੱਥੇ ਪੜ੍ਹਾਈ ਕਰਦਾ ਹੈ ਆਪਣੀ, ਮਿਨੀਮਮ 2 ਸਾਲ ਦੀ ਪੜ੍ਹਾਈ ਪੂਰੀ ਕਰਦੇ, ਤੇ ਉਸ ਤੋਂ ਬਾਅਦ
0: TR,
1: ਉਹ 485 ਵੀਜ਼ਾ ਜਦੋਂ TR ਅਪਲਾਈ ਕਰਦੇ ਨੇ
0: ਜੀ,
1: ਉਹਦੀ ਜਿਹੜੀ ਫੀਸ ਰੀਸੈਂਟਲੀ ਹਲੇ ਮਾਰਚ ਦੇ ਵਿੱਚ ਹੀ ਇਨਕਰੀਜ਼ ਹੋਈ ਸੀ ਕਿ ਡਿਪਾਰਟਮੈਂਟ ਨੇ ਡਬਲ ਕਰ ਦਿੱਤੀ ਸੀਗੀ, ਤਾਂ ਅਸੀਂ ਉਮੀਦ ਇਹੀ ਕਰ ਰਹੇ ਸੀਗੇ ਕਿਉਂਕਿ ਰੀਸੈਂਟਲੀ ਵਾਧਾ ਹੋਇਆ ਸੀਗਾ TR ਦੀ ਫੀਸ ਦੇ ਵਿੱਚ, ਤਾਂ ਸ਼ਾਇਦ ਜਿਹੜੀ TR ਦੀ ਫੀਸ ਆ, ਸਾਨੂੰ ਉਮੀਦ ਸੀ ਕਿ ਹੁਣ ਇਨਕਰੀਜ਼ ਉਹ ਜਿਹੜੀ ਨਹੀਂ ਹੋਏਗੀ
0: ਜੀ,
1: ਬਟ ਸਰਪ੍ਰਾਈਜ਼ਿੰਗਲੀ ਇਹਦੇ ਵਿੱਚ ਵੀ ਤਕਰੀਬਨ ਜਿਹੜਾ ਇਨਕਰੀਜ਼ ਉਹੀ 25% ਦੇ ਕਰੀਬ ਹੋਇਆ ਹੈ। ਇਹ ਵੀ ਫੀਸ ਆ ਜਿਹੜੀ ਡਿਪਾਰਟਮੈਂਟ ਨੇ 4600 ਤੋਂ ਵਧਾ ਕੇ ਜੀ ਇੱਕਦਮ 5700 ਤੋਂ ਜ਼ਿਆਦਾ ਕਰ ਦਿੱਤੀ ਹੈ ਜੀ।
0: ਭਲੇ ਭਲੇ ਭਲੇ, ਮਤਲਬ TR ਨਾ ਪਾਈਏ ਰਹਿੰਦੀ ਹੈ।
1: ਇੰਡੀਆ ਤੋਂ ਜਾਂ ਬੇਸ਼ਕ ਆਸਟ੍ਰੇਲੀਆ ਦੇ ਵਿੱਚ ਵੀ ਨੇ, ਹਨਾ, ਤੇ ਉਹਨਾਂ ਦੀ PR ਅਪਲਾਈ ਕਰਦੇ ਨੇ
0: ਜੀ,
1: ਉਸਦੀ ਫੀਸ ਦੇ ਵਿੱਚ ਵੀ ਜਿਹੜਾ ਕਾਫੀ ਵੱਡਾ ਵਾਧਾ ਹੈ ਜਿਹੜਾ ਉਹ ਹੋਇਆ ਬਲਕੀਰ ਜੀ। ਪਹਿਲਾਂ ਜਿਹੜੀ ਡਿਪਾਰਟਮੈਂਟ ਦੀ ਫੀਸ ਸੀਗੀ ਉਹ ਸੀਗੀ ਜੀ $9,365, ਪਹਿਲਾਂ ਹੀ ਕਾਫੀ ਜ਼ਿਆਦਾ ਸੀਗੀ ਜੇ ਆਪਾਂ ਗੱਲ ਕਰੀਏ, ਪਰ ਉਹਦੇ ਵਿੱਚ ਵੀ ਹਾਂਜੀ ਤਕਰੀਬਨ $9,300 ਦੇ ਕਰੀਬ ਜਿਹੜੀ ਫੀਸ ਸੀਗੀ, ਹੁਣ ਉਹ ਵੱਧ ਕੇ ਜੀ $11,710 ਹੋ ਗਈ ਹੈ ਜੀ, ਤਕਰੀਬਨ 2500 ਦੇ ਕਰੀਬ ਇਹ ਵਾਧਾ ਹੋਇਆ ਜੀ, 2400-2500 ਦੇ ਕਰੀਬ।
0: ਇਹਦੇ ਇਹਨਾਂ ਦੇ ਕਹਿਣ ਦੇ ਹਿਸਾਬ ਨਾਲ ਤੇ ਬੰਦਾ ਫਿਰ ਵਿਆਹ ਵੀ ਨਾ ਕਰਾਵੇ, ਜੇ ਕਰਾਵੇ ਤੇ ਪਹਿਲਾਂ ਉਹਨਾਂ ਨਾਲ ਸ਼ਰਤ ਰੱਖੇ ਅੱਗੇ ਵੀ ਆਹ ਪੈਸੇ ਪਾਓ ਤੈਨੂੰ ਦੇਣੇ ਪੈਣੇ।
1: ਬਲਕੀਰ ਜੀ ਇਹਦੇ ਵਿੱਚ ਇੱਕ ਹੋਰ ਹੈਰਾਨੀ ਦੀ ਗੱਲ ਇਹ ਵੀ ਹੈ ਜੀ, ਕਿਉਂਕਿ ਜਦੋਂ ਕੋਈ ਵੀ ਇੰਨੀ ਜ਼ਿਆਦਾ ਫੀਸ ਆ ਜਿਹੜੀ ਉਹ ਪੇ ਕਰਦਾ, ਤਾਂ ਉਹਦੇ ਵਿੱਚ ਆਪਾਂ ਇੱਕ ਉਮੀਦ ਇਹ ਵੀ ਕਰਦੇ ਹਾਂ ਕਿ ਇਹਦਾ ਪ੍ਰੋਸੈਸਿੰਗ ਟਾਈਮ ਆ ਜਿਹੜਾ, ਹਨਾ, ਉਹ ਵੀ ਕੁਇਕ ਹੋਣਾ ਚਾਹੀਦਾ। ਬਟ ਜਦੋਂ ਦੇਖਣ ਵਿੱਚ ਇਹ ਆਉਂਦਾ ਜੇ ਕੋਈ ਆਫਸ਼ੋਰ ਤੋਂ ਐਪਲੀਕੈਂਟ ਅਪਲਾਈ ਕਰਦਾ ਤਾਂ ਉਹਨੂੰ ਤਕਰੀਬਨ ਜਿਹੜਾ ਵੇਟਿੰਗ ਟਾਈਮ ਆ 18-24 ਮਹੀਨਿਆਂ ਦਾ ਲੱਗ ਰਿਹਾ, ਤਾਂ ਇੰਨੇ ਪੈਸੇ ਪਹਿਲਾਂ ਤੁਹਾਨੂੰ 2 ਸਾਲ ਪਹਿਲਾਂ ਪੇ ਕਰਨੇ ਪੈਣਗੇ, ਫਿਰ 2 ਸਾਲ ਬਾਅਦ ਜਾ ਕੇ ਵੀਜ਼ਾ ਜਿਹੜਾ ਉਹ ਕਰਾਉਣ ਚਾਹੀਦਾ ਜੀ।
0: ਇਹ ਤੇ ਐ ਜਿੱਦਾਂ ਵਿਆਜੀ ਪੈਸੇ ਫੜਾਤੇ ਹੁੰਦੇ ਕਿਸੇ ਨੂੰ, ਤੇ ਜਿਹਦਾ ਮਿਲਣਾ ਵੀ ਨੀ ਮੁੜ ਕੇ ਵਿਆਹ ਚ, ਨਹੀਂ 2 ਸਾਲ ਟਾਈਮ ਪੀਰੀਅਡ ਆ, ਉਹ ਕਿਤੇ ਤੇ ਕੰਪਰੋਮਾਈਜ਼ ਕਰੋ ਤੁਸੀਂ, ਚਲੋ ਇਟਸ ਓਕੇ, ਇੱਧਰੋਂ ਨਹੀਂ ਤੇ ਉੱਧਰੋਂ ਘਟਾ ਲਓ। ਫਿਰ ਜੇ ਇੰਨੇ ਇੰਨੇ ਪੈਸੇ ਤੁਸੀਂ ਵਧਾ ਤੇ ਆ ਤੇ ਕੋਈ ਸਟਾਫ ਵਧਾ ਲਓ, ਉਹਨਾਂ ਨੂੰ ਮਸਾ ਐਕਸਟਰਾ ਉਹਨਾਂ ਦੇ ਘੰਟੇ ਲਵਾ ਲਓ।
1: ਹਾਂਜੀ ਨਹੀਂ ਬਿਲਕੁਲ ਜੀ, ਕਿਉਂਕਿ ਸਾਡੇ ਕੋਲੇ ਕਈ ਵਾਰੀ ਕੁਐਰੀ ਏਦਾਂ ਦੀ ਵੀ ਆਉਂਦੀ ਹੈ ਬਲਕੀਰ ਜੀ, ਕਿ ਉਹ ਕਹਿੰਦੇ ਨੇ ਸਾਡੇ ਫੈਮਿਲੀ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੋ ਰਿਹਾ, ਕਿਉਂਕਿ ਇੰਡੀਆ ਦੇ ਵਿੱਚ ਇੱਕ ਹੋਰ ਵੀ ਜਿਹੜੀ ਹੈ ਗੱਲ ਹੈ ਕਿ ਉਹਨਾਂ ਨੂੰ ਲੱਗਦਾ ਕਿ ਇੱਥੇ ਐਪਲੀਕੈਂਟ ਦੀ ਇੰਨੀ ਲੰਬਾ ਵੇਟਿੰਗ ਟਾਈਮ ਤਾਂ ਹੋਏਗਾ ਹੀ ਨਹੀਂ, ਉਹਨਾਂ ਨੂੰ ਲੱਗਦਾ ਕਿ ਇੱਥੇ ਫਾਈਲ ਹੀ ਨਹੀਂ ਅਪਲਾਈ ਕੀਤੀ ਹੋਈ
0: ਹੈ। ਸਹੀ ਗੱਲ ਆ, ਉਹਨਾਂ ਲੱਗਦਾ ਲਾਰੇ ਲਾਉਂਦੇ ਆ, ਏਦਾਂ ਕਿੱਦਾਂ ਹੋ ਸਕਦਾ ਵੀ ਬੰਦਾ ਉੱਥੇ ਪੀਆਰ ਹੋਵੇ, ਸਾਰਾ ਕੁਛ ਹੋਵੇ ਤੇ ਉਹ ਕਵੇ ਵੀ 2 ਸਾਲ ਲੱਗ ਜਾਣਗੇ ਜਾਂ ਆਉਣ ਹੀ ਨਹੀਂ ਡਿਆ ਕੁਛ। ਇਹ ਤਾਂ ਚਲੋ ਨਾਰਮਲ ਰਿਸ਼ਤੇਦਾਰਾਂ ਦੀਆਂ ਗੱਲਾਂ ਨੇ।
1: ਹਾਂਜੀ
0: ਨਹੀਂ ਥੋੜੀ ਜਿਹੀ ਵੇਖੋ ਹਾਸੇ ਮਜ਼ਾਕ ਤਾਂ ਆਪਾਂ ਚਲੋ ਗੱਲ ਕਰ ਲਈਦੀ ਆ, ਪਰ ਕਿਤੇ ਨਾ ਕਿਤੇ ਹੈਗੀ ਤੇ ਕੰਸਰਨ ਹੀ ਗਿਆ ਏ।
1: ਹਾਂਜੀ ਬਿਲਕੁਲ ਹੈ ਜੀ, ਬਿਲਕੁਲ ਜੀ।
0: ਤੇ ਇਸ ਤੋਂ ਇਲਾਵਾ ਕੋਈ ਹੋਰ ਕੋਈ ਮੇਜਰ ਵਾਧਾ? ਵੈਸੇ ਤੇ 25% ਤੁਸੀਂ ਜਿੱਦਾਂ ਦੱਸਿਆ ਕਿ ਸਾਰਿਆਂ 'ਚ ਹੋਇਆ ਵਾ, ਕੋਈ ਹੋਰ ਵੱਡੇ ਅਮਾਊਂਟ ਵਾਲਾ ਵੀਜ਼ਾ ਸੀ ਜਿਹਦਾ ਹੋਰ ਭਾਰ ਪੈ ਗਿਆ ਹੋਵੇ?
1: ਤਕਰੀਬਨ ਵੈਸੇ ਤਾਂ ਸਾਰੇ ਵੀਜ਼ਿਆਂ, ਜਿਵੇਂ ਆਪਾਂ ਗੱਲ ਕਰੀਏ ਜਿਹੜੇ ਜ਼ਿਆਦਾ ਕਾਮਨ ਵੀਜ਼ੇ ਸੀਗੇ, ਸਾਰੇ ਵੀਜ਼ਿਆਂ ਦੀ ਹੀ ਫੀਸ ਆ ਜਿਹੜੀ ਉਹ ਇਨਕਰੀਜ਼ ਹੋਈ ਹੈ। ਇਹਦੇ ਨਾਲ ਹੀ ਜੇ ਆਪਾਂ ਗੱਲ ਕਰੀਏ ਜੇ ਕੋਈ ਇੱਥੇ ਐਪਲੀਕੈਂਟ ਆਸਟ੍ਰੇਲੀਆ ਦੇ ਵਿੱਚ ਹੈ, ਬ੍ਰਿਜਿੰਗ ਵੀਜ਼ਾ ਏ ਦੇ ਉੱਤੇ ਹੈ ਤੇ ਉਹਨੇ ਟਰੈਵਲ ਕਰਨਾ ਹੈ, ਤਾਂ ਉਹਨੂੰ ਬ੍ਰਿਜਿੰਗ ਵੀਜ਼ਾ ਬੀ ਲੈਣਾ ਪੈਂਦਾ ਸੀ। ਉਹਦੀ ਫੀਸ ਦੇ ਵਿੱਚ ਵੀ ਤਕਰੀਬਨ ਜੇ ਆਪਾਂ ਗੱਲ ਕਰੀਏ ਉਹ ਟ੍ਰਿਪਲ ਹੋ ਗਈ ਹੈ ਜੀ। ਪਹਿਲਾਂ ਤਕਰੀਬਨ $190 ਦੇ ਕਰੀਬ ਜਿਹੜੀ ਡਿਪਾਰਟਮੈਂਟ ਦੀ ਫੀਸ ਹੁੰਦੀ ਸੀ ਬ੍ਰਿਜਿੰਗ ਦਾ ਬੀ ਲੈਣ ਦੀ, ਵੱਧ ਕੇ $575 ਹੋ ਗਈ ਹੈ ਜੀ।
0: ਬੱਲੇ ਬੱਲੇ ਬੱਲੇ, ਹੁਣ ਮੈਂ ਅੱਗੇ ਪੁੱਛਾਂ ਤੁਹਾਨੂੰ ਕਿ ਤਾਂ ਪੁੱਛਿਆ ਮੈਂ ਇਹ ਸੋਚਣ ਦੇ ਮਤਲਬ ਟਰੈਵਲ ਵੀ ਨਾ ਕਰੇ ਬੰਦਾ, ਉੱਥੇ ਬੈਠਾ ਰਹੇ।
1: ਹਾਂਜੀ ਜੇ ਤੁਸੀਂ ਜੇ ਕਿਸੇ ਨੇ ਆਪਣੀ ਫੈਮਿਲੀ ਨੂੰ ਮਿਲਣ ਜਾਣਾ ਜਾਂ ਕਿਤੇ ਹੋਰ ਕਿਤੇ, ਹੈ ਨਾ ਵੀ ਚਲੋ ਕੋਈ ਟਰੈਵਲ ਦਾ ਕੋਈ ਰੀਜ਼ਨ ਹੈ ਨਾ ਕਿ ਆਸਟ੍ਰੇਲੀਆ ਤੋਂ ਬਾਹਰ ਜਾਣਾ ਤੇ ਉਹਨਾਂ ਕੋਲੇ ਟਰੈਵਲ ਰਾਈਟਸ ਨਹੀਂ ਹੈਗੇ, ਉਹ ਲੈਣ ਦੇ ਲਈ ਵੀ ਆਈ ਥਿੰਕ ਜਿਹੜੀ ਸਾਨੂੰ ਪਲੇਨ ਦੀ ਟਿਕਟ ਹੈ ਸ਼ਾਇਦ ਉਹ ਸਸਤੀ ਮਿਲ ਜਾਏਗੀ, ਵੀਜ਼ਾ ਲੈਣਾ ਮਤਲਬ ਮਹਿੰਗਾ ਹੋ ਗਿਆ ਜੀ।
0: ਜੀ ਨਹੀਂ ਇਹਦੇ 'ਤੇ ਨਾ ਆਪਾਂ ਯਾਦਵਿੰਦਰ ਜੀ ਤੁਸੀਂ ਆਪਾਂ ਚੇਤਾ ਰੱਖਿਓ, ਆਪਾਂ ਨੈਕਸਟ ਟਾਈਮ ਜਾਂ ਕਦੋਂ ਵੀ ਮੌਕਾ ਮਿਲਿਆ ਨਾ ਤੇ ਆਪਾਂ ਇੱਕ ਪ੍ਰੋਗਰਾਮ ਜਿਹੜਾ ਉਹ ਜ਼ਰੂਰ ਦਰਸ਼ਕਾਂ ਤੱਕ ਲੈ ਕੇ ਆਉਣਾ ਵਾ ਕਿ ਇਸ ਦਾ ਰੀਜ਼ਨ ਜਿਹੜਾ ਵਾ ਉਹ ਆਪਾਂ ਵੇਖਣ ਦੀ ਕੋਸ਼ਿਸ਼ ਕਰਾਂਗੇ ਕਿ ਜਾਂ ਤਾਂ ਇੰਨੇ ਕੁ ਜ਼ਿਆਦਾ ਜਿਹੜੇ ਉਹ ਵੀਜ਼ੇ ਆ ਜਾਂ ਇੰਨੀ ਕੁ ਜ਼ਿਆਦੀਆਂ ਫਾਈਲਾਂ ਜਿਹੜੀਆਂ ਉਹ ਪੈਣ ਡੀਆਂ ਡਿਪਾਰਟਮੈਂਟ ਕੋਲ, ਵੀ ਉਹ ਕਹਿੰਦਾ ਵੀ ਘਟੇ ਸਾਡੇ 'ਤੇ ਵਰਕਲੋਡ ਘਟੇ, ਅਤੇ ਜਿਹਦੇ ਕਰਕੇ ਮੰਨ ਲਓ ਹੁਣ ਜੇ 190 ਤੋਂ 500 ਕੁਛ ਜਾਂਦਾ ਵਾ ਅਤੇ ਜਿਹੜੇ ਬੰਦੇ ਨੇ ਮੰਨ ਲਓ ਟਰੈਵਲ ਜ਼ਰੂਰੀ ਐਮਰਜੈਂਸੀ ਜੀ ਕਰਨਾ, ਮੈਨੂੰ ਲੱਗਦਾ ਸਿਰਫ ਉਹੀ ਇੰਨੇ ਪੈਸੇ ਭਰੂਗਾ, ਜਿਹਦਾ ਸਰਦਾ ਵਾ ਉਹ ਨਹੀਂ ਕਰੂਗਾ ਕਿ ਜਿਹੜਾ ਮੰਨ ਲਓ 190 ਵੇਖ ਕੇ ਚਲੋ ਕਰ ਦਿੰਦਾ ਸੀ ਕਿ ਇਟਸ ਓਕੇ, ਹੈ ਨਾ ਇੰਨੇ ਕੁ ਚਲੋ ਸਰ ਸਕਦਾ, ਪਰ ਜੇ ਉਹਨੂੰ ਟ੍ਰਿਪਲ ਕਰ ਦਿੱਤਾ ਗਿਆ ਤਾਂ ਮਤਲਬ ਉਹ ਸੋਚੂਗਾ 100 ਵਾਰੀ ਸੋਚੂਗਾ ਵੀ ਹਾਂ ਸੱਚੀ ਜਾਵਾਂ ਕਿ ਵੇਟ ਕਰ ਲਾਂ। ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਚਲੋ ਆਪਾਂ ਨੂੰ ਹਾਲੇ ਇੰਟਰਨਲ ਇੰਨਾ ਤਾਂ ਨਹੀਂ ਪਤਾ, ਪਰ ਹੋ ਸਕਦਾ ਕਿ ਕਿਤੇ ਇਹਨਾਂ ਨੇ ਵਰਕਲੋਡ ਜਿਹੜਾ ਉਹ ਐਪਲੀਕੇਸ਼ਨਸ ਦਾ ਘਟਾਉਣ ਦੇ ਲਈ ਇਹ ਵਾਧੇ ਵੀ ਕੀਤੇ ਹੋ ਸਕਦੇ ਆ।
1: ਮੈਨੂੰ ਲੱਗਦਾ ਬਲਕੀਰ ਜੀ ਆਈ ਥਿੰਕ ਉਹੀ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਜੀ ਕਿ ਡਿਪਾਰਟਮੈਂਟ ਦੀ ਇਹ ਇਨਡਾਇਰੈਕਟ ਕੋਸ਼ਿਸ਼ ਹੈ ਜੀ ਕਿ ਜਿਹੜੇ ਓਵਰਆਲ ਮਾਈਗ੍ਰੈਂਟਸ ਹੈ ਜਾਂ ਨੈੱਟ ਓਵਰਸੀਜ਼ ਮਾਈਗ੍ਰੇਸ਼ਨ ਆ ਉਹਨੂੰ ਜਿਹੜਾ ਉਹ ਘੱਟ ਆ ਉਹ ਜਿਹੜਾ ਕੀਤਾ ਜਾ ਸਕੇ, ਤੇ ਐਟ ਦਾ ਸੇਮ ਟਾਈਮ ਆ ਜਿਹੜਾ ਡਿਪਾਰਟਮੈਂਟ ਦਾ ਰੈਵਨਿਊ ਹੈ ਉਹ ਵੀ ਉਨਾ ਹੀ ਰਹਿ ਸਕੇ ਜੀ।
0: ਜੀ ਬਿਲਕੁਲ, ਫਾਈਲਸ ਵੀ ਘਟਾਈਆਂ ਜਾਣ ਤੇ ਜਿਹੜਾ ਅਮਾਊਂਟ ਹੈ ਉਹ ਵੀ ਉਨਾ ਹੀ ਰਵੇ, ਕਿਤੇ ਬਜਟ ਦੇ ਵਿੱਚ ਵੀ ਨਾ ਫਰਕ ਆ ਜੇ ਘਟਾਉਣ ਦੇ ਲਈ। ਨਾਈਸ, ਵੇਖੋ ਨਾਈਸ ਆਈਡੀਆ।
1: ਹਾਂਜੀ ਬਿਲਕੁਲ,
0: ਪੜ੍ਹੇ ਲਿਖੇ ਲੋਕ ਨੇ ਕੁਛ ਨਾ ਕੁਛ ਨਾਈਸ ਹੀ ਕਰਨੀ।
1: ਤੇ ਇਸਦੇ ਨਾਲ ਹੀ ਬਲਕੀਰ ਜੀ ਜਿਹੜੀ ਜਿਹੜੀ ਸਪੋਂਸਰਸ਼ਿਪ ਦੇ ਲਈ ਪੈਕੇਜ ਹੁੰਦਾ, ਜਿਹੜਾ ਬਿਜ਼ਨਸ ਕਿਸੇ ਬੱਚੇ ਨੂੰ ਸਪੋਂਸਰ ਕਰਨਾ ਚਾਹੁੰਦਾ ਆਪਣੇ ਬਿਜ਼ਨਸ ਦੇ ਵਿੱਚ ਕਿਸੇ ਇੰਪਲੋਈ ਨੂੰ,
0: ਜਿਹੜਾ
1: 482 ਬਹੁਤ 482 ਹੋ ਗਿਆ ਜਾਂ 186 ਵੀਜ਼ਾ ਹੋ ਗਿਆ ਜਾਂ 494 ਵੀਜ਼ਾ ਵੀ ਹੋ ਗਿਆ ਜੀ, ਇਹਦੇ ਲਈ ਵੀ ਜਿਹੜੀ ਹੁਣ ਆਪਣੀ ਪੈਕੇਜ ਦੀ ਆ ਜਿਹੜੀ ਉਹ ਇਨਕਰੀਜ਼ ਹੋ ਗਿਆ ਜੀ। ਪਹਿਲਾਂ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਇਹ 76,515 ਯਾਨੀ ਕਿ $76,515 ਸੀਗਾ ਜੀ, ਜਿਹੜਾ ਵੱਧ ਕੇ ਹੁਣ ਮਿਨੀਮਮ 79,423 ਯਾਨੀ ਕਿ $79,423 ਇਹ ਮਿਨੀਮਮ ਪੈਕੇਜ ਆ ਜਿਹੜਾ ਉਹ ਇੰਪਲੋਈ ਨੂੰ ਜਿਹੜਾ ਬਿਜ਼ਨਸ ਨੂੰ ਆਫਰ ਕਰਨਾ ਪਏਗਾ ਤਾਂ ਹੀ ਉਹ ਜਿਹੜਾ ਸਪੋਂਸਰ ਉਹ ਕਰ ਸਕਦਾ ਜੀ।
0: ਓਕੇ,
1: ਤਾਂ ਇਹ ਆਈ ਥਿੰਕ ਇਹ ਤਾਂ ਆਲਰੇਡੀ ਕਲੀਅਰ ਹੀ ਸੀਗਾ ਜੀ ਕਿਉਂਕਿ ਇਹਨਾਂ ਨੇ ਕਿਹਾ ਸੀਗਾ ਕਿ ਹਰ ਸਾਲ ਹੀ ਪੈਕੇਜ ਵਧਾਉਣਗੇ, ਤਾਂ ਇਹ ਸਰਪ੍ਰਾਈਜ਼ਿੰਗ ਨਹੀਂ ਸੀਗਾ, ਬਟ ਹਾਂ ਜਿਹੜੇ ਵੀ ਬਿਜ਼ਨਸ ਹੁਣ ਨੋਮੀਨੇਟ ਕਰਨਗੇ ਇਹ ਮਿਨੀਮਮ ਪੈਕੇਜ ਉਹਨਾਂ ਨੂੰ ਆਫਰ ਕਰਨਾ ਪਏਗਾ ਇਸ ਫਾਈਨੈਂਸ਼ੀਅਲ ਈਅਰ ਦੇ ਲਈ।
0: ਜੀ ਬਿਲਕੁਲ, ਨਾਲੇ ਜਿਹੜਾ ਕਰਵਾ ਰਿਹਾ ਵਾ ਉਹਨੂੰ ਵੀ ਇਹ ਚੀਜ਼ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿ ਕਿਤੇ ਉਹ ਨਾ ਹੋਵੇ ਕਿ ਕੱਲ੍ਹ ਨੂੰ ਇਹੋ ਹੀ ਪ੍ਰੋਬਲਮ ਜਿਹੜੀ ਆ ਉਹ ਮੁੜ ਕੇ ਤੁਹਾਡੇ ਵੀਜ਼ੇ ਦੇ ਉੱਤੇ ਇਫੈਕਟ ਪਾਵੇ ਕਿ ਤੁਹਾਡੀ ਇੰਨੀ ਹੈਗੀ ਨਹੀਂ ਆ ਜਾਂ ਇੰਨੀ ਤੁਸੀਂ ਦਿਖਾਈ ਨਹੀਂ।
1: ਹਾਂਜੀ ਬਿਲਕੁਲ ਜੀ, ਤੇ ਨਾਲ ਹੀ ਬਲਕਿ ਜੀ ਆਈ ਥਿੰਕ ਏਟੀਓ ਦੇ ਵੱਲੋਂ ਵੀ ਇੱਕ ਜਿਹੜੀ ਇਸ ਦੇ ਨਾਲ ਹੀ ਆ ਜਿਹੜੀ ਆਪਾਂ ਆਈ ਥਿੰਕ ਆਪਣੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਇਹ ਚੀਜ਼ ਦਾ ਅਪਡੇਟ ਦੇ ਸਕੀਏ ਕਿ ਜਿਹੜਾ ਸੁਪਰ ਦੀ ਪੇਮੈਂਟ ਹੈ ਜੀ ਉਹ ਵੀ ਬਿਜ਼ਨਸ ਏਟੀਓ ਦੀ ਵੱਲੋਂ ਗਾਈਡਲਾਈਨਸ ਨੇ ਕਿ ਜਦੋਂ ਵੀ ਤੁਸੀਂ ਆਪਣੇ ਇੰਪਲੋਈਜ਼ ਦੀ ਪੇ ਕਰੋਗੇ ਕੋਈ ਵੀ ਸੈਲਰੀ, ਚਾਹੇ ਉਹ ਫੋਰਟਨਾਈਟਲੀ ਕਰ ਰਹੇ ਹੋ ਜਾਂ ਵੀਕਲੀ ਕਰ ਰਹੇ ਹੋ, ਤਾਂ ਉਹਦੇ ਵਿਦ ਇਨ 7 ਡੇਜ਼ ਆ ਜਿਹੜਾ ਤੁਹਾਨੂੰ ਉਹ ਸੁਪਰ ਵੀ ਆ ਜਿਹੜਾ ਉਹ ਵੀ ਨਾਲ ਦੀ ਨਾਲ ਹੀ ਪੇ ਕਰਨਾ। ਜਿਹੜਾ ਪ੍ਰੀਵੀਅਸਲੀ ਤਕਰੀਬਨ ਬਿਜ਼ਨਸ ਚੂਜ਼ ਕਰਦੇ ਸੀਗੇ ਕਿ ਉਹ ਹਰੇਕ ਕੁਆਟਰਲੀ ਜਿਹੜਾ ਪੇ ਕਰਦੇ ਸੀ
0: ਜੀ 3 ਮਹੀਨੇ ਬਾਅਦ।
1: ਹਾਂਜੀ ਪਹਿਲਾਂ 3 ਮਹੀਨੇ ਬਾਅਦ ਹੁੰਦਾ ਸੀਗਾ ਜੀ, ਹੁਣ ਤਕਰੀਬਨ ਜਦੋਂ ਵੀ ਤੁਹਾਡੀ ਸੈਲਰੀ ਜਾਏਗੀ ਜਿਹੜੇ ਵੀ ਇੰਪਲਾਈ ਦੀ ਚਾਹੇ ਉਹ ਵੀਕਲੀ ਜਾ ਰਹੀ ਜਾਂ ਫੋਰਟਨਾਈਟਲੀ, ਤੁਹਾਨੂੰ ਵਿਦ ਇਨ 7 ਡੇਜ਼ ਉਸ ਦੇ ਨਾਲ ਹੀ ਉਹ ਪੇ ਕਰਨਾ ਹੋਵੇਗਾ ਜੀ।
0: ਯਾਨੀ ਪੇ ਡੇ ਸੁਪਰ ਜੇ ਆਪਾਂ ਕਹਿ ਲਈਏ ਕਿ ਜਿੱਦਣ ਖਾਤੇ ਪੈਸੇ ਆਉਣੇ ਆ ਉਦਣ ਹੀ ਨਾਲ ਸੁਪਰ ਵੀ ਪਾਓ।
1: ਹਾਂਜੀ ਬਿਲਕੁਲ ਜੀ
0: ਜੀ ਬਿਲਕੁਲ, ਵੇਖੋ ਇਹ ਇੱਕ ਇੰਪਲੋਈ ਲਈ ਤੇ ਵਧੀਆ ਗੱਲ ਹੈ ਕਿ ਤੁਹਾਨੂੰ ਜਿਹੜਾ ਉਹ ਵੇਟ ਨਹੀਂ ਕਰਨਾ
1: ਪੈਂਦਾ। ਆਈ ਥਿੰਕ ਬਿਜ਼ਨਸ ਲਈ ਵੀ ਇਹ ਸੌਰੀ ਬਲਕਿ ਜੀ ਬਿਜ਼ਨਸ ਲਈ ਵੀ ਇਹ ਚੰਗੀ ਹੀ ਗੱਲ ਹੈ ਜੀ, ਕਿਉਂਕਿ ਜਦੋਂ ਨਾਲ ਦੀ ਨਾਲ ਜਦੋਂ ਤੁਸੀਂ ਆਪਣੇ ਜਿਹੜੇ ਪ੍ਰੀਵੀਅਸ ਸੁਪਰ ਉਹ ਨਾਲ ਦੀ ਨਾਲ ਪੇ ਕਰ ਰਹੇ ਹੋ, ਤਾਂ ਬਿਜ਼ਨਸ ਲਈ ਵੀ ਇਹ ਇੱਕ ਜਿਹੜਾ ਬੋਝ ਆ ਉਹ ਘਟਦਾ ਹੀ ਹੈ ਜੀ ਨਾਲ ਦੀ ਨਾਲ, ਛੋਟੀ ਅਮਾਊਂਟਸ ਪੇ ਕਰਨੀਆਂ ਹੋਣਗੀਆਂ ਜੀ ਬਿਜ਼ਨਸ ਨੂੰ।
0: ਜੀ ਬਿਲਕੁਲ, ਥੋੜਾ ਜਿਹਾ ਇਹ ਹੋ ਸਕਦਾ ਕਿ ਨਾਲ ਇੱਕ ਐਕਸਟਰਾ ਕੰਮ ਲੱਗੇ ਕਿ ਐਡ ਹੋ ਗਿਆ ਵਾ, ਪਰ ਕਿਤੇ ਨਾ ਕਿਤੇ ਬਾਅਦ 'ਚ ਵੀ ਤਾਂ ਕਰਨਾ ਹੀ ਆ, ਉਹ ਵੱਖਰੀ ਗੱਲ ਕਿ ਤੁਸੀਂ ਇੱਕ ਟਾਈਮ ਬਹਿ ਕੇ ਉਨਾ ਟਾਈਮ ਲਾ ਲਓ ਜਾਂ ਥੋੜਾ ਥੋੜਾ ਕਰਕੇ ਉਨਾ ਟਾਈਮ ਲਾ ਲਓ। ਅਤੇ ਇੱਦਾਂ ਯਾਦਵਿੰਦਰ ਜੀ ਜਿੱਦਾਂ ਤੁਸੀਂ ਇੱਦਾਂ ਦੱਸਿਆ ਵਾ ਸੁਪਰ ਦਾ, ਅਤੇ ਮੈਂ ਵੇਖ ਰਿਹਾ ਸੀ ਨਿਊਜ਼ 'ਤੇ ABN ਦੇ ਉੱਤੇ ਵੀ ਕਹਿੰਦੇ ਨੇ ਕਿ ਸੇਮ ਡੇ ਜਿਹੜਾ ਉਹ ਸੁਪਰ ਪੇ ਦੇ ਨਾਲ ਹੀ ਜਾਂ ABN ਜਿਹੜੇ ਵਰਕਰ ਨੇ ਉਹਨਾਂ ਦੇ ਉੱਤੇ ਵੀ ਸੁਪਰ ਹੁਣ ਜਿਹੜਾ ਜ਼ਰੂਰੀ ਹੋਊਗਾ ਇੰਪਲੋਇਰ ਨੂੰ ਪੇ ਕਰਨਾ।
1: ਬਲਕਿ ਜੀ ਦੇਖੋ ਜੀ, ਜੇ ਆਪਾਂ ATO ਦੇ ਅਕੋਰਡਿੰਗ ਗੱਲ ਕਰਦੇ ਹਾਂ, ਇਹ ਗਾਈਡਲਾਈਨਸ ਪਹਿਲਾਂ ਤੋਂ ਹੀ ਸੀਗੀਆਂ, ਇਹ ਰੂਲਸ ਪਹਿਲਾਂ ਤੋਂ ਹੀ ਸੀ।
0: ਓਕੇ,
1: ਬਸ ਫਰਕ ਸਿਰਫ ਇੰਨਾ ਸੀਗਾ ਕਿ ਡਿਪਾਰਟਮੈਂਟ ਜਾਂ ATO ਸੀਗਾ ਜਿਹੜਾ ਉਹ ਇਸ ਚੀਜ਼ ਨੂੰ ਲੈ ਕੇ ਲੀਨੀਅੰਟ ਸੀਗਾ, ਸਟ੍ਰਿਕਟ ਨਹੀਂ ਸੀਗਾ। ਪਰ ਇਸ ਸਾਲ ਦਾ ਜਿਹੜੀ ATO ਦੇ ਵੱਲੋਂ ਇਹੀ ਨਿਊਜ਼ ਆ ਰਹੀ ਹੈ ਕਿ ਉਹ ਇਹਨਾਂ ਬਿਜ਼ਨਸ ਤੇ ਵੀ ਉਹ ਚੈੱਕ ਕਰਨਗੇ ਕਿ ਉਹ ਜੇ ਉਹ ਆਪਣੇ ਕਿਸੇ ਇੰਪਲੋਈ ਨਹੀਂ ਮੈਂ ਕਹੂੰਗਾ ਸਬ ਕੰਟਰੈਕਟਰ ਨੂੰ ABN ਦੇ ਉੱਤੇ ਯਾਨੀ ਕਿ ਪੇਮੈਂਟ ਕਰ ਰਹੇ, ਸਬ ਕੰਟਰੈਕਟਰ ਨੂੰ ਜਿਹੜਾ ਪੇਮੈਂਟ ਕਰ ਰਹੇ ਨੇ ਉਸ ਕੰਮ ਦੀ, ਪਰ ਉਹਨੂੰ ਟ੍ਰੀਟ ਉਹ ਇੱਕ ਇੰਪਲੋਈ ਦੀ ਤਰ੍ਹਾਂ ਹੀ ਕਰ ਰਹੇ ਨੇ, ਜਾਣੀ ਕਿ ਉਹਦੇ ਫਿਕਸ ਆਵਰਸ ਨੇ ਜਾਂ ਉਹ ਇੱਕ ਸੇਮ ਜਗ੍ਹਾ ਦੇ ਉੱਤੇ ਕੰਮ ਕਰ ਰਿਹਾ ਹੈ ਜਿਵੇਂ ਕਿ ਇੰਪਲੋਈ ਕੰਮ ਕਰਦਾ ਹੈ ਜੀ।
0: ਜੀ
1: ਤਾਂ ਉਹ ਜਿਹੜਾ ਬਿਜ਼ਨਸ ਨੂੰ ਆ ਉਹ ਜ਼ਰੂਰੀ ਹੈ ਜੀ ਕਿ ਉਹ ਸੁਪਰ ਵੀ ਆ ਜਿਹੜਾ ਪੇ ਕਰੇ ਜੀ।
0: ਜੀ ਬਿਲਕੁਲ,
1: ਸੁਪਰ ਦੀ ਗੱਲ ਉਹੀ ਆ ਜੀ ਬਲਕਿ ਜੀ ਜਿਵੇਂ ATO ਦੀ ਗਾਈਡਲਾਈਨ ਆ ਕਿ ਜਿਹੜਾ ਸੁਪਰ ਉਹ ਪੇਡ ਹੈ, ਯਾਨੀ ਕਿ ਜਦੋਂ ਵੀ ਤੁਸੀਂ ਪੇਮੈਂਟ ਕਰ ਰਹੇ ਹੋ ਉਹਦੇ ਨਾਲ ਹੀ ਵਿਦ ਇਨ 7 ਡੇਜ਼ ਆ ਜਿਹੜਾ ਤੁਹਾਨੂੰ ਸੁਪਰ ਉਹ ਪੇ ਕਰ ਦੇਣਾ ਚਾਹੀਦਾ ਜੀ।
0: ਜੀ ਬਿਲਕੁਲ, ਜਾਂ 7 ਡੇਜ਼ ਜਾਂ 14 ਦਿਨਾਂ ਬਾਅਦ ਫੋਨ ਲਾਈਟ ਲਈ ਜਦੋਂ ਵੀ ਤੁਹਾਡੀ ਪੇਮੈਂਟ ਆਉਂਦੀ ਆ ਖਾਤੇ ਦੇ ਵਿੱਚ, ਉਦੋਂ ਹੀ ਨਾਲ ਦੀ ਨਾਲ ਜਿਹੜਾ ਉਹ ਸੁਪਰ ਮਿਲਿਆ ਕਰੋ। ਨਹੀਂ ਜੀ ਬਿਲਕੁਲ, ਬੜੀ ਵਧੀਆ ਜਿਹੜੀ ਜਾਣਕਾਰੀ ਤੁਸੀਂ ਦਿੱਤੀ ਆ। ਤੇ ਅੱਗੇ ਚੱਲਦੇ ਹਾਂ, ਜੇ ਵੇਖੀਏ ਫਾਈਨੈਂਸ਼ੀਅਲ ਈਅਰ ਤੇ ਚਲੋ ਸ਼ੁਰੂ ਹੋ ਚੁੱਕਾ ਵਾ, ਤੇ ਇੱਧਰ 189 ਇਨਵੀਟੇਸ਼ਨ ਹੁਣ ਨੈਕਸਟ ਕਦੋਂ ਆ?
1: ਬਲਕਿ ਜੀ ਡਿਪਾਰਟਮੈਂਟ ਮੈਨੂੰ ਬੜੀ ਵਧੀਆ ਲੱਗ ਰਹੀ ਹੈ ਜੀ ਗੱਲ ਇਸ ਟਾਈਮ ਦੇ ਉੱਤੇ 189 ਲਈ ਖਾਸ ਕਰ, ਕਿਉਂਕਿ ਡਿਪਾਰਟਮੈਂਟ ਪਹਿਲਾਂ ਹੀ ਅਨਾਊਂਸ ਕਰ ਰਿਹਾ ਕਿ 189 ਦਾ ਇਨਵੀਟੇਸ਼ਨ ਰਾਊਂਡ ਆ ਜਿਹੜਾ ਅਸੀਂ ਕਦੋਂ ਕਰ ਰਹੇ ਹਾਂ। ਪਿਛਲੀ ਵਾਰ ਵੀ ਜਦੋਂ ਨਵੰਬਰ ਦੇ ਵਿੱਚ ਵੀ ਹੋਇਆ ਸੀ ਉਦੋਂ ਵੀ ਪਹਿਲਾਂ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤਾ ਸੀਗਾ, ਦੈਨ ਜਿਹੜਾ ਲਾਸਟ ਜੂਨ ਦੇ ਵਿੱਚ ਹੋਇਆ ਜੀ ਇੱਕ ਮਹੀਨਾ ਪਹਿਲਾਂ ਤਕਰੀਬਨ, ਉਹ ਵੀ ਡਿਪਾਰਟਮੈਂਟ ਨੇ ਅਨਾਊਂਸ ਕਰ ਦਿੱਤਾ ਸੀਗਾ ਕਿ ਅਸੀਂ ਇਨਵੀਟੇਸ਼ਨ ਰਾਊਂਡ ਕਰ ਰਹੇ ਹਾਂ। ਤੇ ਹੁਣ ਡਿਪਾਰਟਮੈਂਟ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਕਿ ਜਿਹੜਾ ਨੈਕਸਟ ਇਨਵੀਟੇਸ਼ਨ ਰਾਊਂਡ 189 ਦਾ ਜੀ ਉਹ 30 ਸਪਤੰਬਰ ਤੱਕ ਹੋ ਸਕਦਾ ਹੈ, ਯਾਨੀ ਕਿ ਉਸ ਤੋਂ ਪਹਿਲਾਂ ਜਾਂ ਆਪਾਂ ਐਕਸਪੈਕਟ ਕਰ ਸਕਦੇ ਹਾਂ ਕਿ ਲਾਸਟ ਵੀਕ ਆਫ ਸਪਤੰਬਰ ਦੇ ਵਿੱਚ ਜਿਹੜਾ ਇਨਵੀਟੇਸ਼ਨ ਰਾਊਂਡ 189 ਦਾ ਜਿਹੜਾ ਉਹ ਹੋ ਸਕਦਾ ਜੀ।
0: ਓਕੇ, ਯਾਨੀ ਇਹ ਇੱਕ ਤਰ੍ਹਾਂ ਨਾਲ ਜਿਹੜਾ ਉਹ ਬੰਦਾ ਜਿਹੜਾ ਵੇਟ ਕਰ ਰਿਹਾ ਹੁੰਦਾ ਉਹਨੂੰ ਇੱਕ ਟਾਈਮ ਫਰੇਮ ਜਿਹਾ ਮਿਲ ਜਾਂਦਾ ਅਤੇ ਉਹ ਵਿੰਡੋ ਦੇ ਅੰਦਰ ਚਲੋ ਫਿਰ ਵੇਟ ਕਰਦਾ ਰਹਿੰਦਾ। ਅਤੇ ਇਹ ਇਸ ਤਰ੍ਹਾਂ ਵੇਖੀਏ ਤਾਂ ਫਿਰ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਆਪਾਂ ਨੂੰ ਜਿਹੜਾ ਉਹ ਵੇਖਣ ਨੂੰ ਮਿਲੂਗਾ ਇਹ ਰਾਊਂਡ।
1: ਹਾਂਜੀ ਨਹੀਂ ਬਿਲਕੁਲ ਜੀ, ਮੈਨੂੰ ਲੱਗਦਾ ਬਹੁਤ ਚੰਗੀ ਗੱਲ ਹੈ ਜੀ ਇਹ ਡਿਪਾਰਟਮੈਂਟ ਐਟਲੀਸਟ ਕਲੀਅਰ ਕਰ ਰਹੇ ਤਾਂ ਕਿ ਜਿਹੜੇ ਬੱਚਿਆਂ ਦਾ ਇਸ ਟਾਈਮ ਦੇ ਉੱਤੇ ਵੀਜ਼ਾ ਐਕਸਪਾਇਰ ਹੋ ਰਿਹਾ ਅਗਲੇ 1 ਜਾਂ 2 ਮਹੀਨੇ ਦੇ ਵਿੱਚ
0: ਜੀ,
1: ਤਾਂ ਉਹਨਾਂ ਨੂੰ ਐਟਲੀਸਟ ਇੱਕ ਚੀਜ਼ ਦੀ ਕਲੈਰਿਟੀ ਮਿਲ ਰਹੀ ਹੈ ਕਿ 189 ਦਾ ਇਨਵੀਟੇਸ਼ਨ ਰਾਊਂਡ ਆ ਉਹ ਹਲੇ ਨਹੀਂ ਹੋ ਰਿਹਾ ਤੇ ਉਹਨਾਂ ਨੂੰ ਜਿਹੜਾ ਨੈਕਸਟ ਵੀਜ਼ਾ ਹੈ ਉਹ ਅਪਲਾਈ ਕਰ ਲੈਣਾ ਚਾਹੀਦਾ ਜੀ।
0: ਜੀ ਬਿਲਕੁਲ, ਆਪਣਾ ਬੈਕਅਪ ਜਿਹੜਾ ਉਹ ਜਨਰੇਟ ਕਰ ਲੈਣ ਬਜਾ ਕੇ ਵੇਟ ਕਰਦੇ ਰਹੋ। ਅਤੇ ਇੱਧਰ ਜੇ 189 ਤੋਂ ਹਟ ਕੇ ਜਿਹੜੀਆਂ ਦੂਜੀਆਂ ਨੇ 491 ਹੋ ਗਿਆ ਜਾਂ ਫਿਰ 190 ਦੀਆਂ ਜਿਹੜੀਆਂ ਸੀਟਸ ਨੇ ਉਹਨਾਂ ਦੇ ਉੱਤੇ ਐਲੋਕੇਸ਼ਨ ਦੀ ਕੋਈ ਅਪਡੇਟ ਜਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਆਊਗੀ ਤੇ ਕਿਹੜੀ ਸਟੇਟ ਕਿਸ ਪਾਸੇ ਨੂੰ ਜਾਊਗੀ?
1: ਬਲਕਿਰ ਜੀ, ਹਲੇ ਜਿਹੜੀਆਂ ਸੀਟਸ ਸਟੇਟਸ ਨੂੰ ਐਲੋਕੇਟ ਹੁੰਦੀਆਂ ਨੇ ਉਹਦੇ ਬਾਬਤ ਜਿਹੜੀ ਕੋਈ ਨਿਊਜ਼ ਆ ਡਿਪਾਰਟਮੈਂਟ ਦੇ ਵੱਲੋਂ ਨਹੀਂ ਆਈ ਆ ਹਲੇ ਤੱਕ
0: ਜੀ।
1: ਤੇ ਜੇ ਆਪਾਂ ਗੱਲ ਕਰਦੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਇਸ ਵਾਰੀ ਜਿਹੜੀਆਂ ਸੀਟਸ ਐਲੋਕੇਸ਼ਨ ਆ ਉਹ ਪਿਛਲੇ ਫਾਈਨੈਂਸ਼ੀਅਲ ਈਅਰ ਦੇ ਕੰਪੈਰੀਜ਼ਨ ਜੇ ਆਪਾਂ ਗੱਲ ਕਰੀਏ ਤਾਂ ਸ਼ਾਇਦ ਆ ਜਿਹੜੀ ਜਲਦੀ ਹੋ ਜਾਣਗੀਆਂ, ਕਿਉਂਕਿ ਪਿਛਲੇ ਸਾਲ ਦੇ ਵਿੱਚ ਜਿਹੜੇ ਮਾਈਗ੍ਰੇਸ਼ਨ ਪਲੈਨਿੰਗ ਲੈਵਲ ਦੇ ਨੰਬਰ ਸੀਗੇ ਉਹ ਵੀ ਕਾਫੀ ਲੇਟ ਅਨਾਊਂਸ ਹੋਏ ਸੀਗੇ ਤੇ ਸੀਟਸ ਐਲੋਕੇਸ਼ਨ ਵੀ ਕਾਫੀ ਡਿਲੇ ਹੋਈਆਂ ਸੀਗੀਆਂ
0: ਜੀ।
1: ਇਸ ਵਾਰੀ ਮੈਨੂੰ ਲੱਗਦਾ ਜਿਵੇਂ ਡਿਪਾਰਟਮੈਂਟ ਕੁਇਕ ਹੈ ਜੀ, ਸਾਰੀਆਂ ਚੀਜ਼ਾਂ ਨੂੰ ਲੈ ਕੇ ਕਲੀਅਰ ਹੈ ਜੀ, ਤਾਂ ਆਪਾਂ ਉਮੀਦ ਕਰ ਸਕਦੇ ਹਾਂ ਕਿ ਜਲਦੀ ਸੀਟਸ ਐਲੋਕੇਟ ਹੋ ਜਾਣਗੀ ਤੇ ਸਟੇਟਸ ਵੀ ਉਹ ਜਿਹੜੇ ਜਲਦੀ ਇਨਵੀਟੇਸ਼ਨ ਰਾਊਂਡ ਆ ਉਹ ਕਰਨੇ ਸਟਾਰਟ ਕਰ ਸਕਦੀਆਂ ਜੀ।
0: ਜੀ ਬਿਲਕੁਲ ਜੀ, ਫਿੰਗਰ ਕ੍ਰੋਸਡ ਆ। ਤੇ ਜਾਂਦੇ ਜਾਂਦੇ ਕੋਈ ਅਪਡੇਟ ਜੇ ਕੋਈ ਜ਼ਰੂਰੀ ਰਹਿ ਗਈ ਹੋਵੇ ਤੇ ਜੇ ਕੋਈ ਟਿਪ ਸਾਡੇ ਸਰੋਤਿਆਂ ਨੂੰ ਦੇਣਾ ਚਾਹੋ?
1: ਆਈ ਥਿੰਕ ਇਹੀ ਹੈ ਜੀ ਕਿ ਜਿਹੜੇ ਹੁਣ ਜਿਹੜਾ ਆਉਣ ਵਾਲਾ ਟਾਈਮ ਹੈ ਜੀ ਆਸਟ੍ਰੇਲੀਆ ਥੋੜ੍ਹਾ ਸਟ੍ਰਿਕਟ ਹੋ ਰਿਹਾ ਜੀ, ਤਾਂ ਸਾਰੇ ਆਪਣੇ ਜਿਹੜੇ ਲਿਸਨਰ ਨੇ ਇਹੀ ਮੇਰੀ ਐਡਵਾਈਸ ਹੈ ਸਾਰਿਆਂ ਦੇ ਲਈ ਕਿ ਜਿਹੜੀ ਪੜ੍ਹਾਈ ਤੁਸੀਂ ਕੀਤੀ ਹੈ ਜੀ ਕੋਸ਼ਿਸ਼ ਕਰੋ ਆਪਣੀ ਸੇਮ ਫੀਲਡ ਦੇ ਵਿੱਚ ਜੋਬ ਕਰੋ, ਆਪਣੀ ਪ੍ਰੋਫਾਈਲ ਦੇ ਉੱਤੇ ਕੰਮ ਕਰੋ। ਜੇ ਤੁਹਾਨੂੰ ਆਲਰੇਡੀ ਪਤਾ ਕਿ 189 ਦਾ ਜਿਹੜਾ ਇਨਵੀਟੇਸ਼ਨ ਰਾਊਂਡ ਆ ਉਹ ਸਪਟੰਬਰ ਦੇ ਵਿੱਚ ਹੋ ਰਿਹਾ, ਤਾਂ ਕੋਸ਼ਿਸ਼ ਕਰੋ ਆਪਣੇ ਜਿਹੜੇ ਹਾਈਐਸਟ ਪੁਆਇੰਟ ਆ, ਚਾਹੇ ਤੁਸੀਂ ਇੰਗਲਿਸ਼ ਨੂੰ ਲੈ ਕੇ ਹੋਵੇ ਜਾਂ ਤੁਸੀਂ ਤੁਹਾਡੇ ਕੋਈ ਐਕਸਪੀਰੀਅੰਸ ਨੂੰ ਲੈ ਕੇ ਜਾਂ ਨਾਟੀ ਦਾ ਐਗਜ਼ਾਮ ਜਿਹੜਾ ਤੁਸੀਂ ਐਕਸਟਰਾ ਕੁਛ ਕਰ ਸਕਦੇ ਹੋ ਤਾਂ ਉਹ ਇਸ ਟਾਈਮ ਦੇ ਉੱਤੇ ਆਪਣਾ ਪੂਰਾ ਕਰ ਲਓ, ਤਾਂ ਕਿ ਜਦੋਂ ਇਨਵੀਟੇਸ਼ਨ ਰਾਊਂਡ ਹੋਵੇ ਤੁਹਾਡੇ ਹਾਇਰ ਪੁਆਇੰਟ ਹੋਣ ਤੇ ਤੁਹਾਡਾ ਜਿਹੜਾ ਇਨਵਾਈਟ ਦਾ ਸੁਪਨਾ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਣ ਦਾ ਉਹ ਜਿਹੜਾ ਪੂਰਾ ਹੈ ਉਹ ਹੋ ਸਕੇ ਜੀ।
0: ਨਹੀਂ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਯਾਦਵਿੰਦਰ ਜੀ ਸਮਾਂ ਦੇਣ ਦੇ ਲਈ।
1: ਥੈਂਕ ਯੂ ਜੀ
0: ਬਿਲਕੁਲ ਜੀ, ਇਸ ਨੇ ਯਾਦਵਿੰਦਰ ਜੀ ਬਾਂਸਲ ਇਮੀਗ੍ਰੇਸ਼ਨ ਤੋਂ। ਜੇ ਤੁਸੀਂ ਵੀ ਲੈਣਾ ਚਾਹੁੰਦੇ ਹੋ ਐਡਵਾਈਸ ਜਾਂ ਫਿਰ ਕੰਸਲਟੈਂਸੀ ਬੁੱਕ ਕਰਵਾਉਣੀ ਆ ਤਾਂ ਤੁਸੀਂ ਬਾਂਸਲ ਇਮੀਗ੍ਰੇਸ਼ਨ ਦੀ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ, ਉਹਦੇ ਉੱਤੇ ਡਿਟੇਲਸ ਜਿਹੜੀਆਂ ਉਹ ਭਰ ਕੇ ਤੁਸੀਂ ਸਬਮਿਟ ਕਰੋ ਅਤੇ ਤੁਹਾਡੀ ਜਿਹੜੀ ਫਸਟ ਗੱਲਬਾਤ ਆ ਉਹ ਫਰੀ ਹੋਊਗੀ ਜੀ, ਫਰੀ ਆਫ ਕੋਸਟ। ਅਤੇ ਤੁਸੀਂ ਜਾ ਕੇ ਇਹਨਾਂ ਨੂੰ ਮਿਲ ਸਕਦੇ ਹੋ, ਇਹਨਾਂ ਦੇ ਸਿਟੀ ਆਫਿਸ ਦੇ ਵਿੱਚ ਜਾਂ ਫਿਰ ਐਡੀਲੇਡ ਦੇ ਵਿੱਚ ਇਹਨਾਂ ਦਾ ਆਫਿਸ ਆ, ਜਾਂ ਫਿਰ ਫੋਨ ਦੇ ਉੱਤੇ ਹੀ ਗੱਲਬਾਤ ਜਿਹੜੀ ਆ ਉਹ ਕਰ ਸਕਦੇ ਹੋ। ਅਤੇ ਆਪਾਂ ਹੁਣ ਤੁਹਾਡੇ ਕੋਲ ਜਾਂਚ ਲੈਂਦੇ ਹਾਂ, ਤੁਸੀਂ ਸੁਣਦੇ ਰਹੋ ਰੇਡੀਓ ਹਾਂ ਜੀ 1674।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
4: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
3: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433465492।
5: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜੀ ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410 045555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
6: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ?
7: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
6: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰ 99 ਮੇਨ ਰੋਡ ਵੈਸਟ, ਸੈਂਟ ਐਲਬਨਸ ਅਤੇ 341 ਲੌਨਸਡੇਲ ਸਟ੍ਰੀਟ, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
8: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
9: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ।

ਵੀ ਉਹ ਸਾਰਾ ਕੁਛ ਬੜੇ ਧਿਆਨ ਦੇ ਨਾਲ ਸੁਣ ਰਿਹਾ। ਅੱਗੇ ਵੀ ਹਰ ਵਾਰ ਕੋਈ ਨਾ ਕੋਈ ਨਵੀਂ ਮੁਸੀਬਤ ਆਉਂਦੀ ਆ ਪੁੱਤ ਨੂੰ। ਇਸ ਵਾਰੀ ਉਹ ਚਾਹੁੰਦਾ ਕਿ ਮੈਂ ਕੋਈ ਆਪਣਾ ਕਾਰੋਬਾਰ ਹੀ ਸ਼ੁਰੂ ਕਰ ਲਵਾਂ। ਨੌਕਰੀ ਦੇ ਉੱਤੇ ਉਹਦੀ ਕਿਸਮਤ ਉਹਦਾ ਸਾਥ ਨਹੀਂ ਦਿੰਦੀ। ਕਦੀ ਕਿਤੇ ਕਿਸੇ ਕੰਪਨੀ ਦੇ ਵਿੱਚ ਉਹਦੀ ਬਣਦੀ ਨਹੀਂ, ਕਿਸੇ ਜਗ੍ਹਾ ਦੇ ਉੱਤੇ ਉਹ ਕੰਪਨੀ ਬੰਦ ਹੋ ਜਾਂਦੀ ਹੈ, ਕਿਤੇ ਕੁਛ ਅਤੇ ਕਿਤੇ ਕੁਛ। ਲਗਾਤਾਰ ਕਾਫੀ ਥਾਵਾਂ ਦੇ ਉੱਤੇ ਇੱਦਾਂ ਦੀ ਸਮੱਸਿਆ ਆਈ ਹੈ। ਪੁੱਤ ਚਾਹੁੰਦਾ ਕਿ ਪਿਓ ਆਪਣੀ ਕਮਾਈ ਦੇ ਵਿੱਚੋਂ, ਰਿਟਾਇਰਮੈਂਟ ਦੇ ਵਿੱਚੋਂ ਕੁਛ ਪੈਸੇ ਮੈਨੂੰ ਦੇਵੇ ਅਤੇ ਨਾਲੇ ਆਪਣੀ ਜਾਣ ਪਛਾਣ ਦੇ ਵਿੱਚੋਂ ਮੇਰੀ ਮਦਦ ਕਰ ਦੇਵੇ। ਲਾਗੇ ਪੈਂਦੇ ਇੱਕ ਪਹਾੜੀ ਏੜੀ ਏਰੀਏ ਦੇ ਵਿੱਚ ਹੁਣ ਉਹ ਹੋਟਲ ਮੋਟਲ ਖੋਲ੍ਹਣਾ ਚਾਹੁੰਦਾ। ਉਹਨੂੰ ਲੱਗਦਾ ਕਿ ਮੈਂ ਆਪਣਾ ਕਾਰੋਬਾਰ ਕਰੂੰਗਾ, ਮੇਰੀ ਕਿਸਮਤ ਸ਼ਾਇਦ ਆਪਣੇ ਕਾਰੋਬਾਰ ਦੇ ਵਿੱਚ ਹੀ ਚਮਕੇਗੀ। ਇਹ ਚੀਜ਼ ਪਤਾ ਨਹੀਂ ਖਰੇ ਆਪਣੀ ਆ ਜਾਂ ਫਿਰ ਹੋਰ ਕਿਸੇ ਨੇ ਦੱਸੀ ਆ, ਅਤੇ ਮਾਂ ਨੇ ਵੀ ਲਾਗੋਂ ਹਾਮੀ ਭਰੀ। ਬਹੁਤ ਮਿਹਨਤ ਕਰਦਾ ਮੇਰਾ ਪੁੱਤ, ਕੋਈ ਨਹੀਂ ਪੁੱਤ, ਕਿਸਮਤ ਅੱਜ ਨਹੀਂ ਤਾਂ ਕੱਲ੍ਹ ਕਿਤੇ ਨਾ ਕਿਤੇ ਤਾਂ ਜ਼ਰੂਰ ਸਾਥ ਦਊਗੀ। ਜਿੱਥੇ ਕਿਤੇ ਤੇਰੀ ਕਿਸਮਤ ਦੇ ਵਿੱਚ ਦਾਣਾ ਪਾਣੀ ਲਿਖਿਆ ਹੋਇਆ, ਵੇਖੀ ਆਪਣੇ ਆਪ ਹੀ ਤੋਂ ਉੱਧਰਲੇ ਪਾਸੇ ਨੂੰ ਤੁਰ ਪੈਣਾ। ਪਰ ਪਿਓ ਚੁੱਪ ਚਾਪ ਸਾਰਾ ਕੁਛ ਸੁਣ ਰਿਹਾ, ਸ਼ਾਇਦ ਉਹਨੂੰ ਇਹ ਚੀਜ਼ਾਂ ਪਸੰਦ ਨੇ, ਸ਼ਾਇਦ ਨਹੀਂ। ਕਿਹੜੇ ਏਰੀਏ ਦੇ ਵਿੱਚ ਫਿਰ ਤੂੰ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦਾ? ਪਿਓ ਨੇ ਆਖਿਰਕਾਰ ਚੁੱਪੀ ਤੋੜੀ। ਚੱਲ ਫਿਰ ਉਹ ਵੇਖ ਕੇ ਆਈਏ। ਕਾਰ ਦੇ ਵਿੱਚ ਬੈਠ ਕੇ ਉਸ ਪਾਸੇ ਨੂੰ ਨਿਕਲ ਜਾਂਦੇ ਨੇ। ਪਹਾੜੀ ਏਰੀਆ ਹੋਣ ਦੇ ਕਰਕੇ ਗੱਡੀ ਉਚਾਈ ਵੱਲ ਨੂੰ ਜਾ ਰਹੀ। ਇੱਕ ਜਗ੍ਹਾ ਦੇ ਉੱਤੇ ਜਾ ਕੇ ਪਿਓ ਨੇ ਗੱਡੀ ਰੋਕਣ ਦੇ ਲਈ ਕਿਹਾ। ਇੱਥੇ ਗੱਡੀ ਰੋਕ ਅਤੇ ਆਸ ਪਾਸ ਚੰਗੀ ਤਰ੍ਹਾਂ ਦੇ ਨਾਲ ਵੇਖ ਅਤੇ ਮੈਨੂੰ ਦੱਸ ਆਪਾਂ ਕਿੰਨੀ ਕੁ ਉਚਾਈ ਦੇ ਉੱਤੇ ਆ ਗਏ ਹਾਂ। ਪੁੱਤ ਨੇ ਕਿਹਾ, ਪਾਪਾ ਜੀ ਕਾਫੀ ਉੱਪਰ ਆ ਗਏ ਆਪਾਂ। ਇਸ ਜਗ੍ਹਾ ਦੇ ਉੱਤੇ ਲੋਕ ਘੁੰਮਣ ਫਿਰਨ ਦੇ ਲਈ ਆਉਂਦੇ ਨੇ, ਕਾਫੀ ਹਰਿਆਲੀ ਹੈ, ਲੋਕ ਭੀੜ ਭੜਕਾ ਛੱਡ ਕੇ ਜਦੋਂ ਵੀ ਛੁੱਟੀਆਂ ਮਿਲਦੀਆਂ ਨੇ ਤਾਂ ਇਹੋ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਦੇ ਲਈ ਆਉਂਦੇ ਨੇ। ਉਹੀ ਸਾਡੇ ਗ੍ਰਾਹਕ ਹੋਣਗੇ। ਇੱਦਾਂ ਦੇ ਰਲਦੇ ਮਿਲਦੇ ਹੋਰ ਵੀ ਕਈ ਇੱਥੇ ਕਾਰੋਬਾਰ ਨੇ, ਬੜੇ ਸੋਹਣੇ ਚੱਲਦੇ ਨੇ। ਪਿਓ ਨੇ ਕਿਹਾ, ਮੈਂ ਜੇ ਕੁਛ ਤੈਨੂੰ ਕਵਾਂ ਤੈਨੂੰ ਸੁਣਨ ਦੇ ਵਿੱਚ ਅਜੀਬ ਲੱਗੇ ਤੇ ਗੁੱਸਾ ਤੇ ਨਹੀਂ ਕਰੇਗਾ? ਪੁੱਤ ਨੇ ਕਿਹਾ, ਨਹੀਂ, ਕਹਿ ਵੀ ਕਿੱਦਾਂ ਸਕਦਾ, ਇੱਕ ਤੇ ਪਿਓ ਆ ਤੇ ਦੂਸਰਾ ਹੁਣ ਉਹਦੀ ਮਦਦ ਲੈਣੀ, ਉਹਦੇ ਕੋਲ ਪੈਸੇ ਲੈਣੇ ਆ, ਉਹਦੀ ਜਮ੍ਹਾਂ ਪੂੰਜੀ ਦੇ ਵਿੱਚੋਂ ਕਾਫੀ ਵੱਡਾ ਹਿੱਸਾ ਉਹ ਖਰਚਣ ਨੂੰ ਫਿਰਦਾ ਤੇ ਗੁੱਸਾ ਕਰੇ ਵੀ ਕਿੱਦਾਂ? ਪਿਓ ਨੇ ਕਿਹਾ, ਇਸ ਚੜ੍ਹਾਈ ਦੇ ਉੱਤੇ ਗੱਡੀ ਇੱਕ ਪਾਸੇ ਨੂੰ ਕਰਕੇ ਬੰਦ ਕਰ ਦੇ। ਬੰਦ ਕਰ ਦੇ ਤੇ ਜੇ ਹੋ ਸਕਦਾ ਤੇ ਦੀ ਹੈਂਡ ਬ੍ਰੇਕ ਵੀ ਨਾ ਲਾ ਤੇ ਫਿਰ ਵੇਖ ਕੀ ਬਣਦਾ। ਤੇ ਪੁੱਤ ਨੇ ਬੜਾ ਹੈਰਾਨ ਹੋ ਕੇ ਪਿਓ ਵੱਲ ਵੇਖਿਆ। ਤੁਹਾਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ? ਜੇ ਮੈਂ ਹੈਂਡ ਬ੍ਰੇਕ ਵੀ ਨਾ ਲਾਈ ਤੇ ਗੱਡੀ ਥੱਲੇ ਨੂੰ ਚਲੀ ਜਾਊਗੀ, ਇਹ ਗੱਡੀ ਡਿੱਗ ਪਊਗੀ, ਐਕਸੀਡੈਂਟ ਹੋ ਜਾਊਗਾ, ਕਾਰ ਦਾ ਨੁਕਸਾਨ, ਮੇਰਾ ਤੁਹਾਡਾ ਨੁਕਸਾਨ, ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਠੀਕ ਤੇ ਹੋ? ਪਿਓ ਨੇ ਕਿਹਾ, ਮੈਂ ਬਿਲਕੁਲ ਠੀਕ ਹਾਂ। ਸਟੇਅਰਿੰਗ ਤੇ ਤੇਰੇ ਹੱਥ ਦੇ ਵਿੱਚ ਹੀ ਹੋਊਗਾ ਨਾ, ਜੇ ਗੱਡੀ ਆਪਣੇ ਆਪ ਰਿੜਦੀ ਜਾਊਗੀ ਜਿੱਥੇ ਵੀ ਕਿਤੇ ਲੈ ਕੇ ਜਾਊਗੀ, ਸਟੇਅਰਿੰਗ ਤੇਰੇ ਹੱਥ ਦੇ ਵਿੱਚ, ਤੂੰ ਆਪਣੇ ਆਪ ਕੰਟਰੋਲ ਕਰ ਸਕਦਾ। ਪੁੱਤ ਦੇ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਪਿਓ ਕਿੱਦਾਂ ਦੇ ਨਾਪ ਸ਼ਨਾਪ ਗੱਲਾਂ ਕਰੀ ਜਾਂਦਾ।

0: ਇਦਾਂ ਵੀ ਹੁੰਦਾ ਕੋਈ? ਇਦਾਂ ਕੌਣ ਕਰਦਾ ਹੁੰਦਾ? ਅੱਜ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ। ਪੁੱਤ ਨੇ ਕਿਹਾ ਇਦਾਂ ਦੀਆਂ ਗੱਲਾਂ ਇਸ ਮੌਕੇ ਦੇ ਉੱਤੇ ਚੰਗੀਆਂ ਨਹੀਂ ਲੱਗਦੀਆਂ, ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ। ਅਤੇ ਪਿਓ ਨੇ ਕਿਹਾ ਜਿਹੜੀਆਂ ਤੂੰ ਹਰ ਵਾਰੀ ਅਨਾਪ ਸ਼ਨਾਪ ਗੱਲਾਂ ਮੇਰੇ ਨਾਲ ਆ ਕੇ ਕਰਦਾ, ਕੀ ਮੈਂ ਉਹਨਾਂ ਤੋਂ ਪਰੇਸ਼ਾਨ ਨਹੀਂ? ਹਰ ਵਾਰੀ ਤੂੰ ਆਪਣੀ ਨੌਕਰੀ ਛੱਡ ਕੇ ਆ ਜਾਂਦਾ, ਆਖੇ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੇਰੇ ਪਿੱਛੇ ਕਿਉਂ ਕਿਸਮਤ ਪਈ ਹੈ? ਹੁਣ ਤੂੰ ਕਹਿੰਦਾ ਮੈਂ ਕਾਰੋਬਾਰ ਖੋਲ੍ਹਣਾ, ਪਰ ਮੈਂ ਚਾਹੁੰਦਾ ਹਾਂ ਕਿ ਇਹ ਕਾਰੋਬਾਰ ਖੋਲ੍ਹਣ ਤੋਂ ਪਹਿਲਾਂ, ਇਹ ਵੱਡਾ ਪੈਸਾ ਖਰਚਣ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਵੱਡਾ ਸਬਕ ਤੂੰ ਪਹਿਲਾਂ ਸਿੱਖ ਲਾ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਧੱਕੇ ਧੋੜੇ ਖਾ ਕੇ ਇੱਕ ਨਹੀਂ ਤਾਂ ਦੋ, ਦੋ ਨਹੀਂ ਤਾਂ ਤਿੰਨ, ਤੈਨੂੰ ਆਪਣੇ ਆਪ ਹੀ ਬੜੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ। ਪਰ ਜੇਕਰ ਹੁਣ ਨਹੀਂ ਲੱਗ ਰਹੀਆਂ ਤਾਂ ਪਿਓ ਹੋਣ ਦੇ ਨਾਤੇ ਮੇਰਾ ਦੱਸਣਾ ਫਰਜ਼ ਬਣਦਾ। ਪੁੱਤ ਨੇ ਕਿਹਾ ਹਾਂਜੀ ਦੱਸੋ, ਪਰ ਇਹ ਕਿਹੜਾ ਤਰੀਕਾ ਹੋਇਆ ਜਿਹਦੇ ਵਿੱਚ ਮੈਂ ਵੀ ਆਪ ਵੀ ਨੁਕਸਾਨ ਕਰਾਵਾਂ, ਤੁਹਾਡਾ ਵੀ ਨੁਕਸਾਨ ਹੋਵੇ, ਗੱਡੀ ਦਾ ਵੀ ਹੋਵੇ? ਵੇਖ ਮੇਰਾ ਪੁੱਤ, ਜਦੋਂ ਆਪਾਂ ਇੱਕ ਉਚਾਈ 'ਤੇ ਖੜ੍ਹੇ ਹੋਈਏ ਨਾ, ਉਚਾਈ ਯਾਨੀ ਕਿ ਸਾਡੀ ਜ਼ਿੰਦਗੀ, ਇਹ ਕਾਰ ਤੇਰੀ ਜ਼ਿੰਦਗੀ ਵਰਗੀ ਆ, ਇਹ ਤੇਰੀ ਲਾਈਫ ਆ। ਹੌਲੀ ਹੌਲੀ ਇਹ ਜਿੱਦਾਂ ਵੱਧ ਰਹੀ ਹੈ, ਜਿੱਦਾਂ ਤੂੰ ਵੱਡਾ ਹੋ ਰਿਹਾ, ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਮਝ ਲਾ ਕਿ ਤੇਰੀ ਲਾਈਫ ਤਾਂ ਨੂੰ ਜਾ ਰਹੀ ਹੈ, ਜਿੱਦਾਂ ਇਹ ਕਾਰ ਨੂੰ ਆਪਾਂ ਉੱਤੇ ਲੈ ਕੇ ਆਏ ਹਾਂ। ਅਤੇ ਹੁਣ ਇਹ ਕਾਰ ਨੂੰ ਜੇਕਰ ਤੂੰ ਇੱਦਾਂ ਹੀ ਛੱਡ ਦੇਵੇਂਗਾ, ਸਟੇਅਰਿੰਗ ਤਾਂ ਭਾਵੇਂ ਤੇਰੇ ਹੱਥ ਦੇ ਵਿੱਚ ਹੈ, ਅਤੇ ਇਹ ਕਾਰ ਥੱਲੇ ਨੂੰ ਜਾਊਗੀ, ਇਹ ਨਵਾਣ ਵੱਲ ਨੂੰ ਜਾਊਗੀ, ਤਾਂ ਨਹੀਂ ਜਾ ਸਕਦੀ। ਅਤੇ ਉਹ ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਕੀ ਕਰਨਾ ਪਊਗਾ? ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਇਹ ਗੱਡੀ ਸਟਾਰਟ ਰੱਖਣੀ ਪਊਗੀ, ਰੇਸ ਦੇ ਉੱਤੇ ਪੈਰ ਰੱਖਣਾ ਪਊਗਾ, ਟੈਂਕੀ ਦੇ ਵਿੱਚ ਤੇਲ ਹੋਣਾ ਚਾਹੀਦਾ, ਅਤੇ ਧਿਆਨ ਹਰ ਵੇਲੇ ਰਾਹ ਦੇ ਉੱਤੇ, ਅਤੇ ਫਿਰ ਚਾਹੇ ਜਿੰਨਾ ਮਰਜ਼ੀ ਇਹਨੂੰ ਉੱਤੇ ਨੂੰ ਲੈ ਜਾ। ਕੁਛ ਫਰਕ ਲੱਗਦਾ ਤੈਨੂੰ ਇਸ ਕਾਰ ਦੇ ਵਿੱਚ ਅਤੇ ਜ਼ਿੰਦਗੀ ਦੇ ਵਿੱਚ? ਇੱਕ ਚੋਇਸ ਤੇਰੇ ਕੋਲ ਉਹ ਆ ਕਿ ਤੂੰ ਗੱਡੀ ਇੱਦਾਂ ਹੀ ਛੱਡੀ ਆ, ਤੂੰ ਕੋਈ ਰੇਸ ਨਹੀਂ ਨੱਪਣੀ ਚਾਹੁੰਦਾ, ਤੂੰ ਚਾਹੁੰਦਾ ਕਿ ਆਸ ਪਾਸ ਮੈਂ ਬਹੁਤਾ ਕੋਈ ਖਾਸ ਧਿਆਨ ਵੀ ਨਾ ਰੱਖਾਂ, ਅਤੇ ਫਿਰ ਤੂੰ ਤਰੱਕੀ ਵੱਲ ਨੂੰ ਨਹੀਂ ਜਾ ਸਕਦਾ। ਫਿਰ ਤੇਰੇ ਵਰਗੇ ਬੰਦੇ ਹਮੇਸ਼ਾ ਇਹੋ ਹੀ ਦੋਸ਼ ਦਿੰਦੇ ਰਹਿਣਗੇ ਕਿ ਹਾਏ ਸਾਡੀ ਕਿਸਮਤ, ਪਰ ਮੈਂ ਉਦੋਂ ਮੰਨੂੰਗਾ ਜਦੋਂ ਤੂੰ ਸਟੇਅਰਿੰਗ ਆਪਣੇ ਹੱਥ ਦੇ ਵਿੱਚ ਲੈ ਕੇ ਰੇਸ ਵੀ ਆਪ ਦੱਬੇਗਾ। ਹਾਲੇ ਤੱਕ ਤੂੰ ਜੋ ਵੀ ਕਰ ਰਿਹਾ ਉਹ ਤੂੰ ਢਿੱਲੇ ਹੱਥੀ ਕਰ ਰਿਹਾ, ਜਿੱਧਰ ਨੂੰ ਲਾਈਫ ਜਾਂਦੀ ਹੈ ਉੱਧਰ ਨੂੰ ਤੁਰਿਆ ਜਾਂਦਾ, ਜੋ ਚੰਗੇ ਪਾਸੇ ਕਿਤੇ ਲੈ ਗਈ ਤੇ ਲੈ ਗਈ, ਬਿਲਕੁਲ ਇਸੇ ਗੱਡੀ ਦੀ ਤਰ੍ਹਾਂ ਜੇ ਅੱਗੇ ਰਾਹ ਦੇ ਵਿੱਚ ਕੋਈ ਰੋੜਾ ਆ ਗਿਆ, ਕਿਤੇ ਕੋਈ ਟਾਇਰ ਪਾਟ ਗਿਆ, ਕਿਸੇ ਜਗ੍ਹਾ ਦੇ ਉੱਤੇ ਵੱਜ ਗਈ, ਕੋਈ ਰੁੱਖ ਆ ਗਿਆ, ਕੋਈ ਪਿੱਛੋਂ ਅੱਗੋਂ ਉਹਦੀ ਗੱਡੀ ਮਿਲ ਗਈ, ਇਹ ਸਾਰੇ ਕੁਛ ਦੇ ਵਿੱਚ ਚਾਂਸ ਬਹੁਤ ਵਧੇਰੇ ਨੇ ਕਿ ਤੂੰ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਠੋਕਰਾਂ ਖਾਵੇਂਗਾ, ਐਕਸੀਡੈਂਟ ਕਰਾਵੇਂਗਾ। ਅਤੇ ਜੇ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣਾ ਤਾਂ ਫਿਰ ਕਾਇਦੇ ਦੇ ਵਿੱਚ ਚਲਾ, ਫਿਰ ਜਿੰਨੀਆਂ ਮਰਜ਼ੀ ਚੜ੍ਹਾਈਆਂ ਚੜ੍ਹ ਜੀ, ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈ। ਸੋ ਬਹੁਤੀ ਵਾਰੀ ਆਪਾਂ ਕਿਸਮਤ ਨੂੰ ਦੋਸ਼ ਦੇ ਕੇ ਅਤੇ ਆਪ ਪਾਸੇ ਹੋਣ ਨੂੰ ਫਿਰਦੇ ਹਾਂ। ਜੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਵੇਖੋ ਤਾਂ ਤੁਹਾਨੂੰ ਤੁਹਾਡੇ ਆਂਸਰ ਤੁਹਾਡੇ ਉਹਨਾਂ ਕੀਤੇ ਕਾਰਨਾਮਿਆਂ ਦੇ ਵਿੱਚੋਂ ਮਿਲ ਜਾਂਦੇ ਨੇ, ਜਿਹੜੇ ਕੋਈ ਹੋਰ ਦੂਸਰਾ ਤੀਸਰਾ ਨਹੀਂ ਸਮਝ ਸਕਦਾ। ਤੁਸੀਂ ਕਈ ਵਾਰੀ ਐਫਰਟ ਉਹਨੇ ਲਾਏ ਹੀ ਨਹੀਂ ਹੁੰਦੇ, ਤੁਸੀਂ ਹਰ ਵਾਰੀ ਬੜਾ ਢਿੱਲੇ ਹੱਥੀ ਚੱਲਦੇ ਹੋ ਜ਼ਿੰਦਗੀ ਦੇ ਵਿੱਚ, ਪਰ ਬਾਅਦ ਵਿੱਚ ਇੱਕ ਘੜਿਆ ਘੜਾਇਆ ਸਾਡੇ ਕੋਲ ਸਾਰਿਆਂ ਕੋਲ ਐਕਸਕਿਊਜ਼ ਹੈ ਕਿ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਅਤੇ ਕਹਿੰਦੇ ਨੇ ਕਿਸਮਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਆਪਣਾ ਸਾਥ ਦੇਣ ਦਾ ਪਹਿਲਾਂ ਆਪ ਸੋਚਦੇ ਨੇ, ਆਪਣੇ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਮੈਂ ਆਪਣੀ ਮਦਦ ਕਰਨੀ ਹੈ। ਆਸ ਕਰਦੇ ਹਾਂ ਕਿ ਤੁਸੀਂ ਵੀ ਵਾਰ ਵਾਰ ਕੁਛ ਹੋ ਰਹੇ ਦਾ ਕਿਸਮਤ ਨੂੰ ਦੋਸ਼ ਨਹੀਂ ਦਿਓਗੇ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
2: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
3: ਕੀ ਹੋਇਆ?
2: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
3: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
2: ਜਾਂ 90-77-97-33
3: ਜਾਂ ਈਮੇਲ info@vyimmigration.com.au।
2: ਯਾਦ ਰੱਖੋ 9077-9733
3: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
2: ਹਰ ਕਦਮ ਤੁਹਾਡੇ ਨਾਲ।

0: ਕੰਮ ਨਾ ਸ਼ੁਰੂ ਕਰ ਲੋ ਤੁਸੀਂ ਉਹਦੇ
1: ਤੋੜ ਨੀ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਹੈ ਰੇਡੀਓ ਹਾਂਜੀ 1674 AM ਤੇ ਤੁਹਾਡਾ ਨਿੱਗਾ ਨਿੱਗਾ ਸਵਾਗਤ ਮੈਂ ਹਾਂ ਆਰਜੇ ਕ੍ਰਿਸ਼ਨਾ ਮੇਰੇ ਨਾਲ ਆਰਜੇ ਬਲਕੀ
2: ਆਰਜੇ ਵੀ ਲਾਉਣਾ ਜ਼ਰੂਰੀ
1: ਹੈ ਐਂਡ ਮੇਰੀ ਅੱਜ ਫੇਰ ਤੋਂ ਆਈ ਵਾਸ ਆਲਮੋਸਟ ਦੇਅਰ ਮੇਰਾ ਅੱਜ ਆਲਮੋਸਟ ਖਤਮ ਹੋ ਗਿਆ ਸੀ ਇਹ ਬੰਦੇ ਦਾ ਧਿਆਨ ਇੱਧਰ ਉੱਧਰ ਸੀ ਮੈਂ ਤਾਂ ਹੀ ਨਾ ਮੈਂ ਕਿਹਾ ਮੈਂ ਇੰਟਰੋਡਕਸ਼ਨ ਕੰਪਲੀਟ ਕਰਾਂ ਪਰ ਫੇਰ ਨਹੀਂ ਹੋ ਸਕੀ ਤੁਹਾਡਾ ਬਹੁਤ ਬਹੁਤ ਨਿੱਗਾ ਨਿੱਗਾ ਸਵਾਗਤ ਹੈ ਬੋਇਜ਼ ਮੀਟ ਅਪ ਦੇ ਨਵੇਂ ਐਪੀਸੋਡ ਚ ਕਿਵੇਂ ਬਲਕੀ ਰਜੇ ਠੀਕ
2: ਹੋ ਬਹੁਤ ਘੈਂਟ ਪਰ ਨਾ ਜੋ ਵੀ ਹੁੰਦਾ ਨਾ ਇਹ ਬ੍ਰਿੰਕ ਆਫ ਆਈ ਦਾ ਹੀ ਹੁੰਦਾ ਵਾ ਤੁਹਾਨੂੰ ਵੀ ਲੱਗਦਾ ਵਾ ਵੀ ਪਹਿਲਾਂ ਸਾਰਾ ਏਦਾਂ ਨੀ ਹੁੰਦਾ ਤੁਸੀਂ ਬਸ ਰੈਡੀ ਰਹਿਣਾ ਕਦੀ ਕੁਛ ਵੀ ਹੋ
1: ਰੈਡੀ ਰਹਿਣਾ ਤੇ ਅੱਜ ਗੱਲਬਾਤ ਆਪਾਂ ਇਹ ਕਰਨਾ ਰੈਡੀ ਤਾਂ ਰਹਿਣਾ ਹੀ ਆ ਪਰ ਆਪਾਂ ਗੱਲਬਾਤ ਕਰਨੀ
2: ਥੋੜੀ ਵਾਈਬ ਦਾ ਹੋਇਆ ਹੈਡਫੋਨ ਦੀ
1: ਕਰਨੀ ਵੀ ਓਕੇ ਕਰੋ ਲੋ ਜੀ ਲੋ ਠੀਕ ਹੈ ਜੀ
2: ਓਕੇ ਨਹੀਂ ਨਹੀਂ ਹੈਡਫੋਨ ਥੱਲੇ ਆ ਜਾਣ
1: ਓਹੋ ਸਾਰਿਆਂ ਨੂੰ ਦੱਸ ਦਿੰਦਾ ਆਦਮੀ ਕਿ ਇਹ ਨਾ ਹਜੇ
2: ਉਹ ਨਹੀਂ ਆਪਰੇਸ਼ਨ ਠੀਕ ਜਾ ਇਦਾਂ ਦੀ ਗੱਲ ਨਹੀਂ ਥੱਲੇ ਕਿਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਰੇਸ਼ਨ ਚ ਨਹੀਂ ਠੀਕ ਯਾਰ ਇਦਾਂ ਨਾ ਕਰਿਆ ਕਰੋ
1: ਆਪਰੇਸ਼ਨ ਠੀਕ ਹੈ
2: ਵਾਹਿਗੁਰੂ ਆਪਰੇਸ਼ਨ ਦਾ ਨਾਂ ਨਾ ਲਓ
1: ਆਪਰੇਸ਼ਨ ਦਾ ਨਾਂ ਲਓ ਬਾਈ
2: ਇਹ ਹੋਰ ਆਪਰੇਸ਼ਨ
1: ਯੈਸ ਯੈਸ ਯੈਸ
2: ਆਪਰੇਸ਼ਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਹਨ
1: ਆਪਰੇਸ਼ਨ ਬਹੁਤ ਤਰ੍ਹਾਂ ਦੇ ਹੁੰਦੇ ਵੀ ਇੱਥੇ ਆ ਕੇ ਜ਼ਿਆਦਾ ਪਤਾ ਲੱਗਾ ਕਿ ਆਹ ਹੁੰਦਾ ਆਪਰੇਸ਼ਨਸ ਮੈਨੇਜਰ ਆਪਰੇਸ਼ਨਸ ਮੈਨੇਜਰ ਫਿਰ ਆ ਵੀ ਹਨਾ
2: ਆਪਰੇਸ਼ਨ ਤੁਹਾਨੂੰ ਕਦੀ ਉਦਾਂ ਲੱਗਾ ਸੀ ਕਿ ਤੁਸੀਂ ਆਪਰੇਸ਼ਨ ਕਰੋਗੇ ਕਦੀ
1: ਨਹੀਂ ਯਾਰ ਔਖਾ ਹੀ ਲੱਗਦਾ ਸੀ
2: ਹਨਾ ਵੇਖ ਲਓ ਹੁਣ ਤੁਸੀਂ ਫੋਨ
1: ਹਲਾ ਸੀਗੇ ਹਲਾ ਸੀਗੇ ਕਿ ਸਾਡਾ ਨਾ ਕਰਦੇ ਕੋਈ ਆਪਰੇਸ਼ਨ ਪਰ ਚਲੋ ਉਹੀ ਗੱਲ ਹੈ ਬਲਿੰਕ ਆਫ ਐਨ ਆਈ ਵਾਟ ਵਿਲ ਹੈਪਨ ਯੂ ਡੋਨਟ ਨੋ ਬ੍ਰਦਰ ਯੂ ਡੋਨਟ ਨੋ ਬ੍ਰੋ ਯੂ ਡੋਨਟ ਨੋ ਯੂ ਡੋਨਟ ਨੋ ਤੇ ਅੱਜ ਦਾ ਮੁੱਦਾ ਕੀ ਹੈ ਬਲਕਿ ਰਜੀ ਅੱਜ ਕੀ ਗੱਲਬਾਤ ਕਰਨਾ ਹੈ
2: ਮੁੱਦੇ ਵੇਖੋ ਦਿਨੇ ਉੱਠਦੇ ਕੋਈ ਨਾ ਕੋਈ ਨਵਾਂ ਛਿੜ ਪੈਂਦਾ ਵਾ ਹੁਣ ਮੁੱਦਾ ਨਵਾਂ ਛਿੜ ਜਾਂਦਾ ਵਾ ਬੰਦਾ ਵੀ ਨਵੇਂ ਸਿਰੋਂ ਉੱਠਦਾ
1: ਬਿਲਕੁਲ
2: ਗੱਲਬਾਤ ਵੀ ਨਵੀਂ ਕੋਈ ਕਰਨੀ ਆ
1: ਕਿਆ ਬਾਤ ਹੈ ਬਾਬਾ ਜੀ ਕਿਆ ਬਾਤ ਹੈ ਸ਼੍ਰੀ 108 ਬਲਕੀਰਤ ਮਹਾਰਾਜ ਕੀ ਜੈ
2: ਹੈਂ ਪਹਿਲਾਂ ਕਿਹੜਾ ਸੀ 108 ਤੇ ਮਾਮਾ ਦੂਜਾ ਸੀ ਉਹ ਜਿਹੜੀ ਐਂਬੂਲੈਂਸ ਚੱਲਦੀ
1: ਨਹੀਂ ਸਾਰਿਆਂ ਨਾਲ ਲੱਗਦਾ ਇਹ
2: ਅੱਛਾ
1: ਹਾਂ ਜਿਹੜੇ ਸਰ ਹੁੰਦੇ ਨਾ ਕਥਾਵਾਚਕ
2: ਜਿੱਦਾਂ ਪਲੱਸ 6-1 ਲਾਈਦਾ
1: ਮਹਾਰਥੀ ਕਥਾਵਾਚਕ ਜਾਂ ਬਾਬੇ ਹੁੰਦੇ ਆ ਸੰਤ ਕਹਿ ਦਿੰਦੇ ਜਿਹਨਾਂ ਨੂੰ ਆਪਾਂ ਉਹਨਾਂ ਨੂੰ ਫਿਰ ਸਰ ਕਹਿੰਦੇ 1008 ਇੱਦਾਂ ਕਰਕੇ ਖੈਰ ਆਪਾਂ
2: ਨੀਵੇਂ ਹੋ ਕੇ ਚੱਲਿਆ ਕਰੋ
1: ਹਾਂਜੀ ਨੀਵੇਂ ਹੋ ਕੇ ਚੱਲੋ ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਚੱਲਣਾ ਕਿਸ ਤਰ੍ਹਾਂ ਉੱਠਣਾ ਕਿਸ ਤਰ੍ਹਾਂ ਬੈਠਣਾ ਕਿਸ ਤਰ੍ਹਾਂ ਪਾਣਾ ਕੀ ਹੈ ਲਾਣਾ ਕੀ ਹੈ ਮਤਲਬ ਕਿ ਅੱਜ ਬਲਕੀਰਤ ਜੀ ਸਾਡੇ ਨਾਲ ਹਾਂ
2: ਚੌਣਾ ਕੀ ਹੈ
1: ਸੋ ਬੇਸਿਕਲੀ ਗੱਲਬਾਤ ਇਹ ਹੋਣੀ ਹੈ ਕਿ ਬਈ ਹਾਊ ਟੂ ਕੈਰੀ ਵਨ ਸੈਲਫ
2: ਆਏ ਓਏ
1: ਸਹੀ ਗੱਲ ਹੋ ਗਈ
2: ਬਿਲਕੁਲ ਜੀ ਆਪਾਂ ਗੱਲਬਾਤ ਇਹੀ ਕਰਨੀ ਅੱਜ ਵੀ ਆਪਾਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਨਾ ਵਾ ਹੁਣ ਕੈਰੀ ਕਰਨ ਦਾ ਮਤਲਬ ਇਹ ਨਹੀਂ ਵੀ ਚੁੱਕ ਕੇ ਕਿਤੇ ਖੜਨਾ ਆਪਣੇ ਆਪ ਨੂੰ
1: ਕੈਰੀ ਓਨ
2: ਨਹੀਂ ਯਾਰ ਫਿਲਮ ਮੇਰਾ ਮੱਚ ਮਰ ਗਿਆ ਮੈਂ ਨਹੀਂ ਵੇਖਣੀ
1: ਮੈਂ ਵੀ ਨਹੀਂ ਦੇਖੀ
2: ਤੁਸੀਂ ਵੀ ਨਹੀਂ ਵੇਖਣੀ
1: ਦੇਖਣੀ ਕਰਦਾ ਭਰਾਵਾ ਇਹ ਵੀ ਨਹੀਂ ਕਿ ਵਧੀਆ ਕਿ ਨਹੀਂ ਪਰ ਜਾ ਕੇ ਦੇਖੋ 26 June ਨੂੰ ਰਿਲੀਜ਼ ਹੋਈ ਹੈ ਕੈਰੀ ਓਨ ਜੱਟਾ 4
2: ਇਦਾਂ ਕਰ ਕਰ ਕੇ ਮੜ ਕੇ
1: ਬਾਪੂ ਦਾ ਕਹਿਣਾ ਪੈਂਦਾ ਭਰਾ
2: ਆਹੋ ਕਵਰ ਕਰਨਾ ਹੀ ਪੈਂਦਾ
1: ਕਵਰ ਕਵਰ ਨਹੀਂ ਗੁੱਡ ਫਿਲਮ ਗੁੱਡ ਫਿਲਮ
2: ਹਰ ਇੱਕ ਚੀਜ਼ ਨੂੰ ਕਵਰ ਕਰਨਾ ਪੈਂਦਾ ਨਹੀਂ ਤੇ ਪਾਈਪ ਖਰਾਬ ਹੋ ਜਾਂਦੀ
1: ਪਰ ਇੱਕ ਗੱਲ ਆ ਵੈਸੇ ਗਿੱਪੀ ਗਰੇਵਾਲ ਨੇ ਆਪਣਾ ਨੂੰ ਕੈਰੀ ਵਧੀਆ ਕੀਤਾ ਥਰੂ ਆਊਟ ਦਾ ਯਾਰ
2: ਹਾਂ ਬਿਲਕੁਲ
1: ਇਹ ਗੱਲ ਹੈ ਖਿੱਚ ਕੇ ਸ਼ੇਵ ਕਰਦਾ ਪ੍ਰਧਾਨ ਮਤਲਬ
2: ਹਰ ਇੱਕ ਚੀਜ਼ ਚ ਵੀ ਕੈਰੀ ਕਰਨਾ ਹੁੰਦਾ ਨਾ ਹੁਣ ਕੈਰੀ ਕਰਨਾ ਇਹਦਾ ਮਤਲਬ ਇਹ ਨਹੀਂ ਆ ਵੀ ਇਕੱਲੀ ਸ਼ੇਵ ਹੀ ਕਰਨੀ ਆ ਜਾਂ ਇਕੱਲਾ ਮੂੰਹ ਹੀ ਕੈਰੀ ਕਰਨਾ ਕੈਰੀ ਕਰਨੀਆਂ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਆ ਹਾਲਾਂਕਿ ਚਲੋ ਕਈ ਕਰਦੇ ਵੀ ਆ ਜਿਹੜੇ ਹੁਣ ਜੇ ਆਪਾਂ ਕਹਿ ਦਿੰਦੇ ਕਿ ਸਕਸੈਸਫੁਲ ਕੋਈ ਬੰਦਾ ਆ ਤੇ ਉਹਦਾ ਇੱਕ ਇਹ ਵੀ ਪਾਰਟ ਆ ਕਿ ਉਹ ਆਪਣੇ ਆਪ ਨੂੰ ਕੈਰੀ ਵੀ ਵਧੀਆ ਕਰਦਾ ਵਾ ਤੇ ਉਹ ਤਾਂ ਹੀ ਸਕਸੈਸਫੁਲ ਆ ਹਨਾ
1: ਇਹ ਵੀ ਗੱਲ ਸਹੀ ਆ
2: ਕਿਉਂਕਿ ਵੇਖੋ ਇੱਕ ਅਹਿਮ ਰੋਲ ਇਹ ਨਿਭਾਉਂਦਾ ਇੱਕ ਬੰਦੇ ਦੀ ਪਰਸਨੈਲਿਟੀ ਦੇ ਵਿੱਚ ਹੁਣ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ ਜਿੱਦਾਂ ਤੁਸੀਂ ਆਪਾਂ ਜੇ ਗੱਲ ਕਰ ਲਈਏ ਕਿ ਆਪਾਂ ਲਾਉਣੇ ਪਾਉਂਦੇ ਕੀ ਆ ਜੇ ਤੁਸੀਂ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਲਾਉਣਾ ਕੀ ਪਾਉਣਾ ਕੀ
1: ਹਾਊ ਯੂ ਡਰੈਸ ਅਪ
2: ਤੇ ਹੁਣ ਲਾਉਣਾ ਪਾਉਣਾ ਕੀ ਆ ਕਿ ਜਦੋਂ ਆਪਾਂ ਮੰਨ ਲਓ ਲਾਉਣਾ ਪਾਉਣਾ ਜਿੱਥੇ ਜਾਣਾ ਆਉਣਾ ਵਾ ਉਹਦੇ ਨਾਲ ਕੀ ਆ ਫਸਟ ਇੰਪ੍ਰੈਸ਼ਨ ਆ ਇੱਕ ਤੇ ਉਹ ਹੀ ਮੈਟਰ ਕਰਦਾ ਵਾ
1: ਦੈਟ ਇਜ਼ ਸੋ ਰਾਈਟ ਆਪਾਂ ਕਹਿ ਦਿੰਦੇ ਹਾਂ ਨਾ ਕਿ ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ ਪਰ ਇਹ ਗੱਲ ਨਹੀਂ ਆ
2: ਹਾਂ
1: ਕਿਤਾਬ ਕਵਰ ਤੋਂ ਹੀ ਪਛਾਣੀ ਜਾਂਦੀ ਹੈ
2: ਜਿਹੜੀ ਕਵਰ ਦੇ ਉੱਤੇ 2 ਸਤਰਾਂ ਲਿਖੀਆਂ ਜਾਂਦੀਆਂ ਨਾ
1: ਉਹੀ
2: ਉਹਤੋਂ ਹੀ ਪਤਾ ਲੱਗਦਾ ਵਾ ਵੀ ਵਿੱਚ ਕੀ ਆ ਕੱਢਣ
1: ਖਾਸ ਕਰ ਅੱਜ ਦਾ ਜ਼ਮਾਨਾ ਜੋ ਇੰਨਾ ਫਾਸਟ ਆ ਹਨਾ ਤੁਹਾਡਾ ਪਹਿਲਾ ਇੰਪ੍ਰੈਸ਼ਨ ਤੁਹਾਡੇ ਪਹਿਲੇ ਬੋਲ ਤੁਹਾਡੀ ਗੱਲ ਕਰਨ ਦਾ ਸਲੀਕਾ ਤੁਹਾਡਾ ਉੱਠਣ ਬੈਠਣ ਦਾ ਸਲੀਕਾ ਉਹਦੇ ਨਾਲ ਹੀ ਇਹ ਤੱਕ ਡਿਸਾਈਡ ਹੋ ਜਾਂਦਾ ਇਸ ਆਦਮੀ ਦੇ ਨਾਲ ਕੰਮ ਕਰਨਾ ਨਹੀਂ ਕਰਨਾ ਇਸ ਨੂੰ ਬੰਦੇ ਨੂੰ ਜੋਬ ਦੇਣੀ ਹੈ ਨਹੀਂ ਦੇਣੀ ਹੈ ਜਾਂ ਫਿਰ ਸਮਝੋ ਰਿਸ਼ਤੇ ਵਗੈਰਾ ਹੋਣ ਜਾਂ ਫਿਰ ਡੇਟਿੰਗ ਲਾਈਫ ਵੀ ਹੋਵੇ ਬਈ ਤੇ ਜੇ ਤੁਸੀਂ ਪਹਿਲੀ ਵਾਰੀ ਡੇਟ ਸ਼ੇਟ ਤੇ ਵੀ ਗਏ ਤਾਂ ਉੱਥੇ ਵੀ ਮਤਲਬ ਹਨਾ ਬੰਦਾ ਕਹੇ ਬੱਤਾ ਮੰਗਾ ਲਈਏ ਉਹ ਕੰਮ ਨਹੀਂ
2: ਸੌਖੇ ਸ਼ਬਦਾਂ ਚ ਆਪਾਂ ਕਹਿ ਲਈਏ ਕਿ ਜਿਹੜਾ ਰੀਲ ਦਾ ਕਵਰ ਆ ਨਾ ਉਹ ਜਿਹੜੀ ਕਵਰ ਫੋਟੋ ਆਪਾਂ ਲਾ ਦੀ ਉੱਥੋਂ ਹੀ ਰੀਲ ਚੱਲਦੀ ਹੈ
1: ਰੀਲ ਉੱਥੋਂ ਹੀ ਚੱਲਦੀ ਹੈ ਜਿਹੜੇ ਪਹਿਲੇ 3 ਸੈਕਿੰਡ ਨੇ ਨਾ ਉਹ ਜੇ ਉੱਚ ਰੁਕ ਗਏ ਉਹ ਹੀ ਹੁੱਕ
2: ਆ ਬਾਤ ਹੈ ਜੱਟਾ ਕਿਆ ਬਾਤ ਹੈ ਕੱਲ ਸੀ ਗੀ ਦੇ ਨਾ ਬਤਾਈ ਰਾਤ ਹੈ
1: ਨੋਟੇ ਨਹੀਂ ਹੋਣਾ ਮੇਰਾ
2: ਭਰਾਵਾ ਗਾਣਾ ਜਿੱਤੇ ਆ ਗਿਆ ਗਲਤ ਗਾਣਾ ਹੋ ਗਿਆ ਆਪਣੇ ਤੇ ਨਾ ਸੀਰੀਅਸ ਲੈ ਜਾ ਕਰੋ ਤੁਸੀਂ ਗਾ
1: ਓਕੇ ਬੇਬੀ ਜਿਵੇਂ ਤੁਸੀਂ ਕਹੋ
2: ਅੱਛਾ ਆਪਾਂ ਵਾਪਸ ਹੁੰਦੇ ਹਾਂ
1: ਆਓ ਜੀ ਆਓ
2: ਜਿੱਦਾਂ ਤੁਸੀਂ 3 ਸਕਿੰਟਾਂ ਦੀ ਗੱਲ ਕੀਤੀ ਉੱਦਾਂ ਹੀ ਇਹਦੇ ਵਿੱਚ ਵੀ ਕਹਿੰਦੇ ਆ ਕਿ ਪਰਸਨੈਲਿਟੀ ਦੇ ਵਿੱਚ ਜਾਂ ਮੰਨ ਲਓ ਫਸਟ ਇੰਪਰੈਸ਼ਨ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ ਜਦੋਂ ਆਪਾਂ ਪਹਿਲਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਜਿਹਨੂੰ ਤੁਸੀਂ ਜਿਹਨੂੰ ਨਹੀਂ ਪਤਾ ਤੁਹਾਡਾ ਜਿਹੜਾ ਤੁਹਾਨੂੰ ਨਹੀਂ ਜਾਣਦਾ ਕਿਸੇ ਵੀ ਪੱਖੋਂ ਉਹ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਨੂੰ ਜੱਜ ਕਰਦਾ ਵਾ ਹਰ ਕੋਈ ਹਰ ਕਿਸੇ ਨੂੰ ਜੱਜ ਕਰਦਾ ਭਾਵੇਂ ਆਪਾਂ ਜਿੰਨੇ ਮਰਜ਼ੀ ਕਹੀ ਜਾਈਏ ਨਹੀਂ ਜੀ ਨਹੀਂ ਅਸੀਂ ਨਹੀਂ ਕਿਸੇ ਨੂੰ ਜੱਜ
1: ਕਰੀਦਾ ਖੁਦ ਨੂੰ
2: ਹਾਂ ਸਾਡੇ ਸਾਹਮਣੇ ਜਿੰਨਾ ਕੋਈ ਮਰਜ਼ੀ ਕੋਈ ਕਰੀ ਜਾਵੇ ਸਾਨੂੰ ਨਹੀਂ ਕੋਈ ਪਰਵਾਹ ਅਸੀਂ ਆਪਣਾ ਆਪ ਵੇਖੀ ਦਾ ਇੱਦਾਂ ਨਹੀਂ ਹੁੰਦਾ ਅੱਖਾਂ ਖੁੱਲੀਆਂ ਨੇ ਰੱਬ ਨੇ ਦਿੱਤੀਆਂ ਵੇਖਣ ਨੂੰ ਦਿੱਤੀਆਂ ਤੇ ਉਹ ਤੁਸੀਂ ਵੇਖਦੇ ਹੀ ਹੋ ਤੇ ਉਹ ਵੇਖ ਕੇ ਆਟੋਮੈਟਿਕ ਹੀ ਦਿਮਾਗ ਜਿਹੜਾ ਵਾ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਉਹ ਆਟੋ ਹੀ ਆਏ ਤੁਸੀਂ ਆਪ ਨਹੀਂ ਕਰਦੇ ਤੁਹਾਡਾ ਨਹੀਂ ਕਸੂਰ ਇਹ ਹੋ ਜਾਂਦਾ ਇਹ ਹੋਣਾ ਹੀ ਆ ਤੇ ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਜੱਜ ਕੀਤਾ ਤੇ ਉਦੋਂ ਹੀ ਤੁਹਾਨੂੰ ਉਹਦਾ ਪਤਾ ਲੱਗ ਜਾਣਾ ਵਾ ਮੰਨ ਲਓ ਅਗਲਾ ਬੰਦਾ ਪਾ ਕੇ ਕੀ ਆਇਆ ਸਮਾਈਲ ਕਿੱਦਾਂ ਕਰਨ ਡਿਆ ਵਾ ਉਹਦਾ ਆਈ ਕੰਟੈਕਟ ਕਿੱਦਾਂ ਦਾ ਕਿ ਹਾਂ ਮੈਨੂੰ ਆ ਕੇ ਵਧੀਆ ਮਿਲਿਆ ਵਾ ਵੱਖ ਅੱਖਾਂ ਪਾਈਆਂ ਕਿ ਕੋਨਫੀਡੈਂਸ ਲੈਵਲ ਕਿੰਨਾ ਕਿਆ ਜਾਂ ਬੋਡੀ ਲੈਂਗੁਏਜ ਕਹਿ ਲਓ ਜਿਹੜੀ ਜਿਹੜੀ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਨੋਟਿਸ ਕੀਤੀ ਜਾਂਦੀ ਹੈ ਕਿ ਤੁਸੀਂ ਆਏ ਹੋ ਹੱਥ ਮਿਲਾਇਆ ਵਾ ਜਾਂ ਮੰਨ ਲਓ ਡਿਪੈਂਡ ਪਾਉਣ ਤੁਹਾਡੇ ਕਿੱਡੀ ਕੁ ਨਜ਼ਦੀਕ ਆ ਜੱਫੀ ਪਾਈ ਜਾਂ ਮੰਨ ਲਓ ਦੂਰੋਂ ਹੀ ਹੈਲੋ ਕਰਤੀ ਐ ਕਰਕੇ ਉਹ ਹਾਈ ਫਾਈ ਜਿਹੜਾ ਕਰਦੇ ਉਹ ਕਰਤਾ ਐ ਕਰਕੇ ਜਿਹੜਾ ਕਰਦੇ ਆ
1: ਫਿਸਟ ਬੰਪ ਫਿਸਟ ਬੰਪ ਫਿਸਟ ਬੰਪ
2: ਹਾਂਜੀ
1: ਫਿਸਟ ਬੰਪ ਕਹਿੰਦੇ ਨੂੰ
2: ਫਿਸ਼ਟ
1: ਫਿਸ਼ਟ ਬੰਪ
2: ਹਾਂਜੀ ਫਿਸ਼ਟ ਬੰਪ
1: ਹਾਂ
2: ਉਹ ਫਿਸ਼ਟ ਬੰਪ ਕਰਤਾ ਜਾਂ ਦੂਜੀ ਮਤਲਬ ਕੋਈ ਜਿਹੜਾ
1: ਹਾਂ ਮਤਲਬ ਤੁਹਾਡਾ ਗੈਸਚਰ ਕੀ ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਕੀ ਹੈ ਤੁਹਾਡੇ ਜੈਸਚਰ ਕੀ ਹੈ ਬਹੁਤ ਮਾਇਨੇ ਰੱਖਦੇ ਆ ਜਿੱਦਾਂ ਤੁਸੀਂ ਕਿਹਾ ਉਹਦੇ ਅੰਦਰ ਮੇਜਰ ਪੁਆਇੰਟ ਜਦੋਂ ਅਸੀਂ ਵੱਡੇ ਹੁੰਦੇ ਹਾਂ ਤੇ ਸਾਨੂੰ ਇਹੀ ਸਮਝਾਉਣਾ ਕਿ ਜਿਹਦੇ ਨਾਲ ਗੱਲ ਕਰਨੀ ਹੈ ਕਿ ਆਈ ਕੰਟੈਕਟ ਮੇਨਟੇਨ ਕਰਨਾ ਖਾਸ ਕਰ ਜਦੋਂ ਵੀ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੋ ਪਰ ਇਹ ਵੀ ਨਹੀਂ ਕਿ ਇੱਦਾਂ ਵੇਖਣਾ ਸ਼ੁਰੂ ਕਰ ਦੋ ਅਗਲਾ ਕਹੇ ਕਿ ਆਪਣੀ ਪ੍ਰੋਬਲਮ ਕੀ ਹੈ ਹਨਾ ਕਿ ਬਟ ਇੱਕ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਪਏ ਹੋ ਇੱਕ ਬੇਸਿਕ ਹੁੰਦੇ ਆ ਹਨਾ ਮੈਨਰਸ ਕੀ ਆਈ ਕੰਟੈਕਟ ਸਿੱਧੇ ਖੜੇ ਹੋਣਾ ਹਨਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਮੋਢੇ ਡਿੱਗੇ ਪਏ ਆ ਹਨਾ ਤੇ ਇਟ ਸ਼ੋਜ਼ ਵੀਕਨੈਸ ਤੇ ਬੜੀਆਂ ਥਾਵਾਂ ਤੇ ਚੀਜ਼ਾਂ ਕੰਮ ਨਹੀਂ ਆਉਂਦੀਆਂ ਖਾਸ ਕਰ ਇੱਥੇ ਦੇ ਏਰੀਆਜ਼ ਦੇ ਅੰਦਰ ਜਿੱਥੇ ਹਰ ਚੀਜ਼ 'ਚ ਐਨਾਲਿਸਿਸ ਇੰਨਾ ਹੁੰਦਾ ਇੰਨਾ ਵੇਖਦੇ ਆ ਤੁਹਾਨੂੰ ਅੱਛਾ ਇੱਕ ਨਾ ਇਹਦੇ ਅੰਦਰ ਇਹ ਵੀ ਚਲੋ ਬੋਡੀ ਲੈਂਗੁਏਜ ਦੀ ਗੱਲ ਆ ਮੇਰਾ ਇਹ ਪਰਸਨਲ ਮੰਨਣਾ ਬਲਕਿਰਤ ਕਿ ਬੰਦਾ ਜਿੰਨਾ ਅੰਦਰੋਂ ਨਾ ਆਪਣੇ ਆਪ ਨਾਲ ਸੱਚਾ ਕਿ ਦਿਸ ਇਜ਼ ਮਾਈ ਪਰਸਨੈਲਿਟੀ ਮੈਂ ਤਾਂ ਇਹ ਹਾਂ ਓਨਾ ਹੀ ਉਹ ਬੈਟਰ ਉਭਰ ਕੇ ਆਉਂਦਾ ਓਨਾ ਹੀ ਉਹਦੇ ਅੰਦਰ ਮਤਲਬ ਜਿੰਨਾ ਕੋ ਕਰਿਜ਼ਮਾ ਆਪਣੇ ਆਸੇ ਪਾਸੇ ਫੈਲਾ ਸਕਦਾ ਉਹ ਫੈਲਾ ਲੈਂਦਾ ਕਈ ਲੋਕ ਦੂਸਰੇ ਦੀ ਲਾਈਫ ਨੂੰ ਮਿਮਿਕ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਦੇ ਉਹ ਉੱਠਦੇ ਬੈਠਦੇ ਆ ਜਿੱਦਾਂ ਦੇ ਉਹ ਡਰੈਸਅਪ ਹੁੰਦੇ ਉਹਨੂੰ ਮਿਮਿਕ ਕਰਨਾ ਸ਼ੁਰੂ ਕਰਦੇ ਆ ਸਭ ਤੋਂ ਮਾੜੀ ਚੀਜ਼ ਹੋਊਗਾ ਉਹ ਤਾਂ ਬਿਲਕੁਲ ਹੀ ਨਾ ਕਰੋ
2: ਵੇਖੋ ਗੱਲ ਤੁਹਾਡੀ ਠੀਕ ਆ ਪਰ ਮੈਂ ਮਤਲਬ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਤੁਹਾਡੇ ਨਾਲ ਸਹਿਮਤ ਤਾਂ ਨਹੀਂ ਆ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਚੰਗੀ ਚੀਜ਼ ਜਿਹੜੀ ਉਹ ਸਿੱਖ ਲੈਣੀ ਚਾਹੀਦੀ ਆ
1: ਹੁਣ
2: ਇਹ ਜ਼ਰੂਰ ਆ ਕਿ ਇਹ ਜ਼ਰੂਰ ਆ ਕਿ ਤੁਸੀਂ ਆਪਣਾ ਜਿਹੜਾ ਉਹ ਆਪਣੇ ਅੰਦਰਲਾ ਜਿਹੜਾ ਤੁਹਾਡਾ ਆਪ ਆ ਉਹ ਨਾ ਛੱਡੋ ਉਹ ਤੁਸੀਂ ਕੈਰੀ ਕਰਕੇ ਖੜੋ ਹਰ ਕਿਤੇ ਜਿੱਥੇ ਜਾਂਦੇ ਹੋ ਜੋ ਤੁਸੀਂ ਮੰਨ ਲਓ ਜਿੱਦਾਂ ਦੇ ਵੀ ਤੁਸੀਂ ਅੰਦਰੋਂ ਹੈਗੇ ਹੋ ਚੰਗੇ ਮਾੜੇ ਜੋ ਵੀ ਆ ਹਨਾ ਜਿੱਦਾਂ ਦਾ ਤੁਹਾਡਾ ਨੇਚਰ ਆ ਉਹਨੂੰ ਉੱਥੇ ਜਾ ਕੇ ਉੱਦਾਂ ਦਾ ਤੁਸੀਂ ਮਤਲਬ ਨੈਚੁਰਲ ਰੱਖੋ ਪਰ ਹਾਂ ਜੇ ਤੁਹਾਨੂੰ ਕੋਈ ਉੱਠਣ ਬਹਿਣ ਦਾ ਤਰੀਕਾ ਖਾਣ ਪੀਣ ਦਾ ਤਰੀਕਾ ਆਉਣ ਜਾਣ ਦਾ ਤਰੀਕਾ ਰਹਿਣ ਸਹਿਣ ਦਾ ਤਰੀਕਾ ਕੋਈ ਵੀ ਕਿਸੇ ਨਾਲ ਵਿਚਰਨ ਦਾ ਤਰੀਕਾ ਕਿਤੇ ਤੁਹਾਨੂੰ ਲੱਗਦਾ ਵਾ ਕਿ ਯਾਰ ਆਹ ਮੇਰਾ ਜਿਹੜਾ ਉਹ ਕਿਤੇ ਹਲਕਾ ਆ ਜਾਂ ਮੇਰਾ ਠੀਕ ਨਹੀਂ ਆ ਮੈਂ ਇਹਦਾ ਜ਼ਿਆਦਾ ਵਧੀਆ ਵਾ ਜਾਂ ਮੈਂ ਕੋਈ ਤੁਹਾਨੂੰ ਸਿਖਾ ਹੀ ਦਿੰਦਾ ਮੰਨ ਲਓ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ ਲਿਆ ਕਰ ਕਿਉਂਕਿ ਜਿਹੜਾ ਤੁਹਾਡਾ ਆਪਣਾ ਉਹ ਤੁਹਾਡੇ ਲਈ ਕੰਸਰਨਿੰਗ ਹੁੰਦਾ ਵਾ ਹਨਾ ਹੁਣ ਉਹ ਤੁਹਾਨੂੰ ਦੱਸੂਗਾ ਵੀ ਯਾਰ ਆਹ ਚੀਜ਼ ਨਾ ਥੋੜ੍ਹੀ ਜਿਹੀ ਇਹਨੂੰ ਇੱਦਾਂ ਕਰ ਲਾ ਵੀ ਹੋਰ ਵਧੀਆ ਤੇਰੇ ਲਈ ਹਨਾ ਕਿਉਂਕਿ ਉਹ ਨੈਰਿਸ ਕਰਕੇ ਦੱਸਦਾ ਬੰਦਾ ਚੰਗੇ ਲਈ ਤੇ ਉਹ ਚੀਜ਼ ਉਹਨੂੰ ਚੇਂਜ ਕਰ ਲੈਣੀ ਚਾਹੀਦੀ ਆ ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਉਹ 100% ਪਰਫੈਕਟ ਹੋ
1: ਹਾਂ
2: ਹੋ ਸਕਦਾ ਤੁਸੀਂ 70% ਠੀਕ ਹੈ ਤੇ 30% ਚੀਜ਼ਾਂ ਤੁਹਾਡੀਆਂ ਚੇਂਜ ਕਰ
1: ਐਗਜੈਕਟਲੀ ਸਹੀ ਸੈਕਿੰਡ ਪੁਆਇੰਟ ਮੇਜਰ ਇਹੀ ਆਉਂਦਾ ਇਸ ਕੰਮ ਦੇ ਅੰਦਰ ਕਿ ਈਗੋ ਨਾਲ ਨਹੀਂ ਆਪਣੇ ਆਪ ਨੂੰ ਅਟੈਚ ਕਰਕੇ ਰੱਖਣਾ ਕਿ ਯਾਰ ਮੈਂ ਕਿਉਂ ਸਿੱਖਾਂ ਜਾਂ ਮੈਂ ਕਿਉਂ ਕਿਸੇ ਨੂੰ
2: ਮੈਂ ਕਿਉਂ ਕਿਸੇ ਦੀ ਗੱਲ ਕੋਈ ਫੋਲੋ ਕਰਾਂ ਜਾਂ ਮੈਂ ਕੋਈ ਕਿਸੇ ਦੀ ਕਿਉਂ ਸੁਣਾ ਹਨਾ
1: ਸਾਡੇ ਨਾ ਕਲਚਰ ਦੇ ਅੰਦਰ ਆਹ ਚੀਜ਼ ਖਾਸ ਕਰ ਪੰਜਾਬੀ ਫਿਲਮਾਂ ਕਹਿ ਲਈਆਂ ਗਾਣਿਆਂ ਥਰੂ, ਇਹ ਮੈਨੂੰ ਸਭ ਤੋਂ ਜ਼ਿਆਦਾ ਗੁਰੇਜ਼ ਇਸ ਚੀਜ਼ ਦਾ। ਮੈਨੂੰ ਡਰੱਗ ਕਲਚਰ ਜਾਂ ਗਨ ਕਲਚਰ ਦੇ ਗਾਣੇ ਵੀ ਆਉਂਦੇ ਨਾ, ਮੈਂ ਫਿਰ ਵੀ ਸ਼ਾਇਦ 1% ਉਹਦਾ ਸੋਚਦਾ ਕਿ ਯਾਰ ਕੋਈ ਇੰਨਾ ਜ਼ਿਆਦਾ ਬੇਵਕੂਫ਼ ਨਹੀਂ ਕਿ ਫੋਲੋ ਕਰਨਾ ਸ਼ੁਰੂ ਕਰ ਦੇਵੇ ਅਚਾਨਕ ਹੀ, ਹੈ ਨਾ। ਠੀਕ ਹੈ, ਗਾਣਿਆਂ ਨੂੰ ਗਾਣੇ ਵਕਣ 'ਚ ਕਹਿੰਦੇ ਕਿ ਠੀਕ ਹੈ ਗਾਣਿਆਂ ਨੂੰ ਗਾਣਿਆਂ ਮੰਗ ਲਓ, ਪਰ ਆਈ ਬਿਲੀਵ ਕਿ ਚਲੋ ਉਹ ਵੀ ਨਹੀਂ ਹੋਣੀਆਂ ਚਾਹੀਦੀਆਂ ਚੀਜ਼ਾਂ। ਪਰ ਉਸ ਤੋਂ ਜ਼ਿਆਦਾ ਪਤਾ ਕਿ ਖਤਰਨਾਕ ਹੈ, ਜਿਹੜਾ ਆਪਾਂ ਨਾ ਬਹੁਤ ਮਾਣ ਕਰਦੇ ਹਾਂ ਕਿ ਲੈ ਅਸੀਂ ਦੇਸੀ ਹਾਂ ਜੀ, ਲੈ ਸਾਨੂੰ ਨਹੀਂ ਫਰਕ ਪੈਂਦਾ ਬਈ, ਸਹੀ ਕਿ ਨਹੀਂ। ਆਹ ਮੈਨੂੰ ਕੰਮ ਨਾ, ਇਹ ਮੈਨੂੰ ਗੱਲ ਨਹੀਂ ਸਮਝ ਆਉਂਦੀ ਕਿ ਲੈ ਤਾਂ ਕੀ ਹੋਇਆ, ਤੁਸੀਂ ਖਾਂਦੇ ਹੋ ਫੋਰਕਾਂ ਨਾਲ, ਅਸੀਂ ਨਹੀਂ ਖਾਂਦੇ ਜੀ, ਅਸੀਂ ਚਾਹ ਕਹੀ ਦੀ ਹੈ ਜੀ। ਨਹੀਂ ਯਾਰ, ਡਜ਼ਨਟ ਲੁੱਕ ਨਾਈਸ, ਹੈ ਨਾ।
2: ਆਹੋ ਤੁਸੀਂ ਰੱਖੋ ਆਪਣਾ, ਆਪਾਂ ਇੱਦਾਂ ਹੀ ਰੱਖਾਂਗੇ, ਆਪਾਂ ਨਹੀਂ ਬਦਲਦੇ।
1: ਕਿੰਨਾ ਡਿਫਰੈਂਟ ਹੈ। ਅੱਛਾ, ਵੱਡੀ ਗੱਲ ਪਤਾ ਕੀ ਹੈ, ਇਹ ਨਾ ਬੜਾ ਸਿਸਟਮੈਟਿਕਲੀ ਸਾਨੂੰ ਇਹ ਇਸ ਪ੍ਰੋਪਾਗੈਂਡਾ ਚ ਫਸਾਤਾ ਕਿ ਮਿੱਟੀ ਨਾਲ ਮਿੱਟੀ ਹੋ ਕੇ ਰਹੋ, ਮਿੱਟੀ ਨਾਲ ਜੁੜੋ। ਉਹ ਜ਼ਰੂਰੀ ਹੈ ਯਾਰ, ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ, ਪਰ ਅਸੀਂ ਭੁੱਲ ਗਏ। ਸਭ ਤੋਂ ਜ਼ਿਆਦਾ ਮਾਡਰਨ ਲਿਟਰੇਚਰ ਪੁਰਾਣੇ ਸਮਿਆਂ ਦਾ ਕਿੱਥੋਂ ਆਇਆ? ਪੰਜਾਬ। ਠੀਕ ਹੈ, ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਪੰਜਾਬੀ, ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ, ਸਭ ਤੋਂ ਜ਼ਿਆਦਾ ਲਫ਼ਜ਼ ਕਿਹੜੇ ਨੇ? ਫਾਰਸੀ ਦੇ, ਮਤਲਬ ਕਿ ਫੋਰਨ ਲੈਂਗੁਏਜ ਦੇ ਲਫ਼ਜ਼, ਮਤਲਬ ਅਸੀਂ ਅਡੋਪਟ ਕੀਤੇ ਨਾ ਫਿਰ, ਇਹੀ ਗੱਲ ਹੈ। ਮਤਲਬ ਕਿ ਸਾਡੇ ਬਜ਼ੁਰਗ ਜਿਹੜੇ ਸ਼ਾਇਦ 300-400-500 ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ, ਉਹ ਕਿੰਨੇ ਪ੍ਰੋਗਰੈਸਿਵ ਸੀਗੇ, ਉਹ ਬਾਕੀ ਇੰਡੀਅਨ ਸਬ ਕੰਟੀਨੈਂਟ ਨਾਲੋਂ ਕਿੰਨੇ ਮਾਡਰਨ ਸੀਗੇ, ਸਹੀ ਕਿ ਨਹੀਂ? ਕਿਉਂਕਿ ਸਪੋਰਟਸ ਉਹਨਾਂ ਕੋਲ ਆਇਆ, ਫਿਲੋਸਫੀ ਉਹਨਾਂ ਕੋਲ ਆਈ, ਜਿੰਨੀ ਫਿਲੋਸਫੀ ਉੱਥੋਂ ਨਿਕਲੀ ਹੈ। ਆਹ ਬਾਬਾ ਬੁੱਲੇ ਸ਼ਾਹ ਦਾ ਹੀ ਮੈਂ ਐਗਜ਼ਾਮਪਲ ਲੈ ਲਵਾਂ, ਪੂਰੇ ਇੰਡੀਆ 'ਚ ਕਿੰਨੇ ਹੋਰ ਹੋਣਗੇ, ਵਿਰਲੇ ਹੀ ਹੋਣਗੇ। ਹਾਸ਼ਿਮ ਭੀਲੂ, ਕਿੰਨੇ ਲੋਕ ਨੇ, ਕਿਆ ਕਿਆ ਚੀਜ਼ਾਂ ਕਹੀਆਂ। ਹਰ ਤਰ੍ਹਾਂ ਦਾ ਧਰਮ ਅਪਣਾਇਆ ਗਿਆ, ਮੰਨਿਆ ਗਿਆ। ਇੱਕ ਮਤਲਬ ਇੰਨੀ ਵੱਡੀ ਲੀਕ ਤੋਂ ਆਉਂਦੇ, ਇੰਨੀ ਤਗੜੀ ਆਪਾਂ ਲੈਗੇਸੀ ਤੋਂ ਆਉਂਦੇ ਹਾਂ, ਅਤੇ ਅਸੀਂ ਹੁਣ ਆਪਣੇ ਆਪ ਨੂੰ ਬਣਾ ਲਿਆ, ਨਹੀਂ ਅਸੀਂ ਨਹੀਂ ਸਿੱਖਦੇ ਜੀ, ਅਸੀਂ ਕੀ ਲੈਣਾ, ਅਸੀਂ ਤਾਂ ਜੀ ਜੋ ਹੈਗੇ ਹੈਗੇ ਹਾਂ।
2: ਜਾਂ ਅਸੀਂ ਇਸ ਤਰੀਕੇ ਨਾਲ ਕਰ ਲਿਆ ਕਿ ਸਾਡੇ ਨੇ ਨਾ ਕਦੀ ਸੁਣਿਆ ਸੀ, ਨਾ ਕਦੀ ਕਿਸੇ ਨੂੰ ਫੋਲੋ ਕੀਤਾ, ਅਸੀਂ ਵੀ ਨਹੀਂ ਕਰਨਾ, ਹਾਲੇ ਕਿ ਆਪਾਂ ਜਾਣਦੇ ਹੈ ਨਹੀਂ ਕਿ ਰਿਐਲਿਟੀ।
1: ਅਸੀਂ ਜਾਣਦੇ ਨਹੀਂ ਹੈ। ਜਦੋਂ ਅਸੀਂ ਆਪਣੇ ਰਾਈਟਰ ਪੜ੍ਹਦੇ ਹਾਂ ਨਾ, ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਸਮੇਂ ਤੋਂ ਅੱਗੇ ਦੀਆਂ ਗੱਲਾਂ ਲਿਖੀਆਂ, ਸਹੀ ਕਿ ਨਹੀਂ?
2: ਨਾਲੇ ਵੈਸੇ ਵੀ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਫਿਤਰਤ ਹੈ ਕਿ ਜਦੋਂ ਤੁਸੀਂ ਮੰਨ ਲਓ ਕਿਸੇ ਕੋਲ ਕੁਛ ਸਿੱਖਣਾ ਆ, ਜਾਂ ਪੁਰਾਣੇ ਸਮੇਂ ਤੋਂ ਕੁਛ ਸਿੱਖਣਾ, ਵੱਡੇ ਵਡੇਰਿਆਂ ਤੋਂ ਕੁਛ ਸਿੱਖਣਾ, ਤੇ ਆਪਾਂ ਜਿਹੜੀ ਚੀਜ਼ ਸਾਨੂੰ ਲੱਗਦੀ ਆ ਅਸੀਂ ਉਹੀ ਸਿੱਖਦੇ ਹਾਂ, ਆਪਾਂ ਸਾਰਾ ਨਹੀਂ ਸਿੱਖਦੇ ਨਾ ਕਿਸੇ ਕੋ। ਹੁਣ ਮੰਨ ਲਓ ਕਿਸੇ ਦੀ ਲਿਆਕਤ ਆ ਜਾਂ ਕਿਸੇ ਦਾ ਠਹਿਰਾ ਆ, ਉਹ ਆਪਾਂ ਹੋ ਸਕਦਾ ਆਪਾਂ ਵੇਖੇ ਹੀ ਨਾ ਕਿ ਵੀ ਕਿਸੇ 'ਚ ਇਹ ਵੀ ਹੈਗਾ ਅਤੇ ਇਹ ਵੀ ਮੈਂ ਸਿੱਖਣਾ ਵਾ। ਆਪਾਂ ਹੋ ਸਕਦਾ ਉਹਦਾ ਇਕੱਲਾ, ਜਿੰਨੀ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੋਰਮਲ ਗੱਲ ਕਰੀਏ, ਅਤੇ ਆਪਾਂ ਕਿਸੇ ਦਾ ਗੁੱਸਾ ਹੀ ਸਿੱਖ ਲਿਆ, ਬੋਲਣ ਦਾ ਤਰੀਕਾ ਹੀ ਸਿੱਖ ਲਿਆ ਇਕੱਲਾ ਮੰਨ ਲਓ, ਅਤੇ ਉਹ ਹੋ ਸਕਦਾ ਉਹਦਾ ਬੋਲਣ ਦਾ ਤਰੀਕਾ ਨਹੀਂ ਠੀਕ, ਪਰ ਉਹਦੇ 'ਚ ਹੋਰ ਜਿਹੜੀਆਂ 36 ਚੀਜ਼ਾਂ ਨੇ ਉਹ ਤੁਸੀਂ ਵੇਖੀਆਂ ਸਿੱਖੀਆਂ ਹੀ ਨਹੀਂ, ਉਹ ਠੀਕ ਸੀਗੀਆਂ। ਆਪਾਂ ਨੂੰ ਮੰਨ ਲਓ ਜੇ ਸਾਨੂੰ ਬੋਲਣ ਦੇ ਤਰੀਕੇ ਦੀ ਸਿੱਖਣ ਦੀ ਲੋੜ ਆ, ਸਿਰਫ ਆਪਾਂ ਉਹ ਕਿਸੇ ਦਾ ਚੁੱਕਿਆ ਤੇ ਉਹ ਆਪਾਂ ਸਿੱਖੇ ਤੇ ਉਹਨੂੰ ਵੈਲੂਏਟ ਕਰਤਾ ਵੀ ਹਾਂ ਡਨ ਹੋ ਗਿਆ, ਹੁਣ ਆਪਾਂ ਇੱਦਾਂ ਹੀ ਕਰਨਾ, ਤੇ ਉਹ ਹੋ ਸਕਦਾ ਆਪਾਂ ਉਹ ਵੀ ਕਿਸੇ ਦਾ ਉਹੀ ਗਲਤ ਹੋਵੇ ਤੇ ਆਪਾਂ ਉਹੀ ਚੁੱਕ ਕੇ ਗੱਲ ਕੰਟੀਨਿਊ ਕਰਦੇ,
1: ਜਾਂ ਫਿਰ ਹੋ ਸਕਦਾ ਕਿ ਯਾਰ ਸਾਡੀ ਪਰਸਨੈਲਿਟੀ ਨਾਲ ਹੀ ਮੈਚ ਨਹੀਂ ਖਾਂਦਾ, ਮੇਰੀ ਲਾਈਫ ਸਟਾਈਲ ਦੇ ਨਾਲ ਉਹ ਮੈਚ ਨਹੀਂ ਖਾਂਦਾ।
2: ਹਾਂ,
1: ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਮਿਮਿਕਿੰਗ, ਮੈਂ ਜਦੋਂ ਕਹਿੰਦਾ ਕਿ ਆਪਾਂ ਮਿਮਿਕ ਨਹੀਂ ਕਰਨਾ, ਆਪਾਂ ਦੂਸਰੇ ਪਾਸੇ ਕਹਿੰਦੇ ਕਿ ਆਪਾਂ ਲੋਕਾਂ ਤੋਂ ਹੀ ਸਿੱਖਦੇ ਹਾਂ, ਇਹੀ ਤਾਂ ਛੋਟੀ ਜਿਹੀ ਲਾਈਨ ਆ ਕਿ ਮੈਂ ਕਿਸੇ ਤੋਂ, ਜੇ ਮੈਂ ਤੇਰੇ ਤੋਂ ਕੋਈ ਚੀਜ਼ ਸਿੱਖਦਾ ਪਿਆ, ਹੈ ਨਾ, ਉਹ ਮੈਂ ਤਾਂ ਹੀ ਸਿੱਖ ਪਾਊਂਗਾ ਜੇ ਮੈਨੂੰ ਪਤਾ ਮੇਰੀ ਲਾਈਫ ਦੇ ਅੰਦਰ ਉਹਦੀ ਵੈਲਿਊ ਐਡ ਹੋ ਜਾਣੀ ਆ। ਪਰ ਕਈ ਲੋਕ ਕਹਿੰਦੇ ਕਿ ਮੈਂ ਆਪਣੀ ਲਾਈਫ ਹੀ ਬਦਲ ਦੇਣੀ ਹੈ ਕਿ ਮੈਂ ਪੂਰਾ ਦਾ ਪੂਰਾ ਦੂਸਰੇ ਵਕਨ ਹੋ ਜਾਣਾ, ਉਹ ਨਹੀਂ ਹੋਣਾ ਚਾਹੀਦਾ।
2: ਉਹ ਤੇ ਵੇਖੋ, ਉਹ ਤੇ ਫਿਰ ਫੇਕਨੈਸ ਹੋ ਗਈ,
1: ਉਹੀ ਗੱਲ ਹੋ ਗਈ ਕਿ ਸਮਝੋ ਮੈਂ ਪਾਨਾ ਜੀ ਕੁਰਤਾ ਪਜਾਮਾ ਤੇ ਤੇਰੀ ਜੀਨ ਵਧੀਆ ਲੱਗ ਗਈ, ਮੈਂ ਜੀਨ ਦੇ ਨਾਲ ਕੁਰਤਾ ਪਾ ਲੈਣਾ, ਮਜ਼ਾ ਉਹ ਨਾ ਇੱਧਰ ਦੇ ਨਾ ਉੱਧਰ ਦੇ ਵਾਲੀ ਗੱਲ ਹੋ ਗਈ ਨਾ
2: ਕਿ
1: ਕੋਟ ਪਹਿਨਣਾ, ਸਪੋਰਟ ਸ਼ੂ ਪਾ ਲੈ, ਨਿਊ ਬੈਲੈਂਸ ਦੇ, ਉਹ ਕੰਮ
2: ਉਹਦੇ ਨਾਲ। ਫਿਰ ਇਹ ਹੁੰਦਾ ਕਿ ਮੰਨ ਲਓ ਤੁਸੀਂ ਨਹੀਂ ਹੋ, ਤੁਸੀਂ ਕੋਈ ਬਣ ਗਏ, ਤੇ ਜਦੋਂ ਕੋਈ ਬਣ ਗਏ ਫਿਰ ਕੋਈ ਹੋ ਗਏ, ਫਿਰ ਤੁਸੀਂ ਹੈ ਹੀ ਨਹੀਂ, ਤੇ ਫਿਰ ਤੁਸੀਂ ਕਿੱਦਾਂ ਆਪਣਾ ਵਜੂਦ ਬਣਾ ਲਓਗੇ, ਜਾਂ ਤੁਸੀਂ ਕੀ ਆਪਣੇ ਆਪ ਨੂੰ ਅੱਗੇ ਕੀ ਕੈਰੀ ਕਰ ਲਓਗੇ, ਕਿਉਂਕਿ ਤੁਸੀਂ ਰਹੇ ਹੀ ਨਹੀਂ।
1: ਬਿਲਕੁਲ,
2: ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਆ। ਬਾਕੀ ਅੱਗੇ ਹੋਰ ਵੀ ਆਪਾਂ ਤੁਹਾਡੇ ਨਾਲ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ, ਹੈਗੇ ਨਿੱਕੇ
1: ਆਪਾਂ ਨੂੰ
2: ਡਿਸਕਸ ਕਰਾਂਗੇ। ਫਸਟ ਇੰਪ੍ਰੈਸ਼ਨ ਬੜੀ ਵਾਰੀ ਸੁਣਿਆ ਵਾ, ਹਨਾ, ਇਹ ਨਿਗਾਹ ਜੀ ਗੱਲ ਆ, ਅਸੀਂ ਜਿੱਥੇ ਜਾਈਦਾ ਵਧੀਆ ਇੰਪ੍ਰੈਸ਼ਨ ਹੀ ਪਾਈਦਾ, ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਵੇਲੇ ਕਿ ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ ਹੋ, ਜਾਂ ਇੱਦਾਂ ਦੀ ਕੋਈ ਹਰਕਤ ਕਰ ਦਿੰਦੇ ਹੋ, ਜਾਂ ਇੱਦਾਂ ਦਾ ਕੋਈ ਮੰਨ ਲਓ ਉੱਥੇ ਗੈਸਚਰ ਦੇ ਤਾ, ਤੁਸੀਂ ਕਿਸੇ ਨੂੰ ਕਿੱਦਾਂ ਵੇਖਿਆ, ਕਿੱਦਾਂ ਮਿਲੇ, ਕਿੱਦਾਂ ਗੱਲ ਕਿੱਦਾਂ ਸ਼ੁਰੂ ਕਿੱਦਾਂ ਕੀਤੀ, ਬਾਅਦ 'ਚ ਭਾਵੇਂ ਜੋ ਮਰਜ਼ੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਜਾਂ ਆਪਣੇ ਆਪ ਨੂੰ ਵਧੀਆ ਤੁਸੀਂ ਕੀਤਾ, ਪਰ ਉਹ ਸਦਾ ਤੁਹਾਡਾ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਠੀਕ, ਅਗਲੇ ਨੂੰ
1: ਤੁਹਾਡੇ ਮਨ ਚ ਨਹੀਂ ਸੀ ਕੋਈ ਏਦਾਂ ਦੀ ਗੱਲ, ਪਰ ਤੁਹਾਡਾ ਗੱਲਬਾਤ ਕਰਨ ਦਾ ਤੁਹਾਡਾ
2: ਅਗਲੇ ਨੂੰ ਲੱਗ ਗਿਆ ਮੰਨ ਲਓ ਤੁਹਾਡੇ ਲਹਿਜੇ ਤੋਂ
1: ਤਰੀਕਾ ਕੀ ਹੈ,
2: ਤੇ ਬਸ ਫਿਰ ਉਹ ਉੱਥੇ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ। ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਦੀ ਇਹ ਠੀਕ ਹੋਣ ਵਾਲੀ ਆ ਜਾਂ ਅਸੀਂ ਬੜੇ
1: ਬੰਦਾ ਹੁਣ ਪ੍ਰੋਗਰੈਸ ਕਰਦਾ ਦੱਸਦਾ ਪਿਆ ਹੈ, ਪਹਿਲੇ ਮੈਂ ਦੇਦਾ ਬੜਾ ਭਾਰਾ, ਹੁਣ ਥੋੜਾ ਪਤਲਾ ਹੋਇਆ, ਕਿਉਂਕਿ ਉਹਨੇ ਤੁਹਾਨੂੰ ਜੋ ਸਿਕਸ਼ਾ ਦੇ ਰਹੇ ਜਾਂ ਨੌਲੇਜ ਦੇ ਰਹੀ
2: ਡੋਲਿਆਂ ਲੈਵਲ ਤੇ
1: ਐਡਵਾਂਸ ਐਡਵਾਂਸ ਪੜ੍ਹਾਈ ਤਾਂ ਕਰਾਂਗੇ ਨਾ ਜਦੋਂ ਪੰਜਵੀਂ ਛੇਵੀਂ ਸੱਤਵੀਂ ਦਸਵੀਂ ਦੀ ਪੱਕੀ ਹੋ ਜਾਏਗੀ।
2: ਨਾਲੇ ਜਿਹੜੀ ਤੁਸੀਂ ਗੱਲ ਕਹੀ ਨਾ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰਫੈਕਟ ਹੋ ਜਾਂਦਾ ਨਾ, ਬਹੁਤ ਜ਼ਿਆਦਾ ਹੀ ਪਰਫੈਕਸ਼ਨ ਦੇ ਵਿੱਚ ਚੱਲ ਜਾਂਦਾ, ਉਹਦੇ ਕੋਲੋਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਵੀ ਉਹਦੇ ਕੋਲੋਂ ਸਿੱਖਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆ। ਮਤਲਬ ਮੈਂ ਪ੍ਰੈਫਰ ਨਹੀਂ ਕਰੂੰਗਾ ਕਿ ਮੈਂ ਉਹਦੇ ਕੋਲੋਂ ਸਿੱਖਾਂ, ਮੈਂ ਉਹਦੇ ਕੋਲੋਂ ਸਿੱਖੂੰਗਾ ਜਿਹੜਾ ਉਸ ਰਾਹ ਦੇ ਉੱਤੇ ਚੱਲਣ ਡਿਆ ਵਾ, ਵਧੀਆ ਪ੍ਰੋਗਰੈਸ ਕਰਨ ਡਿਆ ਵਾ ਹਾਲੇ, ਪਰ ਉਹ ਖੁਦ ਸਟਰਗਲ ਦੇ ਟਾਈਮ 'ਚ ਆ, ਪਰ ਮੈਂ ਉਹਦੇ ਕੋਲੋਂ ਹੌਲੀ ਹੌਲੀ ਉਹ ਪੁਆਇੰਟ ਸਿੱਖੂੰਗਾ।
1: ਯਾਰ ਸਿੱਧਾ ਪੁਆਇੰਟ ਆ ਸਮਝ ਮੈਂ,
2: ਕਿਉਂਕਿ ਜਿਹੜਾ ਬੰਦਾ ਹੈਗਾ ਨਾ ਮੈਨੂੰ ਲੱਗਦਾ ਕਿ ਉਹ ਮਤਲਬ ਉਹਨੇ ਤੁਹਾਨੂੰ ਜੇ ਸਿਖਾਉਣਾ ਵੀ ਆ ਤੇ ਉਹਨੇ ਹੋਰ ਚੀਜ਼ਾਂ ਸਿਖਾਉਣੀਆਂ, ਕਿਉਂਕਿ ਉਹ ਨਦਰ ਲੈਵਲ ਤੇ ਆ।
1: ਬਿਲਕੁਲ ਹਾਂ,
2: ਉਹਦੀ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਤੁਸੀਂ
1: ਸਿੱਖਣੀਆਂ। ਲਫ਼ਜ਼ ਕੀ ਹੈ ਜੀ? ਫੋਲੋ, ਫੋਲੋ ਕਰਨਾ। ਮੈਂ ਉਹਨੂੰ ਹੀ ਫੋਲੋ ਕਰ ਪਾਊਂਗਾ ਨਾ ਜੋ ਮੈਨੂੰ ਆਪਣੇ ਅੱਗੇ ਜਾਂਦਾ ਦੱਸਦਾ ਪਿਆ।
2: ਹਾਂ,
1: ਜਿਹੜਾ ਬੰਦਾ ਹੀ 10 ਕਿਲੋਮੀਟਰ ਅੱਗੇ ਜਾ ਕੇ ਬੈਠਾ ਪਿਆ ਫਿਨਿਸ਼ ਲਾਈਨ ਤੇ, ਉਹ ਮੈਨੂੰ ਫੋਨ ਕਰਕੇ ਵੀ ਸਮਝਾਊਗਾ, ਮੈਨੂੰ ਸਮਝ ਨਹੀਂ ਆਊਗਾ ਕਿ ਰਾਈਟ ਮੋੜ ਲੈਫਟ ਮੋੜ
2: ਨਹੀਂ ਹੋਣਾ।
1: ਉਹ ਬੈਟਰ ਇਹ ਨਹੀਂ ਜਿਹੜਾ 7-8 ਕਦਮ ਅੱਗੇ ਚੱਲਦਾ ਪਿਆ, ਉਹ ਕੋਈ ਗਲਤੀ ਵੀ ਕਰੂਗਾ ਨਾ, ਤੇ ਮੈਨੂੰ ਦੱਸ ਜਾਏਗਾ ਅੱਛਾ ਯਾਰ ਇਹ ਹੁਣ ਠੋਕਰ ਖਾ ਕੇ ਡਿੱਗ ਗਿਆ ਸੀਗਾ, ਹੁਣ ਜਦੋਂ ਮੈਂ ਇੱਥੇ
2: ਟੋਇਆ ਵਾ ਮੈਂ ਇੱਥੋਂ ਟੱਪ ਕੇ ਨਿਕਲਣਾ।
1: ਇੰਨੀ ਸਿਆਣੀਆਂ ਗੱਲਾਂ ਕਰ ਲਈਆਂ ਨਾ, ਮੇਰਾ ਹੁਣ ਮਨ ਕਰ ਰਿਹਾ ਕਿ ਮੈਂ ਨਾ ਕਾਫੀ ਪੀ ਲਾਂ ਥੋੜੀ।
2: ਕਾਫੀ ਬ੍ਰੇਕ
1: ਹੋ ਗਈ ਅਮਰਿੰਦਰ ਗਿੱਲ ਸਾਹਿਬ ਨੇ ਕਿਹਾ।
2: ਅੱਛਾ ਜੀ,
1: ਆਹ ਦੇਖੋ।
2: ਹਾਂ, ਸੱਚ ਨਵਾਂ ਗਾਣਾ।

0: ਚੁੰਨੀ ਦੇ ਨਾਲ ਗੋਟਾ ਹੈ,
1: ਚੁੰਨੀ ਦੇ ਨਾਲ ਗੋਟਾ।
0: ਕ੍ਰਿਸ਼ਨਾ ਜੀ ਇਹਨਾਂ ਨੇ ਵੀ ਆਪਣੇ ਆਪ ਨੂੰ ਸੋਹਣਾ ਕੈਰੀ ਕੀਤਾ ਸੀ, ਅਮਰਿੰਦਰ ਗਿੱਲ ਸਾਹਿਬ ਨੇ।
1: ਕਿਆ ਬਾਤ,
0: ਵੇਖੋ ਹਨਾ ਆਪਣੇ ਆਪ ਨੂੰ ਮੰਡੇ

0: ਆਪਣੇ ਆਪ ਨੂੰ ਕੈਰੀ ਕਰਕੇ ਹੀ ਆਉਣਾ ਹੁੰਦਾ ਅੱਗੇ। ਪਰ ਜਦੋਂ ਮੰਨ ਲਓ ਹੁਣ ਤੁਹਾਨੂੰ ਫੀਲ ਹੋਣ ਲੱਗ ਜੇ ਕਿ ਨਹੀਂ ਯਾਰ ਵੀ ਆ ਹੁਣ ਨਾ ਥੋੜ੍ਹਾ ਜਿਹਾ ਉਹ ਵਾਲੀ ਫੀਲ ਜੀ ਨਹੀਂ ਆਉਂਦੀ ਵੇਖ ਕੇ,
1: ਹੋ ਸਕਦਾ ਮਤਲਬ ਇੱਕ ਮਤਲਬ ਉੱਦਾਂ ਮੈਂ ਗੱਲ ਦੱਸਾਂ, ਜਿਸ ਤਰ੍ਹਾਂ ਹੁਣ ਮੈਂ ਆ ਗਾਣੇ ਦੀ ਵੀਡੀਓ ਵੇਖੀ, ਇਹਦੇ 'ਚ ਨਾ ਆਈ ਕੁਡ ਫੀਲ ਹਿਸ ਏਜ।
0: ਹਾਂ,
1: ਤੇ ਮੈਂ ਸਭ ਤੋਂ ਪਹਿਲੇ ਪਤਾ ਕਿੱਥੇ ਸਟ੍ਰਾਈਕ ਕਿੱਥੇ ਕੀਤਾ ਕਿ ਮੈਂ ਬਹੁਤ ਫੈਸਿਨੇਟ ਹੋਇਆ ਸੀ ਪਹਿਲੀ ਵਾਰੀ ਗਾਣਾ ਆਇਆ, ਮੇਲ ਕਰਾ ਦੇ ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ। ਉਹ ਨਾ ਸਟੈਪ ਸੀਗਾ ਪਿੱਛੇ ਜਿਹਨੂੰ ਸਰਾ ਡਾਊਨ ਜਿਹਾ ਜਾ ਕੇ ਸਰਾ ਵਾਲ ਸਟ੍ਰੀਕਸ ਕਰਾਈਆਂ ਹੋਈਆਂ, ਹੁਣ ਉਹਨਾਂ ਟਾਈਮ ਦੇ ਹਿਸਾਬ ਨਾਲ ਸਭ ਤੋਂ ਘੈਂਟ ਹੇਅਰ ਕੱਟ ਆਪਾਂ ਇਹਨੂੰ ਕਹਿ ਦਿੰਦਾ ਕਿ ਸਪਾਈਕਸ ਤਾਂ ਨਵੇਂ ਨਵੇਂ ਆਏ ਜੈਜ਼ਬੀ।
0: ਹਾਂਜੀ,
1: ਮੇਰੇ ਖਿਆਲ ਨਾਲ ਜੈਜ਼ਬੀ ਅਤੇ ਅਮਰਿੰਦਰ ਗਿੱਲ ਬਸ ਆਹ ਦੋ ਬੰਦਿਆਂ ਨੇ ਸਪਾਈਕਸ ਰੱਖੇ ਹੋਏ ਸੀਗੇ ਹੈ ਨਾ ਪਹਿਲੀਆਂ 'ਚ, ਨਾਲ ਹਾਈਲਾਈਟ ਕੀਤੇ ਹੋਏ ਵਾਲ, ਬਲੌਂਡ ਕਲਰ 'ਚ ਵਾਲ ਹਾਈਲਾਈਟ ਕੀਤੇ। ਤਾਂ ਹੁਣ ਹਾਂ ਉਹੀ ਹੈ ਕਿ ਬਟ ਕੂਡੋਸ ਟੂ ਹਿਮ ਕਿ ਅੱਜ ਅਸੀਂ ਤਦ ਕਿ ਚਾਰ ਚਾਰ ਪੰਜ ਪੰਜ ਸਾਲ ਦੇ ਸੀਗੇ, ਮੇਰੇ ਖਿਆਲ ਨਾਲ ਤੁਸੀਂ ਤਾਂ ਮੇਰੇ ਤੋਂ ਵੀ ਛੋਟੇ ਹੋ ਚਾਰ ਪੰਜ ਸਾਲ, ਹੈ ਨਾ, ਕਿ ਇੰਨਾ ਵੱਡਾ ਇੰਨਾ ਲੰਮਾ ਕਰੀਅਰ ਕਿ ਹੁਣ ਮੁੰਡੇ ਵੀ ਰੋਮਾਂਸ ਕਰ ਰਹੇ ਆ, ਗਿੱਲ ਸਾਹਿਬ ਵੀ ਰੋਮਾਂਸ ਕਰ ਰਹੇ ਆ,
0: ਰੁਕਣਾ ਤੇ ਵੇਖੋ ਸਭ ਨੇ ਆ, ਪਰ ਗੱਲ ਇਹ ਕਿ ਲੰਮਾ ਚੱਲਣਾ ਜਿਹੜੀ ਕਿ ਆਪਾਂ ਤਾਂ ਕਰਕੇ ਤੁਹਾਨੂੰ ਇਹਨਾਂ ਤੇ ਆਪਾਂ ਉਹ ਗੱਲ ਦੱਸੀ। ਬਾਕੀ ਜੇ ਆਪਾਂ ਅੱਗੇ ਕਈ ਹੋਰ ਜੇ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ ਵੀ ਜਿਹਨਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਹਾਂ ਕੈਰੀ ਕਰਨ ਦੇ ਵਿੱਚ ਕੀ ਆਉਂਦਾ ਵਾ ਆਪਣੇ ਆਪ ਨੂੰ ਜੇ ਕੈਰੀ ਕਰਨਾ ਹੋਵੇ, ਅਤੇ ਉਹਦੇ ਵਿੱਚ ਜਿਹੜਾ ਉਹ ਡਰੈਸ ਕੋਡ ਆਉਂਦਾ ਵਾ ਜੀ, ਸਟਾਈਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਸਟਾਈਲ ਜਿਹੜਾ ਵਾ ਇਹ ਨਹੀਂ ਹੈ ਕਿ ਉਹ ਪੈਸਿਆਂ ਦੇ ਨਾਲ ਹੀ ਆਉਣਾ ਵਾ।
1: ਜੀ ਜੀ
0: ਬਿਲਕੁਲ, ਤੁਹਾਡੇ ਕੋਲ ਗੁੱਚੀ ਦੀ ਟੀ ਸ਼ਰਟ ਹੈ ਅਤੇ ਤਾਂ ਹੀ ਉਹ ਸਟਾਈਲ ਹੋ ਸਕਦਾ ਵਾ, ਜਾਂ ਕੋਈ ਹੋਰ ਵੱਡੇ ਜਿਹੇ ਬ੍ਰਾਂਡ ਦਾ ਨਾਮ ਦੱਸੋ, ਮੈਨੂੰ ਤਾਂ ਜ਼ਿਆਦਾ ਨਾਮ ਹੀ ਨਹੀਂ ਹੁੰਦੇ ਬ੍ਰਾਂਡਾਂ ਦੇ,
1: ਕ੍ਰਿਸਚੀਅਨ ਲੂਬਟਨ,
0: ਓ ਮਾਈ ਗੋਡ,
1: ਰੈੱਡ ਬਾਟਮ, ਕੀ ਰੈੱਡ ਬਾਟਮ ਹੀ ਪਾਏ ਜਾਂ ਫਿਰ ਐਲਵੀ ਹੋ ਗਿਆ ਹੈ ਨਾ,
0: ਮੰਨ ਲਓ ਇਹਨਾਂ ਦਾ ਤੁਸੀਂ ਜੇ ਜੈਕਟ ਪਾਈ ਆ ਅਤੇ
1: ਤਾਂ ਸ਼ੂਜ਼ ਪਾਏ
0: ਆ ਜਾਂ ਸ਼ੂਜ਼ ਪਾਏ ਆ
1: ਯਾਰ, ਉਹਦੀ ਗੱਲ ਕਿ ਨਹੀਂ
0: ਨੋਰਮਲ। ਹਾਂਜੀ,
1: ਉਹਦੀ ਗੱਲ ਬੰਦੇ ਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ, ਇਨਫਲੂਐਂਸਰ ਹੀ ਨੇ, ਇਨਫਲੂਐਂਸਰ 'ਚ ਤਗੜੇ ਨਹੀਂ, ਚੰਗੇ ਨਹੀਂ ਆ, ਮਤਲਬ ਗੱਲਾਂ ਬਾਤਾਂ ਵਧੀਆ ਨਹੀਂ ਹੁੰਦੀਆਂ, ਪਰ
0: ਠੀਕ ਠਾਕ ਹੈ,
1: ਪਰ ਹੁੰਦਾ ਨਾ ਕਿ ਉਹ
0: ਰੋਟੀ ਹੋ ਗਈ
1: ਖਰਾਬ ਖਰਾਬ ਕਦੇ ਵੀ ਦੋ ਵਾਰੀ ਸਹੀ ਟਾਈਮ ਸਹੀ ਟਾਈਮ ਦਿਖਾਉਂਦੀ ਦਿਨ 'ਚ, ਉਹ ਵਾਲਾ ਹਾਲ ਹੈ। ਗੱਲ ਉਹਨੇ ਬਹੁਤ ਸਹੀ ਕੀਤੀ ਕਿ ਫੈਸ਼ਨ ਨੂੰ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਹੈ, ਖਾਸ ਕਰ ਜਿਹੜੇ ਸਾਡੇ ਏਜਮੇਟ ਨੇ, ਤਾਂ ਮੈਂ ਏਜਮੇਟ ਜਦੋਂ ਕਹਿੰਦਾ ਤਾਂ ਮੈਂ ਮੇਰੀ ਨਜ਼ਰ 'ਚ ਮਤਲਬ 35 ਤੇ 40 ਤੇ 45 ਵੀ ਸਾਡਾ ਏਜਮੇਟ ਹੀ ਹੈ ਬਾਈ, ਉਹ ਬੋਇਜ਼ ਹੀ ਨੇ ਬਾਈ,
0: ਹਾਰਟ ਹੈ ਨਾ।
1: ਮੇਰੀ ਸੋਚਣੀ
0: ਕੀ ਗੱਲ ਕਰਤੀ ਯਾਰ,
1: ਮੇਰੀ ਸੋਚਣੀ ਇਹ ਆ ਕਿ ਜੋ ਉਹ ਬੰਦੇ ਨੇ ਵੀ ਕਿਹਾ ਕਿ ਸਭ ਤੋਂ ਮੇਨ ਪੁਆਇੰਟ ਆਫ ਫੈਸ਼ਨ ਹੁੰਦਾ ਤੁਸੀਂ ਕੱਪੜਾ ਕਿਸ ਬੋਡੀ 'ਤੇ ਪਾ ਰਹੇ ਹੋ, ਹੈ ਨਾ। ਫਿਟਨੈਸ ਇਜ਼ ਵੈਰੀ ਨੈਸੈਸਰੀ, ਕਈ ਵਾਰੀ ਪਲੇਨ $8 ਦੀ ਟੀ ਸ਼ਰਟ ਹੀ, ਕਿਉਂਕਿ ਤੁਸੀਂ ਇੰਨੇ ਫਿੱਟ ਹੋ, ਇੰਨਾ ਵਧੀਆ ਤਰੀਕੇ ਨਾਲ ਕੈਰੀ ਕੀਤਾ ਐਨ ਗਰੂਮਡ ਹੋ, ਹੈ ਨਾ, ਦਾੜੀ ਦੁੜੀ ਐਨ ਵਧੀਆ ਗਰੂਮ ਕੀਤੀ ਹੋਈ ਆ, ਵਾਲ ਸਹੀ ਤਰ੍ਹਾਂ ਬਣਾਏ ਹੋਏ ਆ, ਹੈ ਨਾ, ਅਤੇ ਜੱਚ ਜਾਂਦੀ ਹੈ। ਅਤੇ ਕਈ ਵਾਰ ਤੁਸੀਂ ਵਰਸਾਚੇ ਵਗੈਰਾ ਪਾਇਆ ਪਰ ਤੁਹਾਡਾ ਉਹ ਕਿਤੇ ਮੈਚਿੰਗ ਨਹੀਂ ਹੁੰਦਾ ਪਿਆ, ਬੋਡੀ ਤੁਹਾਡੀ ਆਊਟ ਆਫ ਸ਼ੇਪ ਜੀ ਬੋਡੀ ਆ, ਅਤੇ ਉਹ ਨਹੀਂ ਕਈ ਵਾਰੀ ਫੱਬਦੀ। ਸੋ ਬੋਡੀ ਦੇ ਉੱਪਰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ, ਹੈ ਨਾ, ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਨੈਸੈਸਰੀ।
0: ਬਿਲਕੁਲ, ਨਾਲੇ ਨੋਰਮਲ ਕੱਪੜਾ ਵੀ ਪਾਇਆ ਤੁਹਾਨੂੰ ਜੱਚ ਸਕਦਾ ਵਾ,
1: ਬਿਲਕੁਲ
0: ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਨ ਲਓ ਕਿ ਮਹਿੰਗੇ ਮਹਿੰਗੇ ਥਾਵਾਂ ਦੇ ਉੱਤੋਂ ਹੀ ਕੱਪੜੇ ਲਓਗੇ ਅਤੇ ਫਿਰ ਹੀ ਤੁਹਾਡਾ ਜਿਹੜਾ ਉਹ ਕੈਰੀ ਤੁਸੀਂ ਆਪਣੇ ਆਪ ਨੂੰ ਕਰਨਾ, ਜਾਂ ਫਿਰ ਹੀ ਤੁਸੀਂ ਜਾ ਕੇ ਕਿਤੇ ਵਧੀਆ ਲੱਗੋਗੇ, ਸਾਫ਼ ਸੁਥਰੇ ਕੱਪੜੇ ਹੋਣ ਬਸ।
1: ਕਈ ਵਾਰੀ ਕਈ ਲੋਕ ਕੀ ਕਰਦੇ ਆ, ਕਿਉਂਕਿ ਚਲੋ ਸ਼ੁਕਰ ਆ ਸਾਰਿਆਂ, ਹੈ ਨਾ, ਜੋ ਇਸ ਤਰੀਕੇ ਦੀ ਤਰੱਕੀ ਵੀ ਕਰ ਗਏ ਉਹਨਾਂ ਨੂੰ ਵਧਾਈਆਂ, ਹੈ ਨਾ। ਪਰ ਮੇਰੇ ਹਿਸਾਬ ਨਾਲ ਆਦਮੀ ਨੂੰ, ਇਨਸਾਨ ਨੂੰ ਇਨਸਾਨ ਰਹਿਣਾ ਚਾਹੀਦਾ, ਬਿੱਲ ਬੋਰਡ ਨਹੀਂ ਬਣਨਾ ਚਾਹੀਦਾ। ਸੋ ਜੇ ਮਹਿੰਗੇ ਮਹਿੰਗੇ ਬ੍ਰਾਂਡ ਖਰੀਦਦੇ ਹੋ ਯਾਰ, ਉਹ ਇੰਨਾ ਲਾਊਡ ਨਾ ਖਰੀਦਿਆ ਕਰੋ, ਪਤਾ ਲੱਗਾ ਐਲਵੀ ਐਲਵੀ ਐਲਵੀ ਐਲਵੀ, ਜਿੱਥੇ ਐਲਵੀ ਲਿਖਿਆ ਜਾ ਸਕਦਾ ਐਲਵੀ ਲਿਖਿਆ ਪਿਆ। ਵਰਸਾਚੇ ਖਰੀਦਿਆ ਮੈਡੂਸਾ ਹੈਡ ਜੀ, ਮਤਲਬ ਬੰਦੇ ਦੇ ਧੋਣ ਤੋਂ ਲੈ ਕੇ ਗੋਡਿਆਂ ਤੱਕ ਮੈਡੂਸਾ ਹੈਡ
0: ਵੀ ਜੈਲੀ ਲੱਗਣ ਡਿਆ ਹੁੰਦਾ,
1: ਇੰਨਾ ਗੁੱਸਾ ਨਹੀਂ ਕੱਢਣਾ
0: ਯਾਰ, ਬੜਾ ਉਹ ਹੋ ਗਿਆ ਨਾ ਆਪਣੇ।
1: ਹਾਂ, ਫੇਕ ਵੀ ਬਹੁਤ ਆ,
0: ਕਿਤੇ ਵੀ ਲੈ ਲਓ, ਚਾਈਨਾ ਤੋਂ ਲੈ ਲਓ,
1: ਫੇਕ ਤਾਂ ਹਰ ਥਾਂ ਚਲੋ, ਹੈ ਨਾ। ਪਰ ਹਾਂ, ਇਹ ਸਲਾਹ ਇੱਕ, ਹੈ ਨਾ, ਡਰੈਸਅਪ ਦੀ ਆਪਾਂ ਗੱਲ ਕਰਦੇ ਕਿ ਡਰੈਸ ਕੋਡ ਹੁੰਦਾ, ਜਿਸ ਆਪਾਂ ਹੁਣ ਕਹਿ ਦਿੰਦੇ ਯਾਰ ਕਿ ਕੋਟ ਪੈਂਟ ਪਾਉਂਦੇ ਪਏ, ਹੈ ਨਾ, ਤੁਹਾਡੀ ਹੈ ਨਾ, ਹੁਣ ਤੁਹਾਡੀ ਬੋਡੀ ਟਾਈਪ ਕਿੱਦਾਂ ਦੀ, ਉਸ ਹਿਸਾਬ ਦਾ ਕੋਲਰ ਹੋਣਾ ਚਾਹੀਦਾ। ਤੁਸੀਂ ਅਮੈਰੀਕਨ ਲੈਪਲ ਕਰ ਰਹੇ ਹੋ, ਇਟਾਲੀਅਨ ਕੋਲਰ ਕਰ ਰਹੇ ਹੋ, ਨਾ, ਸਮਝੋ ਤੁਸੀਂ ਬਰੋਡ ਹੋ, ਤੁਸੀਂ ਅਮੈਰੀਕਨ ਕੋਲਰ ਕਰੋ, ਤੁਸੀਂ ਬਹੁਤੇ ਬਰੋਡ ਨਹੀਂ ਹੋ, ਥੋੜੇ ਪਤਲੇ ਹੋ, ਤਾਂ ਫਿਰ ਥੋੜਾ ਪਤਲੀ ਪੱਟੀ ਰੱਖੋ,
0: ਹਾਂ, ਆਪਣੇ ਹਿਸਾਬ ਨਾਲ, ਹੈ ਨਾ, ਜਿਹੜਾ ਤੁਹਾਡੇ ਸੂਟ ਕਰਦਾ ਹੋਵੇ ਬੋਡੀ ਦੇ ਉੱਤੇ।
1: ਸਮਝੋ ਜੇ ਤੁਸੀਂ ਲੰਮੇ ਹੋ ਅਤੇ ਪਤਲੇ ਹੋ, ਤੇ ਥੋੜਾ ਜਿਹਾ ਲੌਂਗ ਕੋਟ ਹੋਵੇ ਤੇ ਸਿੰਗਲ ਬਟਨ ਜ਼ਿਆਦਾ ਜੱਚਦਾ, ਤੁਸੀਂ ਜੇ ਥਰੀ ਪੀਸ ਪਾ ਰਹੇ ਤਾਂ ਡਬਲ ਬਟਨ ਹੋਣਾ ਚਾਹੀਦਾ। ਸ਼ੂਜ਼ ਹਮੇ

0: ਹਮੇਸ਼ਾ ਸੂਟ ਦੇ ਨਾਲ ਕੋਟ ਪੈਂਟ ਦੇ ਨਾਲ ਸ਼ੂਜ਼ ਹਮੇਸ਼ਾ ਲੇਸਿਸ ਵਾਲੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਆਪਾਂ ਆਕਸਫੋਰਡ ਕਹਿ ਦਿੰਦੇ ਹਾਂ
1: ਜੀ,
0: ਚੈਲਸੀ ਨਹੀਂ ਅੱਛੇ ਲੱਗਦੇ
1: ਆਫਿਸ ਸ਼ੂਜ਼।
0: ਹਾਂ, ਅਤੇ ਜੇ ਆਪਾਂ ਚੈਲਸੀ ਪਾਉਣ ਦੇ ਸ਼ੌਕੀਨ ਆ ਅਤੇ ਤੁਹਾਡੀ ਜਿਹੜੀ ਜੀਨਸ ਆ ਜਾਂ ਜਿਹੜੇ ਤੁਹਾਡੇ ਟਰਾਊਜ਼ਰ ਆ ਪ੍ਰੋਪਰ ਸਟਰੇਟ ਫਿੱਟ ਹੋਣੇ ਚਾਹੀਦੇ। ਇਹ ਮਤਲਬ ਕਹਿ ਲਓ, ਇਹ ਨਹੀਂ ਕਿ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਗਲਤ ਹੋ ਜਾਂ ਕੁਛ ਹੈ, ਕਿ ਇਹ ਜਿਹੜੇ ਲੋਕਾਂ ਨੇ ਚੀਜ਼ਾਂ ਇਜਾਦ ਕੀਤੀਆਂ ਬਣਾਈਆਂ,
1: ਹਾਂ
0: ਜਿਹੜੇ ਹਨਾ, ਹਾਂ ਉਹਨਾਂ ਉਹ ਅੱਗੋਂ ਫਿਰ ਦੱਸਦੇ ਕਿ ਇਸ ਤਰ੍ਹਾਂ ਪਾਇਆ ਕਰੋ।
1: ਬਸ ਹਾਲੇ ਆਪਾਂ ਕੋਈ ਇਹਦੇ ਵਿੱਚ ਉਹ ਨਹੀਂ ਕਿ ਡਿਗਰੀ ਕੀਤੀ ਫੈਸ਼ਨ।
0: ਹਾਂ ਹਾਂ ਹਾਂ ਹਾਂ, ਇਹਦੇ ਮਤਲਬ ਜੋ ਸਿੱਖਿਆ ਸਿਖਾਇਆ ਗੱਲਾਂ ਹਨਾ, ਕਿ ਆਪਾਂ ਪੜ੍ਹਿਆ ਸਿੱਖਿਆ, ਆਰਟੀਕਲ ਦੇਖ ਲਏ, ਫੈਸ਼ਨ ਟੀਵੀ ਦੇਖ ਲਿਆ, ਤਾਂ ਉੱਥੋਂ ਜੋ ਜੋ ਪਤਾ ਲੱਗ ਗਿਆ ਹਨਾ, ਕਿਸ ਤਰੀਕੇ ਉਹ ਦੇ ਟ੍ਰਾਈ ਟੂ ਸੈਲ ਆਊਟ।
1: ਹੁਣ ਤੇ ਇੰਟਰਨੈਟ ਤੇ ਸਾਰਾ ਕੁਝ,
0: ਇੰਟਰਨੈਟ ਸਭ ਦੱਸ ਦਿੰਦਾ
1: ਕੀ ਪਾਉਣਾ ਕਿਹਦੇ ਨਾਲ ਪਾਉਣਾ
0: ਕਰਨਾ ਹੀ।
1: ਕਈ ਵੀਰ ਭਰਾ ਸਪੈਸ਼ਲ ਜਿਹੜਾ ਉਹ ਇਸੇ ਕਰਕੇ ਰੀਲਾਂ ਬਣਾਉਂਦੇ ਕਿ ਦੱਸਣ ਲਈ,
0: ਹਾਂ ਗੈਟ ਰੈਡੀ ਵਿਦ ਮੀ GRWM,
1: ਸਹੀ ਕਿ ਨਹੀਂ?
0: ਕੀ ਬਾਤ, ਹੰਟਰ ਸ਼ਰਟ ਇੱਕ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਇਨਫਲੂਐਂਸਰ, ਉਹ ਪੰਜਾਬ ਦੇ ਅੰਦਰ ਹੰਟਰ ਸ਼ਰਟ ਦਾ ਪੂਰਾ ਟ੍ਰੈਂਡ ਸੈੱਟ ਕਰਤਾ ਉਹਨਾਂ ਨੇ। ਹਾਂ ਹਾਂ ਹਾਂ, ਜਿਹੜੀ ਉਹ ਚਾਰ ਪਾਕਟਾਂ ਲਈ ਹੁੰਦੀ ਕਮੀਜ਼,
1: ਹਾਂ
0: ਹਨਾ, ਬਹੁਤ ਮਸ਼ਹੂਰ ਹੋ ਗਈ ਉਹ ਬਣਦੀ ਉਹਦੇ ਕੱਪੜੇ ਦੀ। ਕਈ ਵੈਸੇ ਜਿਸ ਤਰ੍ਹਾਂ ਸ਼ਰਟਿੰਗ ਵਾਲੇ ਕੱਪੜੇ 'ਚ ਬਣਵਾ ਲੈਂਦੇ, ਪਰ ਜੇ ਬਣਵਾਉਣ ਦੇ ਸ਼ੌਕੀਨ ਹੋ ਤਾਂ ਉਹਨੂੰ ਪੈਂਟਸ ਦਾ ਜਿਹੜਾ ਕੱਪੜਾ ਹੁੰਦਾ ਵੂਲਨ, ਜਿਹਨੂੰ ਆਪਾਂ ਕੋਟ ਪਿੰਡ ਦਾ ਕੱਪੜਾ ਹੋ ਗਿਆ ਨਾ, ਉਸ 'ਚ ਬਣਾਓ। ਪਰ ਕੀ ਆ, ਵਧੀਆ ਦਰਜੀ ਨਾ ਹੋ ਨਾ, ਫਿਰ ਸਫਾਰੀ ਸੂਟ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ, ਆਹ ਵੀ ਬੜੀ ਪ੍ਰੋਬਲਮ,
1: ਮਾਚੀ ਮਾਰ ਦਿੰਦਾ
0: ਉਹ, ਫਿਰ ਡੈਡ ਹੋ ਜਾਂਦਾ। ਦਰਜੀ ਬਹੁਤ ਜ਼ਰੂਰੀ ਆ, ਸਹੀ ਕਿ ਨਹੀਂ?
1: ਦਰਜੀ ਦਾ ਹੀ ਮੇਨ ਕੰਮ ਆ ਤੇ ਕੱਪੜਾ ਬਾਅਦ ਚ ਆਉਂਦਾ,
0: ਦਰਜੀ ਦਾ ਜੀ।
1: ਉਹਦੇ ਮਾੜੇ ਕੱਪੜੇ ਨੂੰ ਵੀ ਸੋਹਣਾ ਬਣਾ ਦਿੰਦਾ ਵਾ। ਜੇ ਮਹਿੰਗਾ ਕੱਪੜਾ ਲੈ ਕੇ ਭੈੜ ਜੇ ਦਰਜੀ ਕੋਲ ਚੱਲ ਜਾਓ ਤੇ ਬਸ ਫਿਰ ਕੱਪੜਾ ਵੀ ਖਰਾਬ, ਤੇ ਜਿਹੜੇ ਦਰਜੀ ਨੂੰ ਪੈਸੇ ਦੇਣੇ ਉਹ ਤੇ ਚਲੋ ਫਿਰ ਹੈ ਹੀ ਖਰਾਬ ਨੇ। ਤੇ ਅੱਗੇ ਚੱਲਦਿਆਂ ਜੇ ਆਪਾਂ ਵੇਖੀਏ, ਜੇ ਤੁਸੀਂ ਉਹਦੀ ਦਾੜੀ ਦੀ ਗੱਲ ਕੀਤੀ ਸੀ ਨਾ, ਬੀਅਡ ਦੀ ਗੱਲ ਕੀਤੀ, ਤੇ ਪਰਸਨਲ ਹਾਈਜੀਨ ਵੀ ਆਲ ਟਾਈਮ ਬਹੁਤ ਜ਼ਰੂਰੀ ਆ,
0: ਸਭ ਤੋਂ ਹਾਈ, ਖਾਸ ਕਰ ਆਸਟ੍ਰੇਲੀਆ ਰਹਿੰਦੇ ਹੋਏ
1: ਜੀ, ਕਿਉਂਕਿ ਤੁਸੀਂ ਕਿਤੇ ਵੀ ਜਾਣਾ ਵਾ, ਮੰਨ ਲਓ ਤੁਸੀਂ ਨਹੀਂ ਵੀ ਕਿਤੇ ਜਾਣਾ, ਉੱਦਾਂ ਹੀ ਆ, ਤੇ ਹੋ ਸਕਦਾ ਕੋਈ ਤੁਹਾਡੇ ਕੋਲ ਆਜੇ।
0: ਬਿਲਕੁਲ,
1: ਹੁਣ ਉਹ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਬਲਿੰਕ ਆਫ ਆਈ, ਹੁਣ ਆਉਣਾ ਕਿਸੇ ਨੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੰਨੇ ਆ ਜਾਣਾ, ਜਾਣਾ ਕਿਤੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਜਾਣਾ ਪੈ ਜਾਣਾ, ਕਿਉਂਕਿ ਸਮਾਂ ਹੀ ਇੱਦਾਂ ਦਾ ਚੱਲਣ ਡਿਆ ਵਾ ਵੀ ਐਵਰੀਥਿੰਗ ਜਿਹੜਾ ਉਹ ਬਹੁਤ ਫਾਸਟ ਹੋ ਚੁੱਕਾ ਵਾ। ਮੁਸੀਬਤ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ, ਖੁਸ਼ੀ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ, ਮਤਲਬ ਇਟਸ ਆਲ ਅਬਾਊਟ ਕਿ ਕੁਝ ਵੀ ਹੋ ਸਕਦਾ।
0: ਨਾਲੇ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਸਾਈਕੀ ਦੱਸਾਂ, ਮੈਂ ਖੁਦ ਵੀ ਪਰਸਨਲ ਤੌਰ 'ਤੇ ਇਸ ਤਰ੍ਹਾਂ ਹੀ ਸੋਚਦਾ, ਕਾਫੀ ਲੋਕ ਹੋਰ ਵੀ ਸੋਚਦੇ ਆ, ਜੇ ਖਾਸ ਕਰ ਤੁਸੀਂ ਕਿਸੇ ਕਾਰਪੋਰੇਟ ਸਟਰਕਚਰ 'ਚੋਂ ਜਾਂ ਫਿਰ ਤੁਹਾਡਾ ਕੰਮ ਇੱਦਾਂ ਦਾ ਜਾਂ ਤੁਹਾਡੀ ਲਾਈਫ ਸਟਾਈਲ ਇੱਦਾਂ ਦੀ ਜਿਹਦੇ ਨਾਲ ਤੁਸੀਂ ਰੋਜ਼ ਕਾਫੀ ਲੋਕਾਂ ਨਾਲ ਉੱਠਦੇ ਬੈਠਦੇ ਮਿਲਦੇ ਹੋ, ਇੱਕ ਵੈਲ ਗਰੂਮਡ ਬੰਦਾ ਨਾ ਜਿਹੜਾ ਹਮੇਸ਼ਾ ਰੱਖ ਰਹਿੰਦਾ, ਦੂਸਰਾ ਬੰਦਾ ਉਹਨੂੰ ਪਤਾ ਇਸ ਨਜ਼ਰ ਨਾਲ ਵੇਖਦਾ ਕਿ ਇਹ ਲਾਈਫ 'ਚ ਬਹੁਤ ਸੋਰਟਡ ਆ,
1: ਹਾਂ
0: ਇਹਦੇ ਅੰਦਰ ਨਾ ਕਲੈਰਿਟੀ ਆਫ ਮਾਈਂਡ
1: ਹੈ,
0: ਕਲੈਰਿਟੀ ਆਫ ਮਾਈਂਡ, ਇਹ ਬੜਾ ਵਾਈਜ਼ ਆਦਮੀ ਹੋਏਗਾ ਹਨਾ। ਕਮਿਊਨੀਕੇਸ਼ਨ ਸਕਿੱਲਸ, ਤੁਸੀਂ ਇੱਕੋ ਪੇਸ 'ਤੇ ਗੱਲ ਕਰਦੇ ਹੋ ਕਿ ਨਹੀਂ ਕਰਦੇ ਹੋ, ਕਿਸ ਤਰੀਕੇ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ, ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਹਨਾ, ਤੁਸੀਂ ਢਿੱਡੋਂ ਬੋਲਦੇ ਹੋ, ਛਾਤੀ ਤੋਂ ਬੋਲਦੇ ਹੋ, ਗਲੇ ਤੋਂ ਬੋਲਦੇ ਹੋ ਜਾਂ ਕੰਨ ਨੱਕ ਤੋਂ ਬੋਲਦੇ
1: ਹੋ, ਤਾਂ ਹੀ ਉਹ ਕਹਿੰਦੇ ਨਾ ਕਿ ਸਪੀਕ ਲੈਸ ਬਟ ਸਪੀਕ ਵੈਲ।
0: ਯੈਸ,
1: ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬੋਲਣਾ ਵਾ ਕਿਤੇ, ਹਾਂ ਲੋੜ ਦਾ ਬੋਲੋ, ਪਰ ਜਿੰਨਾ ਬੋਲੋ ਵਧੀਆ
0: ਜਾਇਜ਼ ਬੋਲੋ,
1: ਵੈਲ ਬੋਲੋ। ਜੇ ਵਿੱਚ ਫੋਨ ਆ ਜਾਏ ਤੇ ਉਹਨੂੰ ਸਾਇਲੈਂਟ ਕਰ ਦਿਓ,
0: ਸਾਇਲੈਂਟ ਕਰ ਦਿਓ,
1: ਇਹ ਵੀ ਇੱਕ
0: ਇਹ ਵੀ ਬਹੁਤ ਜ਼ਰੂਰੀ ਹੈ, ਹਸਪਤਾਲ 'ਚੋਂ, ਥੀਏਟਰ 'ਚੋਂ, ਕਿਸੇ ਵੀ ਪਬਲਿਕ ਏਰੀਆ 'ਚੋਂ,
1: ਹਾਂ ਜਿੱਥੇ ਸਾਇਲੈਂਸ ਦੀ ਲੋੜ ਹੈ।
0: ਵੈਸੇ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਤੇ ਵੀ ਪਬਲਿਕ ਸਪੇਸ 'ਚ ਹੁੰਦੇ ਨਾ, ਵੀ ਸ਼ੁੱਡ ਮੇਕ ਸ਼ੋਰ ਕਿ ਜੋ ਉੱਥੇ ਦਾ ਡੈਕੋਰਮ ਉਹ ਫੋਲੋ
1: ਕਰੋ ਵੀਰੇ, ਜੇ ਨਹੀਂ ਕਰਨਾ ਫੋਲੋ ਤੇ ਡੋਂਟ ਗੋ।
0: ਹਾਂ ਉਹ ਵਾਲਾ ਕੰਮ ਨਹੀਂ, ਅਸੀਂ ਤਾਂ ਇੱਦਾਂ ਦੇ ਹਾਂ ਜੀ, ਸਾਡੇ ਹਮ ਤੋ ਬਈ ਐਸੇ ਹੀ ਆ, ਲਾਡਲੇ
1: ਹਮ ਤੋ ਕਿਉਂ ਕਰੇ, ਹਮਾਰਾ ਫੋਨ ਹੈ, ਹਮਾਰੀ ਬੈਟਰੀ, ਹਮਨੇ ਟਿਕਟ ਖਰਚ ਕੇ ਇਧਰ ਆਏ, ਹਮ ਕਿਉਂ ਆਪਣਾ ਹੀ ਫੋਨ ਸਾਇਲੈਂਟ ਕਰ ਲੈ ਯਾਰ।
0: ਕਿੰਨਾ ਇਰੀਟੇਟਿੰਗ ਲੱਗਦਾ ਨਾ, ਤੁਸੀਂ ਫਿਲਮ ਵੇਖਣ ਗਏ ਹੋ ਥੀਏਟਰ 'ਚ, ਤਿੰਨ ਚਾਰ ਬੰਦੇ ਆਪਸ 'ਚ ਹੀ ਉਹ ਪੂਰਾ ਟਾਈਮ ਕਮੈਂਟਰੀ ਨਾਲ ਨਾਲ ਕਰੀ ਜਾਣਗੇ ਫਿਲਮ ਦੇ, ਘਰੇ ਜਾ ਕੇ ਗੱਲ ਕਰ ਲਿਓ ਯਾਰ, ਇੰਨੀ ਕੁ ਲੜਾਈ ਹੋਈ ਹੈ ਤੁਹਾਡੀ, ਉੱਦਾਂ ਗੱਲ ਨਹੀਂ ਹੋਣੀ
1: ਜੀ। ਤੇ ਨਾਲ ਜਿਹੜੀ ਅਗਲੇ ਜੇ ਆਪਾਂ ਪੁਆਇੰਟ ਦੀ ਗੱਲ ਕਰ ਲਈਏ ਤੇ ਉਹ ਹੈਗਾ ਜੀ ਰਿਸਪੈਕਟ ਐਵਰੀਵਨ, ਕਿ ਤੁਸੀਂ ਇਹ ਵੀ ਉਹਦਾ ਹੀ ਇੱਕ ਹਿੱਸਾ ਵਾ ਕਿ ਤੁਸੀਂ ਹਰ ਕਿਸੇ ਦੀ ਰਿਸਪੈਕਟ ਕਰਨੀ ਆ। ਜ਼ਰੂਰੀ ਨਹੀਂ ਆ ਕਿ ਮੰਨ ਲਓ ਤੁਸੀਂ ਕਿਤੇ ਰੋਟੀ ਖਾਣ ਚੱਲ ਗਏ ਹੋ ਤੇ ਉੱਥੇ ਜਿਹੜਾ ਤੁਹਾਨੂੰ ਸਰਵ ਕਰਨ ਡਿਆ ਜਾਂ ਕਰਨ ਡੀ ਆ ਉਹਨੂੰ ਤੁਸੀਂ ਮੰਨ ਲਓ ਕੇਸ ਲਿਹਾਜੇ ਨਾਲ ਬੋਲਦੇ ਹੋ, ਉਹਨੂੰ ਤੁਸੀਂ ਆਵਾਜ਼ ਕਿੱਦਾਂ ਮਾਰਦੇ ਹੋ, ਉਹਨੂੰ ਤੁਸੀਂ ਆਰਡਰ ਕਿੱਦਾਂ ਦਿੰਦੇ ਹੋ, ਰਿਸੀਵ ਕਿੱਦਾਂ ਕਰਦੇ ਹੋ, ਉਹਨੂੰ ਤੁਸੀਂ ਬਾਅਦ 'ਚ ਕੋਈ ਰਿਗਾਰਡ ਕਰਦੇ ਹੋ ਨਹੀਂ ਕਰਦੇ ਹੋ, ਉਹ ਚੀਜ਼ਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ ਉਹ ਵੀ ਇਹਦਾ ਹੀ ਇੱਕ ਹਿੱਸਾ ਨੇ।
0: ਬਿਲਕੁਲ, ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਮੈਂ ਤੁਹਾਨੂੰ ਦਵਾਂ ਕਿ ਲੈਟ ਸਪੋਜ਼ ਆਪਾਂ ਕੋਈ ਖਾਣਾ ਵਗੈਰਾ ਮੰਗਾਇਆ ਹੈ ਨਾ, ਆ ਗਿਆ ਖਾ ਲਿਆ ਆਪਾਂ,
1: ਵੈੱਜ ਹੀ ਮੰਗਾਇਆ,
0: ਹਾਂ ਵੈੱਜ ਹੀ ਮੰਗਾ ਲਿਆ,
1: ਓਕੇ
0: ਕੀ ਖਾਧਾ ਦੱਸੋ ਫਿਰ
1: ਵੈੱਜ ਦੇ ਵਿੱਚ
0: ਕੀ ਖਾਧਾ? ਜੇ ਡਿਨਰ ਗਏ ਤਾਂ ਫਿਰ ਤਾਂ ਪਤਾ ਹੀ ਹੈ ਕੀ ਖਾਧਾ।
1: ਹਾਂ ਡਿਨਰ ਨਹੀਂ,
0: ਲੰਚ ਤੇ,
1: ਲੰਚ ਤੇ ਕਰੋ,
0: ਚਲੋ ਲੰਚ ਤੇ ਗਏ, ਬੰਦੇ ਥੋੜਾ ਜ਼ਿਆਦਾ ਕਰ ਦੋ ਯਾਰ,
1: ਕਿੰਨੇ?
0: ਪੰਜ ਕੁ ਬੰਦੇ,
1: ਪੰਜ ਬੰਦੇ,
0: ਪੰਜ
1: ਬੋਇਜ਼ ਕਰ ਦੀ,
0: ਪੰਜ ਬੋਇਜ਼
1: ਕਿ ਮਿਕਸ ਕਰਨਾ?
0: ਨਹੀਂ ਨਹੀਂ ਬੋਇਜ਼ ਕਰ,
1: ਪੰਜ ਬੋਇਜ਼ ਕਰ,
0: ਇੱਕ ਮੰਗਾ ਲੈਣਾ ਦਮ ਬਿਰਿਆਨੀ,
1: ਹਾਂਜੀ
0: ਠੀਕ ਹੈ, ਇੱਕ ਦਾਲ ਹੋ ਗਈ, ਉਹਦੇ ਨਾਲ ਤਾਂ ਚੱਲਣੀ ਆ,
1: ਤੇ ਨਾ ਰਾਇਤਾ,
0: ਰਾਇਤਾ ਤਾਂ ਜ਼ਰੂਰੀ, ਰਾਇਤਾ ਤਾਂ ਨਾਲ ਹੀ ਦੇਣਗੇ, ਚਲੋ ਫਿਰ ਵੀ ਜੇ ਨਹੀਂ ਹੈ ਤਾਂ ਆਪਾਂ ਐਡ ਕਰ,
1: ਐਡ ਔਨ ਕਰ
0: ਲਾਂਗੇ, ਪਨੀਰ ਦੀ ਆਈਟਮ ਚਾਹੀਦੀ ਇੱਕ ਅੱਧੀ,
1: ਠੀਕ ਹੈ, ਜੇ ਵੈਜੀਟੇਰੀਅਨ ਫਿਰ ਤੇ,
0: ਹਾਂ ਫਿਰ ਪਨੀਰ ਹੀ ਚੱਲੂਗਾ ਨਾ,
1: ਹੋਰ ਮੇਨ ਮੇਨ ਤੇ ਵੇਖੋ ਰਾਜਾ ਦੇ ਪਨੀਰ ਹੀ ਆ ਵੈਜੀਟੇਰੀਅਨ,
0: ਹਾਂ ਬਾਕੀ ਉਹ ਮੇਥੀ ਮਲਾਈ ਕਰਨਾ ਹੋਵੇ ਜਾਂ ਕੋਰਮਾ ਕੁਰਮਾ ਵੈਜ,
1: ਉਹ ਤੁਸੀਂ ਆਪਣਾ ਵੇਖ,
0: ਉਹ ਵੇਖ ਲਿਓ, ਪਰ ਖੈਰ ਖਾਣਾ ਖੁਣਾ ਖਾ ਲਿਆ, ਹੁਣ ਤੁਹਾਨੂੰ ਪਤਾ ਸਮਾਂ ਆ ਜਾਣਾ
1: ਖਾ ਲਿਆ
0: ਕਿ ਵੇਟਰ ਨੇ, ਵੇਟਰਸ ਨੇ, ਮੈਂ ਤਾਂ ਯਾਰ ਲੱਛਾ ਪਰਾਂਠਾ ਪਸੰਦ ਕਰਦਾ,
1: ਓਕੇ ਓਕੇ,
0: ਹਨਾ ਯਾਰ ਮਨ ਨਹੀਂ ਕਰ ਰਿਹਾ, ਮੈਂ ਕਹਿੰਦਾ ਆਪਾਂ 10 ਮਿੰਟ ਪਹਿਲਾਂ ਹੀ ਖਤਮ ਕਰਕੇ ਚੱਲੀਏ, ਪਰ ਇਹ ਸਭ ਕਰਨ ਤੋਂ ਬਾਅਦ ਜਦੋਂ ਤੁਹਾਡੀਆਂ ਪਲੇਟਾਂ ਵਿਹਲੀਆਂ ਹੋ ਗਈਆਂ ਨਾ, ਕੋਈ ਇੰਨਾ ਲੰਮਾ ਚੌੜਾ ਕੰਮ ਥੋੜ੍ਹੀ ਹੈ, ਤੁਹਾਡੇ ਨਾਲ ਜਿਹੜੇ 3 ਬੰਦੇ ਬੈਠੇ ਉਹਨਾਂ ਦੀ ਪਲੇਟਾਂ ਇਕੱਠੀਆਂ ਕਰਕੇ ਇੱਕ ਸਟੈਕ ਤੇ ਕਰ ਲਓ,
1: ਹਾਂ ਚਿਮਚੇ ਇੱਕੋ ਉਤਲੀ ਥਾਲੀ ਚ ਕਰ ਲਓ,
0: ਉਤਲੀ ਥਾਲੀ ਚ ਰੱਖ ਦਿਓ, ਜਿਹੜੀਆਂ ਤੁਹਾਡੀਆਂ ਆਹ ਬ੍ਰੈਡਸ ਦੀਆਂ ਹੁੰਦੀਆਂ ਜਿਹੜੀ ਬਾਸਕਟ ਹੁੰਦੀਆਂ ਉਹ ਇੱਕ ਦੋ ਉੱਪਰ ਇੱਕ ਰੱਖ ਦਿਓ, ਥੋੜਾ ਇਕੱਠਾ ਜਿਹਾ ਕਰ ਦਿਓ ਕਿ ਅਗਲਾ ਬੰਦਾ ਆਵੇ ਜਦੋਂ ਪਿਕ ਕਰਨ ਲਈ ਰਾਹ ਜਾ ਬਣਿਆ ਇਕੱਠਾ ਚੱਕ ਕੇ ਲੈ ਜਾਏ,
1: ਤੈਨੂੰ ਨਾਈਸ ਲੱਗੇ,
0: ਉਹ ਇੰਨਾ ਖੁਸ਼ ਹੋਏਗਾ ਨਾ ਬੰਦਾ, ਉਹ ਤੁਹਾਡੇ ਬਾਰੇ ਪੂਰਾ ਦਿਨ ਪਤਨੀ ਕਿੰਨਾ ਵਧੀਆ ਸੋਚਿਆ ਕਿ ਕਿੰਨੇ ਚੰਗੇ ਲੋਕ ਆ, ਐਂਡ ਗੱਲ ਇਹ ਨਾ ਕਾਇੰਡਨੈਸ ਇਜ਼ ਸੋ ਨੈਸੈਸਰੀ, ਖਾਸ ਕਰ ਆਪਾਂ ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਲਿਟਰਲੀ ਸਾਡੇ ਵਰਗੇ ਘਰਾਂ ਤੋਂ ਸਾਡੇ ਵਰਗੇ ਪਰਿਵਾਰਾਂ ਚੋਂ ਹੈ ਨਾ, ਕਿ ਇੱਦਾਂ ਹੀ ਲੱਗਦਾ ਕਿ ਯਾਰ ਫੀਲ ਹੁੰਦਾ ਕਿ ਔਖਾ ਕਿੰਨਾ ਕੰਮ ਕਰਨਾ ਹੈ ਨਾ, ਸਾਰਿਆਂ ਨੇ ਕੀਤਾ, ਆਪਾਂ ਇੱਦਾਂ ਦਾ ਕੰਮ ਹਰ ਕਿਸੇ ਨੇ ਇੱਥੇ ਆ ਕੇ ਕੀਤਾ ਜੋ ਉਹਦੀ ਸੈਲਫ ਰਿਸਪੈਕਟ ਜਾਂ ਸੈਲਫ ਵਰਥ ਅਲਾਓ ਸ਼ਾਇਦ ਨਹੀਂ ਕਰਦੀ ਹੋਏਗੀ, ਪਰ ਫਿਰ ਵੀ ਕਰਨਾ ਪਿਆ
1: ਜ਼ਮੀਰ ਤੋਂ ਹਟ ਕੇ ਲੈ,
0: ਹੈ ਨਾ, ਤੁਹਾਨੂੰ ਕੋਈ ਆਪਣਾ ਆਪਣਾ ਆਪਣਾ ਕੀ ਵੈਸੇ ਕੋਈ ਪਰਾਇਆ ਵੀ ਹੋਵੇ ਕਿਸੇ ਹੋਰ ਐਥਨੀਸਿਟੀ ਦਾ ਵੀ ਹੋਵੇ, ਬੰਦਾ ਦੇਖ ਰਿਹਾ ਯਾਰ ਕਿ ਸਾਈਡ 'ਤੇ ਬੇਚਾਰਾ ਸਿਕਿਉਰਿਟੀ ਗਾਰਡ ਖੜਾ ਪਿਆ, ਮੈਂ ਇੱਥੇ ਹੁਣੇ ਮੈਂ ਸ਼ੋਪਿੰਗ ਕਰਨ ਆਇਆ ਕੋਲ, ਇੱਥੇ ਸਿਕਿਉਰਿਟੀ ਵਾਲਾ ਬੇਚਾਰਾ ਹੈ ਨਾ 7-8 ਘੰਟੇ ਦੀ ਜੋਬ ਹੈ, ਖਲੋਤਾ ਪਿਆ, ਜਾਂਦੇ ਹੱਥ ਮਿਲਾ ਲਿਆ, ਹਾਓ ਆਰ ਯੂ ਡੂਇੰਗ, ਹਾਓ ਵਾਜ਼ ਯੋਰ ਡੇ, ਅੱਛਾ ਗੋਰੇ ਕਰਦੇ ਆ, ਮਤਲਬ ਤੁਸੀਂ ਜਨਰਲੀ ਦੇਖੋ ਗੋਰੇ ਤੁਹਾਨੂੰ ਦੇ ਵਿਲ ਆਲਵੇਜ਼ ਸਮਾਈਲ ਐਟ ਯੂ, ਹਨਾ, ਇੱਕ ਬੇਸਿਕ
1: ਸਾਰੇ ਨਹੀਂ ਪਰ 90% ਜ਼ਰੂਰ
0: ਕਰਦੇ, 90 ਨੇ ਹਨਾ, ਇਹ ਜਿਸ ਤਰ੍ਹਾਂ ਹੁਣ ਇਹ ਇਹ ਤਾਂ ਗੱਲਾਂ ਹੀ ਬਣ ਗਈਆਂ ਨਾ, ਹੁਣ ਕਿੱਦਾਂ ਕਹਿਣਾ ਪੈਂਦਾ, ਪਰ ਜਿੰਨੇ ਪਹਿਲੇ ਸੋਚਿਆ ਹੋਣਾ ਕਿ ਜਦੋਂ ਵੀ ਕੋਈ ਆਵੇ ਬੰਦਾ ਉਹਨੂੰ ਕਹਿੰਦਾ ਹੇ ਹਾਓ ਆਰ ਯੂ ਡੂਇੰਗ, ਇਹ ਕਹਿਣਾ ਪਹਿਲੇ ਤਾਂ ਇੱਕ ਸੋਚਣ ਵਾਲੀ ਕਿਆ ਹੋਣਾ ਨਾ ਕਿ ਅਗਲਾ ਬੰਦਾ ਥੋੜਾ ਖੁਸ਼ ਫੀਲ ਕਰੇ ਤਾਂ ਤੁਹਾਡੇ ਕੋਲ ਆਰਡਰ ਕਰੇਗਾ, ਹਨਾ
1: ਨਾਲੇ ਥੋੜਾ ਆਪਣਾ ਫੀਲ ਕਰੇ,
0: ਉਹ ਤਾਂ ਹੁਣ ਜਗ੍ਹਾ ਤੇ ਆ ਗਿਆ ਕਿਉਂਕਿ ਉਹ ਲੋਕਾਂ ਨੂੰ ਇੰਨੀ ਆਦਤ ਪੈ ਗਈ, ਤੁਹਾਨੂੰ ਵੀ ਪਤਾ ਕਿਸੇ ਨੇ ਅੱਗੋਂ ਕਹਿਣਾ ਹੀ ਆ, ਹਨਾ ਬੋਲਣ ਵਾਲੇ ਨੇ ਇਸ ਤਰ੍ਹਾਂ ਬੋਲਣਾ ਸਕੇ ਤਾਂ ਮੈਂ ਬੋਲਣੀ, ਉਹ ਤਾਂ ਹੁਣ ਮੂੰਹ ਤੇ ਮਾਰਦੇ ਆ ਤੁਹਾਡੇ, ਉਹ ਪੁੱਛਦੇ ਹੁਣ ਮੂੰਹ ਦਾ, ਹਾਂ ਯਾਰ ਡੂਇੰਗ ਜਲਦੀ ਬੋਲ,
1: ਸਹੀ ਗੱਲ,
0: ਬਟ ਜਿਹਨੇ ਇਜਾਦ ਕੀਤਾ ਹੋਣਾ ਉਹਦਾ ਆਈਡੀਆ ਹੀ ਹੋਣਾ ਜੋ ਆਪਾਂ ਡਿਸਕਸ ਕਰਦੇ ਪਏ ਹਾਂ ਕਿ ਬੀ ਸੋ ਰਿਸਪੈਕਟਫੁਲ ਐਂਡ ਬੀ ਸੋ ਗਿਵਿੰਗ ਟੂ ਐਵਰੀ ਵਨ ਕਿ ਤੁਹਾਡਾ ਇੱਕ ਕਰਿਜ਼ਮਾ ਲੱਗੇ, ਹੈ ਨਾ, ਫਿਰ ਉੱਪਰੋਂ ਸੋਨੇ ਦਾ ਸੁਹਾਗਾ ਜੇ ਤੁਸੀਂ ਵਧੀਆ ਵਧੀਆ ਤਰੀਕੇ ਨਾਲ ਡਰੈਸਡ ਹੋਣ, ਅਗੇਨ ਡਰੈਸਿੰਗ ਦੀ ਜੇ ਆਪਾਂ ਗੱਲ ਕਰਦੇ ਪਏ ਹਾਂ ਜਾਂ ਹਾਈਜੀਨ ਦੀ ਗੱਲ ਕਰਦੇ ਪਏ, ਇਹ ਨਹੀਂ ਕਰਦੇ ਪਏ ਕਿ ਪੈਸਾ ਬਹੁਤ ਉਜਾੜੋ, ਪਰ ਸਿੰਪਲ ਚੀਜ਼ਾਂ ਕਿ ਵੈਲ ਆਇਰਨਡ ਕਲੋਥ ਜ਼ੋਨ ਆਪਣੇ, ਹੈ ਨਾ, ਪ੍ਰੋਪਰ ਮੈਚ ਪਾਇਆ ਹੋਵੇ, ਜਦੋਂ ਗੋਵਿੰਦਾ ਸਾਹਿਬ ਦੀਆਂ ਫਿਲਮਾਂ ਜਿਹੜੀਆਂ ਸੀਗੀਆਂ ਜਿੰਨੀਆਂ ਵੀ, ਜਾਂ ਫਿਰ ਰਣਵੀਰ ਸਿੰਘ ਨੂੰ ਆਊਟ ਆਫ ਫਿਲਮਾਂ ਦੇਖ ਲਈਏ, ਉਦਾਂ ਦਾ ਫੈਸ਼ਨ ਨਾ ਅਪਣਾਇਆ ਹੋਵੇ, ਨੋਰਮਲ ਜਿਹਾ ਨਾ,
1: ਲੱਲੀ ਨਹੀਂ ਕਰਾਉਣੀ
0: ਚਾਹੀਦੀ, ਲੱਲੀ ਨਹੀਂ, ਹਾਂ ਲੱਲੀ ਆ ਗਿਆ, ਰਿਟਰਨ ਆਫ ਲੱਲੀ ਹੈ, ਇਹ ਤਬੀਅਤ ਠੀਕ ਹੋ ਗਈ ਭਾ ਮੇਰੇ ਦੀ, ਇਹ ਲੱਲੀ ਦਾ ਪਤਾ ਲੱਗ ਜਾਂਦਾ ਤਬੀਅਤ ਸੈੱਟ ਹੋ ਗਈ ਹੈ,
1: ਜ਼ਿਆਦਾ ਕਰਾਤੀ ਤੇ ਫਿਰ ਉਹ ਨਾਈਸ ਨਹੀਂ ਲੱਗਦਾ,
0: ਗਾਣਾ ਸੁਣੋਗੇ?
1: ਗਾਣਾ ਤੁਸੀਂ ਨਾ ਕਰਕੇ ਕਿਹੜਾ ਨਹੀਂ ਸੁਣਾਉਣਾ,
0: ਹਾਏ ਨਹੀਂ ਦੱਸੋ ਯਾਰ, ਸੁਣਾ ਦੇ
1: ਗਾਣਾ ਜਿੱਦਾਂ ਮਰਜ਼ੀ,
0: ਗਾਣਾ ਇੱਦਾਂ ਨਾ ਕਿ ਗਾਣਾ ਤਾਂ ਸੁਣਾ ਰਹੇ ਵੀ ਗਾਣਾ ਹੈਗਾ ਲੋ ਫੇਡ, ਇਹ 'ਚ ਵੀ ਔਜਲਾ ਸਾਹਿਬ ਇਹੀ ਦੱਸ ਰਹੇ ਨੇ ਕਿ ਕੀ
1: ਅੱਛਾ ਲੋ ਫੇਡ ਹਲਕੇ ਜੀ ਦਾੜੀ ਰੱਖਦਾ,
0: ਦਾੜੀ ਰੱਖਦਾ, ਤੇ ਇਹ ਯਾਦ ਰੱਖੋ ਜੀ ਕਿ ਇਹਨਾਂ ਦਾ ਇੱਕ ਸ਼ੋਅ ਹੋ ਗਿਆ ਸੋਲਡ ਆਊਟ, ਤੇ ਦੂਜਾ ਹਜੇ ਵੀ ਵੇਚਣ ਦੀ ਕੋਸ਼ਿਸ਼ ਕਰਦੇ ਪਏ ਨੇ, ਪਹੁੰਚੋ livenation.com.au ਤੇ, ਤੇ ਕਰਨ ਔਜਲਾ ਦਾ 19 ਅਗਸਤ ਦਾ ਸ਼ੋਅ ਦਿਨ ਬੁੱਧਵਾਰ ਦਾ, ਹਜੇ ਵੀ ਤੁਹਾਨੂੰ ਟਿਕਟਾਂ ਮਿਲ ਸਕਦੀਆਂ,
1: ਮੌਲ ਵੱਜੋ ਫਿਰ ਉੱਥੇ ਹੋ ਗਈ ਅਸਲੀ,
0: ਤੇ ਬਾਕੀ ਸਮਝੋ ਇਹ ਵੀ ਕੀ ਕਹਿਣਾ ਚਾਹੁੰਦੇ ਬਈ

0: लो फेड हल्की जी दाढ़ी रखदा क्या बात
1: है। हाय
0: हाय करण औजला इज द बेस्ट ड्रेस्ड पंजाबी आर्टिस्ट बाय फार। दिलजीत दे पॉइंट सिगे पहला मेरे हिसाब ना मेरी नजरों च, पर करण औजला बहुत पार कर गया। टेल मी वन थिंग, अच्छा टेल मी वन थिंग, जे वो स्टैंड आउट करांदी करण नु बाकियां नालों इन द वे ही, हां इन द वे ही कैरी हिमसेल्फ।
1: यार सब तो पहला तो वेखो एक हर एक बंदे दा एक ओरा हुंदा।
0: यस
1: ठीक है, सब तो वड्डी ते दी ए चीज है
0: ओरा। एंड ओरा कित्थों आंदा?
1: ओ पर्सनालिटी चो।
0: पर्सनालिटी इदा दे ओरा वाले किद्दा बनदी है?
1: ओ स्ट्रगल चो।
0: स्ट्रगल तो है पर कई स्ट्रगल च निचुड़ भी जांदे है। सो एकदम ठीक, ए पता कित्थों आंदा सब? ए आंदा सेल्फ इमेज, सेल्फ वर्थ, सेल्फ कॉन्फिडेंस। ਕਿੰਨੇ ਲੋਕਾਂ ਨੇ ਕਿੰਨਾ ਕੁਛ ਕਿਹਾ ਹੋਣਾ ਕਰਨ ਨੂੰ, ਹਨਾ ਜਦੋਂ ਸਟਾਰਟ ਕਰਨ ਲੱਗਾ ਹੋਣਾ ਆਪਣਾ ਕਰੀਅਰ, ਫਿਰ ਜਦੋਂ ਮੂਸੇਵਾਲੇ ਦੇ ਨਾਲ ਬੀਫ ਚੱਲਦਾ ਪਿਆ ਸੀਗਾ ਕਰਨ ਔਜਲਾ ਦਾ, ਨੋਬਡੀ ਕੇਅਰਡ ਅਬਾਊਟ ਹਿਮ ਮੱਚ, ਹਨਾ ਕੋਈ ਬਹੁਤੀ ਇੰਨੀ ਜ਼ਿਆਦਾ ਗੱਲਬਾਤ ਸੀਗੀ ਨਹੀਂ। ਪਰ ਟਾਈਮ ਦੇ ਨਾਲ ਨਾਲ ਹੀ ਲੋਸਟ, ਹੀ ਫਾਊਂਡ ਸੋਰੀ ਹਿਸ ਵੋਇਸ, ਦਾ ਵੋਇਸ ਕੀ ਹੈ ਆਪਣੀ ਪਰਸਨੈਲਿਟੀ,
1: ਆਪਣਾ ਕਰੈਕਟਰ ਬਿਲਡ ਕੀਤਾ ਵਾ, ਇੱਕ ਇਮੇਜ ਤੋਂ ਵੀ ਵੱਧ ਕੇ ਹੁੰਦਾ ਹੀ ਉਹ ਚੀਜ਼।
0: ਯੈਸ, ਅਸੀਂ ਨਾ ਇੱਥੇ ਹੀ ਮਾਤ ਖਾਂਦੇ ਹਾਂ, ਅਸੀਂ ਆਪਣੇ ਆਪ ਨੂੰ ਨਾ, ਕਿਉਂਕਿ ਨੈਗੇਟਿਵ ਇਮੋਸ਼ਨਸ ਦੇ ਅੰਦਰ ਇੰਨੀ ਜ਼ਿਆਦਾ ਪਕੜ ਹੁੰਦੀ ਹੈ, ਇੰਨਾ ਮੈਗਨੇਟਿਜ਼ਮ ਹੁੰਦਾ ਨਾ, ਆਪਾਂ ਕੋਈ ਚੀਜ਼ ਕਦੀ 10 ਸਾਲ ਪਹਿਲੇ ਵੀ ਕਰਨ ਲੱਗੇ ਗਲਤੀ ਕਰਕੇ ਹੋਵਾਂਗੇ ਨਾ, ਸਾਨੂੰ ਹਮੇਸ਼ਾ ਸਾਡੀ ਇਮੇਜ ਦੇ ਅੰਦਰ ਨਾ ਹਿੱਸਾ ਬਣ ਜਾਊਗੀ, ਯਾਰ ਮੇਰੇ ਤੋਂ ਨਹੀਂ ਹੁੰਦਾ,
1: ਇੱਦਾਂ ਹੀ ਆ, ਮੈਂ ਕਿਤੇ ਹੀ ਟਰਾਈ ਪਰ ਹੋਇਆ ਨਹੀਂ,
0: ਹਨਾ
1: ਜਦੋਂ,
0: ਹਾਂ ਜਦਕਿ ਆਪਾਂ ਕਿੰਨੀਆਂ ਚੀਜ਼ਾਂ ਬੈਟਰ ਕਰਦੇ ਰਹਿੰਦੇ ਥਰੋਟ ਲਾਈਫ, ਸਾਨੂੰ ਪਤਾ ਵੀ ਨਹੀਂ ਲੱਗਦਾ, ਹਨਾ। ਸੈਲਫ ਇਮੇਜ ਇਹ ਇੱਕੋ ਇਕੱਲੀ ਚੀਜ਼ ਆ ਅਤੇ ਸਭ ਤੋਂ ਜ਼ਰੂਰੀ ਚੀਜ਼ ਆ ਇਨ ਮਾਏ ਨਜ਼ਰਾਂ,
1: ਯੂਅਰ ਬੁੱਕਸ,
0: ਇਨ ਮਾਏ ਬੁੱਕਸ, ਕਿ ਤੁਸੀਂ ਬਹੁਤ ਸਮਾਂ ਲੱਗਦਾ, ਬਹੁਤ ਹਿੰਮਤ, ਬਹੁਤ ਟਾਈਮ ਲੱਗਦਾ, ਬਹੁਤ ਮੈਨੂਪਲੇਸ਼ਨ ਲੱਗਦੀ ਹੈ ਆਪਣੇ ਆਪ ਨੂੰ ਇਹ ਦੱਸਣ ਲਈ ਕਿ ਮੈਂ ਬਹੁਤ ਵਧੀਆ। ਸਭ ਤੋਂ ਮੇਰੇ ਤੋਂ ਬੈਟਰ ਕੋਈ ਨਹੀਂ, ਤੇ ਜਦੋਂ ਇਹ ਚੀਜ਼ ਆਉਂਦੀ ਹੈ ਨਾ ਤੁਹਾਡੇ ਅੰਦਰ, ਤੁਹਾਡਾ ਮਨ ਮੰਨ ਜਾਂਦਾ ਇਹ ਚੀਜ਼ ਨੂੰ, ਹਨਾ, ਫਿਰ ਇਹ ਜਿੰਨੀਆਂ ਚੀਜ਼ਾਂ ਆਪਾਂ ਪਹਿਲੇ 35-40 ਮਿੰਟ 'ਚ ਡਿਸਕਸ ਕੀਤੀਆਂ ਨਾ, ਇਹ ਸਾਰੀਆਂ ਸੈਕੰਡਰੀ ਹੋ ਜਾਂਦੀਆਂ, ਕਿਉਂਕਿ ਉਹ ਤੁਹਾਡਾ ਫਿਰ ਬੋਡੀ ਲੈਂਗੁਏਜ, ਤੁਹਾਡਾ ਹਾਵ ਭਾਵ, ਤੁਹਾਡਾ ਉੱਠਣ ਬੈਠਣ ਦਾ ਤਰੀਕਾ ਨਾ, ਉਹ ਵਾਕਈ ਇਟਸ ਲਾਈਕ ਅ ਚੀਤਾ, ਇਟਸ ਲਾਈਕ ਅ ਲਾਇਨ, ਹਨਾ। ਕਹਿੰਦੇ ਵਾਈ ਇਜ਼ ਲਾਇਨ ਕਿੰਗ ਆਫ ਦਾ ਜੰਗਲ? ਨਾ ਉਹਦੇ ਕੋਲ ਸਪੀਡ ਹੈ ਉੱਦਾਂ ਦੀ, ਹਨਾ, ਨਾ ਉਹਦੀ ਬੋਡੀ ਹਾਥੀ ਵਰਗੀ ਹੈ, ਜੋ ਕਹਿ ਲਈ ਕਹਿਣਾ ਕਿ
1: ਬੜਾ
0: ਹਿਊਜ ਹੈ, ਹਨਾ,
1: ਬਿਲਡਰ,
0: ਚੀਤੇ ਵਰਗੀ ਉਹਦੀ ਸਪੀਡ ਨਹੀਂ ਹੈ। ਤੁਸੀਂ ਕਿਸੇ ਵੀ ਐਨੀਮਲ ਦੇ ਨਾਲ ਉਹਨੂੰ ਕਰ ਲਓ, ਕੀ ਕਹਿੰਦੇ ਆ, ਕੰਪੇਅਰ, ਤੇ ਹਨਾ, ਤੇ ਉਹ ਥੋੜਾ ਜਿਹਾ ਲੈਗ ਬਿਹਾਇੰਡ ਕਰਦਾ, ਪਰ ਕਹਿੰਦੇ ਸ਼ੇਰ ਦੀ ਸਭ ਤੋਂ ਜ਼ਿਆਦਾ ਘੈਂਟ ਗੱਲਬਾਤ ਪਤਾ ਕੀ ਹੈ? ਉਹਦਾ ਔਰਾ, ਤੇ ਉਹਦਾ ਔਰਾ ਪਤਾ ਕਿੱਥੋਂ ਆਉਂਦਾ? ਕਿ ਉਹ ਝਪੱਟਾ ਮਾਰਨ ਵਾਲਾ ਔਰਾ ਉਹਦਾ, ਆ ਗਏ ਤੇ ਆ ਗਏ, ਆ ਗਿਆ ਨਾ ਹੁਣ, ਆ ਗਿਆ, ਹਨਾ, ਉਹ ਚੀਜ਼ ਉਹਨੂੰ ਸਾਡੇ, ਉਹੀ ਗੱਲ, ਹੁਣ ਜੰਗਲ 'ਚ ਤਾਂ ਸਾਰੇ ਜਾਨਵਰ ਆਪਸ 'ਚ ਪਤਾ ਨਹੀਂ ਕਿੱਦਾਂ ਰਹਿੰਦੇ ਆ, ਇਹ ਤਾਂ ਆਪਾਂ ਹੀ ਕਹਿੰਦੇ ਹਾਂ ਕਿ ਜੰਗਲ ਦਾ ਰਾਜਾ ਤਾਂ ਅਸੀਂ ਕਿਹਾ ਹੋਇਆ, ਪਰ ਉਹ ਹਿਊਮਨ ਮਾਇੰਡ, ਹਿਊਮਨ ਸਾਈਕੋਲੋਜੀ ਕਿਉਂ ਉਹਨੂੰ ਰਾਜਾ ਕਹਿੰਦੀ ਹੈ? ਕਿਉਂਕਿ ਸਾਨੂੰ ਰਾਜਿਆਂ ਵਰਗਾ ਲੱਗਦਾ ਕਿ ਇੰਨੀ ਸਾਰੀ ਇਮਪਰਫੈਕਸ਼ਨਸ ਨੇ ਜੋ ਤੇਰੇ ਅੰਦਰ ਵੀ ਆ, ਜੋ ਮੇਰੇ ਅੰਦਰ ਵੀ, ਜੋ ਸਾਡੇ ਸੁਣਨ ਵਾਲਿਆਂ ਦੇ ਅੰਦਰ ਵੀ ਆ, ਪਰ ਉਹਦਾ ਸੈਲਫ ਕੌਨਫੀਡੈਂਸ ਐਂਡ ਦ ਵੇ ਹੀ ਕੈਰੀ ਹਿਮਸੈਲਫ।
1: ਜੀ ਬਿਲਕੁਲ, ਜ਼ਰੂਰੀ ਹੈ ਇਹ ਚੀਜ਼ ਕੈਰੀ ਕਰਨੀ, ਪਰ ਆਪਣੇ ਇਮੋਸ਼ਨਸ ਵੀ ਕੰਟਰੋਲ ਕਰਨੇ ਨਾਲ ਦੀ ਨਾਲ ਬਹੁਤ ਜ਼ਰੂਰੀ ਆ, ਕਿਉਂਕਿ ਮੰਨ ਲਓ ਤੁਸੀਂ ਕਿਤੇ ਵੀ ਹੋ ਜਾਂ ਡਜ਼ਨਟ ਮੈਟਰ ਕਰ ਰਹੇ ਹੋ ਜਾਂ ਕਿਸੇ ਕੋਈ ਕੰਮ ਕਰਵਾ ਰਹੇ ਹੋ, ਹਰ ਇੱਕ ਥਾਂ ਦੇ ਉੱਤੇ ਬੰਦੇ ਦੇ, ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ ਜਾਂ ਤੁਸੀਂ ਕੋਈ ਗੱਲ ਸੁਣ ਲਈ ਜਾਂ ਤੁਸੀਂ ਕੋਈ ਕਿਸੇ ਨੂੰ ਗੱਲ ਕਹਿਤੀ, ਤੇ ਉੱਥੇ ਜਿਹੜਾ ਆਪਣੇ ਆਪ ਨੂੰ ਸੰਭਾਲਣਾ, ਮੰਨ ਲਓ ਕਿਸੇ ਨੇ ਉੱਚੀ ਗੱਲ ਕਹਿਤੀ ਆ, ਉਹਦੇ ਉੱਤੇ ਤੁਸੀਂ ਕੰਟਰੋਲ ਕਰਨਾ, ਉਹਨੂੰ ਕਿੱਦਾਂ ਹੈਂਡਲ ਕਰਨਾ ਵਾ। ਜੇ ਕਿਸੇ ਨੇ ਜ਼ਿਆਦਾ ਕੋਈ ਮੰਨ ਲਓ ਤੁਹਾਨੂੰ ਖੁਸ਼ੀ ਦੇ ਦਿੱਤੀ, ਤੇ ਉੱਥੇ ਆਪਣੇ ਆਪ ਨੂੰ ਤੁਸੀਂ ਓਵਰ ਨਹੀਂ ਕਰਨਾ, ਉਹਨੂੰ ਆਪਣੇ ਅੰਦਰ ਸ਼ਕਤੀ ਹੋਣੀ ਚਾਹੀਦੀ ਤੁਹਾਡੀ, ਉਹਨੂੰ ਸਾਂਭਣ ਦੀ, ਹਨਾ, ਤੁਸੀਂ ਉਹਨੂੰ ਰੱਖ ਸਕੋ ਆਪਣੇ ਅੰਦਰ, ਸਾਂਭ ਸਕੋ, ਗੁੱਸਾ ਆਇਆ ਤੇ ਉਹਨੂੰ ਸਾਂਭ ਸਕੋ, ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ।
0: ਜਿੰਨਾ ਕਿ ਨਿਰਗੁਣ ਬੰਦਾ ਇਸ ਲਿਹਾਜ਼ ਨਾਲ ਬਣ ਸਕਦਾ ਨਾ, ਕਿ ਚੰਗਾ ਹੋ ਰਿਹਾ, ਬੁਰਾ ਹੋ ਰਿਹਾ ਤੁਹਾਡੇ ਨਾਲ, ਜਾਂ ਫਿਰ ਬਹੁਤ ਖੁਸ਼ੀ ਆ ਰਹੀ ਹੈ ਜਾਂ ਬਹੁਤ ਗੁੱਸਾ ਆ ਰਿਹਾ, ਫਿਰ ਵੀ ਤੁਸੀਂ ਆਪਣਾ ਡਿਮੀਨਰ ਇੱਕ ਬਣਾ ਕੇ ਰੱਖ ਪਾਉਂਦੇ ਹੋ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਯੂ ਆਰ ਰਾਈਟ ਉਸਤਾਦ ਜੀ, ਯੂ ਆਰ ਰਾਈਟ
1: ਜੀ, ਬਿਲਕੁਲ, ਆਪਣਾ ਤੇ ਇਹੋ ਹੀ ਆ, ਵੇਖੋ ਫੰਡਾ ਵੀ ਕੀਪ ਲਰਨਿੰਗ, ਹਨਾ,
0: ਕੀਪ ਲਰਨਿੰਗ, ਇਹਦੇ ਨਾਲ ਦੀ ਕੋਈ ਰੀਸ
1: ਨਹੀਂ। ਆਪਣੇ ਆਪ ਨੂੰ ਜਿਹੜਾ ਉਹ ਤੁਸੀਂ ਮਤਲਬ ਸਹੀ ਰਾਹ ਤੇ ਚੱਲੋ, ਪਰ ਨਾਲ ਦੀ ਨਾਲ ਲਰਨਿੰਗ ਜਿਹੜੀ ਆਪਣੀ ਨਾ ਛੱਡੋ, ਤੇ ਇਹਦੇ ਵਿੱਚ ਵੀ ਲਰਨਿੰਗਸ ਹੈਗੀਆਂ ਨੇ ਆਪਣੇ ਆਪ ਨੂੰ ਕੈਰੀ ਕਰਨ ਦੇ ਵਿੱਚ ਵੀ ਕਾਫੀ ਸਾਰੇ ਪੁਆਇੰਟਸ ਹੋ ਸਕਦਾ ਇਹਦੇ ਵਿੱਚ, ਆਪਾਂ ਹਾਲੇ ਨਹੀਂ ਵੀ ਡਿਸਕਸ ਕਰ ਪਾਏ ਹੋਵਾਂਗੇ, ਕਿਉਂਕਿ ਇੱਕ ਤੇ ਜਿਹੜੀ ਇਹ ਚੀਜ਼, ਕਿਉਂਕਿ ਹਰ ਇੱਕ ਚੀਜ਼ ਹੀ ਨਾ, ਹਰ ਇੱਕ ਚੀਜ਼ ਆਪਣੇ ਆਲੇ ਦੁਆਲੇ ਇਹਦੇ ਉੱਤੇ ਇਫੈਕਟ ਪਾਉਂਦੀ ਆ, ਤੇ ਉਹ ਅਨਲਿਮਿਟਿਡ ਚੀਜ਼ਾਂ ਨੇ।
0: ਬਿਲਕੁਲ
1: ਪਰ ਆਪਾਂ ਸਿਰਫ ਲਿਮਿਟਿਡ ਚੀਜ਼ਾਂ ਦੇ ਉੱਤੇ ਜੇ ਵਰਕਆਊਟ ਕਰ ਲਈਏ
0: ਬਿਲਕੁਲ
1: ਤੇ ਆਪਣੀਆਂ ਕਿਸੇ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ
0: ਬਹੁਤ ਸੌਰਟ ਆਊਟ ਬਹੁਤ ਪਿਆਰੀ ਗੱਲ ਕੀਤੀ ਹੈ ਜਾਂਦੇ ਜਾਂਦੇ ਨਾ ਤੁਹਾਡੀ ਗੱਲ ਦੇ ਨਾਲ ਰਲਾ ਦਿੰਦੇ ਹਾਂ ਗੱਲ ਕਿ ਸੁਕਰਾਤ ਨੂੰ ਨਾ ਇੱਕ ਵਾਰੀ ਸਾਰਾ ਏਥਨਸ ਘੁੰਮ ਲਿਆ ਹਨਾ ਸੋਕ੍ਰੇਟਿਸ ਕਹਿੰਦੇ ਹਾਂ ਜਿਹਨੂੰ ਆਪਾਂ ਪੰਜਾਬੀ ਸੁਕਰਾਤ ਕਹਿ ਦਿੰਦੇ
1: ਹਾਂ ਹਨਾ
0: ਉਹਦੇ ਕੋਲ ਨਾ ਸਾਰਾ ਸਾਰੀ ਜਨਤਾ ਨਾ ਇਕੱਠੀ ਹੋ ਕੇ ਪੂਰਾ ਨਾ ਕੁਨਬਾ ਜਾ ਇਕੱਠਾ ਹੋ ਕੇ ਲਸ਼ਕਰ ਇਕੱਠਾ ਹੋ ਕੇ ਪਹੁੰਚਿਆ ਕਹਿੰਦਾ ਬਾਈ ਸੁਕਰਾਤ ਅਸੀਂ ਨਾ ਹਰ ਪਾਸੇ ਵੇਖ ਲਿਆ ਤੇਰੇ ਤੋਂ ਜ਼ਿਆਦਾ ਨਾ ਵਾਈਜ਼ ਅਕਲਮੰਦ ਤੇ ਮਤਲਬ ਕਿ ਚਾਰਮਿੰਗ ਬੰਦਾ ਕੋਈ ਨਹੀਂ ਆ ਹਨਾ ਤੇਰੇ ਤੋਂ ਉੱਪਰ ਕੋਈ ਨਹੀਂ ਕਿ ਤੈਨੂੰ ਕੀ ਕਾਰਨ ਲੱਗਦਾ ਤੁਸੀਂ ਜੋ ਜਵਾਬ ਦਿੱਤਾ ਨਾ ਹੁਣੇ ਜੋ ਤੁਸੀਂ ਗੱਲ ਕੀਤੀ ਸਾਰੀ ਹੁਣ ਸਾਰ ਕੱਢਿਆ ਉਹਦਾ ਵੀ ਇਹੀ ਜਵਾਬ ਸੀ ਕਹਿੰਦਾ ਮੈਂ ਸ਼ਾਇਦ ਇਸ ਕਰਕੇ ਤੁਹਾਡੇ ਸਾਰਿਆਂ ਚ ਤੁਹਾਨੂੰ ਲੱਗਦਾ ਕਿ ਮੈਂ ਸਭ ਤੋਂ ਜ਼ਿਆਦਾ ਵਿਜ਼ਡਮ ਮੇਰੇ ਕੋਲ ਹੈ ਸਭ ਤੋਂ ਜ਼ਿਆਦਾ ਅਕਲ ਮੇਰੇ ਅੰਦਰ ਆ ਕਿਉਂਕਿ ਮੈਨੂੰ ਇਹ ਪਤਾ ਕਿ ਮੈਨੂੰ ਕੀ ਨਹੀਂ ਪਤਾ ਤੇ ਮੈਨੂੰ ਇਹ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ
1: ਨਹੀਂ ਪਤਾ ਬਿਲਕੁਲ
0: ਇਹ ਫੈਕਟ ਆ ਸਾਨੂੰ ਸਭ ਕੁਛ ਨਹੀਂ ਪਤਾ ਇਸੀ ਗੱਲ ਨੂੰ ਕਹਿੰਦੇ ਹੋਏ ਆਪਾਂ ਵੀ ਥੋੜੀ ਹੈ ਨਾ ਸੋਰੀ ਸੂਰੀ ਕਹਿ ਦਿੰਦੇ ਹਾਂ ਬਾਈ ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਕਈ ਵਾਰੀ ਆਪਾਂ ਹਾਸੇ ਠੱਠੇ ਚ ਕਈ ਵਾਰੀ
1: ਦੋਵਾਂ ਤੇ ਜੁੜ ਕੇ ਮਾਫੀ ਮੰਗ ਲਓ
0: ਪੁੱਠਾ ਸਿੱਧਾ ਵੀ ਬੋਲ ਦਿੰਦੇ ਹੁੰਦੇ ਹਨਾ ਸੋ ਉਹਦੇ ਲਈ
1: ਮਾਫੀ ਮੰਗਣੀ ਵੀ ਬੜੀ ਜ਼ਰੂਰੀ ਸੀ
0: ਮਾਫੀ ਵੀ ਜ਼ਰੂਰੀ ਹੈ ਦੇਖੋ ਤੁਹਾਨੂੰ ਬੜਾ ਆਪਣਾ ਬੁੱਧਾ ਨੇ ਕਿਹਾ ਸੀਗਾ ਮਾਫ਼ ਕਰ ਦਿਓ ਤੇ ਮਾਫ਼ੀ ਮੰਗਦੇ ਰਹੋ
1: ਹਾਂਜੀ ਜਾਣ ਲੱਗੇ ਵੇਖੋ ਕਹਿਣ ਜੋਗੇ ਤੇ ਚਲੋ ਅਸੀਂ ਕੀ ਆ ਲੇਕਿਨ ਪਰ ਇਹ ਗੱਲ ਜ਼ਰੂਰ ਹੈ ਜਿੰਨੀ ਕਿ ਮੈਨੂੰ ਪਤਾ ਕਿ ਜੇ ਆਪਾਂ ਕਿਤੇ ਜਾਣੇ ਆਉਂਦੇ ਹਾਂ ਜਾਂ ਆਪਾਂ ਕਿਤੇ ਆਪਣੀ ਪਰਸਨੈਲਿਟੀ ਦੀ ਜੇ ਛਾਪ ਛੱਡ ਕੇ ਆਉਂਦੇ ਹਾਂ ਤੇ ਸ਼ਕਲ ਹੋ ਸਕਦਾ ਬੰਦਾ ਸਾਡੀ ਭੁੱਲ ਜੇ ਦਸਾਂ ਦਿਨਾਂ ਨੂੰ ਭੁੱਲ ਜੇ ਮਹੀਨੇ ਨੂੰ ਭੁੱਲ ਜੇ ਕਿਉਂਕਿ ਅੱਜ ਕੱਲ੍ਹ ਮੈਮਰੀਜ਼ ਬੜੀਆਂ ਸ਼ੋਰਟ ਹੋ ਗਈਆਂ ਨੇ ਸਾਰਿਆਂ ਦੀਆਂ ਹਨਾ ਪਰ ਜਿਹੜਾ ਕਰੈਕਟਰ ਆ ਜੇ ਤੁਸੀਂ ਕਿਤੇ ਮੰਨ ਲਓ ਕੋਈ ਵਰਤਾਰਾ ਜੇ ਕਿਸੇ ਨਾ ਕੋਈ ਕੀਤਾ ਆ ਜਾਂ ਕੋਈ ਮੰਨ ਲਓ ਕਿਸੇ ਦੀ ਕਿਤੇ ਹੈਲਪ ਹੀ ਕੀਤੀ ਆ ਜਾਂ ਕਿਸੇ ਦੀ ਸਪੋਰਟ ਕੀਤੀ ਜਾਂ ਕੁਛ ਵੀ ਤੁਸੀਂ ਜੇ ਕਿਸੇ ਨਾਲ ਕੋਈ ਚੀਜ਼ ਜਿਹੜੀ ਕੀਤੀ ਆ ਉਹ ਚੰਗੀ ਆ ਜਾਂ ਮਾੜੀ ਆ ਉਹ ਚੀਜ਼ ਬੰਦੇ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਆ ਤੇ ਇਸ ਕਰਕੇ ਇਹੀ ਆ ਕਿ
0: ਕਿਆ ਬਾਤ ਆਪਣੇ
1: ਆਪ ਨੂੰ ਜਿੱਥੇ ਵੀ ਜਾਓ ਥੋੜਾ ਜਿਹਾ
0: ਬਾਬਾ ਬਣੀ ਕੀ ਜੈ ਹੋ
1: ਮਾੜਾ ਜਿਹਾ ਰੱਖੋ ਕੰਮ ਵੀ ਕੋਈ ਇਦਾਂ ਦਾ ਕੰਮ ਨਾ ਕਰਾਓਗੇ ਮੁੜ ਕੇ ਉਸੇ ਕੰਮ ਤੋਂ ਤੁਹਾਨੂੰ ਮੁੜ ਕੇ ਜਾਣਿਆ ਜਾਵੇ ਉਹੀ ਵੀਰ ਆ
0: ਉਹੀ ਹੈ ਇਹ ਉਹੀ ਸੀ
1: ਹਾਂ ਤੇ ਕੋਈ ਇਦਾਂ ਦਾ ਕਰੋ ਵੀ ਜੇ ਕਿਤੇ ਕੀਤਾ ਵੀ ਆ ਤੇ ਉਹਨੂੰ ਇਸ ਥੋੜੀ ਸਮਾਰਟਨੈਸ ਨਾ ਕਰੋ ਪੀ ਕੇ ਨੂੰ ਜ਼ਿਆਦਾ ਪਤਾ ਨਾ ਲੱਗੇ ਸਮਝੇ ਮੇਰੀ ਗੱਲ ਯਾਰ
0: ਮੈਂ ਨਹੀਂ ਸਮਝਿਆ ਮੈਨੂੰ ਚੰਗੇ ਤਰੀਕੇ ਸਮਝਾਓ ਯਾਰ
1: ਫਿਰ ਮੈਂ ਕਿੰਨੇ ਚ ਸਮਝਾਉ
0: ਸਹੀ ਹੋ ਗਿਆ
1: ਤੁਹਾਨੂੰ ਇਦਾਂ ਨਹੀਂ ਪਤਾ ਲੱਗਣਾ
0: ਫਿਰ ਹੁਣ
1: ਚਲੀਏ ਇਹ ਗਾਣਾ ਜਾਂਦੇ ਜਾਂਦੇ ਲਾ ਦੋ ਲਾਈਨਾਂ ਸੁਣਾ ਦੋ ਮੈਨੂੰ ਥੋੜਾ ਜਿਹਾ ਹਨਾ ਕਰ ਦੋ ਕੈੜਾ ਜਿਹਾ
0: ਕਿਹੜਾ ਸੁਣੋਗੇ ਯਾਰ ਦੱਸੋ
1: ਮੈਂ ਫਿਰ ਆਪਣਾ
0: ਸਾਡਾ ਲਾਈਵ ਸਫਰਾਂ ਦੇ
1: ਮੈਂ ਨਿਕਲਾਂ ਸਫਰਾਂ ਦੇ
0: ਸਾਡਾ ਲਾਈਵ ਸਪੋਟ ਤਾਂ ਚਲ ਗਿਆ ਭਰਾ ਮੇਰੀ ਵੀ ਸੀਗੀ ਲੋਕਾਂ ਨੂੰ ਗਾਣੇ ਸੁਣਾਉਣ ਦੀ ਮੈਂ ਤੈਨੂੰ ਸੁਣਾਇਆ ਤੂੰ ਡਿਮਾਂਡ ਕਰ ਮੈਂ ਹੁਣੇ ਲਾਉਂਗਾ ਗਾਣਾ ਦਾ
1: ਡਿਮਾਂਡ ਕਰਾਂ
0: ਡਿਮਾਂਡ
1: ਯਾਰ ਮੇਰੀ ਡਿਮਾਂਡ ਅੱਜ ਕਿਸੇ ਨੇ ਪੁੱਛ ਲਈ ਆ ਮੈਂ ਡਿਮਾਂਡ ਕਰਦਾ ਫਿਰ ਤੁਸੀਂ ਗਾਣਾ ਲਾ ਦਿਓ ਵੀ ਅਰਜਨ ਦਾ ਗਾਣਾ ਲਾਓ ਇੱਕ
0: ਕਿਹੜਾ ਭਲਾ ਦੇ
1: ਅਰਜਨ ਦਾ ਗਾਣਾ ਲਾਓ ਮਾਹੌਲ
0: ਓਏ ਕਸਮ
1: ਹਾਂ
0: ਮਹਾਦੇਵ ਕਸਮ
1: ਓ ਮਾਈ
0: ਮੈਂ ਮਾਹੌਲ ਟਾਈਪ ਕਰਨਾ ਸ਼ੁਰੂ ਕਰਤਾ
1: ਖੁਦਾ ਦੀ
0: ਹਾਏ ਮਾਈ ਗੋਡ ਕਿਆ ਬਾਤ ਹੈ ਇਹ ਹੈ ਨਾ ਦੇਖੋ ਫਿਰ
1: ਰੂਹ ਦੀਆਂ ਰੂਹ ਤੱਕ
0: ਓਕੇ ਰੂਹਾਂ ਦੂਰ ਨਹੀਂ ਹੁੰਦੀਆਂ
1: ਨਹੀਂ ਨਹੀਂ ਨਹੀਂ ਲੋ
0: ਨਹੀਂ
1: ਪਿੰਡੇ ਲੱਕ ਹੋਵਣ
0: ਨਹੀਂ ਨਹੀਂ
1: ਰੱਬ ਰੇ ਕੂ ਗੜਨਾ ਆਪਾਂ ਨਹੀਂ ਰੁੜਦੇ

0: ਜੀ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਤੇ ਅਸੀਂ ਤੁਹਾਨੂੰ ਨਹੀਂ ਕਦੀ ਭੁੱਲਦੇ, ਤੁਸੀਂ ਸਾਨੂੰ ਨਾ ਭੁੱਲਿਓ। ਇਹ ਸੀਗਾ ਅੱਜ ਦਾ ਬਹੁਤ ਹੀ ਖੂਬਸੂਰਤ ਬਿਹਤਰੀਨ ਐਪੀਸੋਡ ਬੋਇਜ਼ ਮੀਟਅਪ ਦਾ। ਮੈਂ ਆਰਜੇ ਕ੍ਰਿਸ਼ਨਾ ਵਿਦ ਆਰਜੇ ਬਲਕੀਰਤ ਤੁਹਾਨੂੰ ਕਹਿਣਾ ਚਾਹਾਂ ਕਿ ਸਵਸਥ ਰਹੇ, ਮਸਤ ਰਹੇ ਐਂਡ ਸੁਣਦੇ ਰਹੋ ਰੇਡੀਓ ਹਾਂਜੀ 1674 AM
1: ਟਾਟਾ ਸੀ ਯਾ
0: ਬਾਏ।
2: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-8600 ਔਰ ਵਿਜ਼ਿਟ bansallawyers.com.au। ready set go Chadston Ford, Dandenong Road te tuhanu udik reya hai। Ford Ranger, Ranger Super Duty, Everest te Sadabahar Mustang, brand new demo te quality pre-owned vehicles, trade in ate finance options we available। aao te apni navi Ford da test drive karo, business fleet lai gal karo, vehicle experts Tim Forbes ya Corey naal, Radio Hanji de hawale naal pao 3 saal di free service। Chadston Ford, ready set ਫੋਰਡ।
4: ਭੈਣ ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
5: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
6: ਟੈਂਸ਼ਨ ਟੈਂਸ਼ਨ ਮੇਰੀ ਟੈਂਸ਼ਨ
7: ਕੀ ਹੋਇਆ?
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
7: ਕਾਕਾ ਜੀ ਟੈਂਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-503-503
6: ਜਾਂ 90-77-97-33
7: ਜਾਂ ਈਮੇਲ info@vyimmigration.com.au।
6: ਯਾਦ ਰੱਖੋ 9077-9733।
7: VY Immigration and Education Consultant,
6: ਹਰ ਕਦਮ ਤੁਹਾਡੇ ਨਾਲ।
8: ਸੋਨਾ ਚਾਹੀਦਾ,
9: ਭਰੋਸਾ ਚਾਹੀਦਾ,
8: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
10: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
11: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
12: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
10: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
13: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
14: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
13: ਨੰਬਰ ਦਾ ਦੇ ਬਾਂਸਲ ਇਮੀਗ੍ਰੇਸ਼ਨ ਵਾਲਿਆਂ ਦਾ
14: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ
14: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੈਵਨ ਹਾਲ
9: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
15: ਸੂਰਜ ਦੇਵਤਾ
9: ਕੀ ਮਤਲਬ
15: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
9: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
15: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
16: ਕੀ ਚਾਹੀਦਾ ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੌਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490-054-596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
17: ਸਬਸੇ ਦਮਦਾਰ ਔਰ ਰੋਮਾਂਚ ਕਹਾਣੀ
18: ਅਲਫਾ ਪ੍ਰੋਗਰਾਮ ਉਸਕਾ ਚੁਣਨਾ ਹੈ
17: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ
18: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ
17: ਆਲੀਆ ਭੱਟ ਸ਼ਰਵਰੀ ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ
19: ਸ਼ੁਰੂ ਕਰੋ ਅਗਨੀ ਪਰੀਕਸ਼ਾ
17: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ ਅਲਫਾ
20: ਵੇਟ ਕਰ ਰਹੇ ਤੁਹਾਨੂੰ
21: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ
22: 0433-280-252 ਬਿਲਕੁਲ ਪਿਓਰ ਹੈ ਕੀ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
23: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

0: ਹੁੰਦਾ
1: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ ਸਭ ਕੁਝ ਠੀਕ ਹੈ ਥੈਂਕ ਯੂ ਇਹਦੇ ਬਾਰੇ ਦੱਸਣ ਲਈ
2: ਹੋਰ ਸੁਣੋ ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ ਵੇਕ ਅਪ ਫੀਲਿੰਗ ਟੋਟਲੀ ਰੈਸਟਡ ਸਰਚ ਅਸ ਆਨਲਾਈਨ ਔਰ ਕਾਲ 04334654922
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 04066960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ
6: ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
7: ਸੂਰਜ ਦੇਵਤਾ
6: ਕੀ ਮਤਲਬ
7: ਉਹ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
6: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
7: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 04480664494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
8: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰਾਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 4229058860 ਔਰ ਵਿਜ਼ਿਟ bansallawyers.com.au
9: ਚਲਦੀ ਦਾ ਨਾਮ ਗੱਡੀ ਹਾਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੋਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
10: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
11: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ। ਹਾਂਜੀ, 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ, ਚੁਟਕਲੇ ਸੁਣਾਉਣ ਦਾ ਹੋ ਚੁੱਕਾ ਸਮਾਂ। ਅਤੇ ਚੁਟਕਲੇ ਸੁਣਾਉਣ ਦੇ ਲਈ ਸਾਡੇ ਨਾਲ ਆ ਚੁੱਕੇ ਨੇ ਬੱਚੇ, ਅਤੇ ਜਿਹੜੇ ਨਹੀਂ ਆਏ ਉਹਨਾਂ ਦੇ ਅੱਗੇ ਵੀ ਬੇਨਤੀ ਆ ਵੀ ਦਵਾ ਦਵ ਭਾਈ ਤੁਸੀਂ ਆ ਜਾਓ। ਅਤੇ ਇੱਕ ਦੋ ਜਣਿਆਂ ਦੀ ਕੌਲ ਮੈਨੂੰ ਲੱਗਦਾ ਵਾ ਵੀ ਕੱਟੀ ਗਈ ਹੈ ਸ਼ਾਇਦ ਮੇਰੇ ਕੋਲੋਂ, ਅਤੇ ਤੁਸੀਂ ਦੁਬਾਰਾ ਭਾਈ ਕੌਲ ਕਰ ਲਿਓ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਇਸ ਸਫ਼ਰ ਦੇ ਵਿੱਚ ਅੱਗੇ, ਅਤੇ ਹੱਸਦੇ ਹਾਂ। ਵਾਅਦਾ ਕਰਦਾ ਕਿ ਜ਼ਰੂਰ ਜ਼ਰੂਰ ਜ਼ਰੂਰ ਹੱਸੂ, ਅਤੇ ਤੁਸੀਂ ਵੀ ਜ਼ਰੂਰ ਹੱਸਿਓ, ਕਿਉਂਕਿ ਇਹ ਆ ਸਮਾਂ ਹੱਸਣ ਦਾ। ਅਤੇ ਹਾਸੇ ਸਾਨੂੰ ਆਪਣੇ ਅੰਦਰੋਂ ਹੀ ਕੱਢਣੇ ਪੈਣੇ ਨੇ। ਸੋ ਸਵੇਰੇ ਸਵੇਰੇ ਜੇ ਬੱਚਿਆਂ ਦੇ ਨਾਲ ਸਾਨੂੰ ਹੱਸਣ ਨੂੰ ਮਿਲ ਜੇ ਤਾਂ ਫਿਰ ਹੋਰ ਕੀ ਚਾਹੀਦਾ। ਅਤੇ ਆਓ ਫਿਰ ਆਪਾਂ ਵੱਧਦੇ ਹਾਂ ਅੱਗੇ। ਸਭ ਤੋਂ ਪਹਿਲਾਂ ਸਾਡੇ ਨਾਲ ਸੀ ਮੰਨਤ ਅਤੇ ਫਤਿਹ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਕੀ ਹਾਲ ਹੈ?
1: ਸਤਿ ਸ਼੍ਰੀ ਅਕਾਲ ਅੰਕਲ ਜੀ,
0: ਨਾਲੇ
1: ਕੋਈ ਵੀ ਨੀ ਜੀ।
0: ਲੈ ਵੇ, ਜੇ ਆਇਆ ਨਾ ਕੋਈ, ਜੇ ਹੋਇਆ ਕੋਈ ਤੇ ਫਿਰ ਗਜ਼ਿਲੀਅਨ ਹੋ ਜਾਣਾ।
1: ਨਹੀਂ ਹੈਗਾ,
0: ਪੱਕੀ ਪੱਕੀ ਗੱਲ ਆ, ਵੇਖ ਲਓ ਇੱਕ ਵਾਰੀ ਫੇਰ ਸੋਚ ਲਓ।
1: ਪੱਕੀ ਗੱਲ ਆ, ਜਿਹੜੀ ਯਸ਼ ਦੀ ਉਹ ਲੇਟ ਹੋ ਗਈ ਯਾਰ,
0: ਵੇਖ ਲਓ। 1 2 3 ਮੈਂ ਹੁਣੇ ਹੀ, ਇੱਕ ਮਿੰਟ ਖਲੋ ਜਾ ਯਾਰ, ਹਾਂ ਫੇਰ ਸੋਚ ਲਓ।
1: ਨਾ ਕਰੇ ਉਹਨਾਂ ਨੂੰ
0: ਫੋਨ ਨੀ ਆਉਣ, ਮੈਂ ਹੁਣੇ ਹੁਣੇ ਮੈਂ ਉਹਨਾਂ ਦਾ ਮਾਈਕ ਆਨ ਕਰਨਾ ਵਾ, ਫੋਨ ਥੋੜੀ ਆਨ ਕਰਨਾ, ਲਾਸਟ ਚਾਂਸ ਹੈ।
1: ਨਹੀਂ ਕੋਈ ਆਇਆ ਹੀ ਨਹੀਂ,
0: ਲਾਸਟ ਚਾਂਸ ਆ, ਲਾਸਟ ਚਾਂਸ।
1: ਓਕੇ, ਕਿਉਂਕਿ ਮੈਨੂੰ ਪਤਾ ਕੋਈ ਵੀ ਨਹੀਂ ਹੈਗਾ,
0: ਪਰ ਲਾਸਟ ਚਾਂਸ ਆ, ਲੱਕੀ ਚਾਂਸ।
1: ਓਕੇ,
0: ਕੀ ਯੈਸ ਕਿ ਨੋ? ਯੈਸ ਕਿ ਨੋ? ਇੰਨਾ ਟਾਈਮ ਨਹੀਂ ਹੈਗਾ।
1: ਯੈਸ,
0: ਕੀ ਕੌਣ ਆ? ਲੈ ਹੋ ਗਿਆ ਫਿਰ, ਗਜ਼ਿਲੀਅਨ ਕਰੋ ਇਹਨੂੰ, ਗਜ਼ਿਲੀਅਨ ਫਾਈਨਲ। ਕਾਬੂ ਨੀ ਆਉਂਦਾ ਸਾਡੇ ਕੋਲ,
2: ਕਿੰਨੇ ਗਜ਼ਿਲੀਅਨ ਗਜ਼ਿਲੀਅਨ ਗਜ਼ਿਲੀਅਨ
0: ਅੱਜ ਹੋਏ ਗਜ਼ਿਲੀਅਨ ਗਜ਼ਿਲੀਅਨ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ ਬਿੰਟੀ
2: ਸਾਡਾ ਵੀਕਐਂਡ ਬਣ ਗਿਆ।
0: ਬੰਦਾ ਬੜਾ ਘੈਂਟ ਹੈ ਯਾਰ ਫਤਿਹ, ਇਹ ਨਾ
2: ਯਾਰ ਗੁੱਡ,
0: ਬਹੁਤ ਹੀ ਹੀਰਾ ਬੰਦਾ ਵਾ ਮੇਰਾ, ਨਾ ਫੇਵਰੇਟ ਫੇਵਰੇਟ ਫਰੈਂਡ ਆ ਮੇਰਾ ਇਹ।
2: ਕੀ
0: ਲੈ ਫਿਰ ਅੱਜ?
1: ਅੱਜ
0: ਇੱਕ ਬੋਲੀ। ਓਕੇ
2: ਲਿਆਓ ਜੀ,
1: ਫੈਸ਼ਨ ਕਰਕੇ ਆਈ ਮਾਂ ਦੀ, ਫੈਸ਼ਨ ਕਰਕੇ ਆਈ ਮਾਂ ਦੀ, ਦਿਲ ਬੱਬੇ ਦੇ ਡੰਗੇ ਤੈਨੂੰ ਵੇਖਣ,
0: ਬਾਬਾ ਐਨਕਾਂ ਮੰਗੇ ਨੀ ਤੈਨੂੰ ਵੇਖਣ ਨੂੰ, ਬਾਬਾ ਐਨਕਾਂ ਮੰਗੇ ਨੀ ਤੈਨੂੰ ਵੇਖਣ ਨੂੰ, ਬਾਬਾ ਐਨਕਾਂ ਮੰਗੇ,
2: ਬੱਲੇ ਬੱਲੇ ਬੱਲੇ ਬੱਲੇ ਬੱਲੇ।
0: ਬੱਲੇ ਫਤਿਹ,
2: ਵੈਰੀ ਗੁੱਡ
0: ਫਤਿਹ ਸਿੰਘ,
2: ਬਾਬਾ ਐਨਕਾਂ ਮੰਗੇ ਹੈ,
0: ਥੈਂਕ ਯੂ ਫਤਿਹ। ਕੀ ਚੱਲਦਾ ਫਿਰ ਲਾਈਫ ਚ?
2: ਰਾਜ ਕੀ ਹੈ ਯਾਰ, ਮੈਂ ਵੀ ਜਾਣਨਾ ਚਾਹੁੰਦਾ
0: ਹੈ ਮੰਨਤ, ਕਿਉਂ ਕਿੱਦਾਂ?
1: ਪਤਾ ਨਹੀਂ,
0: ਤੁਸੀਂ ਉਸ ਵੇਲੇ ਕਿੱਦਾਂ ਇੰਨੇ ਫਰੈਸ਼ ਹੋ ਜਾਂਦੇ ਹੋ, ਐਨਰਜੀ ਕਿੱਥੋਂ ਆ?
1: ਕਿਉਂਕਿ ਹੋ ਗਿਆ, ਕਿਉਂਕਿ ਅਸੀਂ ਜਲਦੀ ਸੌ ਜਾਂਦੇ ਹਾਂ ਨਾ, ਤਾਂ ਕਰਕੇ ਫਿਰ।
2: ਹਾਂ
0: ਜਲਦੀ ਸੌ ਜਾਂਦੇ ਆ ਤੇ ਨਾਲੇ ਇਹ ਨਾ ਹੈਲਦੀ ਹੈਲਦੀ ਖਾਂਦੀ ਆ।
2: ਵੈਰੀ ਗੁੱਡ ਵੈਰੀ ਗੁੱਡ ਸੋਨਾ ਸੁਹਾਗਾ ਹੈ, ਵੈਰੀ ਗੁੱਡ।
0: ਮਨਤ ਕੀ ਸੁਣਾਓਗੇ?
1: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
0: ਹਾਂਜੀ
1: ਮਾਵਾ ਧੀਆ।

0: मन्नत
1: वेरी गुड
0: तुम तो बड़िया बोलिया याद कर लिया कुड़िए
1: एडवांस लेवल बोली सी हां
0: हां वेरी गुड फटे ना फटे जोड़ते सवेरे सवेरे थैंक यू मन्नत
2: थैंक यू हैव अ वेरी ग्रेट ऑसम ब्रिलियंट डे बाय
0: थैंक यू थैंक यू थैंक यू ए सन साडे नाल मन्नत ते फटे ते हुण नेक्स्ट साडे नाल आ श्रेया सत श्री अकाल श्रेया की हाल है तोडा खादा मनु बिल्ली
1: मैं मेमने की आवाज कड़ी
0: अंकल दे वीरे दी ना मम्मी ने बना के रखा ही जांदियां नूं यार एडा स्मार्ट किदा हो गया वीरा तू निकाह जा हुंदा ही
1: यार है
0: हैं
2: हां जी
0: वीरा तू ते निकाह जा हुंदा ही तेनू ते गल भी नहीं आउंदी हुंदी तू इन्ना स्मार्ट हो गया बड़िया मजा आउंदा गल्लां करके की सुनाओगे फिर अज बजीरित ओके ऑन द बजीरित
1: ले आओ
0: किचन टूट जांदी ते फिक्स नहीं हुंदी
1: किसी है ना रिपेयर वाले नूं फोन फोन करना चाहिदा
2: सी
1: फिक्स भी हुंदी है ते टुटदी भी है
0: कार
1: वादू चीजा ने फेविकॉल दा जोड़ सारिया नूं ठीक कर दिंदा सब नूं दुरुस्त कर दिंदा
0: ते तुसीं बना लैंदे हो लैगो कुत्ता जामा कुत्ता जामा बाय बाय बाय बाय बाय बाय बाय मूसा
1: जवाब नहीं मिल रहा
0: अस तुहाडे नाल गल्लां करदे आं
2: ਅਸੀਂ ਗਜੇਲਾ ਮਾਰਦੇ ਪਏ।
0: ਹਾਏ ਹਾਏ ਕੁੜੀਏ
1: ਗਜੇਲਾ
0: ਨਹੀਂ, ਗਜਰੇਲਾ ਤੇ ਘਰ ਮਾਰਿਆ ਸੀ, ਇੱਥੇ ਥੋੜੀ ਮਾਰਦੇ ਪਏ।
2: ਕਿੰਦਾ
0: ਹੈ?
2: ਕਿੰਦਾ
0: ਕੀ?
1: ਕਿੰਦਾ
0: ਪਹਿਲਾਂ ਗਾਜਰਾਂ ਫੜੀਆਂ, ਗਾਜਰਾਂ ਵਾਸ਼ ਕੀਤੀਆਂ ਹੈਨਾ, ਫਿਰ ਗਾਜਰਾਂ ਨੂੰ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਖਰਚ ਕਰਕੇ ਤੇ ਫਿਰ ਉਹਨੂੰ ਨਿਕਾ ਨਿਕਾ ਨਿਕਾ ਨਿਕਾ ਨਿਕਾ ਨਿਕਾ ਕਰ ਲਿਆ ਤੇ ਫਿਰ ਉਹਨੂੰ ਕੜਾਈ ਦੇ ਵਿੱਚ ਪਾਇਆ। ਤੇ ਕੜਾਈ ਦੇ ਵਿੱਚ ਉਹਨੂੰ ਘਿਓ ਪਾ ਕੇ ਤੇ ਕੜਾਈ ਦੇ ਵਿੱਚ ਪਾ ਕੇ ਤੇ ਫਿਰ ਉਹਨੂੰ ਕੜਛੀ ਦੇ ਨਾਲ
1: ਕਲਹਲਾਇਆ
0: ਤੇ ਫਿਰ ਉਹਨੂੰ ਗਰਮ ਕੀਤਾ। ਫਿਰ ਉਹ ਕਹਿੰਦੀ ਹਾਏ ਹਾਏ ਮੈਨੂੰ ਕੱਢ ਲਓ, ਹਾਏ ਮੈਨੂੰ ਕੱਢ ਲਓ, ਮੈਂ ਮਰ ਗਈ, ਹਾਏ ਮੈਂ ਮਰ ਗਈ, ਹਾਏ ਮੈਂ ਮਰ ਗਈ। ਤੇ ਫਿਰ ਉਹਨੂੰ ਕਿਹਾ ਨਹੀਂ ਹੁਣ ਤੂੰ ਜਿੰਨਾ ਚਿਰ ਯੰਮੀ ਜਿੰਨਾ ਚਿਰ ਤੂੰ ਯੰਮੀ ਨੀ ਨਾ ਬਣੇਗੀ ਉਹਨਾਂ ਚਿਰ ਤੈਨੂੰ
1: ਛੱਡ ਦੇ,
0: ਉਹਨਾਂ ਚਿਰ ਤੈਨੂੰ ਨੀ ਛੱਡਣਾ।
2: ਹਾਂ
0: ਫਿਰ ਉਹ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ ਰੋਂਦੀ ਰਹੀ। ਤੇ ਫਿਰ ਉਹ ਕਹਿੰਦੀ ਓਕੇ ਆਈ ਕਵਿਟ, ਮੈਂ ਹੁਣ ਯੰਮੀ ਬਣੂਗੀ। ਤੇ ਫਿਰ ਉਹਨੇ ਕਿਹਾ ਪਲੀਜ਼ ਮੇਰੇ ਵਿੱਚ ਖੰਡ ਪਾ ਦਿਓ, ਮੈਂ ਯੰਮੀ ਬਣਨਾ ਚਾਹੁੰਦੀ ਹਾਂ। ਫਿਰ ਉਹਦੇ ਵਿੱਚ ਖੰਡ ਪਾਈ ਤੇ ਫਿਰ ਉਹ ਬਣ ਗਿਆ ਯੰਮੀ ਯੰਮੀ ਗਜਰੇਲਾ। ਹਾਂਜੀ
1: ਉਹ ਡਰਾਈ ਫਰੂਟ ਤਾਂ ਰਹਿ
0: ਫਿਰ ਉਹਦੇ ਚ ਡਰਾਈ ਫਰੂਟ ਪਾਇਆ ਤੇ ਫਿਰ ਉਹ ਕਹਿੰਦੀ ਵੀ ਮੈਂ ਨਾ ਹੋਰ ਸੋਹਣੀ ਬਣਨਾ ਵਾ, ਮੇਰੇ ਵਿੱਚ ਕੁਛ ਖੋਇਆ ਬਣਾ ਕੇ ਪਾਓ। ਓਹੋ ਫਿਰ ਉਹਦੇ ਵਿੱਚ ਖੋਇਆ ਬਣਾ ਕੇ ਪਾਇਆ।
1: ਗੋਡ ਬ੍ਰੋ ਮਾਈ ਗੋਡ ਯੰਮੀ ਯੰਮੀ, ਮੈਂ ਕਹਿੰਦਾ ਅੱਜ ਰਾਉਂਡ 2 ਹੋ ਜਾਏ ਗਜਰੇਲੇ ਦਾ।
0: ਫਿਰ ਗਾਜਰ ਨੇ ਕਿਹਾ ਥੈਂਕ ਯੂ ਮੈਨੂੰ ਯੰਮੀ ਬਣਾਉਣ ਦੇ ਲਈ। ਤੇ ਫਿਰ ਸਾਰਿਆਂ ਨੇ ਖਾਧਾ, ਸ਼੍ਰੇਆ ਨੇ, ਵੀਰਾ ਨੇ, ਮੰਮੀ ਨੇ, ਪਾਪਾ ਨੇ, ਕ੍ਰਿਸ਼ਨਾ, ਵੀਰਾ, ਮੈਂ ਨਹੀਂ ਖਾਧਾ। ਤੇ ਥੈਂਕ ਯੂ ਥੈਂਕ ਯੂ,
1: ਮਾਸਟਰ ਸ਼ੈਫ ਹੋ ਗਿਆ ਹੈ ਲਾਉਟਰ ਤੇਰੇ ਵੀ ਤੇ।
0: ਵੇਖਿਆ ਤੁਹਾਨੂੰ ਗਜਰੇਲਾ ਵੀ ਸਿਖਾ ਤਾ ਤੁਹਾਨੂੰ। ਅੱਜ ਆਪਾਂ ਬਣਾਉਂਗੇ, ਚਲੋ ਠੀਕ ਹੈ ਬਣਾ ਲਓ। ਕੀ ਸੁਣਾਉਂਗੇ? ਕੀ
2: ਗੱਲਾਂ?
0: ਇਹੀ ਤੁਹਾਨੂੰ ਪਤਾ, ਤੁਹਾਨੂੰ ਪਤਾ ਤੁਹਾਨੂੰ ਮੈਂ ਨਾ ਗੱਲਾਂ ਦੇ ਕੜਾਹ ਬਣਾਉਣੇ ਵੀ ਸਿਖਾਉਂਗਾ।
1: ਅਗਲੇ ਲੈਕਚਰ ਚ ਨਾ, ਅਗਲੇ ਨੈਕਸਟ ਟਾਈਮ ਨਾ
0: ਤੁਹਾਨੂੰ ਕੜਾਹ ਬਣਾਉਣਾ ਵੀ ਸਿਖਾਉਂਗਾ ਮੈਂ, ਠੀਕ ਹੈ? ਓਕੇ ਥੈਂਕ ਯੂ ਥੈਂਕ ਯੂ ਥੈਂਕ ਯੂ ਬਾਏ ਬਾਏ ਹੈਵ ਅ ਨਾਈਸ ਡੇ ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਅਰਨਵ, ਸਤਿ ਸ਼੍ਰੀ ਅਕਾਲ ਅਰਨਵ, ਕੀ ਹਾਲ ਹੈ?
2: ਮੈਨੂੰ
0: ਲੱਗਾ ਘਰੋਂ ਬਰੰਟੇ ਲੈਣ ਗਿਆ ਵਾ। ਹੈਗੇ ਬਰੰਟੇ
2: ਇੰਡੀਆ ਹੁੰਦੇ ਸੀ, ਹੁਣ ਨਹੀਂ।
0: ਇੱਥੇ ਨੀ ਲਏ ਕਦੀ?
1: ਇੱਥੋਂ ਮਿਲ ਜਾਂਦੇ?
0: ਹਾਂ ਓਕੇ, ਇੱਥੇ ਮਿਲ ਜਾਂਦੇ। ਪਤਾ
2: ਨਿਆਣੇ ਨੂੰ ਖੇਡਣਾ ਨਹੀਂ ਆਉਂਦਾ ਇੱਥੇ।
1: ਓਏ ਯਾਰ,
0: ਆਪਾਂ ਖੇਡੀਏ ਕਿਹਦੇ ਨਾਲ?
1: ਆਪਾਂ ਟੂਰਨਾਮੈਂਟ ਕਰਾਨੇ ਆ।
0: ਹੈ ਚੱਲ ਫਿਰ ਆਪਾਂ ਇਦਾਂ ਕਰਦੇ ਆ, ਆਪਾਂ
1: ਤੇ ਹੁਣ ਹਨਾ,
0: ਆਪਾਂ ਇੱਥੇ ਇੱਥੇ ਖੇਡਦੇ ਆ ਆਪਾਂ।
1: ਸਹੀ ਹੋ ਗਿਆ,
0: ਠੀਕ ਆ। ਸਾਡੇ ਕੋਲ ਹੈਗੇ ਰੇਡੀਓ, ਹੈਗੇ ਬੰਟੇ ਸਾਡੇ ਕੋਲ।
1: ਲੈ ਗੱਲ ਹੀ ਮੁੱਕ ਗਈ ਕਿ
0: ਹਾਂ, ਕਿਹੜੀ ਕਿਹੜੀ ਪਸੰਦ ਕਰਦੇ ਹੋ, ਟਾਨਾ ਕਿ ਗੋਲੀ ਪਿੱਲ?
2: ਗੋਲੀ
1: ਗੋਲੀ ਗੋਲੀ
0: ਤੁਹਾਡਾ ਵਾਵਾ ਟਾਨਾ ਪੱਕਾ?
2: ਪਤਾ ਨਹੀਂ, ਦੇਖਣਾ ਪੈਣਾ।
0: ਪਹਿਲਾਂ ਕਿੰਨਾ ਗਈ? ਪਹਿਲਾਂ
2: ਤੇ ਹੁੰਦਾ ਹੀ,
0: ਪਹਿਲਾਂ ਠੀਕ ਸੀ। ਮੇਰੇ ਕੋ ਮੇਰਾ ਨਹੀਂ ਯਾਰ, ਮੇਰੇ ਕੋ ਨਹੀਂ, ਮੈਨੂੰ ਨਹੀਂ ਯਾਦ ਚ। ਮੈਂ ਲਾਗੇ ਜਾ ਕੇ ਮਾਰ ਲੈਣਾ।
1: ਚਲੋ ਸਾਨੂੰ ਅਲਾਓ ਕਰ ਦਾਂਗੇ, ਤੁਹਾਡੇ ਬੰਟੇ ਹੈ ਨਾ, ਸਾਨੂੰ ਅਲਾਓ ਕਰ ਦਾਂਗੇ।
0: ਕੀ ਸੁਣਾਓਗੇ ਫਿਰ? ਇੱਕ ਮਿੰਟ, ਮੈਂ ਤੇਗ ਨੂੰ ਵੀ ਲੈ ਲਾਂ ਨਾਲ। ਤੇਗ ਕੱਲੀ ਥੋੜੀ ਹੋਣੀ ਆ, ਨਾਲ ਫਿਰ ਐਂਬਰ ਵੀ ਹੋਣੀ ਆ। ਤੇ ਹਾਂਜੀ ਹਾਂਜੀ, ਬਰੰਟੇ ਬਰੰਟੇ ਫਰੈਂਡਸ,
2: ਬਜਾਰਤ।
0: ਹਾਂਜੀ,
2: ਨਿੱਕੀ ਜੀ ਕੁੜੀ, ਨਿੱਕੇ ਨਿੱਕੇ ਦੰਦ, ਖਾਂਦੀ ਨਾ ਰੱਜੇ ਬੰਨ ਲੈਂਦੀ ਪੰਡ।
0: ਇਹ ਤੇ ਦੂਸਰੀ ਆ, ਉਹ ਕਿਹੜੀ ਕੱਕੜ ਹੁੰਦੀ ਆ
1: Thank God it's Friday.
0: ਨਿਕਲੇ
1: ਕਰੰਟ ਤੇਰੇ ਯਾਰ ਚ ਹੈ।
0: ਇਹਦਾ ਆਨਸਰ ਆ ਨੇਹਾ ਕੱਕੜ। ਨਹੀਂ ਯਾਰ,
1: ਲੋਜੀਕਲੀ ਵੇਖੋ ਇਕਦਮ ਸਹੀ ਗਿਆ ਅੰਕਲ ਜੀ ਨੇ।
0: ਫਿਰ ਮਿਸ ਪੂਜਾ ਹੋ ਗਈ ਹੋਰ, ਉਹ ਵੀ ਨੀ ਆ ਯਾਰ। ਹੋਰ ਕਿਹੜੀ ਨਿੱਕੀ ਜੀ ਕੁੜੀ ਆ ਗਈ
1: ਪਤਾ ਨੀ ਬਈ।
0: ਚੱਲ ਹਾਰ ਗਈ ਯਾਰ। ਫਿਰ
2: ਉਹ ਹੈਗਾ ਕੀੜੀ।
0: ਓ ਯੂ ਮੀਨ ਐਂਟ
1: ਐਂਟ
0: ਓ ਮਾਈ ਗੋਡ ਓਹੋ Thank you.
1: Very nice, yaar. Very nice.
0: Thank you.
2: Sasrikal, have a nice day.
0: Sasrikal, nice thank you. Have a nice day. Sasrikal, take to see onero.
2: Sasrikal, Uncle Ji.
1: Sasrikal.
2: Sasrikal, Uncle Ji.
0: Sasrikal. Ki haal hai?
2: Main badhiya, tadda ki haal chaala.
0: Tadda bhi theek hai.
1: Best.
0: ਚਾਹ ਪਾਣੀ ਪੀ ਲਿਆ?
2: ਨਹੀਂ
1: ਉੱਠੇ ਹੀ ਆ ਹਜੇ ਲੱਗਦਾ।
0: ਹਾਂ ਮੈਨੂੰ ਲੱਗਦਾ ਹਲੇ ਉੱਠੇ ਆ
2: ਤੇ ਹਜੇ ਉੱਤੇ ਆ।
0: ਓਏ ਥੈਂਕ ਯੂ ਤੁਹਾਡਾ, ਤੁਸੀਂ ਉੱਠ ਕੇ ਉਸੇ ਵੇਲੇ ਕਾਲ ਕਰ ਲਈ। ਰਜਾਈ ਰਜਾਈ ਚ ਵਾਲੇ?
2: ਹਾਂਜੀ
1: ਰਜਾਈ ਕਿੱਥੇ ਛੱਡਣੀ ਹੈ ਯਾਰ।
0: ਓਹੋ
1: ਰਜਾਈ ਛੱਡਣੀ ਸੌਖੀ ਕਿਤੇ, ਔਖਾ ਕੰਮ ਹੈ। ਟਾਈਮ ਲੱਗੂਗਾ ਹਜੇ, ਹਜੇ ਘੰਟਾ ਦੋ ਘੰਟਾ ਰਜਾਈ ਚ ਰਹਿਣਗੇ ਹਨਾ।
0: ਨਹੀਂ ਨਹੀਂ ਇੰਨਾ ਚਿਰ ਨਾ, ਨਾ
1: ਅੱਧਾ ਘੰਟਾ।
0: ਅੱਧਾ ਘੰਟਾ,
1: ਚਲੋ ਅੱਧਾ ਘੰਟਾ ਕਰ ਦਿੰਦੇ
0: ਹਨਾ। ਤੇ ਬੜਾ ਮਜ਼ਾ ਆਉਂਦਾ ਨਾ ਉੱਠ ਕੇ ਰਜਾਈ ਚ ਬੈਠੇ ਰਹੋ ਤੇ।
2: ਹਾਂਜੀ ਮੈਨੂੰ ਵਧੀਆ ਲੱਗਦਾ।
1: ਹਾਏ ਤੁਹਾਡੀ ਆਵਾਜ਼ ਤੇ ਪਤਾ ਲੱਗ ਗਿਆ।

0: ਥੋੜੀ ਇੱਕ ਲਾਈਨ ਭੁੱਲ ਗਈ, ਮੰਮਾ ਨੇ ਥੋੜੀ ਮੈਨੂੰ
1: ਯਾਦ ਕਰਾ
0: ਉੱਠ ਕੇ ਯਾਦ ਕੀਤੀ। ਹਾਂਜੀ,
1: ਤੁਹਾਡੇ ਸੁਪਨੇ ਚ ਕਦੀ ਆਈ ਬੋਲੀ? ਬੜੀ ਵਾਰੀ ਕੱਪੜੇ ਧੋਣ ਗਈ ਨੂੰ ਡੱਡੂ ਨੇ ਅੱਖ ਮਾਰੀ ਸੁਪਨੇ ਚ।
2: ਡੱਡੂ ਤੇ ਕੀ ਕਰਦਾ ਵੇ?
1: ਉਹਨੇ ਕਿਹਾ ਸੁਪਨੇ ਚ ਕਈ ਕਈ ਆਪਣੇ ਲਾਗੇ ਬੰਨੇ ਦੇ ਬੰਦੇ ਜਿਹੜੇ ਹੁੰਦੇ ਆ ਉਹ ਵੀ ਡੱਡੂ ਕਰੈਕਟਰ ਬਣ ਜਾਂਦੇ ਆ। ਉਹ ਵੇਖੀਦਾ ਵੀ ਇੱਕ ਬੀਬੀ ਕੱਪੜੇ ਧੋਣ ਡਈ ਆ, ਜਦੋਂ ਉਹਦੇ ਧਿਆਨ ਨਾਲ ਉਹਦੇ ਮੂੰਹ ਵੱਲ ਵੇਖੀਦਾ ਤੇ ਉਹ ਪਤਾ ਲੱਗਦਾ ਇਹ ਤਾਂ ਸਹਿਮੀ ਸਾਹਿਬ ਬੈਠੇ। ਇੱਦਾਂ ਸੁਪਨੇ ਚ ਨਾ ਪੁੱਠੇ ਸਿੱਧੇ ਭੁੰਗ ਜੇ ਪੈਂਦੇ ਰਹਿੰਦੇ। ਤੁਹਾਡੇ ਹੁੰਦਾ ਨਾ ਇੱਦਾਂ ਤੇ
0: ਹੈ
1: ਨਾ? ਸੁਪਨੇ ਚ ਤੇ ਬੜੇ ਕਰੈਕਟਰ ਉੱਤੇ ਥੱਲੇ ਹੁੰਦੇ ਰਹਿੰਦੇ
2: ਆ। ਸੁਪਨੇ ਚ ਇਹ ਗੱਲ ਸਹੀ ਆ।
1: ਕੀ ਸੁਣਾਓਗੇ ਫਿਰ?
0: ਖੱਟੇ
1: ਮਿੱਠੇ
0: ਜਾਮ ਨੂੰ ਕਦੇ ਨਾ ਕਦੇ
1: ਰਸ
0: ਰਸ ਪੇੜੇ
1: ਤੁੰਬਾ ਵੱਜਦਾ ਚਾਲ
0: ਜਾਮ ਨਾ ਤੁੰਬਾ ਵੱਜਦਾ।

0: Debe tomar.
1: Poo poo on that knee.
2: Poo poo.
1: Hein?
3: Qui?
1: Poo poo on that?
3: Allí.
1: Qu'est-ce dedans?
3: Fou, fou.
1: Oui. Thank you, Dave.
3: Thank you, Amber. Now we gal karlo.
1: Haan ji, Amber. Na gal karado.
3: Sashrikal, Uncle Ji. Sashrikal, Uncle Ji.
1: Oh, Sashrikal. Tuhi teedi pyari. Sashrikal bulonde ho, Amber.
3: Haan ji.
1: To maja hi aa janda tuhadi Sashrikal sunke.
2: Pakki record karke hi rakh laya karo.
1: Hor.
2: Hana.
1: ਇੰਨੀ ਯੰਮੀ ਯੰਮੀ ਇੰਨੀ ਸਵਾਦੀ ਸਵਾਦੀ
2: ਐਂਡ ਸਵੀਟ ਸਵੀਟ
1: ਐਡੇ ਬੀਬੇ ਬੀਬੇ ਪਿਆਰੇ ਪਿਆਰੇ ਪੁੱਤੂ ਤੁਸੀਂ ਇਲਾਹੀ ਉੱਠੀ ਕਿ ਨਹੀਂ ਓ ਮੇਰੀ ਗੱਲ ਹੀ ਕਰਾ ਦੋ ਕਿਸੇ ਦਿਨ ਜਦੋਂ ਉੱਠਦੀ ਆ ਤੇ ਉਦੋਂ ਕਹਿੰਦੀ ਨੀ ਹੁੰਦੀ ਮੇਰੀ ਵੀ ਗੱਲ ਕਰਾਓ
2: ਅਗਲੀ ਵਾਰੀ ਫਿਰ ਅੰਕਲ ਲੈਸਨ ਦੇਣਗੇ ਉਹਨਾਂ ਨੂੰ ਸਾਰਾ ਪਤਾ ਲੱਗਦਾ
1: ਹੋਰ ਜਦੋਂ ਉਹ ਕਰਦੀ ਆ ਨਾ ਉਹਦਾ ਮਤਲਬ ਇਹ ਹੁੰਦਾ ਵੀ ਮੈਂ ਵੀ ਚੁਟਕਲਾ ਸੁਣਾਉਣਾ ਮੇਰੀ ਵੀ ਗੱਲ ਕਰਾਓ ਹਾਂ ਪਰ ਉਹਦੀ ਛੋਟੀ ਲੈਂਗੁਏਜ ਹੈ ਨਾ ਕੀ ਕਹਿੰਦੀ ਭੈਣ ਹਜੇ ਹਜੇ ਛੋਟੀ ਆ ਇਹ ਕਹਿੰਦੀ ਭੈਣ ਚਲੋ ਫਿਰ ਨੈਕਸਟ ਈਅਰ ਆਪਾਂ ਸੁਣਾਂਗੇ ਉਹਦੇ ਕੋਲ
2: ਨੋਟ ਕਰ ਲਿਆ ਜੀ
1: ਠੀਕ ਹੈ ਤੁਸੀਂ ਸਿਖਾਓ ਤੁਸੀਂ ਸਿਖਾਓਗੇ ਨਾ ਉਹਨੂੰ ਗੁੱਡ ਗੱਲ ਕੀ ਸੁਣਾਓਗੇ ਤੁਸੀਂ
3: ਪੁੱਲੀ
1: ਓਕੇ
3: ਮੇਰੀ ਚਿੱਚੀ ਬੈਗ ਸ਼ੂਸ਼ਾ ਕਰਕੇ ਅਵਾ ਦਿੰਦੀ ਤੈਨੂੰ ਗਿੱਧੇ ਵਿੱਚ ਨੱਚਣ ਸਿਖਾ
1: ਦਿੰਦੀ ਤੈਨੂੰ ਗਿੱਧੇ ਵਿੱਚ ਨੱਚਣ ਸਿਖਾ ਦਿੰਦੀ

0: Wie Anima.
1: Thank you. ਅਤੇ ਬੜੀ ਸੋਹਣੀ ਬੋਲੀ ਸੀ ਆਤੇ
2: ਜੀ
1: ਥੈਂਕ ਯੂ ਬੁੱਤੂ
2: ਥੈਂਕ ਯੂ
1: ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਸੋਹਣਾ ਰਹੇ ਥੈਂਕ ਯੂ ਬੁੱਤੂ ਤੇ ਨੈਕਸਟ ਸਾਡੇ ਨਾਲ ਨੇ ਐਂਬਰ ਸਤਿ

0: Chica Lember.
1: Sasrikal.
2: Sasrikal. Sasrikal.
0: Gurbaj Singh aa gaya.
1: ਹਾਂਜੀ
0: ਉਹੀ ਗੁਰਬਾਜ
3: ਆਊਟ ਆਫ ਸਿਲੇਬਸ ਹੋ ਗਿਆ ਕੰਮ ਹੈ
0: ਗੁਰਬਾਜ ਅੱਜ ਐਂਬਰ ਦੀ ਵਾਰੀ ਨਹੀਂ ਪਹਿਲਾਂ ਆਈ
1: ਨਹੀਂ
0: ਉਹੀ ਲੇਟ ਉੱਠੀ ਐਂਬਰ
1: ਹਾਂਜੀ
0: ਤੁਸੀਂ ਪਹਿਲਾਂ ਉੱਠ ਪਏ
1: ਹਾਂਜੀ
0: ਉਹ
3: ਇਹਨਾਂ ਦੇ ਵੈਸੇ ਬੈਸਟ ਵੇ ਹੈ ਹਨਾ ਡਿਸਾਈਡ ਕਰਨ ਹੋਰ ਜੋ ਪਹਿਲਾਂ ਉੱਠ ਜਾਏ
0: ਵੈਸੇ ਵੀ ਇਹਨਾਂ ਦੇ ਘਰ ਚੋਂ ਸਭ ਤੋਂ ਵੱਧ ਐਕਟਿਵ ਗੁਰਬਾਜ ਹੀ ਆ ਸਭ ਤੋਂ ਵੱਧ એનર્ਜੀ ਗੁਰਬਾਜ ਹੀ ਆ
3: ਸਿਆਣਾ ਵੀ ਲੱਗਦਾ ਹਨਾ ਜਿਸਾ ਗੱਲਬਾਤ ਕਰਦਾ ਸਿਆਣਾ ਬਿਆਣਾ ਵੈਰੀ ਗੁੱਡ ਯਾਰ
0: ਇਹ ਛੇਤੀ ਵੀ ਯਾਦ ਕਰ ਲੈਂਦਾ
3: ਅੱਛਾ
0: ਸਾਈਕਲ ਵੇਖਿਆ ਇਹਨੂੰ ਭਜਾਉਂਦਿਆਂ
3: ਨਹੀਂ ਨਹੀਂ ਮੈਂ ਨਹੀਂ ਵੇਖਿਆ
0: ਓ ਸਭ ਤੋਂ ਤੇਜ਼ ਸਾਈਕਲ ਭਜਾਉਂਦਾ
3: ਅੱਛਾ ਲੈ ਫਿਰ ਦੇਖਾਂਗੇ ਕਿਸੇ ਦਿਨ
0: ਤੁਸੀਂ ਇੱਧਰ ਇੱਕ ਲਾਈਟਾਂ ਤੇ ਵੇਂਦੇ ਹੋ
3: ਅੱਛਾ
0: ਇਹ ਅਗਲੀਆਂ ਲਾਈਟਾਂ ਤੇ ਪਹੁੰਚ ਜਾਂਦਾ
3: ਬੱਲੇ ਬੱਲੇ
0: ਹੈ ਨਾ
3: ਇੱਦਾਂ ਹੀ ਕਿ
4: ਵਾਹ ਵਾਹ ਵਾਹ
0: ਕਿੱਦਾਂ ਜਾ ਰਹੀਆਂ ਛੁੱਟੀਆਂ
1: ਬ੍ਰਾਈਟ
3: ਬ੍ਰਾਈਟ
0: ਬ੍ਰਾਈਟ ਵਾਹ ਵਾਹ ਵਾਹ
3: ਮੌਸਮ ਤਾਂ ਯਾਰ ਬੜਾ ਡੱਲ ਹੈ
0: ਤੇ ਕੀ ਸੁਣਾਓਗੇ ਫਿਰ ਕੀ ਸੁਣਾਓਗੇ
1: ਆ ਬੋਲੀ
0: ਹਾਂਜੀ
1: ਆ ਬਾਰੀ ਬਰਸੀ ਖਤਮ ਗਿਆ ਸੀ ਕਤਲ ਲਿਆਂ ਦਾ ਪਤਾਸਾ ਮਿੱਤਰਾਂ ਨੂੰ ਮਾਰ ਗਿਆ
3: ਮਾਰ ਗਿਆ ਤੇਰਾ ਹਾਸਾ ਮਿੱਤਰਾਂ ਨੂੰ ਮਾਰ ਗਿਆ ਮਾਰ ਗਿਆ ਨੀ ਤੇਰਾ ਹਾਸਾ
0: ਮਿੱਤਰਾਂ ਨੂੰ ਮਾਰ ਗਿਆ ਬਲ ਬਲ ਬਲ ਬਲ ਬਲ ਟੰਗ ਲੰਗ ਲੰਗ ਲੰਗ ਲੰਗ ਲੰਗ ਲੰਗ ਥੈਂਕ ਯੂ ਨੈਕਸਟ ਕਦੀ ਵਾਰੀ
1: ਐਂਬਰ ਐਂਬਰ
0: ਐਂਬਰ ਓਕੇ ਹੈਲੋ ਐਂਬਰ
1: ਸਤਿ ਸ਼੍ਰੀ ਅਕਾਲ ਰਣਜੀਤ ਅੰਕਲ ਜੀ ਐਂਡ ਕ੍ਰਿਸ਼ਨਲ ਅੰਕਲ ਜੀ
3: ਓ ਸਤਿ ਸ਼੍ਰੀ ਅਕਾਲ
0: ਤੁਸੀਂ ਕੀ ਕਿਹਾ ਕ੍ਰਿਸ਼ਨਾ ਕਿ ਕ੍ਰਿਸ਼ਨਲ ਕ੍ਰਿਸ਼ਨਲ ਅੰਕਲ
3: ਇਹ ਨਾਮ ਯਾ ਵੈਸੇ ਹੀ ਵਧੀਆ ਸੀ
0: ਨਾਈਸ ਆ ਨਾ
3: ਗੁੱਡ ਨਾਮ ਸੀ ਬੜੀ ਲੇਟ ਮਿਲਿਆ
0: ਥੈਂਕ ਯੂ ਐਂਬਰ ਆ ਬਹੁਤ ਨਾਈਸ ਨਾਮ
3: ਕ੍ਰਿਸ਼ਨਲ ਤੀਨ ਗੁਣਾ ਲਗਾਨ ਦੇਣਾ ਪਵੇਗਾ
0: ਕਿੰਨੇ ਵਜੇ ਉੱਠ ਪੈਂਦੀ ਐਂਬਰ ਗਿੱਧਾ ਕਵੀਨ ਫਿਰ ਕਿੱਥੇ ਕਿੱਥੇ ਜਾ ਰਹੀ ਗਿੱਧਾ ਪਾਉਣ ਤੁਸੀਂ ਫਿਰ ਭੇਜੋਗੇ ਸਾਨੂੰ ਵੀਡੀਓ ਭੇਜੋਗੇ ਸਾਨੂੰ ਨਾ ਉੱਥੇ ਲੋ ਨਹੀਂ ਕਰਦੇ ਹਾਂ ਸੰਡੇ ਸਾਨੂੰ ਭੇਜੋ ਫਿਰ ਸਾਨੂੰ ਲੋ ਨਹੀਂ ਕਰਦੇ ਵੇਖਣ ਹੈ ਨਿੱਕੀ ਪੰਜਾਬਣ
3: ਨਿੱਕੀ ਪੰਜਾਬਣ ਵਾਹ
0: ਬੱਲੇ ਬੱਲੇ ਬੱਲੇ
3: ਵੈਰੀ ਗੁੱਡ
0: ਤੁਹਾਨੂੰ ਪਤਾ ਸਾਡੇ ਕੋਲ ਵੀ ਇੱਧਰ ਹੈਗੀਆਂ ਵਾ ਨਿੱਕੀਆਂ ਪੰਜਾਬਣਾਂ
3: ਅੱਛਾ ਕੌਣ
0: ਬੋਲੀ ਪਾਣਾ ਉਹ ਬੀਤੀਆਂ ਕਿਹੜੀ ਬੋਲੀ ਪਾਉਣਾ ਸਾਨੂੰ ਦੱਸੋਗੇ ਕਿ ਸੀਕਰੇਟ ਹੈ
3: ਮੰਦੀ

0: ਗਲੀ ਵਿੱਚ
1: ਨੱਚਦੇ ਨਾਨਾ ਮੇਰੇ
0: ਭਾਬੀ ਚਿੜਕਦੀ
2: ਰਹਿੰਦੀ
0: ਵਾਟ ਹੀ ਕਾਢ ਛੱਡੇ ਤੁਸੀਂ,
3: ਵਾਟ ਕਾਢ ਚੁੱਕੇ
0: ਹੁਣ ਤੇ ਸਾਰੀ ਆ ਗਈ ਆ। ਥੈਂਕ ਯੂ ਅੰਬਰ,
1: ਥੈਂਕ ਯੂ।
0: ਤੇ ਵੀਰ ਜੀ ਠੰਡੇ ਪਾਣੀ ਦੇ ਨਾਲ ਐਂਬਰ ਹੱਥ ਧੋ ਕੇ ਨਾ ਵਾਸ਼ ਵਾਸ਼ ਕਰਕੇ ਜਾ ਕੇ ਤੇ ਵੀਰ ਜੀ ਦੀ ਨੈਕ ਤੇ ਲਾਓ।
3: ਵਧੀਆ ਵਧੀਆ, ਪਲੀਜ਼ ਕਰੋ ਪਲੀਜ਼ ਕਰੋ,
0: ਹੈਂ ਫਿਰ ਫੋਨ ਕਰਕੇ ਦੱਸੋ ਕੀ ਹੋਇਆ। ਕੱਲੇ ਨਾ ਜਾਇਓ, ਗੁਰਬਾਜ ਨੂੰ ਲੈ ਜਾਓ ਨਾਲ,
3: ਪ੍ਰੋਟੈਕਸ਼ਨ ਨਾਲ ਜ਼ਰੂਰੀ ਹੈ ਬਈ।
0: ਥੈਂਕ ਯੂ ਅਮਰ,
1: ਥੈਂਕ ਯੂ,
0: ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਆ ਕੁੜੀ ਵਿਚੋਲੀ ਅਮਰੂਦ ਦੀ,
3: ਤਗੜੀ ਜ਼ਿੰਮੇਵਾਰੀ
0: ਪਿੰਡੀ ਤੇ ਅਮਰੂਦ ਦੀ ਵਿਚੋਲੀ ਤਨੀਤ ਕੌਰ। ਹੈਲੋ,
1: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਸੈਂਟਾ ਵੀਰ ਜੀ।
0: ਸਤਿ ਸ਼੍ਰੀ ਅਕਾਲ
3: ਜੀ, ਕਿਵੇਂ ਹੋ?
1: ਮੈਂ ਠੀਕ ਆ, ਤੁਹਾਡਾ ਕੀ ਹਾਲ ਹੈ?
0: ਸਾਡਾ ਵੀ ਠੀਕ ਆ,
3: ਠੀਕ ਹੀ ਆ।
0: ਤੁਸੀਂ ਸੁਣਾਓ?
3: ਜ਼ਿੰਮੇਵਾਰੀ ਬਹੁਤ ਪੈ ਗਈ ਆ, ਵਿਆਹ ਦੀ ਤਿਆਰੀਆਂ ਚ ਨਾ ਸਾਡੇ, ਟੈਨਸ਼ਨਾਂ ਚ।
0: ਹੋਰ
1: ਫਿਰ ਤੁਸੀਂ ਵੀਕਐਂਡ ਤੇ ਕਰ ਲਓ,
0: ਵੀਕਐਂਡ ਤੇ ਕਰ ਲਈਏ।
3: ਹਾਂ ਮੈਂ ਠੀਕ ਹੈ ਵੈਸੇ।
0: ਹਾਂ
1: ਵੀਕਐਂਡ ਤੇ ਅਸੀਂ ਫ੍ਰੀ ਹੁੰਦੇ।
0: ਅੱਛਾ ਤੁਸੀਂ ਫ੍ਰੀ ਹੁੰਦੇ ਹੋ?
3: ਹਾਂ ਉਹ ਮੇਨ ਡਿਸਕਸ਼ਨ ਫਿਰ ਜਿਨ੍ਹਾਂ ਨਾਲ ਕਰਨੀ ਹੋਈ ਤਾਂ ਅਵੇਲੇਬਿਲਟੀ ਚਾਹੀਦੀ ਆ।
0: ਹਾਂ ਹਾਂ ਹਾਂ, ਚਲੋ ਇਦਾਂ ਹੀ ਕਰ ਲੈਨੇ ਫਿਰ।
3: ਡਨ ਹੋ ਗਿਆ,
0: ਡਨ ਡਨ ਡਨ ਡਨ ਡਨ। ਪਿੰਡੀ ਕਿੰਨੇ ਕਿਲੋ ਤੁਹਾਡੀ ਅੱਜ?
1: ਪਿੰਡੀ ਕਿਲੋ 1 ਕਿਲੋ 15
0: 15 ਦੀ
1: $15
0: $15
3: $15 ਦੀ। ਵਾਹ
0: ਵਾਹ,
3: ਹੋ ਸਕਦਾ ਹੋ ਸਕਦਾ ਕਿਹੜੀ ਮਾਰਕੀਟ ਘੁੰਮ ਆਏ
1: ਮੰਮਾ ਨੇ ਕੱਲ ਦੇਖਿਆ।
0: ਮੋਟਾ ਨੀ, ਖਾਂਦੇ ਪੀਂਦੇ ਘਰ ਦਾ ਵਾ,
3: ਤੁਹਾਡੀ
0: ਭਿੰਡੀ ਤੇ ਸੜੀ ਜੀ ਭਿੰਡੀ ਤੁਹਾਡੀ, ਕੋਈ ਕੱਪੜਾ ਕੁਪੜਾ ਵੀ ਨੀ ਜੱਚਦਾ ਉਹਨੂੰ। ਓਹੋ ਮਹਾਰਾਣੀ ਵਿਕਟੋਰੀਆ।
1: ਹਾਂਜੀ ਅਮਰੂਦ ਰੋਜ਼ ਖਾਂਦਾ ਪੀਂਦਾ ਤਾਂ ਉਹ ਰੋਇਲ ਫੈਮਿਲੀ ਚ ਨੀ ਹੈਗਾ, ਬਲੋਟਡ ਹੈਗਾ।
3: ਹਾਂ ਬਲੋਟਡ ਆ, ਬਲੋਟਿੰਗ।
0: ਤੁਹਾਡੀ ਭਿੰਡੀ ਦਾ ਨਾਮ ਡਾਇਨਾ ਤੇ ਨੀ ਕਿਤੇ?
1: ਨਹੀਂ, ਸਾਡਾ ਪਿੰਡੀ ਦਾ ਨਾਮ ਹੈਗਾ ਪਿੰਡੀ।
0: ਤੁਹਾਡੀ ਭਿੰਡੀ ਦਾ ਨਾਮ ਪਿੰਡੀ।
3: ਇਹ ਸਹੀ ਰੱਖਿਆ ਕੰਮ, ਐਵੇਂ ਕਨਫਿਊਜ਼ਨ ਹੋ ਜਾਂਦੀ ਹੈ ਭਿੰਡੀਆਂ ਨਾਲ, ਜੇ ਕਿਤੇ ਕੁਛ ਹੋਰ ਰੱਖ ਦਿੰਦੇ, ਮੇਥੀ ਰੱਖ ਦਿੰਦੇ। ਹਾਂ ਕਿੰਨਾ ਔਖਾ ਹੋਣਾ ਸੀ। ਹਾਂ ਆ ਠੀਕ ਕੀਤਾ,
0: ਸਹੀ ਸਹੀ ਗੱਲ ਹੈ, ਸਹੀ ਗੱਲ। ਗੁੱਡ ਗੁੱਡ, ਫਿਰ ਕੀ ਚੱਲ ਰਿਹਾ ਨਵਾਂ ਤਾਜ਼ਾ ਹੁਣ?
1: ਪਿੰਡੀ ਬੋਰਨ ਹੋਈ ਸੀ ਅਫਰੀਕਾ।
0: ਅੱਛਾ ਅਫਰੀਕਾ ਚ ਬੋਰਨ ਹੋਈ ਸੀ? ਓਕੇ,
3: ਅੱਛਾ ਫਿਰ ਅਫਰੀਕਨ ਕੁਈਨ ਹੋਈ ਹੈ।
0: ਓਕੇ,
1: ਹਾਂਜੀ ਅਫਰੀਕਾ ਤੇ ਸਾਊਥ ਏਸ਼ੀਆ।
0: ਓਕੇ
3: ਅੱਛਾ,
0: ਅੱਛਾ ਤੁਸੀਂ ਬੈਕਗ੍ਰਾਉਂਡ ਦੱਸ ਰਹੇ ਹੋ ਦੀ,
3: ਠੀਕ ਹੈ ਬਈ, ਰਿਸ਼ਤਾ ਵਗੈਰਾ ਜੋੜਨਾ ਪਿਛੋਕੜ ਪਤਾ ਹੋਣਾ ਚਾਹੀਦਾ। ਗੁੱਡ ਗੁੱਡ ਗੁੱਡ।
1: ਅਮਰੂਦ ਕਿੱਥੇ ਤੋਂ ਆਇਆ?
3: ਅਮਰੂਦ ਕਿੱਥੋਂ ਆਇਆ ਜੀ?
0: ਅਮਰੂਦ ਆ ਖੂਹ ਤੇ ਉੱਗੇ, ਖੂਹ ਤੋਂ ਆਇਆ ਅਮਰੂਦ।
3: ਅਸੀਂ ਪਤਾ ਕਰਾ ਰਹੇ ਹਾਂ ਪ੍ਰੋਪਰ ਫੈਮਿਲੀ ਹਿਸਟਰੀ, ਉਹ ਥੋੜਾ ਨਾ ਐਕਚੁਅਲੀ ਸ਼ਾਹੀ ਆ, ਉਹ ਦੱਸਦਾ ਨੀ ਆਪਣੇ ਦਾਦੇ ਪੜਦਾਦਿਆਂ ਬਾਰੇ। ਉਹਨੂੰ ਕਹਿੰਦੇ ਦੱਸ ਯਾਰ ਦੱਸ, ਭਿੰਡੀ ਦੇ ਘਰ ਵਾਲੇ ਪੁੱਛਦੇ ਆ, ਤੇ ਉਹ ਥੋੜਾ ਸ਼ਾਇ ਆ, ਕਹਿੰਦਾ
0: ਅਮਰੂਦ। ਅਮਰੂਦ ਪਤਾ ਪਿਆਰ ਨਾਲ ਤੁਹਾਡੀ ਭਿੰਡੀ ਨੂੰ ਕੀ ਕਹਿੰਦਾ? ਹਾਏ ਓਕਰਾ
2: ਹਾਏ ਓਕਰਾ
0: ਚਲੋ ਠੀਕ ਆ ਵੇਖੋ ਇਹ ਤੇ ਹੁਣ ਏਦਾਂ ਹੀ ਆ ਤੁਸੀਂ ਜਦੋਂ ਵੇਖੋ ਵਿਆਹ ਜਾਊਗਾ ਉਦੋਂ ਕਰ ਲਿਓ ਪਤਲਾ
3: ਹਾਂ ਏਦਾਂ ਹਾਂ ਇਹ ਵੀ ਗੱਲ ਠੀਕ ਆ
0: ਹਨਾ ਪਰਸਨੈਲਿਟੀ ਖਰਾਬ ਹੋ ਜਾਣੀ ਉਹਦੀ
3: ਭਿੰਡੀ ਕਿਤੇ ਮੌਕੇ ਤੇ ਨਾ ਹੀ ਨਾ ਕਰਦੇ
0: ਕੀ ਸੁਣਾਓਗੇ ਫਿਰ ਅੱਜ
1: ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ ਹਰੀ ਟੋਪੀ ਪਾ ਕੇ ਅਮਰੂਦ ਨੂੰ ਵਿਆਹ ਆਈ ਆ
0: ਬੱਲੇ ਥੈਂਕ ਯੂ ਤਮਨੀਤ ਬੜੇ ਕੰਮ ਪੈ ਰਹੇ ਕੁੜੀਏ ਤੈਨੂੰ ਅੱਜ ਕੱਲ
3: ਸਹੀ ਗੱਲ ਆ ਸੌਖਾ ਕਿਤੇ ਵਿਚੋਲਗਿਰੀ ਕਰਨਾ
0: ਵਿਚੋਲਾ ਬਣਨਾ ਸਭ ਤੋਂ ਔਖਾ
3: ਸਭ ਤੋਂ ਔਖਾ ਤੁਹਾਨੂੰ ਬਾਅਦ ਚੋਂ ਕਿੰਨਾ ਸਟ੍ਰੈਸ ਰਹਿਣਾ ਕਿ ਵਿਆਹ ਨਿਭੇ ਵਧੀਆ ਰਹਿਣਾ
0: ਹੋਰ ਤੁਹਾਨੂੰ ਤੁਸੀਂ ਗੱਲਬਾਤ
1: ਜੀ ਸਾਰਾ ਕੰਬਲ ਸਾਡੇ ਕੋਲ ਖਿੱਚ ਰਿਹਾ
0: ਲਿਆਓ ਕਰਾਓ ਗੱਲ ਇਹਦੇ ਨਾਲ ਵੀਰ ਜੀ ਯਾਰ ਇੱਕ ਤੇ ਤੁਹਾਡੇ ਕੋਲ ਇੱਕ ਵੀਰ ਜੀ ਨਹੀਂ ਸਾਂਭਿਆ ਜਾਂਦਾ
3: ਤੁਹਾਡੇ ਕੋਲ
0: ਲਿਆਓ ਇੱਧਰ ਯਾਰ ਮੱਕਾ ਗੱਲ
1: ਕੱਲ ਅਸੀਂ ਵੀਰ ਜੀ ਨੂੰ ਹਟਾਇਆ
0: ਹੀ ਨਾ
3: ਤਾਂ ਵੀ ਨਹੀਂ ਮੰਨਦਾ
0: ਲਿਆਓ ਪੁੱਛਦਾ ਮੈਂ ਸਰਦਾਰ ਜੀ ਨੂੰ ਕਿੰਨੇ ਢਾ ਲਿਆ
1: ਇੱਕ
0: ਨੂੰ ਕਹਿੰਦੀ ਆ ਸਤਿ ਸ੍ਰੀ ਅਕਾਲ ਅੰਕਲ ਜੀ ਇੱਕ ਅੰਕਲ ਇਹਨੂੰ ਗਿਟੇਰਗਾ ਲੱਗਦਾ
3: ਏਦਾਂ ਨਾ ਕਰੋ ਯਾਰ ਮਾੜੀ ਗੱਲ
0: ਪਤਾ ਨੀ ਹੁਣ ਕਿਹੜਾ ਲੱਗਦਾ
3: ਗਲਤ ਗੱਲ ਆ
0: ਇੱਕ ਇਹਨੂੰ ਗਿੱਟੇ
3: ਵਰਗਾ ਲੱਗਦਾ
0: ਹੈ ਅਸ਼ਲੀਨ
3: ਚਲੋ ਕੋਈ
0: ਕਿਹੜਾ ਅੰਕਲ ਲੱਗਦਾ ਗਿੱਟੇ ਵਰਗਾ ਹੈ ਨੀ ਅਸ਼ਲੀਨ
3: ਚਲੋ ਤੁਸੀਂ ਮਾਇੰਡ ਬਣਾਓ
0: ਨੀ ਤੁਸੀਂ ਕੁੜੀਓ ਕੱਲ ਸਰਦਾਰ ਕੋਟ ਛੱਡਿਆ ਸਾਡਾ
3: ਹੈਲੋ
0: ਪਰ ਤੁਸੀਂ ਤੇ ਵੀਰ ਜੀ ਵਾਲੇ ਪਾਸੇ ਹੁੰਦੇ ਹੋ ਹਮੇਸ਼ਾ ਤੁਸੀਂ ਉਹਦੀ ਟੀਮ ਚ ਨੀ ਹੁੰਦੇ ਕਦੀ ਕਦੀ
3: ਇਹ ਮੌਕਾ ਵੇਖ ਕੇ
0: ਹਾਂ ਡਿਪੈਂਡ
3: ਬੰਦਾ ਸਹੀ ਹੈ ਹਨਾ ਉਹਦੇ ਨਾਲ
0: ਡਿਪੈਂਡ ਆਨ ਕਿਹੜੇ ਪਾਸੇ ਆਪਣਾ ਕੀ ਸੁਣਾਓਗੇ ਫਿਰ
1: ਇੱਕ ਬੋਲੀ
0: ਹਾਂਜੀ
3: ਇਹ ਬਾਕੀ ਫੁੱਫੂ ਵਾਲਾ ਕੰਮ ਸੀ
0: ਉਹ ਤੇ ਇੱਦਾਂ ਹੁੰਦਾ ਵਾ ਬੱਲੇ ਬੱਲੇ ਸਾਡੇ ਜੀਜੇ ਦੀ ਚੜਾਈ ਆ ਬਾਂਦਰ ਵਰਗੀ ਬੂਥੀ ਉੱਤੇ ਕਾਲੀ ਥੈਂਕ ਯੂ ਐਸ਼ਲੀ
1: ਵੀ
3: ਜੀ ਨਾਲ ਗੱਲ ਕਰ ਲਓ
1: ਹਾਂਜੀ ਲਿਆਓ
0: ਸਤਿ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ ਹੈ ਕੱਲ ਕਹਿੰਦੇ ਭੀੜ ਬਣ ਗਈ ਪਿੱਠ ਨਹੀਂ ਲੱਗਣ
1: ਦੀਦੀ ਪਿੱਗ ਹੈਗੇ
0: ਓਏ ਓਏ
3: ਅੱਛਾ ਇੰਗਲਿਸ਼ ਚ ਸਭ ਵੀ ਮਾਫ ਹੋ ਜਾਂਦਾ ਵੈਸੇ
0: ਯਾਰ ਤੈਨੂੰ ਇਹਨਾਂ ਨੇ ਕੁੱਟ ਦੇਣੇ ਫਿਰ
3: ਫਿਰ ਐਵੇਂ ਢਾਏ ਜਾਉਂਗੇ ਯਾਰ ਰਹਿਣ ਦੋ
0: ਸਰਦਾਰ ਜੀ
3: ਗੁੱਸਾ ਛੱਡੋ
0: ਤੰਗ ਕਰਦੇ ਹਨਾ
3: ਗਲਤ ਗੱਲ ਹੈ ਯਾਰ ਵੈਸੇ
1: ਮੈਂ ਲੰਬੇ ਪੈਰ ਕੰਬਲ ਚ ਬੈਠੇ ਹੋਏ
0: ਅੱਛਾ ਲੰਮੇ ਪੈ ਕੇ ਤੇ ਕੰਬਲ ਚ ਬੈਠੇ ਹੋਏ ਓਕੇ ਓਕੇ
3: ਓਕੇ ਓਕੇ ਨਹੀਂ ਠੀਕ ਹੈ
1: ਮੈਂ ਲੰਬੇ ਹੋਏ ਮੈਂ ਲੰਬੇ ਬੈਠੇ ਹੋਏ ਹੋ ਮੈਂ ਕੰਬਲ ਚ ਬੈਠੇ ਹੋਏ
3: ਅੱਛਾ ਉਹ ਕੰਬਲ ਨਹੀਂ ਦਿੰਦੇ ਪਏ ਉਹ ਲੰਮੇ ਪਏ ਹੋਏ ਆ ਨਾ
0: ਅੱਛਾ ਅੱਛਾ ਜਦੋਂ ਲੰਮੇ ਪੈਂਦੇ ਤੇ ਲੰਮੇ ਹੋ ਜਾਂਦੇ ਕੰਬਲ ਚ ਪਏ
3: ਓਕੇ ਵਾਹ ਯਾਰ ਇਹ ਤਾਂ ਪਤਾ ਹੀ ਨਹੀਂ ਸੀ ਹੁੰਦਾ ਇਸ ਤਰ੍ਹਾਂ
0: ਕੰਬਲਾਂ
3: ਨੂੰ ਵੀ ਸਿੱਟ ਕਰਾ ਦੋ ਇਹ ਚ ਕਿਹੜੀ ਵੱਡੀ ਗੱਲ ਸਾਨੂੰ ਨੀ ਸਮਝ ਆਉਂਦਾ ਪਿਆ ਲੱਗਦਾ
1: ਤੁਸੀਂ ਕੀ ਕਰਦੇ ਪਏ
0: ਅਸੀਂ ਅਸੀਂ
3: ਅਸੀਂ ਸਿੱਟ ਕਰਦੇ ਪਏ
0: ਅਸੀਂ ਤੇ ਕੰਬਲ ਬਾਰੇ ਸੋਚਣ ਡਏ ਹਾਂ
3: ਕਿ ਉਹ ਕਿੱਦਾਂ ਲੰਮਾ ਹੋਊਗਾ
1: ਤੁਸੀਂ ਕੀ ਕਰਦੇ ਤੁਸੀਂ ਕੀ ਖਾਦਾ
0: ਅਸੀਂ ਖਾਤਾ ਅਸੀਂ ਸੇਰੀ ਖਾਂਦੇ ਨਿਆਣਿਆਂ ਦਾ ਸਵੇਰੇ ਉੱਠ ਸਵੇਰੇ ਉੱਠ ਕੇ ਹੈ ਵੀਰ ਜੀ ਤੁਸੀਂ ਕੀ ਖਾਦਾ ਵਾ ਮੈਨੂੰ ਪਤਾ ਲੱਗਾ ਕੁੱਟ ਖਾਧੀ ਤੁਸੀਂ
3: ਕਿਉਂ ਯਾਦ ਕਰਾਨੇ ਹੋ ਯਾਰ
0: ਮੈਂ ਤੁਹਾਡੀ ਟੀਮ ਚ ਵੀਰ ਜੀ
3: ਗਲਤ ਹੈ ਯਾਰ ਮੈਨੂੰ ਗਲਤ ਹੁੰਦਾ
0: ਮੈਨੂੰ ਦੱਸਿਓ ਇਹਨਾਂ ਦੀ ਨਾ ਬਿਸ਼ਮ ਬਿਸ਼ਮ ਕਰਨੀ ਆਪਾਂ ਇਹ ਤੰਗ ਕਰਦੀਆਂ ਕੁੜੀਆਂ
1: ਹਾਂਜੀ
0: ਤੇ ਮੈਂ ਫਿਰ ਤੁਹਾਡੀ ਟੀਮ ਚ ਆਊਂਗਾ
3: ਬਸ ਮੈਂ ਵੀ ਮੈਨੂੰ ਵੀ ਨਾਲ ਕਾਊਂਟ ਕਰ ਲਓ
0: ਲੈ ਫਿਰ ਤਿੰਨ ਆਪਾਂ ਤਿੰਨ ਜਾਣੇ ਹੋ ਗਏ ਹੁਣ
3: ਨੌਰਥ ਪੋਲ ਦੇ ਗੱਭਰੂ
0: ਡੈਡਾ ਵੀ ਆਪਣੇ ਹੁਣ ਬਣੀ ਗੱਲ
3: ਸਟਰੈਂਥ ਹੋ ਗਈ ਤਗੜੀ
0: ਹੁਣ ਆਪਣੀ ਟੀਮ ਵੱਡੀ ਹੋ ਗਈ ਓ ਸੁਣਾਓਗੇ ਫਿਰ
1: ਬਾਰੀ ਬੱਸੀ ਖੱਤਰ ਗਿਆ ਸੀ ਬਾਰੀ ਬੱਸੀ ਖੱਤਰ ਗਿਆ ਸੀ ਖੱਤਰ ਲਿਆਂਦਾ ਲੱਡੂ ਕੱਪੜੇ
0: ਧੋਂਦੀ ਨੂੰ ਅੱਖ ਮਾਰ ਗਿਆ
1: ਅੱਖ ਮਾਰੇ
0: ਡੱਡੂ
1: ਡੱਡੂ
0: ਡੱਡੂ
1: ਡੱਡੂ ਅੱਖ ਮਾਰਦੇ
0: ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ
3: ਕਿੱਦਾਂ ਦਾ ਡੱਡੂ ਆ ਤੁਹਾਨੂੰ ਵੀ ਅੱਖ ਮਾਰ ਗਿਆ ਅੰਕਲ ਨੂੰ ਵੀ ਅੱਖ ਮਾਰ ਗਿਆ ਹੈ
1: ਡੱਡੂ
3: ਕੰਮ ਹੋ ਗਿਆ ਹੈ
0: ਇਹ ਤੇ ਫਨੀ ਹੋ ਗਿਆ ਗੜੈਂ ਗੜੈਂ ਹੋ ਗਿਆ ਤੇ ਗੜੈਂ ਗੜੈਂ ਗੜੱਪ ਹੋ ਗਿਆ ਥੈਂਕ ਯੂ ਵੀਰ ਜੀ
3: ਥਾਪੀ
0: ਵੱਜੀ ਜਾ ਸੈਮੀ ਸਾਹਿਬ ਕਹਿੰਦੇ ਮੇਕ ਸ਼ੋਰ ਕਰ ਲਿਓ ਜਿਹੜੀ ਬੀਬੀ ਦਾ ਭੁਲੇਖਾ ਤੁਹਾਨੂੰ ਪਿਆ ਨਾ ਸੁਪਨੇ ਚ ਮਾਸਾ ਮੂੰਹ ਮਤੇ ਲੱਗਦੀ ਹੋਵੇ ਨਹੀਂ ਨਹੀਂ ਪੂਰੀ ਘੈਂਟ ਹੀ
3: ਹਰ ਬੰਦੇ ਨੂੰ ਪੂਰੀ ਟੈਨਸ਼ਨ
0: ਆਪਾਂ ਸੁਪਨੇ ਚ ਮਾੜੀ ਚੀਜ਼ ਨੀ ਵੇਖੀਦੀ ਟੈਨਸ਼ਨ ਨੀ ਲੈਣੀ ਟੈਨਸ਼ਨ ਨੀ ਲੈਣੇ ਗਾ ਥੈਂਕ ਯੂ ਅਮਰਿੰਦਰ ਸੰਧੂ ਜੀ ਕਹਿੰਦੇ ਨੇ ਕਿ ਬੱਲੇ ਬੱਲੇ ਤੇਕ ਤੇ ਅੰਬਰ ਬੱਲੇ ਬੱਲੇ ਤੇ ਰਕੇਸ਼ ਕੁਮਾਰ ਜੀ ਕਹਿੰਦੇ ਨੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਸਤਿ ਸ਼੍ਰੀ ਅਕਾਲ ਰਣਜੋਤ ਜੀ ਤੇ ਭਾਰਦਵਾਜ ਸਾਹਿਬ ਜੀ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਚੰਗੀ ਸਿਹਤ ਤੰਦਰੁਸਤੀ ਤੇ ਚੜ੍ਹਦੀ ਕਲਾ ਦੀ ਅਰਦਾਸ। ਹੱਸਦੇ ਵੱਸਦੇ ਰਹੋ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਮੈਸੇਜ ਕਰ ਰਹੇ ਨੇ ਗੁਰਜੀਤ ਜੀ, ਸਤਿ ਸ਼੍ਰੀ ਅਕਾਲ, ਅਤੇ ਗੁਰਸੇਵਕ ਜੀ ਸਤਿ ਸ਼੍ਰੀ ਅਕਾਲ ਕਹਿੰਦੇ, ਅੱਜ ਦੀ ਸਿੱਖਿਆਦਾਇਕ ਕਹਾਣੀ ਅਤੇ ਗੀਤ ਪਰਮਾਤਮਾ ਸਰਬੱਤਾ ਭਲਾ ਕਰੇ। ਹੈਪੀ ਫਰਾਈਡੇ। ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਬਹੁਤ ਹੀ ਖੂਬਸੂਰਤ ਕਹਾਣੀ, ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ। ਮਿਹਰਬਾਨੀ ਜੀ, ਮਿਹਰਬਾਨੀ, ਬਹੁਤ ਸ਼ੁਕਰੀਆ। ਅਤੇ ਮਨ ਸਾਹਿਬ ਦਾ ਅੱਜ ਤੁਹਾਨੂੰ ਪਤਾ ਜਨਮ ਦਿਨ ਆ, ਅਤੇ ਮਨ ਸਾਹਿਬ 13 ਮਨ ਸਾਹਿਬ ਨੂੰ ਮਿਲੇ ਤੋਹਫੇ ਉੱਠਦੇ ਆਈ।
3: ਵਾਹ ਵਾਹ,
0: ਉੱਠਦੇ ਆਈ ਹੈ ਰਸੋਈ ਵਾਲੇ ਟੇਬਲ ਦੇ ਉੱਤੇ ਧਰ ਕੇ।
3: ਅੱਛਾ,
0: ਹਾਂ, ਮਤਲਬ ਚੋਕਲੇਟਾਂ, ਕਾਰਡ, ਪਰਫਿਊਮ। ਲੈਟ ਮੀ ਚੈੱਕ ਕਿਹੜਾ ਪਰਫਿਊਮ ਮਿਲਿਆ ਉਹਨਾਂ ਨੂੰ। ਓਏ, ਘੜੀ ਵੀ ਮਿਲੀ ਓਏ
3: ਤੁਹਾਡੀ, ਬੱਲੇ, ਵਧਾਈਆਂ ਹੋਈਆਂ
0: ਨਾਲ। ਮਤਲਬ ਹੋਰ ਵੀ ਚੀਜ਼ਾਂ, ਵਾਹਵਾ, ਮੈਨੂੰ ਲੱਗਦਾ ਵੀ ਸਾਰੇ ਬੱਚਿਆਂ ਨੇ ਕੁਛ ਨਾ ਕੁਛ ਮੰਡ ਸਾਹਿਬ ਨੂੰ ਲੈ ਕੇ ਦਿੱਤਾ, ਅਤੇ ਪਰਫਿਊਮ ਮੈਨੂੰ ਲੱਗਦਾ ਭਾਬੀ ਜੀ ਨੇ ਲੈ ਕੇ ਦਿੱਤਾ।
3: ਹਾਂ,
0: ਅਤੇ ਇਹ ਸਕੀਮ ਵੈਸੇ ਇਹਨਾਂ ਦੀ ਲੱਗ ਗਈ ਆ।
3: ਅੱਛਾ,
0: ਹਾਂ, ਸਾਰਾ ਕੁਛ ਨਾ ਇਹਨਾਂ ਟੇਬਲ ਜਿਹੜਾ ਹੁੰਦਾ ਨਹੀਂ, ਬੈਂਚ ਟੋਪ ਕਿਚਨ ਵਾਲਾ,
3: ਯੈਸ ਯੈਸ ਯੈਸ,
0: ਉਹਦੇ ਉੱਤੇ ਉਹਨੂੰ ਸਜਾ ਕੇ ਅਤੇ ਉਹਦੇ ਉੱਤੇ ਸਾਰਾ ਕੁਛ ਰੱਖ ਕੇ ਅਤੇ ਫਿਰ ਕੱਟਿਆ ਕੇਕ।
3: ਵੈਰੀ ਗੁੱਡ, ਵੈਰੀ ਗੁੱਡ।
0: ਇਹ ਫੋਟੋ ਖਿੱਚਣ ਤੋਂ ਬਾਅਦ ਇਹੋ ਹੀ ਇਹਨਾਂ ਨੂੰ ਪਰਾਂ ਨੂੰ ਕਰਕੇ ਅਤੇ ਉੱਥੇ ਹੀ ਇਹਨਾਂ ਨੂੰ ਇਹਨਾਂ ਨੇ ਆਟਾ ਧਰ ਦੇਣਾ। ਇਹਨਾਂ ਦੀ ਸਕੀਮ ਲੱਗ ਗਈ ਹੈ ਇਹਨਾਂ ਨੂੰ। ਮੈਂ ਆਈ ਜ਼ੂਮ ਵੀ ਇਹਨਾਂ ਨੇ ਨਾ ਗੱਲਾਂ ਇੱਦਾਂ ਦੀਆਂ ਕੀਤੀਆਂ ਹੋਣੀਆਂ ਵੀ ਬਰਥਡੇ ਦੇ ਉੱਤੇ ਨਾ ਤੁਹਾਡਾ ਫੇਵਰੇਟ ਸਾਡਾ ਜੀ ਕਰਦਾ ਸੀ, ਆਪਾਂ ਤੁਹਾਨੂੰ ਨਾ ਗੋਲ ਗੱਪੇ ਬਣਾ ਕੇ ਖਵਾਈਏ, ਤੁਹਾਡੇ ਫੇਵਰੇਟ ਲੱਡੇ ਕਰਾਰੇ ਬਣਾ ਕੇ ਖਵਾਈਏ, ਅਤੇ ਫਿਰ ਪਰ ਤੁਹਾਡੇ ਵਾਲੇ ਜ਼ਿਆਦਾ ਸਵਾਦ ਹੁੰਦੇ ਆ।
3: ਫਸ ਗਏ ਮੰਡ ਸਾਹਿਬ ਹੈ,
0: ਪਰ ਇਹ ਨਹੀਂ ਪਰਵਾਹ ਮਾਰਦੇ।
3: ਅੱਛਾ,
0: ਕੁਕਿੰਗ ਦੇ ਨੂੰ ਸ਼ੇਅਰ ਨੇ।
3: ਓਕੇ ਓਕੇ,
0: ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆ ਗਈ। ਅਤੇ ਰਿਚਰਡ ਜੀ ਕਹਿੰਦੇ ਨੇ, ਮੰਡ ਸਾਹਿਬ ਤੁਹਾਨੂੰ ਬਹੁਤ ਬਹੁਤ ਵਧਾਈਆਂ, ਹੈਪੀਨੈਸ, ਹੈਲਥ ਅਤੇ ਸਕਸੈਸ ਦੇਵੇ ਰੱਬ ਤੁਹਾਨੂੰ ਐਡੀਲੇਡ ਦੇ ਵਿੱਚ ਬੈਠਿਆਂ ਨੂੰ, ਅਤੇ ਧੰਨਵਾਦ, ਮਿਹਰਬਾਨੀ। ਹੁਣ ਲੈਂਦੇ ਤੁਹਾਡੇ ਕੋਲ ਜਾ। ਤੂਰ ਸਾਹਿਬ ਕਹਿੰਦੇ ਨੇ ਕਿ ਹਾਫ ਰਿਲੇਟਿਵਸ ਕੰਫਿਊਜ਼ਡ ਕਿ ਅਮਰੂਦ ਦੇ ਵਿਆਹ ਦੇ ਵਿੱਚ ਵਟਣਾ ਲਾਉਣਾ ਕਿ ਕਾਲਾ ਲੂਣ। ਆ ਵੀ ਠੀਕ ਹੈ,
3: ਇਹ ਵੀ ਗੱਲ ਠੀਕ ਹੈ। ਟੈਕਨੀਕੈਲਿਟੀ ਸਾਰੀਆਂ ਸਾਨੂੰ ਹੌਲੀ ਹੌਲੀ ਪਤਾ ਲੱਗਦੀਆਂ,
0: ਹੌਲੀ ਹੌਲੀ ਪਤਾ ਲੱਗੂਗਾ। ਕਰਨ ਕੇ ਪੀ ਜੀ, ਕੀ ਭੇਜ ਰਹੇ ਹੋ ਤੁਸੀਂ? ਓਕੇ, ਧੰਨਵਾਦ ਜੀ ਤੁਹਾਡਾ। ਅਤੇ ਸੁਖਵਿੰਦਰ ਕੌਰ ਜੀ ਕਹਿੰਦੇ ਨੇ ਕਿ ਚਿੰਟੂ ਪਿਤਾ ਜੀ, ਆਜ ਮੁਝੇ ਇੱਕ ਲੜਕੇ ਨੇ ਮਾਰਾ। ਪਿਤਾ ਜੀ, ਕਿਆ ਤੁਮ ਉਸੇ ਪਹਿਚਾਨ ਸਕਤੇ ਹੋ? ਚਿੰਟੂ, ਹਾਂ ਪਾਪਾ, ਮੈਂ ਉਸਕੇ ਦਾਂਤ ਸਾਥ ਲਾਇਆ ਹੂੰ।
3: ਚਿੰਟੂ ਬਸ ਕਰ ਬਈ,
0: ਖਤਰਨਾਕ
3: ਚਿੰਟੂ, ਖਤਰਨਾਕ ਚਿੰਟੂ।
0: ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
4: ਰੈਡੀ ਸੈਟ ਗੋ, ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ। ਸੋਨਾ ਚਾਹੀਦਾ,
5: ਭਰੋਸਾ ਚਾਹੀਦਾ,
4: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਵੈਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ, ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ 310/2 ਮੇਨ ਸਟ੍ਰੀਟ, ਪੁਆਇੰਟ ਕੁੱਕ, ਕਾਲ 0493

0: ਬ੍ਰੋਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ
1: ਆ ਕਿੱਥੇ ਵੱਜ ਗਈ ਤੇਰੀ ਗੱਡੀ
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
3: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
5: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀਵਾ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500-3
4: ਜਾਂ 90-77-97-33
5: ਜਾਂ ਈਮੇਲ info@vivaimmigration.com.au
4: ਯਾਦ ਰੱਖੋ 9077-9733
5: ਵੀਵਾ ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
4: ਹਰ ਕਦਮ ਤੁਹਾਡੇ ਨਾਲ
0: ਓਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ ਹਾਊਸ ਐਂਡ ਲੈਂਡ ਐਕਸਪਰਟਸ ਓਪਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-month ਪ੍ਰਾਈਸ ਲੌਕ ਅੱਜ ਹੀ ਪਹੁੰਚੋ ਓਪਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252
6: ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਸੀਕ੍ਰੇਟ
7: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ
6: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ goldleafdairy.com

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ ਜੁਲਾਈ ਮਹੀਨੇ ਦੀ 3 ਤਾਰੀਖ ਸ਼ੁੱਕਰਵਾਰ ਦਾ ਦਿਨ, ਆਸਟ੍ਰੇਲੀਆ, ਭਾਰਤ ਤੇ ਦੁਨੀਆ ਦੀਆਂ ਖਬਰਾਂ। ਪ੍ਰੋਗਰਾਮ ਨਿਊਜ਼ ਰੂਮ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਖਬਰਾਂ ਦੇ ਨਾਲ।

ਕੌਮਾਂਤਰੀ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਬਰਤਾਨੀਆ ਤੇ ਅਮਰੀਕਾ ਦੀ ਰਲ ਕੇ ਰਚੀ ਗਈ ਇੱਕ ਕੌਮਾਂਤਰੀ ਸਾਜਿਸ਼ ਦੇ ਨਾਲ ਜੁੜੀ ਹੋਈ ਹਾਲਾਂਕਿ ਵੈਸਟਰਨ ਮੀਡੀਆ ਇਸ ਨੂੰ ਸਾਜਿਸ਼ ਕਦੇ ਨਹੀਂ ਦੱਸੇਗਾ। ਬ੍ਰਿਟੇਨ ਤੇ ਅਮਰੀਕਾ ਦੇ ਦਰਮਿਆਨ ਹੋਏ ਨਵੇਂ ਫਾਰਮਾਸਿਟੀਕਲ ਸਮਝੌਤੇ ਨੂੰ ਲੈ ਕੇ ਹੁਣ ਵੱਡਾ ਵਿਵਾਦ ਖੜਾ ਹੋ ਗਿਆ। ਬ੍ਰਿਟਿਸ਼ ਮੈਡੀਕਲ ਜਰਨਲ ਯਾਨੀ BMJ ਦੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅੰਦਰ ਦਾਅਵਾ ਕੀਤਾ ਗਿਆ ਕਿ ਇਸ ਡੀਲ ਦੇ ਕਾਰਨ ਬ੍ਰਿਟੇਨ ਦੀ ਰਾਸ਼ਟਰੀ ਸਿਹਤ ਸੇਵਾ ਯਾਨੀ NHS ਦੇ ਉੱਤੇ ਭਾਰੀ ਆਰਥਿਕ ਬੋਝ ਪਏਗਾ, ਜੋ ਕਿ ਉੱਥੋਂ ਦੇ ਪ੍ਰਧਾਨ ਮੰਤਰੀ ਕੇਅਰ ਸਟਾਮਰ ਦੀ ਕੁਰਸੀ ਖੋਣ ਦਾ ਵੀ ਇੱਕ ਵੱਡਾ ਕਾਰਨ ਹੈ, ਜਿਸ ਦੇ ਨਾਲ ਸਾਲ 2036 ਤੱਕ ਲਗਭਗ 2,29,000 ਤੋਂ ਵਧੇਰੇ ਮੌਤਾਂ ਹੋ ਸਕਦੀਆਂ ਨੇ। ਖੋਜਕਾਰਾਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਨਵੀਆਂ ਅਮਰੀਕੀ ਦਵਾਈਆਂ ਦੇ ਉੱਤੇ ਖਰਚਾ ਵਧਾਉਣ ਦੇ ਨਾਲ ਸਿਹਤ ਸੇਵਾਵਾਂ ਦੇ ਉੱਤੇ ਹੋਰ ਵਾਧੂ ਬੋਝ ਪਏਗਾ, ਬਜਟ ਵਧੇਗਾ। ਬੀਤੇ ਸਾਲ ਦਸੰਬਰ ਦੇ ਵਿੱਚ ਬ੍ਰਿਟੇਨ ਤੇ ਅਮਰੀਕਾ ਦੇ ਵਿਚਕਾਰ ਇਹ ਸਮਝੌਤਾ ਹੋਇਆ ਸੀ। ਇਹਦੇ ਤਹਿਤ ਅਮਰੀਕਾ ਨੇ ਅਗਲੇ 3 ਸਾਲਾਂ ਤੱਕ ਬ੍ਰਿਟਿਸ਼ ਦਵਾਈਆਂ ਤੇ ਮੈਡੀਕਲ ਟੈਕਨੋਲੋਜੀਕਲ ਉਤਪਾਦਾਂ ਦੇ ਉੱਤੇ ਨਵਾਂ ਕੋਈ ਟੈਰਿਫ ਨਾ ਲਗਾਉਣ ਦਾ ਫੈਸਲਾ ਲਿਆ ਸੀ। ਬਦਲੇ ਦੇ ਵਿੱਚ ਬ੍ਰਿਟੇਨ ਨੇ NHS ਦੇ ਜ਼ਰੀਏ ਅਮਰੀਕੀ ਬ੍ਰੈਂਡਿਡ ਦਵਾਈਆਂ ਦੇ ਉੱਤੇ ਖਰਚਾ ਵਧਾਉਣ ਦੀ ਵਚਨਬੱਧਤਾ ਪ੍ਰਗਟਾਈ ਸੀ। ਯਾਨੀ ਕਿ ਬ੍ਰਿਟੇਨ ਦੇ ਵਿੱਚ ਇਹ ਦਵਾਈਆਂ ਅਮਰੀਕੀ ਦਵਾਈਆਂ ਜਦੋਂ ਮਹਿੰਗੀਆਂ ਹੋਣਗੀਆਂ ਤਾਂ ਅਮਰੀਕੀ ਉਤਪਾਦਕਾਂ ਨੂੰ ਇਸ ਦਾ ਫਾਇਦਾ ਹੋਏਗਾ। ਜ਼ਾਹਰ ਜੀ ਗੱਲ ਹੈ ਕਿ ਬ੍ਰਿਟਿਸ਼ ਲੋਕਾਂ ਦੇ ਉੱਤੇ ਉੱਥੋਂ ਦੇ ਆਮ ਨਾਗਰਿਕਾਂ ਦੇ ਉੱਤੇ ਇਸ ਦਾ ਬੋਝ ਤਾਂ ਪਏਗਾ ਹੀ। ਮੰਨਿਆ ਜਾ ਰਿਹਾ ਹੈ ਕਿ ਸਮਝੌਤੇ ਦੇ ਤਹਿਤ NHS ਨੂੰ ਸਾਲ 2026 ਦੇ ਵਿੱਚ ਹੀ GDP ਦਾ 0.3% ਨਵੀਆਂ ਦਵਾਈਆਂ ਦੇ ਉੱਤੇ ਖਰਚ ਕਰਨਾ ਪਏਗਾ ਤੇ 2036 ਤੱਕ ਜਾਂਦਿਆਂ ਘੱਟੋ ਘੱਟ 0.5% ਹੋਰ ਖਰਚ ਵੱਧ ਜਾਏਗਾ। ਮਤਲਬ ਇਹ ਹੈ ਕਿ NHS ਦੇ ਕੁੱਲ ਬਜਟ ਦੇ ਵਿੱਚ ਦਵਾਈਆਂ ਤੇ ਹੋਣ ਵਾਲਾ ਖਰਚ 10% ਤੋਂ ਵੱਧ ਕੇ 12% ਤੱਕ ਚਲਾ ਜਾਏਗਾ। ਦੱਸ ਦਈਏ ਕਿ ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇ ਸਰਕਾਰ ਆਪਣੇ ਤੈਅ ਟੀਚੇ ਪੂਰੇ ਕਰਦੀ ਹੈ ਤਾਂ NHS ਨੂੰ 2028 ਤੱਕ ਹਰ ਸਾਲ ਵਾਧੂ £1.3 billion ਖਰਚ ਕਰਨੇ ਪੈਣਗੇ। ਔਰ ਇਹ ਵਾਧੂ ਖਰਚ ਹੈ, ਇਹ ਰਾਸ਼ੀ 2036 ਤੱਕ ਵੱਧ ਕੇ £8.8 billion ਪ੍ਰਤੀ ਸਾਲ ਹੋ ਜਾਏਗੀ। ਯਾਨੀ ਕਿ ਬਰਤਾਨੀਆ ਦੇ ਵਿੱਚ ਸਿਹਤ ਸੇਵਾਵਾਂ ਦੇ ਉੱਤੇ ਸਰਕਾਰ ਨੂੰ ਇੱਕ ਵੱਡਾ ਖਰਚ ਕਰਨਾ ਪੈ ਸਕਦਾ ਹੈ। ਵਜ੍ਹਾ ਇਹ ਕਿ ਮਹਿੰਗੀਆਂ ਅਮਰੀਕੀ ਦਵਾਈਆਂ ਅਮਰੀਕਾ ਨੂੰ ਫਾਇਦਾ ਪਹੁੰਚਾਉਣ ਦੇ ਲਈ। ਅਮਰੀਕਾ ਦੇ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਿਰਦੇਸ਼ਾਂ ਦੇ ਉੱਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਵੱਡੀ ਮੁਹਿੰਮ ਵਿੱਢੀ ਗਈ ਹੈ। ਇਮੀਗ੍ਰੇਸ਼ਨ ਤੇ ਕਸਟਮ ਐਨਫੋਰਸਮੈਂਟ ਯਾਨੀ ICE ਨੇ ਜੂਨ ਦੇ ਅਖੀਰ ਦੇ ਵਿੱਚ ਸਿਰਫ 5 ਦਿਨਾਂ ਦੇ ਅੰਦਰ ਅੰਦਰ 10,000 ਲੋਕਾਂ ਨੂੰ ਗ੍ਰਿਫਤਾਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇਹ ਕਾਰਵਾਈ ਟਰੰਪ ਪ੍ਰਸ਼ਾਸਨ ਤੇ ਉਸਦੇ ਏਜੰਡੇ ਦਾ ਹਿੱਸਾ ਹੈ, ਜਿਸ ਦੇ ਤਹਿਤ ਵੱਡੇ ਪੱਧਰ ਦੇ ਉੱਤੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਰਹਿ ਰਹੇ ਲੋਕਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੀ ਤਿਆਰੀ ਕੀਤੀ ਜਾ ਰਹੀ ਹੈ। ਪਹਿਲਾਂ ਵੱਡੇ ਸ਼ਹਿਰਾਂ ਦੇ ਵਿੱਚ ਜ਼ੋਰ ਸ਼ੋਰ ਦੇ ਨਾਲ ਛਾਪੇਮਾਰੀ ਕੀਤੀ ਜਾ ਰਹੀ ਸੀ, ਹੁਣ ਰਾਸ਼ਟਰਪਤੀ ਟਰੰਪ ਦੇ ਡਿਪੋਰਟੇਸ਼ਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਗੁਪਤ ਤੇ ਸ਼ਾਂਤ ਤਰੀਕਿਆਂ ਦੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ। ਅੰਕੜਿਆਂ ਮੁਤਾਬਕ ਸ਼ੁੱਕਰਵਾਰ ਤੋਂ ਮੰਗਲਵਾਰ ਦੇ ਵਿਚਕਾਰ ਰੋਜ਼ਾਨਾ ਲਗਭਗ 2,000 ਲੋਕਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ। ਇਹ ਪਿਛਲੇ ਸਮੇਂ ਦੇ ਮੁਕਾਬਲੇ ਬਹੁਤ ਵੱਡਾ ਉਛਾਲ ਹੈ। ਇਸ ਤੋਂ ਪਹਿਲਾਂ ਦਸੰਬਰ ਮਹੀਨੇ ਦੇ ਵਿੱਚ ਸਭ ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਸੀ, ਉਦੋਂ ਵੀ ਰੋਜ਼ਾਨਾ 1,200 ਦੇ ਆਸ ਪਾਸ ਗ੍ਰਿਫਤਾਰੀਆਂ ਹੋ ਰਹੀਆਂ ਸੀ। ਉੱਥੇ ਹੀ ਅਗਲੀ ਖਬਰ ਈਰਾਨ ਦੇ ਨਾਲ ਜੁੜੀ ਹੋਈ, ਜਿੱਥੇ ਈਰਾਨ ਦੀ ਇੱਕ ਹੋਰ ਧਮਕੀ ਅਮਰੀਕਾ ਨੂੰ ਸਾਹਮਣੇ ਆਈ ਹੈ। ਈਰਾਨ ਦਾ ਕਹਿਣਾ ਹੈ ਕਿ ਉਹਨਾਂ ਦੇ ਸਿਖਰਲੇ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਮੌਕੇ ਦੇ ਉੱਤੇ ਜੇਕਰ ਅਮਰੀਕਾ, ਇਜ਼ਰਾਈਲ ਤੇ ਉਸਦੇ ਸਹਿਯੋਗੀਆਂ ਨੇ ਕੋਈ ਵੀ ਕਾਰਵਾਈ ਕੀਤੀ ਤਾਂ ਕਰਾਰਾ ਜਵਾਬ ਮਿਲੇਗਾ। BBC ਮੋਨੀਟਰਿੰਗ ਦੀ ਖਬਰ ਦੇ ਮੁਤਾਬਕ ਈਰਾਨ ਦੇ ਖਾਤਮ ਅਲ ਅਬੀਆ ਕੇਂਦਰ ਤੋਂ ਕਮਾਂਡਰ ਮੇਜਰ ਜਨਰਲ ਅਲੀ ਅਬਦੁੱਲਾਹੀ ਨੇ ਖਾਮਨੇਈ ਦੇ ਅੰਤਮ ਸੰਸਕਾਰ ਤੋਂ ਪਹਿਲਾਂ ਅਮਰੀਕਾ ਤੇ ਇਜ਼ਰਾਈਲ ਦੇ ਨਾਲ ਜੁੜਦੇ ਉਹਨਾਂ ਦੇ ਸਹਿਯੋਗੀਆਂ ਨੂੰ ਇਹ ਚੇਤਾਵਨੀ ਦੇ ਛੱਡੀ ਹੈ। ਈਰਾਨ ਦੇ ਸਿਖਰ ਲਈ ਫੌਜੀ ਕਮਾਂਡ ਦੇ ਪ੍ਰਮੁੱਖ ਅਬਦੁੱਲਾਹੀ ਨੇ ਕਿਹਾ ਹੈ ਕਿ ਅੰਤਮ ਸੰਸਕਾਰ ਸਮਾਰੋਹ ਇਹ ਦਿਖਾਏਗਾ ਕਿ ਈਰਾਨੀ ਜਨਤਾ ਅਲੀ ਖਾਮਨੇਈ ਦੀ ਮੌਤ ਦਾ ਬਦਲਾ ਲੈਣ ਦੇ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ ਵੀ ਈਰਾਨ ਨੇ ਇਹੀ ਬਿਆਨ ਦਿੱਤਾ ਸੀ ਕਿ ਅਲੀ ਖਾਮਨੇਈ ਦੀ ਮੌਤ ਜ਼ਾਇਆ ਨਹੀਂ ਗਈ ਹੈ, ਉਹਨਾਂ ਦਾ ਬਦਲਾ ਲਿਆ ਜਾਏਗਾ ਔਰ ਪੱਕੇ ਤੌਰ ਦੇ ਉੱਤੇ ਲਿਆ ਜਾਏਗਾ। ਇਹ ਜਾਣਕਾਰੀ ਹੁਣ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਪਸ ਯਾਨੀ IRGC ਦੇ ਨਾਲ ਜੁੜੀ ਤਸਨੀਮ ਖਬਰ ਏਜੰਸੀ ਨੇ ਆਪਣੇ ਟੈਲੀਗ੍ਰਾਮ ਤੋਂ ਜਾਰੀ ਕੀਤੀ ਹੈ। ਅਬਦੁੱਲਾਹੀ ਨੇ ਕਿਹਾ ਹੈ ਕਿ ਅਸੀਂ ਤਾਕਤਵਰ ਈਰਾਨ ਦੇ ਦੁਸ਼ਮਣਾਂ, ਖਾਸ ਕਰਕੇ ਅਮਰੀਕਾ, ਜ਼ਿਓਨੀ ਸ਼ਾਸਨ, ਜ਼ਿਓਨਿਸਟ ਕਹਿ ਲੈਂਦੇ ਨੇ ਇਜ਼ਰਾਈਲ ਨੂੰ, ਤੇ ਉਸਦੇ ਖੇਤਰੀ ਤੇ ਇਸ ਖੇਤਰ ਤੋਂ ਬਾਹਰ ਜਿੰਨੇ ਵੀ ਸਹਿਯੋਗੀ ਨੇ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਕਿ ਕਿਸੇ ਕਿਸਮ ਦੀ ਗਲਤ ਫਹਿਮੀ ਦੇ ਵਿੱਚ ਨਾ ਰਹੋ। ਦੱਸ ਦਈਏ ਕਿ ਖਾਮਨੇਈ ਦਾ ਅੰਤਮ ਸੰਸਕਾਰ ਕਈ ਦਿਨ ਚੱਲਣਾ ਹੈ, 4 ਤੋਂ ਲੈ ਕੇ 8 ਜੁਲਾਈ ਤੱਕ ਅੰਤਮ ਸੰਸਕਾਰ ਕਹਿ ਲਓ, ਚਾਹੇ ਇਸ ਨੂੰ ਵਿਦਾਇਗੀ ਸਮਾਰੋਹ। ਇਸ ਦਰਮਿਆਨ ਦੁਨੀਆ ਭਰ ਤੋਂ ਸਿਆਸਤਦਾਨਾਂ ਨੂੰ ਸੱਦਿਆ ਗਿਆ, ਲਗਭਗ 1.5 ਤੋਂ 2 ਕਰੋੜ ਲੋਕ ਇਸ ਸਮਾਰੋਹ ਦੇ ਵਿੱਚ ਸ਼ਮੂਲੀਅਤ ਕਰਨਗੇ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ
ਮੁਤਾਬਕ ਅੱਜ ਸਵੇਰ ਵੇਲੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਬਿਹਾਰ ਦੇ ਗਵਰਨਰ ਸੈਯਦ ਅਤਾ ਹਸਨੈਨ ਤੇ ਵਿਦੇਸ਼ ਮਾਮਲਿਆਂ ਦੇ ਰਾਜ ਮੰਤਰੀ ਪਵਿੱਤਰ ਮਾਰਗਰੇਟਾ ਨੂੰ 3 ਜੁਲਾਈ ਨੂੰ ਉੱਥੇ ਯਾਨੀ ਅੱਜ ਦੇ ਦਿਨ ਉੱਥੇ ਪਹੁੰਚ ਕਰਕੇ ਈਰਾਨ ਦੇ ਵਿੱਚ ਸ਼ਮੂਲੀਅਤ ਕਰ ਲਈ ਗਈ ਹੈ। ਉਧਰ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਨੇ ਬਹਿਰੀਨ ਦੇ ਵਿੱਚ ਅਮਰੀਕੀ ਸੈਂਟਰਲ ਕਮਾਨ ਯਾਨੀ ਸੈਟਕੌਮ ਦੀ ਤਰਫ ਤੋਂ ਆਯੋਜਿਤ ਖੇਤਰੀ ਸੁਰੱਖਿਆ ਸੰਮੇਲਨ ਦੀ ਸਖ਼ਤ ਆਲੋਚਨਾ ਕੀਤੀ ਗਈ ਹੈ। ਉਹਨਾਂ ਨੇ ਇਸ ਗੱਲ ਨੂੰ ਖਾਰਜ ਕੀਤਾ ਹੈ ਕਿ ਪੱਛਮੀ ਦੇਸ਼ਾਂ ਦੀ ਦਖਲ ਅੰਦਾਜ਼ੀ ਪੱਛਮੀ ਏਸ਼ੀਆ ਦੇ ਵਿੱਚ ਸਥਿਰਤਾ ਲਿਆ ਸਕਦੀ ਹੈ। ਬੀਬੀਸੀ ਦੀ ਹੀ ਖ਼ਬਰ ਦੇ ਮੁਤਾਬਕ ਅਰਾਕਚੀ ਤੋਂ ਜਦੋਂ ਇਹ ਪੁੱਛਿਆ ਗਿਆ ਕਿ ਅਮਰੀਕੀ ਸੈਂਟਰਲ ਕਮਾਨ ਯਾਨੀ ਸੈਟਕਾਮ ਨੇ ਇਸ ਖੇਤਰ ਦੇ ਵਿੱਚ ਸੁਰੱਖਿਆ ਪੈਦਾ ਕੀਤੀ ਹੈ ਤਾਂ ਕਿ ਉਹਨਾਂ ਦਾ ਕੀ ਜਵਾਬ ਹੈ, ਤਾਂ ਅਰਾਕਚੀ ਨੇ ਕਿਹਾ ਕਿ ਇਹ ਗੱਲ ਬਿਲਕੁਲ ਵੀ ਸਪਸ਼ਟ ਹੋ ਜਾਣੀ ਚਾਹੀਦੀ ਹੈ ਕਿ ਇਸ ਖੇਤਰ ਦੇ ਵਿੱਚ ਸ਼ਾਂਤੀ ਉਦੋਂ ਹੀ ਪੱਕੀ ਹੋਏਗੀ ਜਦੋਂ ਵਿਆਪਕ ਪੱਧਰ ਦੇ ਉੱਤੇ ਸਹਿਯੋਗ ਹੋ ਸਕਣਗੇ ਤੇ ਵਿਦੇਸ਼ੀ ਦਖਲ ਅੰਦਾਜ਼ੀ ਨਹੀਂ ਹੋਏਗੀ। ਅਮਰੀਕਾ ਦੇ ਚੱਲਦਿਆਂ ਕੋਈ ਵੀ ਸ਼ਾਂਤੀ ਸਥਾਪਿਤ ਨਹੀਂ ਹੋਈ ਹੈ। ਇਸ ਦਰਮਿਆਨ ਅਮਰੀਕਾ ਤੇ ਈਰਾਨ ਦੇ ਅੰਦਰ ਚੱਲ ਰਹੇ ਜੰਗਬੰਦੀ ਸਮਝੌਤੇ ਦੀ ਉਲੰਘਣ ਦੀਆਂ ਖ਼ਬਰਾਂ ਬਾਰ ਬਾਰ ਆ ਰਹੀਆਂ ਨੇ। ਦੁਨੀਆ ਬੁਰੀ ਤਰ੍ਹਾਂ ਦੇ ਨਾਲ ਡਰੀ ਹੋਈ ਹੈ ਕਿ ਕਿਤੇ ਇੱਕ ਵਾਰ ਫਿਰ ਤੋਂ ਜੰਗਬੰਦੀ ਦਾ ਸਮਝੌਤਾ ਕੋਈ ਵੀ ਧਿਰ ਤੋੜ ਕੇ ਹਮਲਾ ਨਾ ਸ਼ੁਰੂ ਕਰ ਦੇਵੇ। ਇੱਕ ਹਫ਼ਤੇ ਬਾਅਦ ਈਰਾਨ ਨੇ ਹੁਣ ਹੋਰਮੁਜ਼ ਸਟ੍ਰੇਟ ਤੋਂ ਗੁਜ਼ਰਨ ਵਾਲੇ ਟੈਂਕਰਾਂ ਨੂੰ ਇੱਕ ਵਾਰ ਫਿਰ ਤੋਂ ਚੇਤਾਵਨੀ ਵੀ ਦਿੱਤੀ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਭਾਰਤ ਦੇ ਨਾਲ ਜੁੜੀਆਂ ਹੋਈਆਂ ਵੀ ਸਾਂਝੀਆਂ ਕਰ ਲਈਏ, ਜਿੱਥੇ ਭਾਰਤ ਦੇ ਵਿੱਚ ਆਉਂਦੀ 20 ਜੁਲਾਈ ਤੋਂ ਮਾਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋ ਸਕਦਾ ਔਰ 13 ਅਗਸਤ ਤੱਕ ਚੱਲਣ ਦੀ ਸੰਭਾਵਨਾ। 4 ਹਫ਼ਤਿਆਂ ਤੱਕ ਚੱਲਣ ਵਾਲੇ ਮਾਨਸੂਨ ਸੈਸ਼ਨ ਦੇ ਵਿੱਚ 19 ਬੈਠਕਾਂ ਹੋ ਸਕਦੀਆਂ ਨੇ। ਇਸ ਵਾਰ ਪਾਰਲੀਮੈਂਟਰੀ ਸੈਸ਼ਨ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ। TMC ਦੇ ਵਿੱਚ ਪਈ ਦੋ ਫਾੜ ਹੋਈ ਪਾਰਟੀ, ਸ਼ਿਵ ਸੈਨਾ UBT ਦੇ 6 ਸੰਸਦ ਮੈਂਬਰਾਂ ਦੀ ਬਗਾਵਤ, DMK ਤੇ ਇੰਡੀਆ ਬਲਾਕ ਦਾ ਅਲੱਗ ਹੋਣਾ ਇਸ ਸੈਸ਼ਨ ਦੇ ਵਿੱਚ ਖਾਸ ਤੌਰ ਦੇ ਉੱਤੇ ਚਰਚਾ ਦਾ ਵਿਸ਼ਾ ਬਣੇ ਰਹਿਣਗੇ। ਪਤਾ ਚੱਲ ਰਿਹਾ ਹੈ ਕਿ NDA ਸਰਕਾਰ ਕਈ ਅਹਿਮ ਬਿੱਲ ਪੇਸ਼ ਕਰ ਸਕਦੀ ਹੈ। ਇੱਕ ਤਾਂ ਸਭ ਤੋਂ ਅਹਿਮ ਔਰ ਜਿਸਨੇ ਪਿਛਲੀ ਵਾਰ ਭਾਜਪਾ ਸਰਕਾਰ ਦੇ ਗੋਡੇ ਲਵਾ ਦਿੱਤੇ ਸੀ ਔਰ ਚੰਗੀ ਬੇਇੱਜ਼ਤੀ ਕਰਵਾਈ ਸੀ, ਉਹ ਹੈ ਮਹਿਲਾ ਰਾਖਵਾਂਕਰਨ ਤੇ ਡੀਲਿਮੀਟੇਸ਼ਨ ਦੇ ਨਾਲ ਜੁੜਿਆ ਹੋਇਆ ਬਿੱਲ। 131ਵਾਂ ਸੋਧ ਬਿੱਲ ਜਿਹੜਾ ਇਹ ਲਿਆਇਆ ਜਾ ਸਕਦਾ। ਭਾਜਪਾ ਨੂੰ ਉਮੀਦ ਹੈ ਕਿ ਇਸ ਬਿੱਲ ਦੇ ਆਉਣ ਤੋਂ ਪਹਿਲਾਂ ਤੱਕ ਭਾਜਪਾ NDA ਧੜੇ ਦੇ ਇੰਜ ਕਹਿ ਲਈਏ ਕਿ ਵਿਰੋਧੀ ਧੜੇ ਦੇ ਵੱਧ ਤੋਂ ਵੱਧ MPs ਨੂੰ ਤੋੜ ਦੇਗੀ। 352 ਜਿਹੜੇ MPs ਨੇ ਉਹਨਾਂ ਦੀ ਹਮਾਇਤ ਦੀ ਲੋੜ ਪਏਗੀ ਭਾਜਪਾ ਨੂੰ ਲੋਕ ਸਭਾ ਦੇ ਵਿੱਚ ਇਸ ਬਿੱਲ ਨੂੰ ਪਾਸ ਕਰਵਾਉਣ ਦੇ ਲਈ 543 ਮੈਂਬਰਾਂ ਦੇ ਵਿੱਚੋਂ, ਜਦਕਿ ਭਾਜਪਾ ਦੇ ਕੋਲ ਇੰਨੇ ਮੈਂਬਰ ਹੈ ਨਹੀਂ ਸੀ। ਪਰ ਹੁਣ ਪਤਾ ਚੱਲ ਰਿਹਾ ਹੈ ਕਿ ਪੱਛਮ ਬੰਗਾਲ ਦੀਆਂ ਚੋਣਾਂ, ਕਰਨਾਟਕ ਦੀਆਂ ਚੋਣਾਂ ਤੇ ਮਹਾਰਾਸ਼ਟਰ ਦੇ ਵਿੱਚ ਜਿਹੜੀ ਤੋੜ ਫੋੜ ਕੀਤੀ ਗਈ ਹੈ ਉਸ ਤੋਂ ਬਾਅਦ ਭਾਜਪਾ ਆਪਣਾ ਆਧਾਰ ਵਧਾ ਸਕਦੀ ਹੈ ਔਰ ਇਸ ਬਿੱਲ ਨੂੰ ਲਿਆਂਦਾ ਜਾ ਸਕਦਾ। ਸਰਕਾਰ 30 ਦਿਨ ਦੇ ਅੰਦਰ ਅੰਦਰ ਜੇਲ੍ਹ ਦੇ ਉੱਤੇ ਪ੍ਰਧਾਨ ਮੰਤਰੀ CM ਤੇ ਮੰਤਰੀ ਨੂੰ ਮੰਤਰੀ ਦੀ ਕੁਰਸੀ ਖੋਹਣ ਵਾਲਾ 130ਵਾਂ ਸੋਧ ਬਿੱਲ ਵੀ ਐਸੇ ਸੈਸ਼ਨ ਦੇ ਵਿੱਚ ਲਿਆ ਸਕਦੀ ਹੈ। ਉੱਥੇ ਹੀ ਅਗਲੀਆਂ ਖ਼ਬਰਾਂ ਆਸਥਾ ਦੇ ਨਾਲ ਜੁੜੀਆਂ ਹੋਈਆਂ ਜਾਂ ਆਸਥਾ ਦੇ ਖਿਲਵਾੜ ਦੇ ਨਾਲ ਜੁੜੀਆਂ ਹੋਈਆਂ। ਪਹਿਲੀ ਖ਼ਬਰ ਤਾਂ ਆਸਥਾ ਦੇ ਨਾਲ ਇਹ ਹੈ ਕਿ ਸਾਲਾਨਾ ਅਮਰਨਾਥ ਯਾਤਰਾ ਅੱਜ ਦੇ ਦਿਨ ਤੋਂ ਸ਼ੁਰੂ ਹੋ ਗਈ। ਦੱਸ ਦਈਏ ਕਿ ਸ਼ਰਧਾਲੂਆਂ ਦਾ ਪਹਿਲਾ ਜਥਾ ਬਾਲਟਾਲ ਤੇ ਨੁਣਵਾਨ ਦੇ ਦੋਵੇਂ ਬੇਸ ਕੈਂਪ ਤੋਂ ਰਵਾਨਾ ਹੋ ਕੇ ਕਸ਼ਮੀਰ ਦੇ ਦੱਖਣੀ ਹਿੱਸੇ ਦੇ ਵਿੱਚ ਹਿਮਾਲਿਆ ਦੇ ਸਮੁੰਦਰੀ ਤੱਟ ਦੀ ਉਚਾਈ ਤੋਂ ਲਗਭਗ 3880 ਮੀਟਰ ਦੇ ਉੱਤੇ ਬਣੇ ਇਸ ਪਵਿੱਤਰ ਅਮਰਨਾਥ ਗੁਫਾ ਦੇ ਵੱਲ ਰਵਾਨਾ ਹੋ ਗਿਆ। ਇਸ ਤੋਂ ਪਹਿਲਾਂ 4800 ਯਾਤਰੀਆਂ ਦਾ ਪਹਿਲਾ ਜਥਾ ਭਾਰੀ ਸੁਰੱਖਿਆ ਦੇ ਦਰਮਿਆਨ ਕਸ਼ਮੀਰ ਪਹੁੰਚਿਆ ਸੀ। ਇਸ ਗੁਫਾ ਦੇ ਵਿੱਚ ਕੁਦਰਤੀ ਤੌਰ ਦੇ ਉੱਤੇ ਨਿਰਮਿਤ ਹਿਮ ਸ਼ਿਵਲਿੰਗ ਦੇ ਦਰਸ਼ਨ ਕੀਤੇ ਜਾਂਦੇ ਨੇ। ਅਧਿਕਾਰੀਆਂ ਨੇ ਦੱਸਿਆ ਹੈ ਕਿ ਯਾਤਰਾ ਅੱਜ ਸ਼ੁੱਕਰਵਾਰ ਤੜਕੇ ਦੋਹਾਂ ਰਸਤਿਆਂ ਤੋਂ ਸ਼ੁਰੂ ਕਰ ਦਿੱਤੀ ਗਈ ਹੈ। ਟ੍ਰੈਡੀਸ਼ਨਲ ਜਾਂ ਪਰੰਪਰਿਕ ਰਸਤਾ ਜਿਹੜਾ 48 ਕਿਲੋਮੀਟਰ ਲੰਮਾ ਨੁਣਵਾਨ ਪਹਿਲਗਾਮ ਰਾਹ ਤੇ 14 ਕਿਲੋਮੀਟਰ ਲੰਬਾ ਬਾਲਟਾਲ ਮਾਰਗ ਵੀ ਸ਼ਾਮਲ ਹੈ। ਵਿੱਚ ਵਿੱਚ ਬਾਰਿਸ਼ ਹੋਣ ਦੇ ਚੱਲਦਿਆਂ ਸ਼ਰਧਾਲੂਆਂ ਦੇ ਵਿੱਚ ਉਤਸ਼ਾਹ ਵੀ ਬਣਿਆ ਹੋਇਆ। ਦੱਸ ਦਈਏ ਕਿ ਪੁਰਸ਼ਾਂ, ਮਹਿਲਾਵਾਂ, ਸਾਧੂ ਸੰਤਾਂ ਸਣੇ ਸ਼ਰਧਾਲੂਆਂ ਦੇ ਜਥੇ ਸਵੇਰ ਹੁੰਦਿਆਂ ਹੀ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਵਿੱਚ ਪਹਿਲਗਾਮ ਸਥਿਤ ਨੁਣਵਾਨ ਬੇਸ ਦੇ ਲਈ ਰਵਾਨਾ ਹੋ ਗਏ ਸੀ। ਉੱਥੇ ਅਗਲੀ ਖ਼ਬਰ ਭਾਰਤ ਦੇ ਵਿੱਚ ਪੈਟਰੋਲ ਦੇ ਅੰਦਰ ਇਥਨੋਲ ਮਿਲਾਨ ਨੂੰ ਲੈ ਕੇ ਚੱਲ ਰਹੀ ਬਹਿਸ ਦੇ ਨਾਲ ਜੁੜੀ ਹੋਈ, ਜਿੱਥੇ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰੀ ਹਰਦੀਪ ਪੁਰੀ ਨੇ ਕਿਹਾ ਕਿ ਰੇਸਿੰਗ ਕਾਰਾਂ ਦੇ ਵਿੱਚ ਇਸ ਦਾ ਪੂਰੀ ਸਫਲਤਾ ਦੇ ਨਾਲ ਇਸਤੇਮਾਲ ਕੀਤਾ ਜਾ ਰਿਹਾ। ਉਹਨਾਂ ਇਹ ਵੀ ਕਿਹਾ ਕਿ ਇਹਨਾਂ ਕਾਰਾਂ ਦੀ ਰਫ਼ਤਾਰ ਤੇ ਉਸਦੇ ਪ੍ਰਦਰਸ਼ਨ ਬਿਹਤਰ ਬਣਾਉਣ ਦੇ ਲਈ ਐਥਨੋਲ ਦੀ ਵਰਤੋਂ ਕੀਤੀ ਜਾਂਦੀ ਹੈ। ਹਰਦੀਪ ਪੁਰੀ ਨੇ ਕਿਹਾ ਕਿ ਰੇਸਿੰਗ ਕਾਰਾਂ 'ਚ ਐਥਨੋਲ ਦਾ ਇਸਤੇਮਾਲ ਜੇਕਰ ਚੰਗੇ ਨਤੀਜੇ ਦੇ ਸਕਦਾ ਹੈ ਤਾਂ ਭਾਰਤ ਦੀਆਂ ਸੜਕਾਂ ਦੇ ਉੱਤੇ ਕਿਉਂ ਨਹੀਂ।
ਅਸਲ ਚ ਉਹਨਾਂ ਦੇ ਮੁਤਾਬਕ ਇਹ ਫੋਸਿਲ ਫਿਊਲ ਦੀ ਕਾਬਲੀਅਤ ਵਧਾਉਣ ਦੇ ਨਾਲ ਨਾਲ ਕਾਫੀ ਜ਼ਿਆਦਾ ਮਦਦਗਾਰ ਹੋ ਸਕਦਾ ਹੈ। ਭਾਰਤ ਦੇ ਵਿੱਚ E20 ਯਾਨੀ ਐਥਨੋਲ ਦੀ ਹੋਰ ਵੀ ਜ਼ਿਆਦਾ ਜਿਹੜੀ ਇਸਤੇਮਾਲ ਹੈ ਉਹ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਇਹ ਖਬਰਾਂ ਸਾਹਮਣੇ ਆ ਰਹੀਆਂ ਸੀ ਕਿ ਸੜਕੀ ਵਾਹਨ ਮੰਤਰੀ ਜਿਹੜੇ ਨਿਤਿਨ ਗਡਕਰੀ ਨੇ ਉਹਨਾਂ ਦੇ ਬੇਟੇ ਦੇ ਦੁਆਰਾ ਇਸ ਤਰੀਕੇ ਦੇ ਨਾਲ ਐਥਨੋਲ ਭਾਰਤ ਭਰ ਦੇ ਵਿੱਚ ਵੇਚਿਆ ਜਾਂਦਾ ਔਰ ਇਸੇ ਕਰਕੇ ਭਾਜਪਾ ਸਰਕਾਰ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦੇ ਲਈ E20 ਦੇ ਇਸਤੇਮਾਲ ਨੂੰ ਪ੍ਰਚਲਿਤ ਕਰ ਰਹੀ ਹੈ। ਜਦਕਿ ਇਹ ਕਿਹਾ ਜਾਂਦਾ ਹੈ ਕਿ ਕਾਰਾਂ ਦੇ ਇੰਜਨ ਦੇ ਲਈ ਔਰ ਕਾਰਾਂ ਦੀ ਉਮਰ ਦੇ ਲਈ ਖਰਾਬ ਹੁੰਦਾ ਹੈ। ਹਾਲਾਂਕਿ ਹਰਦੀਪ ਪੁਰੀ ਨੇ ਕਿਹਾ ਕਿ ਐਥਨੋਲ ਬਲੈਂਡਿੰਗ ਦੇ ਨਾਲ ਕੁਝ ਮਾਮਲਿਆਂ ਦੇ ਵਿੱਚ ਵਾਹਨਾਂ ਦੇ ਅੰਦਰ ਮਾਈਲੇਜ ਦੇ ਅੰਦਰ ਹਲਕੀ ਜਿਹੀ ਕਮੀ ਜ਼ਰੂਰ ਆ ਸਕਦੀ ਹੈ, ਪਰ ਇਸ ਦੇ ਕਈ ਹੋਰ ਕਾਰਨ ਵੀ ਹੋਣਗੇ। ਉਹਨਾਂ ਕਿਹਾ ਕਿ ਇਲੈਕਟ੍ਰਿਕ ਵਾਹਨਾਂ ਅਤੇ ਬਾਇਓਫਿਊਲ ਵਾਲੇ ਵਾਹਨਾਂ ਦੋਹਾਂ ਦੇ ਲਈ ਬਾਜ਼ਾਰ ਦੇ ਵਿੱਚ ਬਰਾਬਰ ਥਾਂ ਹੈ। ਇਹ ਕਿਹਾ ਜਾ ਰਿਹਾ ਸੀ ਕਿ ਐਥਨੋਲ ਦਾ ਇਸਤੇਮਾਲ ਵਧਾ ਕੇ ਇਲੈਕਟ੍ਰਿਕ ਵਾਹਨਾਂ ਦੇ ਵੱਲ ਲੋਕਾਂ ਨੂੰ ਧੱਕਿਆ ਜਾਏਗਾ। ਉਧਰ ਦੂਸਰੀ ਖਬਰ ਰਾਮ ਮੰਦਰ ਦੇ ਵਿੱਚ ਚੜਾਵੇ ਦੀ ਚੋਰੀ ਦੇ ਨਾਲ ਜੁੜੀ ਹੋਈ ਜਿਸ ਦੇ ਉੱਤੇ ਕਾਰਵਾਈ ਤੇਜ਼ ਹੋ ਰਹੀ ਹੈ। ਵੀਰਵਾਰ ਦੇ ਦਿਨ SIT ਇੱਕ ਵਾਰ ਫਿਰ ਤੋਂ ਦੁਪਹਿਰ ਲਗਭਗ 3 ਵਜੇ ਰਾਮ ਮੰਦਰ ਪਹੁੰਚੀ ਤੇ ਜਾਂਚ ਅੱਗੇ ਵਧਾਈ ਗਈ। ਦੂਜੇ ਪਾਸੇ ਗ੍ਰਿਫਤਾਰ ਮੁਲਜ਼ਮਾਂ ਦੇ ਖਿਲਾਫ ਗੈਂਗਸਟਰ ਐਕਟ ਲਗਾਉਣ ਤੇ ਉਹਨਾਂ ਦੇ ਉੱਤੇ ਚੱਲ ਅਚੱਲ ਜਾਇਦਾਦ ਦੀ ਪੜਤਾਲ ਕਰਨ ਦੀ ਕਾਰਵਾਈਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਨੇ। ਰਾਮ ਮੰਦਰ ਚੜਾਵਾ ਚੋਰੀ ਮਾਮਲੇ ਦੇ ਵਿੱਚ ਜਾਂਚ ਤੇਜ਼ ਕਰਦਿਆਂ SIT ਨੇ ਵੀਰਵਾਰ ਨੂੰ ਟਰੱਸਟ ਦੇ ਮੈਂਬਰ ਡਾਕਟਰ ਅਨਿਲ ਮਿਸ਼ਰਾ ਦੇ ਕੋਲੋਂ ਮੰਦਰ ਕੰਪਲੈਕਸ ਦੇ ਇੱਕ ਬੰਦ ਕਮਰੇ ਦੇ ਵਿੱਚ 3 ਘੰਟੇ ਤੱਕ ਪੁੱਛ ਪੜਤਾਲ ਕੀਤੀ। ਇਸ ਦੌਰਾਨ ਸੱਦੇ ਗਏ ਟਰੱਸਟ ਮੈਂਬਰ ਗੋਪਾਲ ਰਾਓ ਨੂੰ ਵੀ ਬੰਦ ਕਮਰੇ ਦੇ ਬਾਹਰ ਇੰਤਜ਼ਾਰ ਕਰਵਾਇਆ ਗਿਆ। ਖ਼ਬਰਾਂ ਇਹ ਨੇ ਕਿ SIT ਨੇ ਇਸ ਤੋਂ ਪਹਿਲਾਂ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਕੋਲੋਂ ਵੀ ਪੁੱਛ ਪੜਤਾਲ ਕੀਤੀ ਹੈ। ਜਾਂਚ ਦੇ ਵਿੱਚ ਫਿਲਹਾਲ ਚੰਪਤ ਰਾਏ ਨੂੰ ਇੱਕ ਅਹਿਮ ਗਵਾਹ ਮੰਨਿਆ ਜਾ ਰਿਹਾ। ਉਸ ਨੂੰ FIR ਦੇ ਵਿੱਚ ਮੁਲਜ਼ਮ ਨਹੀਂ ਬਣਾਇਆ ਗਿਆ, ਜਦਕਿ ਵਿਰੋਧੀ ਧਿਰ ਚੰਪਤ ਰਾਏ ਤੇ ਭਾਜਪਾ ਦੇ ਸਿਖਰਲੇ ਅਧਿਕਾਰੀਆਂ ਤੇ ਨੇਤਾਵਾਂ ਦੀ ਸ਼ਮੂਲੀਅਤ ਤੋਂ ਬਗੈਰ ਇਹ 125,000 ਕਰੋੜਾਂ ਦੀ ਚੜਾਵਾ ਚੋਰੀ ਕਿਵੇਂ ਹੋਈ ਹੋਏਗੀ, ਇਸ ਗੱਲ ਨੂੰ ਝੂਠਾ ਦੱਸ ਰਹੀ ਹੈ। ਤੇ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਚੰਪਤ ਰਾਏ ਦੇ ਖਿਲਾਫ਼ ਵੀ ਮਾਮਲਾ ਦਰਜ ਹੋਣਾ ਚਾਹੀਦਾ ਤੇ ਹੋਰਨਾਂ ਮੰਤਰੀਆਂ ਦੇ ਖਿਲਾਫ਼ ਵੀ। ਖ਼ਬਰਾਂ ਮੁਤਾਬਕ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਆਪਣੇ ਕਰੀਬੀ ਸਹਿਯੋਗੀਆਂ ਨੂੰ ਕਿਹਾ ਕਿ ਉਹਨਾਂ ਦੀ ਅਯੋਧਿਆ 'ਚ ਸੇਵਾ ਪੂਰੀ ਹੋ ਗਈ ਹੈ, ਹੁਣ ਉਹ ਇਸ ਕਲੰਕ ਦੇ ਨਾਲ ਜੀਣਾ ਨਹੀਂ ਚਾਹੁੰਦੇ। ਇਸ ਤੋਂ ਪਹਿਲਾਂ ਉਹਨਾਂ ਨੇ ਨੈਤਿਕ ਆਧਾਰ ਦੇ ਉੱਤੇ ਟਰੱਸਟ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਧਰ ਕਾਂਗਰਸ ਦੇ ਜਨਰਲ ਸਕੱਤਰ KC ਵੇਣੂਗੋਪਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਯੋਧਿਆ ਸਥਿਤ ਰਾਮ ਮੰਦਰ 'ਚ ਚੜਾਵੇ ਦੇ ਕਥਿਤ ਗਬਨ ਤੇ ਵਿੱਤੀ ਬੇਨੀਮੀਆਂ ਦੇ ਦੋਸ਼ਾਂ ਨੂੰ ਸੁਪਰੀਮ ਕੋਰਟ ਦੀ ਨਿਗਰਾਨੀ ਦੇ ਹੇਠ ਕਿਸੇ ਹਾਈ ਲੈਵਲ ਇਨਕੁਆਇਰੀ ਕਿਸੇ ਤੋਂ ਕਰਵਾਈ ਜਾਣੀ ਚਾਹੀਦੀ ਹੈ। ਵੇਣੂਗੋਪਾਲ ਨੇ ਦਾਅਵਾ ਕੀਤਾ ਹੈ ਕਿ ਇਸ ਪੂਰੇ ਘਟਨਾ ਚੱਕਰ ਦੇ ਵਿੱਚ ਕਰੋੜਾਂ ਭਾਰਤੀ ਨਾਗਰਿਕਾਂ ਦੀ ਆਸਥਾ ਦੇ ਨਾਲ ਵਿਸ਼ਵਾਸਘਾਤ ਹੋਇਆ ਹੈ। ਉੱਥੇ ਸੁਪਰੀਮ ਕੋਰਟ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਮਦਦ ਦੇ ਨਾਲ ਤਿਆਰ ਕੀਤੇ ਫਰਜ਼ੀ, ਗੈਰ ਮੌਜੂਦ ਤੇ ਮਨਘੜੰਤ ਅਦਾਲਤੀ ਫੈਸਲਿਆਂ ਦਾ ਹਵਾਲਾ ਦੇਣ ਦੇ ਉੱਤੇ ਸਖ਼ਤ ਰੁੱਖ ਅਖਤਿਆਰ ਕਰਦਿਆਂ ਕੌਮੀ ਕੰਪਨੀ ਟ੍ਰਿਬਿਊਨਲ ਯਾਨੀ NCLT ਦਾ ਇੱਕ ਹੁਕਮ ਰੱਦ ਕਰ ਦਿੱਤਾ। ਸੁਪਰੀਮ ਕੋਰਟ ਨੇ ਸਪਸ਼ਟ ਕੀਤਾ ਕਿ ਅਦਾਲਤਾਂ ਦੇ ਵਿੱਚ ਬਿਨਾਂ ਜਾਂਚ ਪੜਤਾਲ ਦੇ AI ਦੇ ਰਾਹੀਂ ਤਿਆਰ ਕੀਤੇ ਕਾਨੂੰਨੀ ਫੈਸਲਿਆਂ ਦੀ ਵਰਤੋਂ ਕਿਸੇ ਵੀ ਹੱਦ ਤੱਕ ਪ੍ਰਵਾਨ ਨਹੀਂ ਕੀਤੀ ਜਾ ਸਕਦੀ। ਜਸਟਿਸ PS ਨਰਸਿਮਾ ਤੇ ਜਸਟਿਸ ਅਲੋਕ ਅਰਾਧੇ ਦੀ ਬੈਂਚ ਨੇ ਕਿਹਾ ਕਿ ਅਦਾਲਤੀ ਕਾਰਵਾਈ ਦੇ ਵਿੱਚ ਫਰਜ਼ੀ ਤੇ ਮਨਘੜੰਤ ਕਾਨੂੰਨੀ ਸਮੱਗਰੀ ਦੀ ਵਰਤੋਂ ਕਰਨਾ ਕਾਨੂੰਨ ਤੇ ਨਿਆਂ ਪ੍ਰਣਾਲੀ ਦੇ ਲਈ ਖਤਰਨਾਕ ਹੈ। ਇਹ ਮਾਮਲਾ SL ਇਨਫਰਾ ਪ੍ਰੋਜੈਕਟਸ ਲਿਮਿਟਡ ਦੀ ਦਿਵਾਲੀਆ ਪ੍ਰਕਿਰਿਆ ਦੇ ਨਾਲ ਜੁੜਿਆ ਹੋਇਆ ਸੀ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਪਾਇਆ ਕਿ NCLT ਨੇ ਆਪਣੇ ਹੁਕਮ ਦੇ ਵਿੱਚ ਜਿਨ੍ਹਾਂ ਅਦਾਲਤੀ ਫੈਸਲਿਆਂ ਦਾ ਜ਼ਿਕਰ ਕੀਤਾ ਸੀ ਉਹਨਾਂ 'ਚੋਂ ਕਈਆਂ ਦਾ ਤਾਂ ਅਸਲ 'ਚ ਕੋਈ ਵਜੂਦ ਹੀ ਨਹੀਂ ਸੀ, ਉਹ AI ਦੇ ਜ਼ਰੀਏ ਤਿਆਰ ਕੀਤੀ ਗਈ ਇੱਕ ਮਨਘੜੰਤ ਸਮੱਗਰੀ ਸੀ। ਇਸ ਨੂੰ ਇੱਕ ਗੰਭੀਰ ਗਲਤੀ ਮੰਨਦਿਆਂ ਹੋਇਆਂ ਅਦਾਲਤ ਨੇ ਸੰਬੰਧਿਤ ਹੁਕਮ ਨੂੰ ਰੱਦ ਕਰ ਦਿੱਤਾ ਸੀ। ਉੱਥੇ ਅਗਲੀ ਖਬਰ ਪੰਜਾਬ ਦੇ ਨਾਲ ਜੁੜੀ ਹੋਈ ਜਿੱਥੇ ਪੰਜਾਬ ਭਾਜਪਾ ਦੇ ਕਦੇ ਪ੍ਰਧਾਨ ਰਹੇ ਸੁਨੀਲ ਜਾਖੜ ਨੂੰ ਹੁਣ ਇੱਕ ਜ਼ਿਲ੍ਹੇ ਦਾ ਪ੍ਰਧਾਨ ਥਾਪਿਆ ਗਿਆ। ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੱਡਾ ਕਦਮ ਚੁੱਕਦਿਆਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਜਾਇਜ਼ਾ ਲੈਣ ਦੇ ਲਈ ਪਾਰਟੀ ਦੇ ਸੀਨੀਅਰ ਆਗੂਆਂ ਦੀ ਨਿਯੁਕਤੀ ਕੀਤੀ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਰਾਠੌਰ ਵੱਲੋਂ ਜਾਰੀ ਕੀਤੇ ਪੱਤਰ ਦੇ ਮੁਤਾਬਕ ਹੁਣ ਜ਼ਿਲ੍ਹਾਵਾਰ ਇਹਨਾਂ ਇੰਚਾਰਜਾਂ ਨੂੰ ਨਿਯੁਕਤੀ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਅਸ਼ਵਨੀ ਸ਼ਰਮਾ, ਫਤਿਹਜੰਗ ਬਾਜਵਾ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਜ਼ਿੰਮੇਵਾਰੀ, ਸ਼ਵੇਤ ਮਲਿਕ ਨੂੰ ਪਠਾਨਕੋਟ, ਸੁਰਜੀਤ ਜਿਆਨੀ ਨੂੰ ਫਿਰੋਜ਼ਪੁਰ, ਸੁਨੀਲ ਜਾਖੜ ਨੂੰ ਫਾਜ਼ਿਲਕਾ, ਸੁਸ਼ੀਲ ਰਿੰਕੂ ਨੂੰ ਅਬੋਹਰ, ਅਵਿਨਾਸ਼ ਰਾਏ ਖੰਨਾ ਨੂੰ ਜਲੰਧਰ, ਜੰਗੀ ਲਾਲ ਮਹਾਜਨ ਨੂੰ ਹੁਸ਼ਿਆਰਪੁਰ ਤੇ ਵਿਜੇ ਸਾਂਪਲਾ ਨੂੰ ਰੋਪੜ ਤੇ ਇਕਬਾਲ ਸਿੰਘ ਲਾਲਪੁਰਾ ਨੂੰ
ਐਸੇ ਐਸ ਨਗਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਤਾਂ ਕਿ ਉਹ ਇਹਨਾਂ ਹੜ੍ਹਾਂ ਦੇ ਨਾਲ ਹੋਈ ਮਾਰ ਦੇ ਬਾਰੇ ਵਿਆਪਕ ਰਿਪੋਰਟ ਜਿਹੜੀ ਹੈ ਭਾਜਪਾ ਦੇ ਸਿਖਰਲੇ ਅਹੁਦੇਦਾਰਾਂ ਤੱਕ ਦੇ ਸਕਣ। ਆਸਟ੍ਰੇਲੀਆ ਦੀਆਂ ਖਬਰਾਂ ਵੀ ਸਾਂਝ ਪਾਉਂਦੇ ਚੱਲਦੇ ਹਾਂ। ਆਸਟ੍ਰੇਲੀਆ ਦੇ ਵਿੱਚ ਸਭ ਤੋਂ ਟੌਕਸਿਕ, ਸਭ ਤੋਂ ਜ਼ਹਿਰੀਲਾ ਔਰ ਸਭ ਤੋਂ ਖਤਰਨਾਕ ਵਰਤਾਰਾ ਹੈ ਹੇਟ ਸਪੀਚ। ਆਨਲਾਈਨ ਹੇਟ ਸਪੀਚ ਦੇ ਉੱਤੇ ਟਿੱਪਣੀ ਕਰਦਿਆਂ ਹੋਇਆਂ ਦੱਸਿਆ ਗਿਆ ਹੈ ਕਿ ਹੁਣ ਐਂਟੀ ਸੈਮੀਟਿਜ਼ਮ ਅਤੇ ਸੋਸ਼ਲ ਕੋਹੇਜ਼ਨ ਦੇ ਖਿਲਾਫ ਰਾਇਲ ਕਮਿਸ਼ਨ ਬੈਠਿਆ ਜਾਣਾ ਚਾਹੀਦਾ। ਅਸਲ 'ਚ ਦੇਸ਼ ਦੇ ਅੰਦਰ ਕਿਸੇ ਨਾ ਕਿਸੇ ਕਿਸਮ ਦੀ ਨਸਲ ਨੂੰ ਲੈ ਕੇ ਜਿਹੜੀ ਇੱਕ ਨਫ਼ਰਤ ਹੈ ਉਹ ਸੋਸ਼ਲ ਮੀਡੀਆ 'ਤੇ ਦਿਖਦੀ ਹੈ ਅਤੇ ਸੋਸ਼ਲ ਮੀਡੀਆ ਤੋਂ ਇਹੀ ਨਫ਼ਰਤ ਟਰਾਂਸਲੇਟ ਹੋ ਕੇ ਜ਼ਮੀਨੀ ਪੱਧਰ ਦੇ ਉੱਤੇ ਵੰਡਾਈ ਸ਼ੂਟਿੰਗ ਵਰਗੇ ਹਮਲਿਆਂ ਦਾ ਕਾਰਨ ਬਣਦੀ ਹੈ। ਜੂਇਸ਼ ਕੌਂਸਲ ਦੀ ਤਰਫ ਤੋਂ ਕਿਹਾ ਗਿਆ ਕਿ ਐਂਟੀ ਸੈਮੀਟਿਜ਼ਮ ਨੂੰ ਕਿਸੇ ਵੀ ਪੱਧਰ 'ਤੇ ਸਵੀਕਾਰ ਨਹੀਂ ਕੀਤਾ ਜਾ ਸਕਦਾ। ਹਾਲਾਂਕਿ ਤਾਜ਼ਾ ਰਿਪੋਰਟ ਇਹ ਦੱਸਦੀ ਹੈ ਕਿ ਸਿਰਫ ਐਂਟੀ ਸੈਮੀਟਿਕ ਹੀ ਨਹੀਂ ਬਲਕਿ ਹਰ ਕਿਸਮ ਦੇ ਨਸਲ ਅਤੇ ਰੰਗ ਭੇਦ ਦੇ ਨਾਲ ਜੁੜੇ ਹੋਏ ਮਾਮਲੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਸਾਹਮਣੇ ਆਉਂਦੇ ਨੇ ਉਹ ਇੱਕ ਖਤਰੇ ਦਾ ਵਿਸ਼ਾ ਬਣ ਜਾਂਦਾ। ਉੱਧਰ ਇੱਕ ਹੋਰ ਖਬਰ ਦੇ ਮੁਤਾਬਕ ਯੂਨੀਵਰਸਿਟੀ ਆਫ ਵੋਲੰਗੋਂਗ ਯਾਨੀ UAW ਦੇ ਚਾਂਸਲਰ ਮਾਈਕਲ ਸਟਿਲ ਨੇ ਹੁਣ ਆਪਣੇ ਅਹੁਦੇ ਤੋਂ ਤੁਰੰਤ ਪ੍ਰਭਾਵ ਦੇ ਨਾਲ ਅਸਤੀਫਾ ਦੇ ਦਿੱਤਾ ਯਾਨੀ ਇਮੀਡੀਏਟ ਇਫੈਕਟਿਵ ਰਿਜ਼ਾਈਨ। ਕਿਹਾ ਗਿਆ ਹੈ ਕਿ ਆਈਕੈਕ ਦੀ ਇੱਕ ਇਨਕੁਆਇਰੀ ਦੇ ਚੱਲਦਿਆਂ ਉਹਨਾਂ ਨੇ ਆਪਣੇ ਇਸ ਅਹੁਦੇ ਤੋਂ ਅਸਤੀਫਾ ਦਿੱਤਾ। ਯੂਨੀਵਰਸਿਟੀ ਆਫ ਵੋਲੰਗੋਂਗ ਨਿਊ ਸਾਊਥ ਵੇਲਜ਼ ਦੇ ਵਿੱਚ ਪੈਂਦੀ ਦੇਸ਼ ਦੀਆਂ ਸਭ ਤੋਂ ਬਿਹਤਰੀਨ ਯੂਨੀਵਰਸਿਟੀਜ਼ ਦੇ ਵਿੱਚੋਂ ਇੱਕ ਹੈ। ਦੱਸ ਦਈਏ ਕਿ ਸਟਿਲ ਦਾ ਜਿਹੜਾ ਮਾਮਲਾ ਉਹ ਆਈਕੈਕ ਯਾਨੀ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਦੇ ਕੋਲ ਬਕਾਇਆ ਪਿਆ ਜਿਸ ਦੇ ਵਿੱਚ ਯੂਨੀਵਰਸਿਟੀ ਅਤੇ ਇਸ ਦੇ ਨਾਲ ਜੁੜੇ ਆਪਰੇਸ਼ਨਸ ਦੇ ਮਾਮਲੇ ਦੇ ਵਿੱਚ ਉਹਨਾਂ ਤੋਂ ਇੱਕ ਪੜਤਾਲ ਕੀਤੀ ਜਾ ਰਹੀ ਹੈ। ਬਹਰਹਾਲ ਚਾਂਸਲਰ ਨੇ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਹੋਇਆਂ ਆਪਣੇ ਇਸ ਅਹੁਦੇ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ। ਉੱਧਰ ਸਾਲ 2024 ਦੇ ਵਿੱਚ MCG ਯਾਨੀ ਮੈਲਬਰਨ ਕ੍ਰਿਕਟ ਗਰਾਊਂਡ ਦੇ ਬਾਹਰ ਫੈਡਰਲ ਸੈਨੇਟਰ ਲੀਡੀਆ ਥੋਰਪੇ ਜਦੋਂ ਆਪਣੇ ਦੋਸਤਾਂ ਦੇ ਨਾਲ ਗੁਜ਼ਰ ਰਹੀ ਸੀ ਤਾਂ ਉਸਦੇ ਉੱਤੇ ਹਮਲਾ ਕਰਨ ਵਾਲੀ ਮਹਿਲਾ ਨੂੰ ਹੁਣ ਜੇਲ੍ਹ ਦੀ ਸਜ਼ਾ ਤੋਂ ਦੂਰ ਰੱਖਿਆ ਗਿਆ। ਦੱਸ ਦਈਏ ਕਿ ਸੈਨੇਟਰ ਥੋਰਪੇ ਇਸ ਸਟੇਡੀਅਮ ਤੋਂ ਬਾਹਰ ਆ ਰਹੇ ਸੀ ਜਦੋਂ ਅਸੈਂਡਨ ਅਤੇ ਰਿਚਮੰਡ ਦੇ ਦਰਮਿਆਨ ਚੱਲ ਰਹੀ ਇੱਕ ਗੇਮ ਖਤਮ ਹੋਈ ਸੀ। ਐਬੋਨੀ ਜੈਨ ਬੈਲ ਨਾਮ ਦੀ ਇਸ ਮਹਿਲਾ ਨੇ ਅਚਾਨਕ ਹੀ ਸੈਨੇਟਰ ਥੋਰਪੇ ਦੇ ਉੱਤੇ ਹਮਲਾ ਕਰ ਦਿੱਤਾ ਸੀ। ਕਈ ਵਾਰ ਹਮਲੇ ਕਰਨ ਕੀਤੇ ਸੀ ਔਰ ਇਸ ਦੇ ਵਿੱਚ ਉਹਨਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਸੀ। ਇਸ ਤੋਂ ਬਾਅਦ ਬੈਲ ਨੂੰ ਗ੍ਰਿਫਤਾਰ ਕਰਕੇ 12 ਮਹੀਨਿਆਂ ਦਾ ਕਮਿਊਨਿਟੀ ਕਰੈਕਸ਼ਨ ਆਰਡਰ ਅੱਜ ਦੇ ਦਿਨ ਸੁਣਾਇਆ ਗਿਆ ਹੈ। ਉੱਥੇ ਮੈਲਬਰਨ ਦੇ ਡਰਾਈਵਰਸ ਦੇ ਕੋਲੋਂ ਲਿੰਕਡ ਨਾਮ ਦੀ ਜਿਹੜੀ ਟੋਲ ਕੰਪਨੀ ਹੈ ਉਹਨਾਂ ਨੇ ਗਲਤ ਤਰੀਕੇ ਦੇ ਨਾਲ ਟੋਲ ਵਸੂਲ ਰਹੇ ਸੀ। ਲਗਭਗ 14 ਲੱਖ ਟ੍ਰਿਪਸ ਮੈਲਬਰਨ ਦੇ ਵਿੱਚ ਐਸੇ ਇਹਨਾਂ ਮੇਜਰ ਟੋਲਵੇਜ਼ ਤੋਂ ਹੋਏ ਨੇ। ਸਿਟੀ ਲਿੰਕ ਅਤੇ ਵੈਸਟਗੇਟ ਟਨਲ ਦੇ ਵਿੱਚੋਂ ਜੇਕਰ ਤੁਸੀਂ ਟੋਲ ਦਾ ਇਸਤੇਮਾਲ ਕਰਦਿਆਂ ਹੋਇਆਂ ਗੁਜ਼ਰੇ ਹੋ ਤਾਂ ਤੁਸੀਂ ਵੀ ਉਹਨਾਂ 90,000 ਵਾਹਨ ਚਾਲਕਾਂ ਦੇ ਵਿੱਚੋਂ ਇੱਕੋ ਜਿਨ੍ਹਾਂ ਨੂੰ ਲਿੰਕਡ ਦੀ ਤਰਫ ਤੋਂ ਮੁਆਵਜ਼ਾ ਤਾਂ ਨਹੀਂ ਕਹਿ ਸਕਦੇ ਪਰ ਉਹਨਾਂ ਦੇ ਬਣਦੇ ਗਲਤ ਜਿਹੜੇ ਪੈਸੇ ਕੱਟੇ ਗਏ ਸੀ ਉਹ ਵਾਪਸ ਕਿਤੇ ਜਾਣਗੇ। ਟ੍ਰਾਂਸਰਬਨ ਕੰਪਨੀ ਜਿਹੜੀ ਕਿ ਲਿੰਕਡ ਨਾਮ ਦੀ ਇਸ ਅਦਾਰੇ ਨੂੰ ਚਲਾਉਂਦੀ ਹੈ ਟ੍ਰਾਂਸਰਬਨ ਕੰਪਨੀ ਜਿਹੜੀ ਕਿ ਲਿੰਕ ਨਾਮ ਦੇ ਇਸ ਟੋਲ ਅਦਾਰੇ ਨੂੰ ਚਲਾਉਂਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਗ੍ਰਾਹਕਾਂ ਨੂੰ ਉਹਨਾਂ ਦੇ ਬਣਦੇ ਜਿਹੜੇ ਰਕਮ ਸੀ ਜਿਹੜੀ ਗਲਤ ਢੰਗ ਦੇ ਨਾਲ ਕੱਟੀ ਗਈ ਸੀ ਉਹ ਵਾਪਸ ਜਲਦ ਉਹਨਾਂ ਦੇ ਖਾਤਿਆਂ ਦੇ ਵਿੱਚ ਕਰ ਦਿੱਤੀ ਜਾਏਗੀ ਜਿਨ੍ਹਾਂ ਖਾਤਿਆਂ ਤੋਂ ਭੁਗਤਾਨ ਕੀਤਾ ਜਾਂਦਾ। NSW ਦੇ ਵਿੱਚ ਬਰਡ ਫਲੂ ਦਾ ਪਹਿਲਾ ਕੇਸ ਰਿਕਾਰਡ ਕੀਤਾ ਗਿਆ ਔਰ ਇਹ ਬਰਡ ਫਲੂ ਦੀ ਇੱਕ ਖਤਰਨਾਕ ਕਿਸਮ ਦੱਸਿਆ ਗਿਆ। ਸੂਬੇ ਦੇ ਐਗਰੀਕਲਚਰ ਮਿਨਿਸਟਰ ਟਾਰਾ ਮੋਰੈਰੀਟੀ ਨੇ ਇਸ ਖਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਜਿਹੜਾ ਸਟ੍ਰੇਨ ਹੈ ਇਹ NSW ਦੇ ਵਿੱਚ ਜਾਇੰਟ ਪੈਟਰਲ ਹਾਕਸ ਨੈਸਟ ਦੇ ਕੋਲ ਪੈਂਦੇ ਇੱਕ ਫਾਰਮ ਦੇ ਵਿੱਚ ਪੰਛੀ ਦੇ ਅੰਦਰ ਪ੍ਰਾਪਤ ਹੋਇਆ। ਇਸ ਨੂੰ H5 ਇਨਫਲੂਐਂਜ਼ਾ ਦਾ ਇੱਕ ਖਤਰਨਾਕ ਸੰਕ੍ਰਮਣ ਮੰਨਿਆ ਜਾ ਸਕਦਾ ਹਾਲਾਂਕਿ ਇਹ ਮਨੁੱਖਾਂ ਤੱਕ ਦੇਰੀ ਦੇ ਨਾਲ ਹੀ ਜਾਂ ਫਿਰ ਘੱਟ ਤਾਕਤ ਦੇ ਨਾਲ ਪਹੁੰਚਦਾ ਪਰ ਜਾਨਵਰਾਂ ਦੇ ਉੱਤੇ ਜਨੌਰਾਂ ਦੇ ਉੱਤੇ ਇਸ ਦੇ ਮਾੜੇ ਅਸਰ ਹੁੰਦੇ ਨੇ ਔਰ ਇਹ ਉਹਨਾਂ ਦੇ ਲਈ ਘਾਤਕ ਸਾਬਤ ਹੁੰਦਾ। ਅਜਿਹੇ ਦੇ ਵਿੱਚ ਹਾਲ ਫਿਲਹਾਲ NSW ਦੀ ਜਿਹੜੀ ਖੇਤੀਬਾੜੀ ਮਹਿਕਮਾ ਹਸਬੈਂਡਰੀ ਮਹਿਕਮਾ ਉਹਨਾਂ ਦੀ ਤਰਫ ਤੋਂ ਕਿਹਾ ਗਿਆ ਹੈ ਕਿ ਇਸ ਬਰਡ ਫਲੂ ਦੇ ਹੋਰ ਵੀ ਕੇਸ ਸਾਹਮਣੇ ਆ ਸਕਦੇ ਨੇ। ਹਾਲ ਫਿਲਹਾਲ ਉਹ ਪੜਤਾਲ ਦਾ ਇੱਕ ਵਿਸ਼ਾ ਹੈ। ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਸਨੋਈ ਮਾਊਂਟੇਨਸ ਦੇ ਉੱਤੇ ਲੋਕ ਤਰਫ ਤੋਂ ਕਿਹਾ ਗਿਆ ਹੈ ਕਿ ਇਸ
ਬਰਡ ਫਲੂ ਦੇ ਹੋਰ ਵੀ ਕੇਸ ਸਾਹਮਣੇ ਆ ਸਕਦੇ ਨੇ ਹਾਲ ਫਿਲਹਾਲ ਉਹ ਪੜਤਾਲ ਦਾ ਇੱਕ ਵਿਸ਼ਾ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ ਦੇ ਅੰਦਰ ਸਨੋਈ ਮਾਊਂਟੇਨਸ ਦੇ ਉੱਤੇ ਲੋਕ ਸਕੀ ਕਰਨ ਦੇ ਲਈ ਪਹੁੰਚਦੇ ਨੇ NSW ਤੇ ਵਿਕਟੋਰੀਆ ਦੇ ਵਿੱਚ ਆਲਪਸ ਜਿਹੜੀਆਂ ਇਹ ਪੈਂਦੀਆਂ ਨੇ ਯਾਨੀ ਉੱਚੀਆਂ ਬਰਫ਼ ਦੀਆਂ ਪਹਾੜੀਆਂ ਜਿੱਥੇ ਸੈਲਾਨੀ ਜਾਣੇ ਸ਼ੁਰੂ ਹੋ ਗਏ ਨੇ ਐਲਪਾਈਨ ਰੀਜਨ ਦੇ ਵਿੱਚ ਇਸ ਵਾਰ ਓਨੀ ਵਧੀਆ ਸ਼ੁਰੂਆਤ ਨਹੀਂ ਰਹੀ ਪਹਿਲੇ ਹੀ ਦਿਨ ਜਿੰਨੀ ਵਧੀਆ ਸ਼ੁਰੂਆਤ ਹੁੰਦੀ ਹੈ ਬਲਕਿ ਇਹ ਕਹਿ ਲਿਆ ਜਾਵੇ ਕਿ ਪਿਛਲੇ 59 ਸਾਲਾਂ ਦੇ ਵਿੱਚ ਸਾਲ 1957 ਤੋਂ ਜਦੋਂ ਤੋਂ ਸਕੀ ਸੀਜ਼ਨ ਇੱਥੇ ਸ਼ੁਰੂ ਕੀਤਾ ਗਿਆ ਬਰਫ਼ ਦੀਆਂ ਨਾ ਪਹਾੜੀਆਂ 'ਚ ਉਦੋਂ ਤੋਂ ਬਾਅਦ ਹੁਣ ਤੱਕ ਇਹ ਸਭ ਤੋਂ ਘੱਟ ਬਰਫ਼ ਪਈ ਹੈ ਪਹਿਲੀ ਅਤੇ ਦੂਜੀ ਜੁਲਾਈ ਨੂੰ 301 ਮਿਲੀਮੀਟਰ ਬਰਫ਼ ਪੈਣ ਦੀ ਖ਼ਬਰ ਸੀ ਪਰ 25 ਮਿਲੀਮੀਟਰ ਹੀ ਬਰਫ਼ ਪੈ ਸਕੀ ਮੌਸਮ ਦੇ ਵਿੱਚ ਕੁਝ ਖਾਸ ਗਿਰਾਵਟ ਆਈ ਨਹੀਂ ਜਿਸ ਕਰਕੇ ਲੋਕ ਜਿਹੜੇ ਠੰਡ ਦੇ ਵਿੱਚ ਇੱਥੇ ਲੁਤਫ਼ ਉਠਾਉਣ ਆਏ ਸੀ ਮਜ਼ਾ ਉਠਾਉਣ ਆਏ ਸੀ ਉਹਨਾਂ ਦਾ ਐਡਾ ਕੋਈ ਮਜ਼ਾ ਵਧੀਆ ਨਹੀਂ ਹੋ ਸਕਿਆ ਹਾਲਾਂਕਿ ਕਿਹਾ ਜਾ ਰਿਹਾ ਕਿ ਇਸ

ਸੀਜ਼ਨ ਦੇ ਵਿੱਚ ਇੱਕ ਵਾਰ ਜਿਹੜੀ ਬਰਫ਼ਬਾਰੀ ਰੱਜ ਕੇ ਹੋਏਗੀ ਜ਼ਰੂਰ ਪਰ ਹਾਲੇ ਉਹ ਦਿਨ ਦੂਰ ਹੈ। 1 ਜੁਲਾਈ 2015 ਦੇ ਵਿੱਚ ਵੀ ਕੁਝ ਇਸੇ ਕਿਸਮ ਦੀ ਰਾਤ ਸੀ ਜਦੋਂ ਠੰਡ ਤਾਂ ਪੈ ਰਹੀ ਸੀ ਪਰ ਬਰਫ਼ਬਾਰੀ ਇੰਨੀ ਨਹੀਂ ਸੀ ਹੋਈ। ਖੇਡ ਜਗਤ ਦੇ ਨਾਲ

0: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
1: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
0: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
2: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ
3: ਉਹ
2: ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ
3: ਗਿੱਪੀ ਗਰੇਵਾਲ ਬਿੰਨੂ ਢਿੱਲੋਂ ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4 ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
4: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ
2: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ ਕਿਉਂਕਿ ਇਹ ਸਿਰਫ ਫਿਲਮ ਨਹੀਂ ਇਹ ਲਾਫਟਰ ਦਾ ਫੈਸਟੀਵਲ ਹੈ
5: ਟੈਨਸ਼ਨ ਮੇਰੀ ਟੈਨਸ਼ਨ
6: ਕੀ ਹੋਇਆ
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
6: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇ ਸਪਾਂਸਰ ਪਾਰਟਨਰ ਯਾ ਪੇਰੈਂਟਸ ਯਾ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਯਾ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500-3
7: ਯਾ 90-77-97-33
6: ਯਾ ਈਮੇਲ info@vyimmigration.com.au
7: ਯਾਦ ਰੱਖੋ 9077-9733
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ
7: ਹਰ ਕਦਮ ਤੁਹਾਡੇ ਨਾਲ

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਮਨ ਦੇ ਵਿੱਚ ਸ਼ੁਕਰਾਨਾ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ

ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਨਲਕੇ ਦੀ ਹੱਥੀ ਚੋਰੀ ਹੋ ਗਈ। ਅਸਾਂ ਬਾਪੂ ਹੋਰਾਂ ਨੂੰ ਆਖਿਆ, ਅੱਗੇ ਤੋਂ ਰਾਤ ਨੂੰ ਲਾ ਕੇ ਬੰਬੀ ਵਾਲੇ ਕੋਠੇ ਦੇ ਅੰਦਰ ਰੱਖ ਦਿਆ ਕਰੋ। ਪਰ ਬਿਲਕੁਲ ਨਹੀਂ ਮੰਨੇ। ਕਿਉਂ ਰੱਖ ਦਈਏ? ਸਵੇਰੇ ਸਵੇਰੇ ਤੜਕੇ ਜਵਾਕ ਸਕੂਲੇ ਜਾਂਦੇ ਨੇ, ਉਹ ਜਾਂਦੇ ਲੰਘਦੇ ਪਾਣੀ ਪੀ ਲੈਂਦੇ ਨੇ, ਰਾਹਗੀਰ ਵੀ ਪਾਣੀ ਪੈਂਦੇ ਨੇ। ਨਲਕੇ ਦੀ ਹੱਥੀ ਲਾ ਕੇ ਅੰਦਰ ਰੱਖ ਲਈ, ਉਹ ਕੀ ਪੀਣਗੇ, ਉਹ ਕੀ ਕਰਨਗੇ? ਅਤੇ ਨਾਲੇ ਆਹ ਜਿਹੜੇ ਲਾ ਕੇ ਲੈ ਜਾਂਦੇ ਨੇ, ਉਹਨਾਂ ਨੂੰ ਵੀ ਤਾਂ ਕੁਛ ਚਾਹੀਦਾ ਹੁੰਦਾ। ਉਹਨਾਂ ਦਾ ਕੰਮ ਆ ਲਾਉਣਾ, ਚੋਰੀ ਕਰਨਾ। ਅਸੀਂ ਕਿਉਂ ਆਪਣੇ ਚੰਗੇ ਤੋਂ ਪਿੱਛੇ ਹਟੀਏ? ਬਈ ਬਸ ਕੁਛ ਦਿਨ ਮਗਰੋਂ ਚੋਰੀ ਹੋਈ ਹੱਥੀ ਲਾਗਲੇ ਪਿੰਡ ਤੋਂ ਇੱਕ ਲੁਹਾਰ ਮੋੜ ਗਿਆ। ਕਹਿਣ ਲੱਗਾ, ਇਹ ਕੋਪਰਾ ਜਿਹਾ ਬੰਦਾ ਆਇਆ ਸੀ ਹੱਥੀ ਵੇਚਣ। ਮੈਂ ਸਵਾਲ ਕੀਤੇ ਤੇ ਉੱਥੇ ਹੀ ਛੱਡ ਕੇ ਬਹਾਨੇ ਜਿਹੇ ਦੇ ਨਾਲ ਖਿਸਕ ਗਿਆ। ਆਖਰ ਮੈਂ ਤੇ ਪਛਾਣ ਹੀ ਲਈ ਸੀ, ਬਣਾਈ ਤੇ ਮੈਂ ਹੀ ਆ ਨਾ। ਖੁਦ ਕਿੰਨੀ ਵਾਰੀ ਇਧਰੋਂ ਦੀ ਲੰਘਿਆ ਮੈਂ, ਕਿੰਨੀ ਵਾਰੀ ਇਸ ਨਲਕੇ ਨੂੰ ਗੇੜ ਕੇ ਮੈਂ ਪਾਣੀ ਪੀਤਾ। ਇਸ ਹੱਥੀ ਨੂੰ ਕਿੱਦਾਂ ਨਾ ਪਛਾਣਦਾ? ਬਸ ਇੱਦਾਂ ਦਾ ਹੀ ਸੁਭਾਅ ਸੀ ਬਾਪੂ ਹੋਰਾਂ ਦਾ। ਕਦੇ ਕਾਮੇ ਕੋਲੋਂ ਕੋਈ ਗਲਤੀ ਹੋ ਜਾਣੀ ਤੇ ਅਗਲੇ ਦਿਨ ਤੜਕੇ ਆਏ ਨੂੰ ਕਦੀ ਵੀ ਨਾ ਕੁਛ ਆਖਣਾ। ਸ਼ਾਮੀ ਜਦੋਂ ਜਾਣ ਲੱਗਦਾ ਤਾਂ ਹੌਲੀ ਜਿਹੀ ਆਖ ਦੇਣਾ, ਓਏ ਕੰਮ ਧਿਆਨ ਦੇ ਨਾਲ ਕਰਿਆ ਕਰ। ਆਖਦੇ ਹੁੰਦੇ ਕਿ ਕਾਮੇ ਨੂੰ ਤੜਕੇ ਆਉਂਦਿਆਂ ਕਦੇ ਵੀ ਝਿੜਕ ਨਾ ਦਿਓ, ਨਹੀਂ ਤਾਂ ਸਾਰੀ ਦਿਹਾੜੀ ਅੱਧਾ ਕੰਮ ਮੁਕਾਊਗਾ। ਉਹਨੂੰ ਹੱਲਾਸ਼ੇਰੀ ਦਿੰਦੇ ਰਹੋ। ਆ ਜਿਹੜੇ ਅੱਜ ਹੁਣ ਕਹਿ ਦਿੰਦੇ ਨਾ ਐਪਰੀਸ਼ੀਏਸ਼ਨ, ਇਹ ਤਾਂ ਕੋਈ ਬਜ਼ੁਰਗਾਂ ਕੋਲੋਂ ਸਿੱਖੇ, ਪਰ ਖੈਰ ਉਹਨਾਂ ਦੇ ਆਪਣੇ ਤਰੀਕੇ ਸੀ। ਕਦੀ ਵੀ ਦੁੱਧ ਦੇਣ ਵਾਲੇ ਜਾਨਵਰ ਨੂੰ ਕਦੀ ਵੀ ਕਿਸੇ ਦੁਧਾਰੂ ਗੰਦਾ ਪਾਣੀ ਨਾ ਪੀਣ ਦਿੰਦੇ। ਕਹਿਣ ਲੱਗਦੇ, ਹਮੇਸ਼ਾ ਵਗਦਾ ਹੋਇਆ ਸਾਫ ਪਾਣੀ ਪਿਆਉਣਾ। ਆਖਿਰਕਾਰ ਇਸ ਮੱਝ ਦਾ ਦੁੱਧ ਪੀਂਦੇ ਆਪਾਂ, ਜੋ ਆਪਾਂ ਇਹਨੂੰ ਖਵਾਵਾਂਗੇ ਉਸੇ ਤਰ੍ਹਾਂ ਦੀ ਇਹਦੀ ਬਿਰਤੀ ਹੋਊਗੀ ਤੇ ਉਸੇ ਤਰ੍ਹਾਂ ਦਾ ਅੱਗੇ ਸਾਨੂੰ ਦਊਗਾ। ਉਦੋਂ ਬਲਦਾਂ ਝੋਟਿਆਂ ਦੇ ਨਾਲ ਵਾਹੀ ਹੁੰਦੀ ਸੀ। ਇੱਕ ਵਾਰੀ ਇੱਕ ਅਥਰੇ ਝੋਟੇ ਦੀ ਨੱਥ ਅਗਲੀ ਲੱਤ ਦੇ ਨਾਲ ਬੰਨ ਦਿੱਤੀ। ਉਹਨੂੰ ਤੇ ਲੱਗੀ, ਨੌਂਕਰ ਉਂਝੀ ਢੱਗੇ ਨੂੰ ਨਹਿਰ ਦੇ ਉੱਤੇ ਲੈ ਗਿਆ। ਨਹਿਰ ਕੰਢੇ ਨੀਵੇਂ ਹੋ ਕੇ ਪਾਣੀ ਪੀਣ ਲੱਗਾ, ਨੱਕੋ ਨੱਕ ਭਰੀ ਨਹਿਰ ਦੇ ਵਿੱਚ ਉਲਟ ਗਿਆ। ਕੰਮ ਨੇ ਰੱਸਾ ਵੱਢਣ ਦੀ ਕੋਸ਼ਿਸ਼ ਤਾਂ ਬਥੇਰੀ ਕੀਤੀ, ਪਰ ਗੱਲ ਨਾ ਬਣੀ, ਝੋਟਾ ਰੁੜ ਗਿਆ। ਝੋਟਾ ਕਾਹਦਾ ਰੁੜਿਆ? ਡਰ ਦੇ ਮਾਰੇ ਕਾਮਾ ਪਿੰਡੋਂ ਨੱਸ ਗਿਆ। ਬਾਪੂ ਰਾਮ ਬਥੇਰੇ ਸਨੇਹ ਘੱਲੇ, ਭਾਈ ਵਾਪਸ ਆ ਜਾ, ਕੁਛ ਨਹੀਂ ਹੁੰਦਾ, ਉਹ ਕੁਝ ਨਹੀਂ ਕਹਿੰਦੇ ਤੈਨੂੰ। ਪਰ ਡਰਦਾ ਵਾਪਸ ਨਹੀਂ ਮੁੜਿਆ। ਸਾਡੇ ਵਿਹੜੇ ਦੇ ਵਿੱਚ ਉਦੋਂ ਹਫ਼ਤਾ ਭਰ ਚਿੱਟੀ ਚਾਦਰ ਵਿਛੀ ਰਹੀ। ਲੋਕ ਅਫਸੋਸ ਕਰਨ ਦੇ ਲਈ ਆਉਂਦੇ ਸੀ। ਚੱਜ ਦੇ ਨਾਲ ਘਰ ਦੇ ਵਿੱਚ ਰੋਟੀ ਵੀ ਨਾ ਪੱਕੀ। ਇੰਝ ਲੱਗਦਾ ਸੀ ਜਿਵੇਂ ਘਰ ਦੇ ਵਿੱਚੋਂ ਡੰਗਰ ਨਾ ਗਿਆ ਹੋਵੇ, ਘਰ ਦਾ ਕੋਈ ਜੀ ਚਲਾ ਗਿਆ ਹੋਵੇ। ਇੰਨਾ ਪਿਆਰ, ਇੰਨੀ ਮੁਹੱਬਤ, ਇੱਕ ਤਾਂ ਇਸ ਕਰਕੇ ਕਿ ਉਹ ਜਾਨਵਰ, ਤੇ ਦੂਸਰਾ ਇਸ ਕਰਕੇ ਕਿ ਉਹਦੇ ਲਾਏ ਜ਼ੋਰ ਪਿੱਛੇ ਆਪਾਂ ਨੇ ਘਰ ਵੀ ਰੋਟੀ ਆਉਂਦੀ ਸੀ। ਉਹ ਇਸ ਪਰਿਵਾਰ ਦੇ ਜੀਆਂ ਲਈ ਕੰਮ ਜੋ ਕਰਦਾ ਸੀ, ਇਹ ਸੋਚ ਸੀ ਬਾਪੂ ਹੋਰਾਂ ਦੀ। ਤੇ ਹੁਣ ਜੇ ਇੱਥੇ ਵੇਖ ਲਈਏ, ਕੱਲ੍ਹ ਕੋਈ ਮਿੱਤਰ ਪਿਆਰਾ ਦੱਸਦਾ ਸੀ,
ਬ੍ਰੈਂਪਟਨ ਦੇ ਵਿੱਚ ਕੋਈ ਵਡੇਰੀ ਉਮਰ ਦਾ ਇੱਕ ਬਜ਼ੁਰਗ ਚੜ੍ਹਾਈ ਕਰ ਗਿਆ। ਸਾਰਾ ਪਰਿਵਾਰ ਸੰਸਕਾਰ ਕਰਕੇ ਆਇਆ। ਪੋਤਰਿਆਂ ਨੇ ਆਥਣੇ ਗਰਾਜ ਦੇ ਵਿੱਚ ਬੋਤਲਾਂ ਖੋਲ ਲਈਆਂ ਤੇ ਨਾਲ ਬਾਰਬਿਕਿਊ ਵੀ ਚੱਲ ਰਿਹਾ ਸੀ। ਪੁੱਛਿਆ, ਉਹ ਇੰਜ ਕਿਉਂ ਕਰਦੇ ਹੋ? ਆਖਣ ਲੱਗੇ, ਦਾਦਾ ਜੀ 90 ਸਾਲ ਭੋਗ ਕੇ ਮਰਿਆ, ਉਹਦੀ ਖੁਸ਼ੀ ਮਨਾਉਂਦੇ ਆ। ਯੇ ਮੈਂ ਵਿਹੜੇ ਅੰਦਰ ਵਿਛੀ ਚਿੱਟੇ ਰੰਗ ਦੀ ਚਾਦਰ ਲੱਭੀ ਜਾਵਾਂ, ਪਰ ਮੈਨੂੰ ਹਰ ਪਾਸੇ ਵੋਦਕਾ ਵਿਸਕੀ ਦੇ ਚਿੱਟੇ ਰੰਗ ਦੇ ਪੈਕਟ ਦਿਸੀ ਜਾਂਦੇ ਸੀ। ਬਾਪੂ ਹੋਰਾਂ ਦੀ ਗੱਲ ਚੇਤੇ ਆਈ ਜਾਵੇ, ਕਿਸੇ ਵੇਲੇ ਉਹਨਾਂ ਦੀ ਗੱਲ ਨਾ ਮੰਨਣੀ ਤਾਂ ਅਕਸਰ ਆਖਿਆ ਕਰਦੇ ਸੀ, ਜਿੱਧਰ ਗਈਆਂ ਬੇੜੀਆਂ ਉੱਧਰ ਗਏ ਮਲਾ, ਆਪ ਉਧਰੀ ਦੇ ਦੌਰ ਦੇ ਵਿੱਚ ਹੁਣ ਮੰਨੇ ਕੌਣ ਸਲਾਹ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਵਿੰਦਰ ਸਿੰਘ ਪਰਵਾਲ ਹੋਰਾਂ ਨੇ। ਇਹ ਫਰਕ ਅੱਜ ਦਾ ਅਤੇ ਪੁਰਾਣੇ ਦੌਰ ਦਾ। ਜਦੋਂ ਮੋਹ ਪੈਂਦਾ ਸੀ ਜੀਆਂ ਦੇ ਨਾਲ, ਖੈਰ ਮੋਹ ਅੱਜ ਵੀ ਪਾਉਂਦੇ ਨੇ, ਪਰ ਅੱਜ ਦੇ ਮੋਹ ਅਤੇ ਪੁਰਾਣੇ ਮੋਹ 'ਚ ਫਰਕ ਇਹ ਕਿ ਅੱਜ ਪਹਿਲਾਂ ਆਪਾਂ ਆਪਣੇ ਜੀਆਂ ਨੂੰ ਵਿਸਾਰਦੇ ਹਾਂ, ਫਿਰ ਉਹਨਾਂ ਦੀ ਥਾਂ ਭਰਨ ਦੇ ਲਈ ਆਪਾਂ ਘਰ ਦੇ ਵਿੱਚ ਪੈਟ ਲੈ ਕੇ ਆਉਂਦੇ ਹਾਂ, ਕੋਈ ਪੰਛੀ ਲੈ ਕੇ ਆਉਂਦੇ ਹਾਂ, ਜਨੌਰ ਲੈ ਕੇ ਆਉਂਦੇ ਹਾਂ। ਪਹਿਲੀਆਂ ਦੇ ਵਿੱਚ ਇਹ ਦੋਵੇਂ ਇੱਕ ਦੂਸਰੇ ਦੇ ਨਾਲ ਨਾਲ ਚੱਲਦੇ ਸੀ। ਘਰ ਦੇ ਜੀ ਵੀ ਕਰੇ ਤੇ ਜਨੌਰ ਵੀ ਕਰੇ, ਨਾ ਪੰਛੀ ਧਿਆਇਆ ਭੁੱਖਾ ਜਾਂਦਾ ਤੇ ਨਾ ਘਰ ਦੇ ਵਿੱਚ ਕੋਈ ਡੰਗਰ ਵੱਛਾ ਭੁੱਖਾ ਧਿਆਇਆ ਰਹਿੰਦਾ। ਉਹਨਾਂ ਦੀ ਕਦਰ ਇਸ ਕਰਕੇ ਕੀਤੀ ਜਾਂਦੀ ਸੀ ਕਿਉਂਕਿ ਉਹ ਤੁਹਾਡੇ ਲਈ ਕੁਛ ਕਰਦੇ ਨੇ, ਮੱਝ ਤੁਹਾਡੇ ਲਈ, ਤੁਹਾਡੇ ਬੱਚਿਆਂ ਦੇ ਲਈ ਦੁੱਧ ਦਿੰਦੀ ਹੈ। ਝੋਟਾ ਆ, ਸਾਹਨ ਆ, ਉਹ ਉਹਨਾਂ ਦੇ ਲਈ ਗਾਂਹ ਪੱਠੇ ਲੈ ਕੇ ਆਉਂਦਾ, ਢੱਗੇ ਆ ਉਹ ਵਾਹੀ ਦੇ ਵਿੱਚ ਕੰਮ ਆਉਂਦੇ ਆ, ਇਸ ਕਰਕੇ ਉਹਨਾਂ ਦੀ ਇੱਜ਼ਤ ਕੀਤੀ ਜਾਂਦੀ ਸੀ। ਇਸ ਕਰਕੇ ਨਹੀਂ ਕਿ ਅਸੀਂ ਆਪਣੇ ਜੀ ਗਵਾ ਲਏ ਨੇ ਅਤੇ ਹੁਣ ਉਹਨਾਂ ਦੀ ਖਾਨਾ ਪੂਰਤੀ ਦੇ ਲਈ, ਉਹ ਖਾਲੀ ਥਾਂ ਭਰਨ ਦੇ ਲਈ ਇੱਕ ਆਪਾਂ ਜਨੌਰ ਲੈ ਕੇ ਆ ਰਹੇ ਹਾਂ, ਛੋਟੇ ਪਰਿਵਾਰ ਨੂੰ ਵੱਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜਾਂ ਫਿਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਆਪਾਂ ਆਪਣੇ ਆਪ ਨੂੰ ਪਹਿਲਾਂ ਦਿਮਾਗੀ ਤੌਰ ਦੇ ਉੱਤੇ ਬੇਚੈਨ ਕੀਤਾ, ਬਿਮਾਰ ਕੀਤਾ, ਅਤੇ ਫਿਰ ਕਿਸੇ ਨੇ ਕਿਹਾ ਇਹਦਾ ਇਲਾਜ ਇੱਦਾਂ ਹੋਣਾ। ਜੜ੍ਹਾਂ ਤੋਂ ਇਲਾਜ ਫੇਰ ਨਹੀਂ ਹੋਏ, ਉੱਤੇ ਉੱਤੇ ਟਾਹਣੀਆਂ ਪੱਤਿਆਂ ਨੂੰ ਐਵੇਂ ਝੰਬੀ ਜਾਂਦੇ ਹਾਂ। ਅਤੇ ਜਦੋਂ ਕਿਤੇ ਗੱਲ ਆਉਂਦੀ ਆ ਇਨਸਾਨ ਦੇ ਉੱਤੇ ਤੇ ਇਨਸਾਨ ਦੀ ਕਦਰ ਦਿਨੋਂ ਦਿਨ ਘੱਟ ਰਹੀ ਆ, ਆਪਣਿਆਂ ਦੀ ਕਦਰ ਦਿਨੋਂ ਦਿਨ ਘੱਟ ਰਹੀ ਹੈ। ਪਿਆਰ ਕਰੀਏ ਜੀ, ਸਦਕੇ ਕਰੀਏ, ਪਰ ਸਾਰਿਆਂ ਨੂੰ ਇੱਕੋ ਜਿਹਾ, ਉਸ ਰੱਬ ਦੇ ਬਣਾਏ ਹਰ ਇੱਕ ਜੀ ਨੂੰ ਜਿਹਦੇ ਵਿੱਚ ਜਾਨ ਹੈ, ਜਿਹੜੇ ਤੁਹਾਡੇ ਕੰਮ ਆਉਂਦੀ ਹੈ, ਜਿਹਦੇ ਨਾਲ ਸਿੱਧੇ ਸਿੱਧੇ ਤਰੀਕੇ ਦੇ ਨਾਲ ਤੁਹਾਡਾ ਕੋਈ ਨਾ ਕੋਈ ਵਾਹ ਵਾਸਤਾ। ਰੱਬ ਦੀ ਬਣਾਈ ਹਰ ਇੱਕ ਉਸ ਸ਼ੈ ਦੇ ਨਾਲ ਉਹ ਪਿਆਰ ਕਰਨਾ ਸਿੱਖੀਏ।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी दिखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालिया दा।
1: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
2: ਆ ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
2: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਚੱਲਦੀ ਦਾ ਨਾਮ ਗੱਡੀ ਆਦੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.in।

0: ਹਾਂਜੀ ਹਾਂਜੀ ਹਾਂਜੀ ਹਾਂਜੀ ਸ਼ੁੱਕਰਵਾਰ ਅੱਜ ਖੁੱਲਾ ਅਖਾੜਾ ਤੇ ਬਾਬਾ ਜੀ ਤੁਹਾਡੀ ਰੀਲ ਨਹੀਂ ਚਲਾ ਸਕਦੇ
1: ਬਾਬਾ ਜੀ ਆਪ ਫਸੇ ਪਏ ਨੇ ਬਹੁਤ
0: ਬਾਬਾ ਜੀ ਕੀ ਕਰਨ
1: ਕਦੀ ਕੀ ਕਰੇ ਬਾਬਾ
0: ਧੁੱਪ ਲੱਗ ਜਾਂਦੀ ਕਦੀ ਠੰਡ ਹੋ ਜਾਂਦੀ ਆ ਸ਼ੁੱਕਰਵਾਰ ਦਾ ਦਿਨ ਖੁੱਲਾ ਅਖਾੜਾ ਆਸ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਊਗਾ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ 3 ਤਰੀਕ ਹੋ ਗਈ ਆ
1: ਵਾਹ ਜੀ ਵਾਹ
0: ਜੁਲਾਈ ਦਾ ਮਹੀਨਾ
1: ਬਿਊਟੀਫੁਲ
0: ਐਵੇਂ ਦਿਨ ਐਂ ਲੱਗਦਾ ਵੀ ਐਵੇਂ ਲੰਘਦੇ ਜਾਂਦੇ ਆ ਤੇ ਸਾਲ ਅੱਧ ਚ ਆ ਗਿਆ ਤੇ ਅੱਧ ਤੋਂ ਅੱਗੇ ਲੰਘਦਾ ਹੈ ਨਾ ਭੜੋ ਪੜਗਾ ਤੇ ਉਹ ਗਿਆ ਤੇ ਫਿਰ ਕ੍ਰਿਸਮਸ ਕ੍ਰਿਸਮਸ ਹੋਣ ਲੱਗ ਪੈਂਦੀ
1: ਓ ਯੈਸ ਯੈਸ ਯੈਸ
0: ਪਰ ਸੱਚ ਉਹ ਤੋਂ ਪਹਿਲਾਂ ਦੀਵਾਲੀ ਦੀਵਾਲੀ ਹੋਣ ਲੱਗ ਪੈਂਦੀ ਉਹ ਤੋਂ ਪਹਿਲਾਂ ਸੱਚ ਦੁਸਹਿਰਾ ਦੁਸਹਿਰਾ ਹੋਣ ਲੱਗ ਪੈਂਦੀ ਆ
1: ਹਾਂਜੀ ਹਾਂਜੀ ਹਾਂਜੀ ਉਸ ਤੋਂ ਪਹਿਲਾਂ ਵੀ ਕੁਛ ਹੁੰਦਾ ਹੋਏਗਾ
0: ਤੀਆਂ ਤੀਆਂ ਹੋ ਰਹੀਆਂ
1: ਅੱਜ ਕੱਲ੍ਹ
0: ਅੱਜ ਕੱਲ੍ਹ ਤੀਆਂ ਤੀਆਂ ਹੋ ਰਹੀਆਂ ਨੇ ਤੇ ਆਪਣੇ ਆਸ ਪਾਸ ਤੁਸੀਂ ਤੀਆਂ ਦੇ ਮੇਲੇ ਦਾ ਆਨੰਦ ਮਾਣ ਸਕਦੇ ਹੋ ਤੁਸੀਂ ਅੱਜ ਕੱਲ੍ਹ ਹਰ ਇੱਕ ਸਬਰਬ ਦੇ ਵਿੱਚ ਹਰ ਇੱਕ ਗਲੀ ਮਹੱਲੇ ਦੇ ਵਿੱਚ ਤੀਆਂ ਅਤੇ ਜਿਹੜੇ ਵੀ ਤੁਹਾਡੇ ਲਾਗੇ ਆ ਜਾਇਆ ਕਰੋ ਜ਼ਰੂਰ ਜਾਇਆ ਕਰੋ ਇਸ ਕਰਕੇ ਕਿਉਂਕਿ ਤੁਸੀਂ ਆਪਣੇ ਹੱਸ ਖੇਡ ਕੇ ਆਪਣਾ ਤਣਾਅ ਥੋੜ੍ਹਾ ਦੂਰ ਕਰ ਸਕਦੇ ਹੋ ਤੁਸੀਂ ਸੋ ਇੱਦਾਂ ਦੇ ਜਿਹੜੇ ਪ੍ਰੋਗਰਾਮ ਨੇ ਇੱਕ ਤੇ ਉਹ ਪ੍ਰੋਗਰਾਮ ਹੁੰਦੇ ਜਿਨ੍ਹਾਂ 'ਚ 500 ਦੀ 800 ਦੀ ਟਿਕਟ ਹੈ ਨਾ ਮਤਲਬ 250 ਦੀ ਟਿਕਟ
1: ਅੱਛਾ ਇਹ ਵੀ ਹੈ ਕੰਮ ਹੈ
0: ਅਤੇ ਉਹੀ ਆ ਹੁਣ ਜਿੱਦਾਂ ਮੰਨ ਲਓ ਵੱਡੇ ਵੱਡੇ ਜਿਹੜੇ ਪ੍ਰੋਗਰਾਮ ਨੇ ਹੁਣ ਕਰਨ ਔਜਲੇ ਦਾ ਹੁਣ ਗਾਂ ਅਤੇ ਕਿੱਡੀ ਕਿੱਡੀ ਮਹਿੰਗੀ ਟਿਕਟ ਹੈ ਨਾ ਸੋ ਕਰਨ ਔਜਲੇ ਦਾ 2 ਸ਼ੋਅ ਹੋ ਗਏ ਵੀ ਪਹਿਲਾ ਜਿਹੜਾ ਵਿਕ ਗਿਆ ਟਾਈਮ ਦੇ ਨਾਲ ਹੀ ਦੂਸਰਾ ਜਿਹੜਾ ਵਾ ਉਹ ਇਸ ਟਾਈਮ ਸੇਲ ਦੇ ਉੱਤੇ ਆ ਅਤੇ ਤੁਸੀਂ ਜਾ ਕੇ ਅਤੇ
1: 19 ਅਗਸਤ ਬੁੱਧਵਾਰ ਨੂੰ ਹੋ ਰਿਹਾ
0: ਹਾਂਜੀ ਪਹਿਲਾਂ ਕਿੱਦਣ ਸੀ
1: ਪਹਿਲਾਂ ਮੰਗਲ ਨੂੰ 18
0: ਹਾਂਜੀ ਪਹਿਲਾਂ 18 ਨੂੰ ਅਤੇ ਹੁਣ 19 ਵਾਲਾ ਤੇ ਉਹ ਚਲੋ ਬਾਕੀ ਜਾਣਕਾਰੀਆਂ ਤੁਸੀਂ ਲੈ ਸਕਦੇ ਹੋ ਜਾ ਕੇ
1: livenation.com.au
0: ਤੇ ਬਾਕੀ ਆਪਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਦਿਆਂਗੇ ਅੱਜ ਦੇ ਦਿਨ ਹੋਰ ਵੀ ਵਧੇਰੇ ਡਿਟੇਲ ਦੇ ਨਾਲ ਪਰ ਗੱਲ ਕਿੱਥੋਂ ਚੱਲੀ ਸੀ ਸਾਡੀ ਵੀ ਹਾਂ ਉਹ ਇੱਕ ਪਾਸੇ ਮਹਿੰਗੇ ਮਹਿੰਗੇ ਪ੍ਰੋਗਰਾਮ ਅਤੇ ਇੱਕ ਪਾਸੇ ਸਸਤੇ ਦੇ ਵਿੱਚ ਅਤੇ ਵਧੀਆ
1: ਹਾਂ ਮਤਲਬ
0: ਮਨੋਰੰਜਨ ਜਿੱਥੇ ਆਪਾਂ ਪਾਰਟਿਸਪੇਟ ਵੀ ਕਰ ਸਕਦੇ ਹਾਂ
1: ਅਲਟੀਮੇਟਲੀ ਤਾਂ ਐਂਟਰਟੇਨਮੈਂਟ ਚਾਹੀਦਾ ਨਾ
0: ਹਾਂ ਸੋ ਨਿੱਕੇ ਨਿੱਕੇ ਪ੍ਰੋਗਰਾਮ ਜਿਹੜੇ ਆਪਣੇ ਹੁੰਦੇ ਆ ਉਹਨਾਂ ਦੇ ਉੱਤੇ ਤੁਹਾਡਾ ਇੰਜੋਇਮੈਂਟ ਨਹੀਂ ਰੁਕਣਾ ਚਾਹੀਦਾ ਮਹਿਫਲਾਂ ਨਹੀਂ ਰੁਕਣੀਆਂ ਚਾਹੀਦੀਆਂ ਇੱਕ ਦੂਸਰੇ ਦੇ ਨਾਲ ਮੇਲ ਜੋਲ ਨਹੀਂ ਰੁਕਣਾ ਚਾਹੀਦਾ ਸ਼ੁੱਕਰਵਾਰ ਆ ਗਿਆ ਅਤੇ ਸ਼ੁੱਕਰਵਾਰ ਦੇ ਦਿਨ ਤੋਂ ਇਹ ਮੇਲ ਜੋਲ ਸ਼ੁਰੂ ਹੋ ਜਾਂਦਾ ਨਿੱਕੀਆਂ ਨਿੱਕੀਆਂ ਘਰਾਂ ਦੇ ਵਿੱਚ ਪਾਰਟੀਆਂ ਨਿੱਕੇ ਨਿੱਕੇ ਹਾਲਾਂ ਦੇ ਵਿੱਚ ਤੁਹਾਡੇ ਕੋਲ ਜਨਮ ਦਿਨ ਐਨਵਰਸਰੀਆਂ ਕੋਈ ਉਦਾਂ ਕੋਈ ਵਹੀ ਮਿਲੀ ਜਾਂਦਾ ਅਤੇ ਮਿਲ ਲੈਣਾ ਚਾਹੀਦਾ
1: ਖਿੱਚ ਕੇ ਹੀ ਬੋਲੇ
0: ਨਹੀਂ ਵੇਖੋ ਅੱਜ ਕੱਲ੍ਹ
1: ਆਪਣਾ ਸਬੱਬ ਨਹੀਂ ਬਣ ਪਾ ਰਿਹਾ ਤਾਂ ਕਰਕੇ
0: ਪੈਂਡਿੰਗ ਕੰਮ ਆਪਾਂ ਕਰਨੇ ਨਾ 2-4 ਜਿਹੜੇ ਪਏ ਆ ਤੇ ਵੀਕਐਂਡ ਦੇ ਉੱਤੇ ਹੋਰ ਜ਼ਿਆਦਾ ਬਿਜ਼ੀ ਹੋ ਜਾਈਦਾ
1: ਵੀਕਐਂਡ ਬਿਜ਼ੀ ਆ ਸਹੀ ਗੱਲ
0: ਹੋਰ ਜ਼ਿਆਦਾ ਬਿਜ਼ੀ ਹੋ ਜਾਈਦਾ ਤੇ ਖੈਰ ਤੁਸੀਂ ਨਹੀਂ ਬਿਜ਼ੀ ਹੋਣਾ ਬਿਜ਼ੀ ਲਾਈਫ ਬਣੀ ਬਿਜ਼ੀ ਹੋਣ ਦੇ ਲਈ ਆ ਭੱਜੇ ਭੱਜੇ ਜਾਂਦੇ ਕਿਤੇ ਮੰਨ ਲਓ ਵੀ ਭੜੋ ਭੋਜੇ ਤੇ ਇਹਦੇ ਨਾਲ ਦੀ ਰੀਸ ਹੀ ਨਹੀਂ ਆ
1: ਵਾਹ ਕਿਆ ਬਾਤ ਕਹੀ ਆ ਮੈਂ ਦਿਨੋ ਦਿਨ ਲੱਗ ਰਿਹਾ ਤੁਹਾਡੇ ਅੰਦਰ ਦਾ ਜਿਹੜਾ ਨਾ ਮਤਲਬ ਫਿਲਾਸਫਰ ਆ ਨਾ ਉੱਭਰ ਕੇ ਬਹੁਤ ਹੈਵੀ ਆ ਰਿਹਾ
0: ਨਾ
1: ਬਹੁਤ ਹੈਵੀ
0: ਚੱਲ ਜੂ ਦੁਕਾਨਦਾਰੀ ਤੇ ਠੀਕ ਆ ਤੈਨੂੰ ਹੁਣੇ ਨੱਥ ਪਾਈਏ
1: ਤੁਸੀਂ ਬਸ ਕਲੈਬ ਕਰਕੇ ਨਾ ਬਾਬਾ ਬਣ ਕੇ ਤੇ ਰੀਲਾਂ ਚਲਾਉਣੀਆਂ
0: ਇਹੋ ਤੇ ਔਖਾ ਕੰਮ
1: ਇਹੀ ਤੇ ਹੋ ਨਹੀਂ ਰਿਹਾ ਅਸੀਂ ਨੀ ਕਰੈਕ ਕਰ ਪਾ ਰਹੇ ਤੁਸੀਂ ਕਿੱਦਾਂ ਕਰੋਗੇ
0: ਇਹੋ ਤੇ ਕੰਮ ਨੀ ਆਉਂਦਾ ਆਪਾਂ ਨੂੰ ਓਲਡ ਮੈਕਡੋਨਲਡ ਯਾਰ ਵੀ ਸੁਣੀ ਆਪਾਂ ਓਲਡ ਮੈਕਡੋਨਲਡ ਵੀ ਲਾਈਏ
1: ਕਿਆ ਬਾਤ ਹੈ ਮਿਸ ਪੂਜਾ ਤੋਂ ਸਿੱਧੇ ਇੱਥੇ ਹੈ
0: ਓਲਡ ਮੈਕਡੋਨਲਡ ਵਾਲਾ ਕੋਈ ਸਾਡੇ ਕੋਲ ਆਵੇ ਨਾ ਬੱਚਾ ਡਿਮਾਂਡ ਕਰੇ ਅੰਕਲ ਓਲਡ ਮੈਕਡੋਨਲਡ ਸੁਣਾ ਦੋ ਮਜ਼ਾ ਹੀ ਆ ਜੇ
1: ਸਹੀ ਗੱਲ ਹੈ ਨਾ ਇਹ ਹੋਣਾ ਚਾਹੀਦਾ
0: ਹਾਂ ਈਆਈਆ ਸੁਣਾਓ
1: ਈਆਈਆ
0: ਨਿੱਕੀ ਨਿੱਕੀ ਨਿੱਕੀ ਨਿੱਕੀਆਂ ਖੁਸ਼ੀਆਂ ਹੈ ਨਾ ਬੇਬੀ ਸ਼ਾਕ ਡੂ ਡੂ ਡੂ ਡੂ ਡੂ
1: ਗੁਲਜ਼ਾਰ ਸਾਹਿਬ ਦੇ ਬੋਲ ਨੇ ਬਹੁਤ ਗਹਿਰਾ ਲਿਖਿਆ ਜੀ ਬੇਬੀ ਸ਼ਾਕ ਡੂਡੂ ਅੱਛਾ ਨਹੀਂ ਗੁਲਜ਼ਾਰ ਸਾਹਿਬ ਨੇ ਚਲੋ ਉਹ ਤਾਂ ਲਿਖਿਆ ਹੀ ਸੀਗਾ ਨਾ ਜੰਗਲ ਜੰਗਲ ਪਤਾ ਚਲਾ ਹੈ ਚੱਡੀ ਪਹਿਨ ਕੇ ਫੁੱਲ ਖਿਲਾ ਚੱਡੀ ਪਹਿਨ ਕੇ ਫੁੱਲ ਖਿਲਾ ਹੈ
0: ਉਹਨਾਂ ਦੇ ਲਿਖੇ ਤੋਂ ਮੈਨੂੰ ਯਾਦ ਆ ਗਿਆ ਲਗਾਨ 25 ਸਾਲ ਪੂਰੇ ਕੀਤੇ ਲਗਾਨ ਨੇ ਤੇ ਆਪਣਾ ਤੁਸੀਂ ਟਿਕਟਾਂ ਲੈ ਕੇ ਤੇ ਫਿਰ ਦੁਬਾਰਾ ਵੇਖ ਸਕਦੇ ਹੋ ਜਿੱਥੇ ਆ ਕੇ ਤੇ ਆਮਿਰ ਖਾਨ ਤੁਹਾਡੇ ਨਾਲ ਫਿਲਮ ਵੇਖੂ ਤੇ ਤੁਸੀਂ ਟਿਕਟਾਂ ਲੈਣ ਦੇ ਲਈ ਸਾਡੇ ਫੇਸਬੁੱਕ ਪੇਜ ਦੇ ਉੱਤੇ ਤੁਹਾਨੂੰ ਡਿਟੇਲਸ ਮਿਲ ਜਾਣਗੀਆਂ ਸਾਰੀਆਂ ਜਾਂ ਫਿਰ ਮਾਈਂਡ ਬਲੋਇੰਗ ਫਿਲਮਸ ਦੇ ਉੱਤੇ ਜਾ ਕੇ ਪੇਜ ਦੇ ਉੱਤੇ ਜਾ ਕੇ ਤੁਹਾਨੂੰ ਮਿਲ ਜਾਣਗੀਆਂ
1: IFFM ਦੇ ਪੇਜ ਤੇ ਚਲੇ ਜਾਓ ਮਾਈਂਡ ਬਲੋਇੰਗ ਫਿਲਮਸ ਦੇ ਚਲੇ ਜਾਓ ਸਾਡੇ ਪੇਜ ਤੇ ਚਲੇ ਜਾਓ ਅਗਲੇ ਹਫਤੇ ਵੀਰਵਾਰ ਨੂੰ ACMI ਦੇ ਅੰਦਰ ਸ਼ਾਮ ਨੂੰ 8 ਵਜੇ ਕਰਟਨ ਰੇਜ਼ਰ ਹੈ IFFM ਦਾ ਜਿਹਦੇ ਅੰਦਰ ਆਮਿਰ ਖਾਨ ਸਾਹਿਬ ਆਣਗੇ ਪਹਿਲੇ ਫਿਲਮ ਫੈਸਟੀਵਲ ਦੀ ਗੱਲਾਂ ਬਾਤਾਂ ਕਰਨਗੇ ਫਿਰ ਸਾਰੇ ਰਲ ਕੇ ਦੇਖਣਗੇ ਕਚਰਾ ਦੀ ਬੋਲਿੰਗ
0: ਹਾਂ ਤੇ ਤੁਸੀਂ ਵੱਡੀ ਗੱਲ ਇਹ ਆ ਵੀ ਨਾਲ ਤੁਸੀਂ ਉਸ ਦਿਨ ਆਮਿਰ ਖਾਨ ਆਪ ਆਉਣਗੇ ਸਾਕਸ਼ਾਤ, ਤੇ ਜੇ ਤੁਸੀਂ ਟਿਕਟਾਂ ਲਈਆਂ ਨੇ ਮੰਨ ਲਓ ਉੱਥੇ ਤੁਸੀਂ ਪਹੁੰਚਦੇ ਹੋ ਜੋ ਕਿ ਲਿਮਿਟਡ ਕਪੈਸਿਟੀ ਆ, ਤੇ ਨਾਲ ਤੁਸੀਂ ਇੱਕ ਤੇ ਵੇਖੋ ਆਮਿਰ ਖਾਨ ਨੇ ਆਉਣਾ ਤੇ ਨਾਲ ਤੁਸੀਂ ਫੋਟੋ ਕਰਾ ਸਕਦੇ ਹੋ ਉਹਨਾਂ ਦੇ ਨਾਲ, ਤੁਹਾਨੂੰ ਮੌਕਾ ਮਿਲੂਗਾ ਰਿਚਰਡ ਜੀ ਦੇ ਨਾਲ।
1: ਮੈਂ ਕਿਹਾ ਇਹ ਬੜਾ ਹੀ ਸਿੱਧੀ ਗੱਲ ਕਰਦੀ ਹੈ, ਕਿਆ ਬਾਤ ਹੈ
0: ਯਾਰ। ਹੁਣ ਉਹ ਤਾਂ ਸ਼ਾਇਦ ਨਾ ਖਚਾਵੇ,
1: ਉਹਦਾ ਤਾਂ ਮੁਸ਼ਕਿਲ ਹੈ,
0: ਪਰ ਇੱਥੇ ਤੇ ਸਾਡਾ ਜ਼ੋਰ ਚੱਲਦਾ ਨਾ, ਅਸੀਂ ਤੇ ਇੱਥੇ
1: ਸਾਡੇ ਇਨ ਹਾਊਸ ਤੇ ਆਮਿਰ ਖਾਨ ਸਾਹਿਬ ਨਾ,
0: ਇਨ ਹਾਊਸ।
1: ਹਾਂਜੀ ਨਹੀਂ ਠੀਕ ਹੈ,
0: ਹਾਊਸ ਔਨ ਰੌਕਸ,
1: ਔਰਗੈਨਿਕ ਆਮਿਰ ਖਾਨ ਸਾਡੇ, ਕੋਈ ਛਿੜਕਾ ਛਿੜਕਾ
0: ਨਹੀਂ। ਬੰਦੇ ਹੁੰਦੇ ਜਾਂਦਾ ਤੇ ਮਾਣ ਹੁੰਦਾ, ਬੰਦਾ ਕਹਿ ਦਿੰਦਾ ਵਾ ਵੀ ਯਾਰ ਫੋਟੋ ਖਿਚਾਲਾ ਨਾ, ਆਪਣੇ ਜਾਣਕਾਰ ਹੈ। ਕਈਆਂ ਨੂੰ ਨਹੀਂ ਕਹਿ ਸਕਦਾ, ਹੁਣ ਇਹਨਾਂ ਨੂੰ ਤੇ ਆਪਾਂ ਕਹਿ ਸਕਦੇ
1: ਹਾਂ, ਕਹਿ ਸਕਦੇ
0: ਕੋਈ ਵੱਧ ਵੀ ਟਾਈਮ ਲੱਗੂ ਤੇ ਆਪਾਂ ਤਾਂ ਵੀ ਖਿਲਾਰ ਛੱਡਾਂਗੇ।
1: ਠੀਕ ਹੋ ਗਿਆ,
0: ਤਸਵੀਰ
1: ਨਹੀਂ ਖਿੱਚੀ ਜਾ ਰਹੀ, ਮੂੰਹ ਇੱਧਰ ਉੱਧਰ ਕਰਤਾ, ਗੱਲਾਂ ਬਾਤ ਸ਼ੋ ਕਰਨਾ, ਬਿਜ਼ੀ ਜਾਂ ਬੰਦਾ ਕੁਛ ਕਰਦਾ ਪਿਆ ਤਾਂ ਫੋਟੋ ਖਿੱਚੀ ਗਈ। ਹਾਂ ਫਿਰ ਰਿਚਰਡ ਜੀ ਤੁਹਾਡੇ ਨਾਲ ਕੈਂਡਿਡ ਸ਼ਾਟਸ ਲੈਣਗੇ।
0: ਅੱਛਾ,
1: ਲੋਕਾਂ ਨੂੰ ਦੇਖਣ ਚ ਇਸ ਲੱਗੇ ਕਿ ਬਹੁਤ ਹੀ ਕੋਈ ਗਹਿਰੀ, ਬਹੁਤ ਖਤਰਨਾਕ ਕਿਸੇ ਗੱਲਬਾਤ ਦੇ ਅੰਦਰ ਮਤਲਬ ਫਸੇ ਪਏ ਨੇ। ਪੌਲੀਨ ਆਂਟੀ ਨੂੰ ਕਿਸ ਤਰ੍ਹਾਂ ਸੈੱਟ ਕਰਨਾ, ਕਿੱਦਾਂ ਠੀਕ ਕਰਨਾ, ਉਦਾਂ ਵਾਲਾ ਨਹੀਂ, ਮਤਲਬ
0: ਹੋ
1: ਸਕਦੇ ਆ ਵੈਸੇ।
0: ਯਾਰ ਸਹੀ ਗੱਲ ਵੈਸੇ ਰਿਚਰਡ ਜੀ, ਤੁਹਾਨੂੰ ਤਾਂ ਅੰਗਰੇਜ਼ੀ ਵੀ ਆਉਂਦੀ ਹੈ ਯਾਰ। ਵੱਡੀ ਗੱਲ ਤੇ ਇਹੋ ਹੁੰਦੀ ਆ ਵੀ ਅੰਗਰੇਜ਼ੀ ਖੁਣੋ ਮਾਰ ਖਾਂਦਾ ਦੇਸੀ ਬੰਦਾ, ਨਹੀਂ ਤੇ ਉਦਾਂ ਤੇ
1: ਤੁਸੀਂ ਮੋਨੋਕਲਚਰ ਨੂੰ ਮਲਟੀ ਕਰੋ ਮਾੜਾ।
0: ਆਹੋ ਵੀ ਬੰਦਾ ਇਹੋ ਜਿਹਾ ਕੋਈ ਬੰਦਾ ਆਪਣਾ ਜਿਹੜਾ ਵਾ ਉਹ ਕਿਤੇ ਉਹਦਾ ਘਰ ਵਸਾ ਦੇ ਨਾ, ਤੇ ਨਾਲੇ ਸਮਝਾ ਵੀ ਸਮਝਾ ਦੇ ਕਿਤੇ, ਫਿਰ ਬੰਦਾ ਫਿਰ ਸਮਝਾ ਵੀ ਸਕਦਾ ਵਾ ਵੀ ਨਹੀਂ ਵੀ ਆਹ ਬੰਦੇ ਆ ਜਿਹੜੇ ਬਹੁਤ ਵਧੀਆ ਨਾਈਸ ਹੁੰਦੇ ਆ ਵੀ ਇੱਦਾਂ ਨਹੀਂ ਬੋਲੀਦਾ, ਆਹ ਨਹੀਂ ਕਰੀਦਾ, ਇੱਦਾਂ ਬੋਲੋ ਹੈ ਨਾ, ਤੇ ਕੋਈ ਆਪਣਾ ਬੰਦਾ ਸਿਸਟਮ ਚ ਹੋਣਾ ਬਹੁਤ ਜ਼ਰੂਰੀ ਹੈ।
1: ਇਹ ਵੀ ਸਹੀ ਗੱਲ ਹੈ,
0: ਤਲਾਬ ਮਿਲ ਗਿਆ, ਆਹ ਵਧੀਆ ਹੈ,
1: ਆਹ ਗੁੱਡ ਹੋ ਗਿਆ
0: ਕਿ ਉਹ ਕਹਿੰਦੇ ਹੁੰਦੇ ਆ ਵੀ ਸੰਡੇ ਦਾ ਰੱਜ ਤੇ ਤੂੜੀ ਦੀ ਗਤੀ ਉਹ ਹੋ ਜੂਗਾ।
1: ਵਾਹ ਕਿਆ ਬਾਤ ਹੈ, ਬਿਊਟੀਫੁਲ। ਚਲੋ ਜੀ ਵਧਾਈਆਂ ਹੋਗੀਆਂ ਰਿਚਰਡ ਜੀ, ਆਈ ਹੋਪ ਯੂ ਆਰ ਲਿਸਨਿੰਗ ਟੂ ਅਸ।
0: ਇਹ ਤੋਂ ਵਧੀਆ ਮੈਚ ਨਹੀਂ ਹੋ ਸਕਦਾ ਜੇ ਜੇ ਜੇ ਕਿਤੇ ਰਿਚਰਡ ਜੀ ਤੁਸੀਂ ਮੰਨ ਜਾਓ।
1: ਲੈ ਆਪਕੀ ਮੈਨੇ ਟਿੰਡਰ, ਬੰਬਲ, ਹਿੰਜ ਔਰ ਪਤਾ ਨਹੀਂ ਕਿਆ ਕਿਆ ਆ ਗਿਆ, ਸਭ ਕੀ ਸਬਸਕ੍ਰਿਪਸ਼ਨ ਹਮਨੇ ਬਚਾ ਦੀਆਂ।
0: ਅਸੀਂ ਮਰੂਦ ਤੇ ਭਿੰਡੀ ਨੂੰ ਹੋਲਡ ਤੇ ਪਾ ਲਾਂਗੇ,
1: ਤੁਸੀਂ ਪਹਿਲੇ ਵਿਹਲੇ ਹੋਵੋ।
0: ਤੁਹਾਡਾ ਪਹਿਲਾਂ ਆਪਾਂ ਪੀ ਪੀ ਪੀ ਪੀ ਪੀ ਨਾਲੇ ਗੱਲ ਇਹ ਆ ਵੀ ਹੁਣ ਥੋੜਾ ਜਿਹਾ ਮਾਹੌਲ ਜਿਹਾ ਵੀ ਬਣਿਆ ਹਨਾ।
1: ਅੱਛਾ,
0: ਤੇ ਆਹੋ ਵੀ ਸਾਰਾ ਮਾਹੌਲ ਜਿਹਾ ਬਣਿਆ, ਆਮਿਰ ਖਾਨ ਨੇ ਵੀ ਆਉਣਾ ਵਾ
1: ਜੇ
0: ਤੇ
1: ਹਨਾ। ਕਿਆ ਬਾਤ ਹੈ, ਕਿਆ ਬਾਤ ਹੈ, ਵੈਰੀ ਗੁੱਡ, ਵੈਰੀ ਗੁੱਡ, ਬਿਊਟੀਫੁਲ, ਬਿਊਟੀਫੁਲ। ਅੱਛਾ, ਫਿਲਮ ਵੈਸੇ ਬੜੀ ਘੈਂਟ ਸੀ ਹਨਾ,
0: ਫਿਲਮ ਵਧੀਆ ਹੈ ਉਹਨਾਂ ਦਿਨਾਂ ਦੇ ਹਿਸਾਬ ਦੇ ਨਾਲ।
1: ਹਾਂ ਗੁੱਡ ਮੂਵੀ,
0: ਫਿਲਮ ਬਹੁਤ ਵਧੀਆ ਹੈ। ਅੱਜ ਕੱਲ੍ਹ ਤਾਂ ਉਹ ਰਿਵਾਜ਼ ਆ ਗਿਆ ਵੀ ਪੁਰਾਣੀਆਂ ਵਿਖਾ ਵਿਖਾ ਕੇ ਮਨੋਰੰਜਨ ਕੀਤਾ ਜਾ ਰਿਹਾ, ਨਵੀਂ ਤਾਂ ਕੋਈ ਚੱਲਦੀ ਨਹੀਂ,
1: ਨਵੀਂ ਕੋਈ ਚੱਜਦੀ ਆਉਂਦੀ ਨਹੀਂ
0: ਹੁਣ, ਉਦੋਂ ਉਹ ਆਈਡੀਆਜ਼ ਨਵੇਂ ਹੀ ਹੈ ਨਾ, ਅੱਜ ਕੱਲ੍ਹ ਬੋਰਿੰਗ ਹੋ ਗਏ ਆਈਡੀਆ।
1: ਕਹਿੰਦੇ ਕਿ ਟਿਕਟ ਸੇਲਸ ਵੱਲੋਂ ਅੱਜ ਤੱਕ ਦਾ ਸਭ ਤੋਂ ਜ਼ਿਆਦਾ ਵਧੀਆ ਵੀਕਐਂਡ ਅਤੇ ਉਹ ਵੀਕ ਲਗਾਉਣ ਵਾਲਾ ਸੀਗਾ, ਕਿਉਂਕਿ ਲਗਾਉਣ ਦੇ ਨਾਲ ਹੀ ਗਦਰ ਲੱਗੀ ਸੀ
0: ਜੀ।
1: ਸੋ ਟਿਕਟ ਸੇਲਸ ਦੀ ਗਿਣਤੀ ਦੇ ਹਿਸਾਬ ਨਾਲ ਅੱਜ ਤੱਕ ਉਹ ਰਿਕਾਰਡ ਨਹੀਂ ਟੁੱਟਿਆ। ਓਬਵੀਅਸਲੀ ਉਹ ਟਿਕਟ ਪ੍ਰਾਈਜ਼ਸ ਕਿਉਂਕਿ ਮਹਿੰਗੀਆਂ ਹੋ ਗਈਆਂ, ਇਸ ਕਰਕੇ ਕਲੈਕਸ਼ਨ ਅੱਜ ਕੱਲ੍ਹ ਜ਼ਿਆਦਾ ਕਰਦੀਆਂ ਫਿਲਮਾਂ ਨਾ, ਕਿ ਹੁਣ ਫਿਲਮ 250-300 ਦੀ ਟਿਕਟ ਵਾਲੀ ਇੰਡੀਆ ਦੇ ਅੰਦਰ ਪਹਿਲੇ ਹੋਣਾ 50-60 ਜੋ ਵੀ ਅਮਾਊਂਟ ਹੁੰਦੀ ਹੋਏਗੀ ਰਾਈਟ। ਪਰ ਜੇ ਅਸੀਂ ਇਨਫਲੇਸ਼ਨ ਵਾਈਜ਼ ਦੇਖੋ ਤੇ ਅੱਜ ਵੀ ਜਿਸ ਵੀਕ ਗਦਰ ਤੇ ਲਗਾਨ ਇਕੱਠੀਆਂ ਚੱਲਦੀਆਂ ਸੀਗੀਆਂ ਉਹ ਸਭ ਤੋਂ ਜ਼ਿਆਦਾ ਹਾਈਐਸਟ ਟਿਕਟ ਸੈਲਿੰਗ ਇੰਡੀਆ ਦੇ ਅੰਦਰ।
0: ਅੱਛਾ,
1: ਸਭ ਤੋਂ ਹਾਈਐਸਟ ਕੈਪੈਸਿਟੀ ਚ ਥੀਏਟਰ ਰਹੇ
0: ਦੋਵੇਂ ਕੰਟਰਾਸਟ।
1: ਹਾਂ ਨਾਲੇ ਸਹੀ ਗੱਲ, ਦੋਵੇਂ ਕੰਟਰਾਸਟ ਹੈ ਨਾ,
0: ਦੋਵੇਂ ਕੰਟਰਾਸਟ।
1: ਇੱਕ ਪਾਸੇ ਜੀਤਾ ਪਾਕਿਸਤਾਨ ਜਾਏਗਾ, ਇਹ ਮੁਸਲਮਾਨ ਹੀ ਆ, ਹੋ ਗਿਆ ਵੀ ਸਿੱਖ ਰਹੇ।
0: ਅੱਛਾ ਇਕੱਠੀਆਂ ਆਈਆਂ ਸੀ।
1: ਹਾਂ
0: ਓਕੇ ਚਲੋ ਗੁੱਡ ਹੈ, ਤੇ ਆਓ ਵੀ ਆਪਾਂ ਵੱਧਦੇ ਹਾਂ ਕਿ ਸ਼ੁੱਕਰਵਾਰ ਤੁਹਾਨੂੰ ਯਾਦ ਦਵਾ ਦਈਏ ਕਿ ਅੱਜ ਖੁੱਲ੍ਹਾ ਖੜਾ ਹੋਊਗਾ, ਅੱਜ ਤੁਸੀਂ ਆਪਣੀਆਂ ਬੋਲੀਆਂ, ਕੋਈ ਸ਼ੇਰੋ ਸ਼ਾਇਰੀ ਸੁਣਾਉਣੀ, ਗਾਣਾ ਸੁਣਾਉਣਾ, ਚੁਟਕਲੇ ਸੁਣਾਉਣੇ, ਤੁਸੀਂ ਸੁਣਾ ਸਕਦੇ।
1: ਬੁਝਾਰਤ ਨਾ ਪਾਇਓ ਯਾਰ, ਬਸ ਬੁਝਾਰਤ ਨਾ ਪਵਾਇਓ,
0: ਬੁਝਾਰਤ ਨਹੀਂ ਜੋ ਹੋ ਗਈ ਵੀ ਬੁਝਾਰਤ ਚ ਕਿਹਨੇ ਸੁਣਾਉਣੀ ਆ ਤੇ ਬੁਝਾਰਤ ਕੈਂਸਲ, ਬੁਝਾਰਤ ਤੁਸੀਂ ਸੁਣਾਉਣੀ ਆ ਤੇ $101 ਲੱਗਣਗੇ, ਉਸ ਤੋਂ ਇਲਾਵਾ ਬੁਝਾਰਤ ਨਹੀਂ ਹੋਊਗੀ।
1: ਪੇਡ
0: ਬੁਝਾਰਤਾਂ ਆਉਣਗੀਆਂ ਨਹੀਂ ਤੇ ਮਤਲਬ
1: ਐਵੇਂ ਯਾਰ ਲਾਈਵ ਤੇ ਜਲੀਲ ਜਿਹਾ ਕਰਦੇ ਆ ਚੰਗਾ ਨੀ ਲੱਗਦਾ, ਬੱਚੇ ਕਰਦੇ ਠੀਕ ਆ, ਅਡਲਟ ਬੰਦੇ ਤੋਂ ਨੀ ਮੈਂ ਜਲੀਲ ਹੋ ਸਕਦਾ। ਤੇ ਇਹਦੇ ਅੰਦਰ ਇਹ ਜ਼ਰੂਰ ਯਾਦ ਰੱਖਣਾ ਕਿ ਜੋ ਆਪਾਂ ਪਿਛਲੀ ਵਾਰੀ ਕੀਤਾ ਸੀਗਾ ਉਹ ਗੇਮ ਚੱਲਦੀ ਪਈ ਹੈ ਨਾਲੋ ਨਾਲ, ਕਿ ਤੁਸੀਂ ਜਦੋਂ ਵੀ ਸਾਨੂੰ ਕਾਲ ਕਰੋਗੇ ਤੁਸੀਂ ਹੀ ਦੱਸੋਗੇ ਕਿ ਬਈ 3 ਮਿੰਟ ਲਵਾਂਗਾ ਕਿ 4 ਮਿੰਟ ਲਵਾਂਗੇ, ਤੇ ਫਿਰ ਆਪਾਂ ਲਾਸਟ ਟਾਈਮ ਸੋਰੀ ਅਸੀਂ ਕਿਉਂਕਿ ਸ਼ੁਰੂ ਹੀ ਕੀਤਾ ਸੀਗਾ ਅਸੀਂ ਮਾਇੰਡ ਚੋਂ ਨਿਕਲ ਗਿਆ, ਪਰ ਇਸ ਵਾਰੀ ਆਪਾਂ ਵਿਨਰ ਦੱਸਾਂਗੇ ਬਈ ਕਿ ਕੌਣ ਐਗਜੈਕਟਲੀ ਜਿੰਨੇ ਮਿੰਟ ਕਹੇ ਉਨੇ ਮਿੰਟਾਂ ਦੇ ਅੰਦਰ ਹੀ ਆਪਣੀ ਗੱਲਬਾਤ ਕਹਿ ਕੇ ਫ੍ਰੀ ਹੋ ਗਏ।
0: ਸੋ ਮਕਸਦ ਸਾਡਾ ਇਹ ਵੀ ਥੋੜਾ ਥੋੜਾ ਜਿਹਾ ਸਮਾਂ ਲੈ ਕੇ ਤੇ ਵੱਧ ਤੋਂ ਵੱਧ ਆਪਾਂ ਸਾਰਿਆਂ ਨੂੰ ਸਪੇਸ ਦੇਈਏ, ਜਿੰਨਾ ਆਪਾਂ ਥੋੜਾ ਸਮਾਂ ਲਵਾਂਗੇ ਉਹਨਾਂ ਕ੍ਰਿਸਪ ਹੋਊਗਾ। ਸੋ ਇਹ ਆਸ ਕਰਦੇ ਹਾਂ ਤੁਸੀਂ, ਤੁਹਾਨੂੰ ਸਾਰਿਆਂ ਨੂੰ ਮਨਜ਼ੂਰ ਹੋਊਗਾ, ਤੁਸੀਂ ਅਸੀਂ ਸਾਰੇ ਸੁਣਨ ਵਾਲੇ, ਅਸੀਂ ਸਾਰੇ ਕਹਿਣ ਵਾਲੇ, ਤੇ ਆਪਸ ਦੇ ਵਿੱਚ ਆਪਾਂ ਨਿੱਕੇ ਨਿੱਕੇ ਸਮਝੌਤੇ ਆਪਣੇ ਆਪ ਦੇ ਨਾਲ ਕਰਕੇ ਤੇ ਆਓ ਪ੍ਰੋਗਰਾਮ 'ਚ ਅੱਗੇ ਵੱਧਦੇ ਹਾਂ। ਤੇ ਨਾਲ ਦੀ ਨਾਲ ਤੁਸੀਂ ਸਾਨੂੰ ਇਹ ਦੱਸਣਾ ਵੀ ਤੁਹਾਡੇ ਨਾਲ ਇਸ ਹਫ਼ਤੇ ਦੇ ਵਿੱਚ ਚੰਗਾ ਕੀ ਹੋਇਆ,
1: ਸਭ ਤੋਂ ਬੈਸਟ
0: ਕਿਹੜੀ ਚੀਜ਼ ਜਿਹਨੇ ਤੁਹਾਨੂੰ ਇਸ ਹਫ਼ਤੇ ਦੇ ਵਿੱਚ ਖੁਸ਼ੀ ਦਿੱਤੀ, ਤੁਹਾਡੇ ਚਿਹਰੇ ਦੇ ਉੱਤੇ ਮੁਸਕਰਾਹਟ ਆਈ,
1: ਚੀਜ਼ ਸਟੈਂਡ ਆਊਟ ਕੀਤੀ ਤੁਹਾਡੇ ਵਾਸਤੇ, ਇੰਪੈਕਟਫੁਲ ਰਹੀ, ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਤੇ ਇੱਕ ਹੋਰ ਚੀਜ਼ ਐਡ ਕਰਨ ਦਾ ਮਨ ਨਾ ਭਾਜੀ ਕਰ ਲਈਏ?
0: ਹਾਂਜੀ ਹਾਂਜੀ ਕਰੋ, ਜੋ ਮਰਜ਼ੀ ਕਰੋ ਆਪਣੇ ਘਰ ਦੀ ਖੇਤੀ।
1: ਬਸ ਠੀਕ ਹੈ, ਫਿਰ ਇਹਦੇ ਅੰਦਰ ਇੱਦਾਂ ਕਰਾਂਗੇ ਕਿ ਜਿਹੜੇ ਸਾਡੇ ਕਾਲਰ ਨੇ ਨਾ ਉਹਨਾਂ ਦਾ ਲੋਇਲਟੀ ਟੈਸਟ ਵੀ ਕਰਦੇ ਹਾਂ ਅੱਜ। ਥਰੂ ਆਊਟ ਦਾ ਵੀਕ ਕਿਹੜੇ ਕਿਹੜੇ ਟੋਪਿਕ ਕੀਤੇ ਆ, ਹਨਾ, ਉਸ ਤੋਂ ਰਿਲੇਟਡ ਸਵਾਲ ਜਾਂ ਫਿਰ ਕੌਣ ਕੌਣ ਅਰਜੇ ਆਇਆ,
0: ਉਹ ਤਾਂ ਰੈਪਿਡ ਫਾਇਰ ਹੋਊਗਾ ਫਿਰ।
1: ਹਾਂ,
0: ਇਹ ਤਾਂ ਸੋਚ ਕੇ ਬੰਦੇ ਨੇ ਦੱਸੀ
1: ਜਾਣਾ, ਖਚ ਖਚ ਖਚ ਖਚ ਕਰਕੇ ਸਵਾਲ। ਹਾਂ, ਇਹ ਵੀ ਦੇਖੀ, ਹਨਾ,
0: ਤੇ ਉਹ ਤੁਸੀਂ ਦੱਸੋ ਜੇ ਪਾਰਟਿਸਿਪੇਟ ਕਰਨਾ ਤੇ ਮਤਲਬ ਚੇਤਾ ਕਰਕੇ ਰੱਖੋ ਤੁਸੀਂ ਵੀ ਕੀ ਕੀ ਸੀਗਾ।
1: ਹਾਂ, ਤੁਸੀਂ ਆਪਣੀ ਰਿਵੀਜ਼ਨ ਜੀ ਆਨ ਕਰ ਲਓ ਮਾਈਂਡ ਦੇ ਅੰਦਰ।
0: ਹਾਂ,
1: ਤੇ ਫਿਰ ਆਪਾਂ ਆ ਵੀ ਅੱਜ ਗੇਮ ਖੇਡਾਂਗੇ।
0: ਅੱਜ ਮੈਂ ਖਿਆਲ ਉਹਦਾ ਵੀ ਆ ਨਾ ਰੋਨਾਲਡੋ ਹੋਣਾ ਦਾ ਮੈਚ ਵੀ ਅੱਜ ਨਾ।
1: ਅੱਛਾ, ਉਹ ਤਾਂ ਔਖਾ ਹੀ ਉਹਨਾਂ ਦਾ।
0: ਕਿੱਦਾਂ ਸਾਰੇ ਪਾਸੇ ਨਾ ਚਰਚਾ ਆਇਆ, ਚਲੋ ਨਾਲ ਦੀ ਨਾਲ ਕੁਛ ਅਪਡੇਟਸ ਵੀ ਜਿਹੜੇ ਨਹੀਂ ਵੇਖ ਰਹੇ ਉਹਨਾਂ ਦੇ ਲਈ, ਕਿ ਜਿਹੜੀ ਇੱਕ ਰੋਨਾਲਡੋ ਦੀ ਐਸੀ ਟੀਮ ਹੈ, ਰੋਨਾਲਡੋ ਦੁਨੀਆ ਦਾ ਮਹਾਨ ਪਲੇਅਰ ਹੈ, ਪਰ ਇਸ ਟਾਈਮ ਪੁਰਤਗਾਲ ਦੀ ਟੀਮ ਦੇ ਬਾਰੇ ਇਹ ਚਰਚੇ ਚੱਲ ਰਹੇ ਆ ਕਿ ਰੋਨਾਲਡੋ ਇਕੱਲਾ ਇੱਕ ਪਾਸੇ ਤੇ ਬਾਕੀ ਸਾਰੀ ਟੀਮ ਇੱਦਾਂ ਲੱਗ ਰਿਹਾ ਜਿੱਦਾਂ ਉਸੇ ਦੇ ਖਿਲਾਫ਼ ਖੇਡ ਰਹੀ ਹੋਵੇ,
1: ਉਹਨੂੰ
0: ਪਾਸ ਪੂਸ ਨਹੀਂ ਦਿੰਦੇ, ਉਹਦੇ ਮਤਲਬ ਬਿਹੇਵੀਅਰ ਹੋਰ ਕਈ ਤਰ੍ਹਾਂ ਦੇ ਜਿਹੜੇ ਕਲਿੱਪ ਕਲੁੱਪ ਚੱਲਦੇ ਆ ਵੀ ਉਹਦੇ ਨਾਲ ਹੱਥ ਹੁੱਥ ਵੀ ਨਹੀਂ ਚੱਜ ਨਾਲ ਸੁੱਟਦੇ ਜਾਂ ਕਿੱਦਾਂ, ਅਤੇ ਜਿੱਥੇ ਬਾਕੀ ਟੀਮਾਂ ਦੇ ਜਿਹੜੀ ਕੋਆਰਡੀਨੇਸ਼ਨ ਵੇਖਣ ਨੂੰ ਮਿਲ ਰਹੀ ਹੈ, ਖਾਸ ਤੌਰ ਦੇ ਉੱਤੇ ਫਰਾਂਸ ਦੀ ਸਭ ਤੋਂ ਵਧੇਰੇ ਕੋਆਰਡੀਨੇਸ਼ਨ ਇਸ ਟਾਈਮ ਵੇਖਣ ਨੂੰ ਮਿਲ ਰਹੀ ਆ, ਅਤੇ ਉੱਥੇ ਆਹ ਜਿਹੜਾ ਆਪਣਾ ਰੋਨਾਲਡੋ ਵਾਲਾ ਵਾ ਜਿਹੜਾ ਇਹ ਸਨੈਰੀਓ, ਵੈਸੇ ਕਈ ਇਹ ਵੀ ਕਹਿ ਰਹੇ ਵੀ ਹੌਲੀ ਹੌਲੀ ਜਿੱਦਾਂ ਜਿੱਦਾਂ ਇਹ ਮੁਕਾਬਲਾ ਅੱਗੇ ਵਧਣਾ ਉੱਦਾਂ ਉੱਦਾਂ ਤੁਸੀਂ ਇਹਨਾਂ ਦੇ ਰੰਗ ਵੇਖ ਲਓਗੇ ਵੀ ਵਧੀਆ ਚੱਲੂਗਾ, ਪਰ ਹੁਣ ਵਧੀਆ ਮਤਲਬ ਕਦੋਂ ਹੋਊਗਾ ਵਧੀਆ? ਹੁਣ
1: ਕਿੰਨੇ ਮਿੰਟ ਹੋ ਗਏ ਮੈਚ ਦੇ? ਕਿੰਨੇ ਮਿੰਟ ਹੋ ਗਏ?
0: ਇੱਕ ਮਿੰਟ ਮੈਂ ਚੈੱਕ ਕਰਕੇ ਦੱਸਦਾ ਮੈਂ, ਤੇ ਫਿਲਹਾਲ
1: ਸਪੋਰਟਸ ਦੇ ਅੰਦਰ ਤਾਂ ਬਹੁਤ
0: ਘੰਟਾ ਹੋ ਚੱਲਿਆ
1: ਲੈ, ਫਿਰ ਤਾਂ ਕੀ ਕਿਆ ਹੀ ਰਹਿ ਗਿਆ,
0: ਘੰਟਾ ਹੋ ਚੱਲਿਆ ਮੈਚ ਨੂੰ, ਤੇ ਜੇ ਅੱਜ ਹਾਰ ਜਾਂਦੇ ਤੇ ਬੜੀ ਤਗੜਾ ਬੇਇੱਜ਼ਤੀ ਹੋਊਗਾ, ਇਹ ਤੇ
1: ਬੇਇੱਜ਼ਤੀ ਹੋਇਆ ਨਾ, ਬੇਇੱਜ਼ਤੀ ਪਿੱਛੇ ਜੇ ਆਪਣੀ ਇੰਡੀਅਨ ਕ੍ਰਿਕਟ ਟੀਮ ਨੇ ਤਗੜਾ
0: ਦੂਸਰਾ ਗੋਲ ਵੀ ਜਿਹੜਾ ਨਾ ਉਹ ਮਤਲਬ ਪੋਲ ਦੇ ਨਾਲ ਵੱਜ ਕੇ ਵਾਪਸ ਆ ਗਿਆ, ਕ੍ਰੋਏਸ਼ੀਆ ਕਰਦਾ ਕਰਦਾ ਰਹਿ ਗਿਆ ਵਾ, ਯਾਨੀ ਕਿ ਪੁਰਤਗਾਲ ਦੇ ਕਾਫੀ
1: ਡੋਮੀਨੇਟਿੰਗ,
0: ਹਾਂਜੀ ਬੁਰੇ ਬੁਰੇ ਬੁਰੇ ਹਾਲ ਨੇ, ਤੇ ਚਲੋ ਅਕਲ ਇਹ ਤੋਂ ਸਾਨੂੰ ਜੇ ਨਾ ਇਹਨਾਂ ਦੀ ਗੱਲ ਬਣੀ ਤੇ ਇੱਕ ਚੀਜ਼ ਤੇ ਸਿੱਖ ਲੈਣੀ ਚਾਹੀਦੀ ਆ ਵੀ ਭਾਈ ਰਲ ਮਿਲ ਕੇ।
1: ਹਾਂ, ਟੀਮ ਸਪੋਰਟ ਤਾਂ ਹੈ ਨਾ, ਟੀਮ ਸਪੋਰਟ ਦੇ ਅੰਦਰ
0: ਇਸ ਕਮ ਉਹਨਾਂ ਦੀ ਮੈਸੀ ਹੋਣਾ ਦੀ ਟੀਮ ਹੈ, ਮਤਲਬ ਸਾਰੀ ਟੀਮ ਜਿੱਥੇ ਮਰਜ਼ੀ ਬਾਲ ਹੋਵੇ ਫੜ ਫੁੜ ਕੇ ਤੇ ਉਹਨੂੰ ਦੇ ਦਿੰਦੇ ਵੀ ਆਲੇ ਕਰ।
1: ਉਹ ਦਿਨ ਆਇਆ ਐਂਡ 'ਚ ਆਇਆ ਤੇ ਤਦ ਵੀ ਫ੍ਰੀ ਕਿੱਕ ਕੀਤੀ ਤੇ ਹਨਾ ਗੋਲ ਕਰ ਗਿਆ।
0: ਹਾਂ, ਇਹ ਹੁੰਦੀ ਆ ਰਿਸਪੈਕਟ, ਚਲੋ ਦੋ ਪਾਸਿਆਂ ਤੋਂ ਹੋਊਗੀ ਜਿਹੜਾ ਪ੍ਰੋਬਲਮ ਹਨਾ ਵੀ ਉਹ ਵੀ ਕਰਦਾ ਹੋਊਗਾ ਉਹ ਵੀ ਕਰਦਾ ਹੋਊਗਾ, ਪਰ ਇਹ ਆ ਵੀ ਉਹਨਾਂ ਦੀ ਕੋਆਰਡੀਨੇਸ਼ਨ ਓਕੇ ਰਿਪੋਰਟ ਹੈ ਤੇ ਮਤਲਬ ਚਲੋ ਫਰਾਂਸ ਦੀ ਤਾਂ ਹੈ ਹੀ ਨੰਬਰ 1, ਇਸੇ ਕਰਕੇ ਕਹਿ ਰਹੇ ਨੇ ਵੀ ਫਰਾਂਸ ਐਰ ਕੀ ਲੈ ਜੂਗਾ ਸ਼ਾਇਦ, ਪਰ ਲੈਟ ਸੀ। ਪਰ ਫਿਲਹਾਲ ਮੌਜੂਦਾ ਕ੍ਰੋਏਸ਼ੀਆ ਜਿੱਤ ਰਿਹਾ ਵਾ ਪੁਰਤਗਾਲ ਤੋਂ 1-0 ਦੇ ਨਾਲ।
1: ਚਲੋ,
0: ਤੇ ਵੱਡੀ ਵੱਡੀ ਫੇਰ ਬਦਲ ਹੋਊਗੀ ਜੇਕਰ ਇਸ ਤਰੀਕੇ ਦੇ ਨਾਲ ਇਹਨਾਂ ਨੇ ਹਰਾਤਾ, ਤੇ ਜਿੱਦਾਂ ਜਰਮਨੀ ਤੋਂ ਬਾਅਦ ਆਪਾਂ ਬੜੇ ਹੈਰਾਨ ਹੋਏ ਹਾਂ,
1: ਸੈਕਿੰਡ ਅਪਸੈਟ,
0: ਤੇ ਅੱਜ ਵੀ ਆਪਾਂ ਬਹੁਤ ਹੈਰਾਨ ਹੋਵਾਂਗੇ ਜੇਕਰ ਇਹ ਹੁੰਦਾ ਤੇ। ਚਲੋ ਖੈਰ, ਮੈਚ ਦੀ ਨਾਲ ਨਾਲ ਅਪਡੇਟ ਚੱਲਦੀ ਰਹੂਗੀ, ਨਾਲ ਦੀ ਨਾਲ ਇਹ ਸ਼ੁੱਕਰਵਾਰ ਚੱਲਦਾ ਰਹੂਗਾ ਤੇ ਹਾਸੇ ਠੱਠੇ ਚੱਲਦੇ ਰਹਿਣਗੇ ਜ਼ਿੰਦਗੀ ਦੇ ਵਿੱਚ, ਇਸੇ ਤਰ੍ਹਾਂ ਦੇ ਨਾਲ ਹਾਸੇ ਠੱਠੇ ਬਣੇ ਰਹਿਣੇ। ਇਸ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ, ਭਾਰਦਵਾਜ ਸਾਹਿਬ ਕਹਿੰਦੇ ਕਿ ਹੈਪੀ ਫਰਾਈਡੇ। ਹਾਂਜੀ, ਕੀ ਕ੍ਰਿਕਟ ਟੀਮ, ਮੈਂ ਵੀ ਹੂੰ। ਹਾਂ, ਦੇਖੋ ਇਹ ਤਾਂ ਪਹਿਲਾਂ ਹੁਣ ਸਾਡੇ ਜਿਹੜੇ ਆਪਣਾ
1: ਚੀਫ ਸਿਲੈਕਟਰ, ਚੀਫ ਸਿਲੈਕਟਰ ਉਹ ਦੇਖਣਗੇ ਨਾ,
0: ਨਹੀਂ ਉਹਨਾਂ ਦਾ ਨਾਂ ਕੀ, ਉਹ ਜਿਹੜਾ ਇੰਡੀਆ ਵਾਲਾ ਕੀ ਉਹਨਾਂ ਦਾ ਨਾਮ,
1: ਅਜੀਤ ਅਗਰਕਰ।
0: ਹਾਂਜੀ, ਨਹੀਂ ਅਜੀਤ ਅਗਰਕਰ ਤੇ ਉਦਾਂ ਗਾਂ ਲਾਏ ਉਹਨਾਂ ਨੇ, ਜਿਹੜਾ ਉਹ ਵੱਡਾ ਬਿਜ਼ਨਸਮੈਨ
1: ਜੈ ਸ਼ਾਹ।
0: ਹਾਂ, ਤੇ ਸਾਡੇ ਜਿਹੜੇ ਰਿਚਰਡ ਸ਼ਾਹ ਨੇ ਪਹਿਲਾਂ ਦੱਸਣ ਵੀ
1: ਅੱਛਾ
0: ਹੈ ਨਾ,
1: ਹਾਂ ਕਿ ਹਾਂ ਮੈਚ ਤੇ ਸੈਟਅਪ ਕਰਨ ਨਾ,
0: ਹਾਂ
1: ਅਸੀਂ ਤਿਆਰ।
0: ਤੇ ਆਪਾਂ ਅਸੀਂ ਤਿਆਰ ਹਾਂ, ਅਸੀਂ ਵੇਖੋ ਅਸੀਂ ਭਾਵੇਂ ਔਖੇ ਹੋ ਕੇ ਟਾਈਮ ਕੱਢੀਏ,
1: ਹਾਂ ਅਸੀਂ ਅਸੀਂ ਆਉਂਦੇ ਰਾਜ ਬੈਟ ਲਿਆਵਾਂਗੇ,
0: ਹਾਂ
1: ਸਹੀ ਕਿ ਨਹੀਂ, ਬੈਟਿੰਗ ਕਰਕੇ ਚਲ ਜਾਵਾਂਗੇ,
0: ਸਹੀ ਕਿ ਨਹੀਂ, ਪ੍ਰੋਪਰ ਪ੍ਰੋਪਰ, ਹਾਂ ਮਤਲਬ ਕਹੋਗੇ ਤਾਂ ਹਾਰ ਵੀ ਜਾਵਾਂਗੇ,
1: ਹਾਂ ਬਹੁਤ ਵੱਡੇ ਦਿਲ ਹੈ ਜੀ ਸਾਡਾ,
0: ਕੋਈ ਟੈਨਸ਼ਨ ਨਹੀਂ ਲੈਣੀ,
1: ਨਾਟ ਅ ਬਿਗ ਡੀਲ।
0: ਸੁਖਿੰਦਰ ਭੈਣ ਜੀ ਕਹਿੰਦੇ ਫਰਾਈਡੇ ਦਾ ਮਜ਼ਾ ਆ ਗਿਆ, ਗਾਣੇ ਬਹੁਤ ਵਧੀਆ ਸੀ, ਥੈਂਕਸ ਵੀਰ ਜੀ, ਥੈਂਕ ਯੂ। ਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਚਿਹਰਿਆਂ ਉੱਤੇ ਸਭ ਦੇ ਹਾਸੇ ਹੋਵੇ, ਲੜਾਈ ਕਾਰਨ ਨਾ ਬਣਦਾ ਕੋਈ ਤਮਾਸ਼ਾ ਹੋਵੇ, ਚਿਹਰਿਆਂ ਉੱਤੇ ਸਭ ਦੇ ਹਾਸਾ ਹੋਵੇ, ਲੜਾਈ ਕਾਰਨ ਨਾ ਬਣਦਾ ਤਮਾਸ਼ਾ ਹੋਵੇ, ਪੁਰਾਣੀ ਕਿਸੇ ਗੱਲ ਦਾ ਨਾ ਕੋਈ ਖੁਲਾਸਾ ਹੋਵੇ, ਗੱਲਾਂ ਗੱਲਾਂ 'ਚ ਨਾ ਚੱਲਦਾ ਗੰਡਾਸਾ ਹੋਵੇ, ਮੂੰਹ 'ਤੇ ਬੋਲ 'ਤੇ ਬੋਲਾਂ ਵਿੱਚ ਘੁਲਦਾ ਪਤਾਸਾ ਹੋਵੇ, ਫਿਰ ਖਿੜਿਆ ਖਿੜਿਆ ਜਾਪਦਾ ਵੀ ਚਾਰਾ ਪਾਸਾ ਹੋਵੇ। ਕਹਿੰਦਾ ਘੁੰਮਣ, ਜੇਕਰ ਕਰਮ ਧਰਮ ਕਮਾਉਂਦੇ ਰਹੋਗੇ ਸੱਚਾ, ਫਿਰ ਕਿਸੇ ਵੀ ਗੱਲ ਦਾ ਨਾ ਲੋਕ ਪਰਲੋਕ ਵਿੱਚ ਨਿਰਾਸ਼ਾ ਹੋਵੇ, ਖੁਸ਼ੀਆਂ ਖੇੜਿਆਂ ਦਾ ਸਭ ਦੇ ਘਰਾਂ ਵਿੱਚ ਵਾਸਾ ਹੋਵੇ। ਕਹਿੰਦਾ ਘੁੰਮਣ, ਕਹਿ ਘੁੰਮਣ ਯਾਰ ਕਿ ਦੋ ਵਾਰੀ ਕਹਿ ਗਿਆ, ਕਹਿੰਦਾ ਘੁੰਮਣ ਬਸ ਚਿਹਰਿਆਂ ਉੱਤੇ ਸਾਰਿਆਂ ਦੇ ਹੀ ਬੇਸ਼ੁਮਾਰ ਹਾਸਾ ਹੋਵੇ। ਸੁਖਦੀਪ ਸਿੰਘ ਘੁੰਮਣ,
1: ਵਾਹ
0: ਡੀ ਜੇ ਦੇ ਬਹੁਤ ਸੋਹਣੇ ਗੀਤ।

0: ਤੇ ਡੀਜੇ ਕਹਿੰਦੇ ਅੱਤ ਸਿਰਾ ਕੋਕਾ ਤੇ ਮੈਂ ਬਸ ਚਲਾਉਣ ਡਿਆ ਤੇ ਮੈਨੂੰ ਕਹਿੰਦੇ ਵੀ ਲੱਗਾ ਮੈਂ ਟਰੈਕਟਰ ਲੈ ਮੇਰੇ ਵੱਲ ਨੂੰ ਜਾਣ ਡਿਆ ਵਾ ਉਤੋਂ ਮੌਸਮ ਬੜਾ ਘੈਂਟ ਆ
1: ਮੌਸਮ ਵਧੀਆ ਅਸੀਂ ਆਹੀ ਸਲਾਹ ਕਰਦੇ ਕਿਸੇ ਤਰੀਕੇ ਸਟੂਡੀਓ ਚ ਧੁੱਪ ਆ ਜਾਵੇ ਤਾਂ ਗੁੱਡ ਹੋ ਜਾਵੇ ਕੰਮ
0: ਮੌਸਮ ਬੜਾ
1: ਮੌਸਮ ਹੈ ਬੜਾ ਕਾਤਲ
0: ਮਨਜਿੰਦਰ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਸੁਖਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੇ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਸਾਰਿਆਂ ਦੇ ਲਈ ਤੇ ਗਾਣਿਆਂ ਵਾਲਾ ਤੇ ਕਹਿੰਦੇ ਅੱਜ ਸਿਰਾ ਹੀ ਹੋ ਗਿਆ ਤੇ ਕੌਣ ਕਹਿੰਦੇ ਨੇ ਕਹਿੰਦੇ ਨੇ ਜਤਿੰਦਰ ਸ਼ਾਹ ਜੀ
1: ਵਾਹ
0: ਸਾਕਸ਼ਾਤ
1: ਖੁਦ
0: ਸੁਨਾ ਹੈ ਤੁਮ ਇਲਾਇਚੀ ਮੂੰਹ ਸੇ ਤੋੜ ਕਰ ਡਾਲਤੀ
1: ਬੱਲੇ
0: ਵਾਹ
1: ਅੱਛਾ ਪਰ ਦੇਖੋ ਇਹ ਸ਼ੇਰ ਵੀ ਨਾ ਮਤਲਬ ਸਿਚੁਏਸ਼ਨਲ ਹੁੰਦਾ ਤੁਸੀਂ ਕਿਤੇ ਕਿਸੇ ਚਾਹ ਲੈਣ ਇਸ ਤਰ੍ਹਾਂ ਦੀ ਗੱਲ ਨਹੀਂ ਕਹਿ ਸਕਦੇ ਫੇਰ ਤਾਂ ਕੰਮ ਔਖਾ ਹੀ ਆ ਸ਼ੇਰ ਹੀ ਦੇਖ ਕੇ ਬੋਲਣ ਵਾਲੀ ਚੀਜ਼
0: ਥੈਂਕ ਯੂ ਅਮਰੀਤ ਜੀ ਧੰਨਵਾਦ ਤੁਹਾਡਾ ਤੇ ਅਮਨਦੀਪ ਬਰਾੜ ਜੀ ਕਹਿੰਦੇ ਕਿ ਸਨਸ਼ਾਈਨ ਕੋਸਟ ਤੋਂ ਟਰੱਕ ਭਰ ਕੇ ਸਤਿ ਸ਼੍ਰੀ ਅਕਾਲ ਦਵਾਉਣ ਦੇ ਲਈ ਬਾਕੀ ਮੈਸੇਜ ਆਪਾਂ ਰੱਖਦੇ ਹਾਂ ਇੱਕ ਸਾਈਡ ਦੇ ਉੱਤੇ ਤੇ ਆਪਾਂ ਤੋਰੀਏ ਪ੍ਰੋਗਰਾਮ ਨੂੰ ਅੱਗੇ ਤੇ ਅੱਜ ਦੇ ਸਾਡੇ ਪਹਿਲੇ ਆਪਾਂ ਅਸੀਸ ਨੂੰ ਪਹਿਲਾਂ ਵੇਲੇ ਕਰਦੇ ਸੀ ਇਹ ਲੇਟ ਉੱਠੀ ਹੈ ਭਲਾ ਅੱਜ ਪਹਿਲਾਂ ਨਹੀਂ ਨਾ ਆਈ
1: ਹਾਂ ਪਹਿਲਾਂ ਨਹੀਂ ਆਈ
0: ਹੈ ਇਹ ਕੋਈ ਗੱਲ ਹੋਈ ਭਲਾ
1: ਉਹ ਫਿਰ ਤਿਆਰੀ ਸ਼ਿਆਰੀ ਹੈ ਨਾ ਵਿਆਹ ਦੀ ਕੱਲ੍ਹ ਰਾਤ ਫਿਰ ਲੇਟ ਤਿਆਰੀ ਸ਼ੁਰੂ ਕਰਦੇ ਰਹੇ ਹੋਣੇ ਆ ਲੇਟ ਉੱਠੇ ਹੋਣੇ
0: ਇਹਦਾ ਮਤਲਬ ਲੇਜ਼ੀ ਹੋ ਗਈ ਹੈ
1: ਲੇਜ਼ੀ ਹੋ ਗਈ
0: ਓਹੋ
1: ਮਾਈ ਕਾਈਂਡ ਆਫ ਪੀਪਲ ਹੋ ਗਈ
0: ਹੈਲੋ ਅਸੀਸ ਲੇਜ਼ੀ ਹੋ ਗਏ ਹੋ ਤੁਸੀਂ ਤਾਂ ਹਾਂ ਤੁਸੀਂ ਤਾਂ ਬੜੇ ਟਾਈਮ ਨਾਲ ਉੱਠ ਪੈਂਦੇ ਹੁੰਦੇ ਪੁੱਤ ਅੱਜ ਕੀ ਗੱਲ ਹੋ ਗਈ ਲੇਟ ਸੁੱਤੇ ਸੀ ਕੱਲ
1: ਦੇਖੋ ਬੱਚਾ ਸਿਖਾ ਰਿਹਾ ਟਿਕਟ ਕਿ ਪਹਿਲੇ ਸਤਿ ਸ਼੍ਰੀ ਅਕਾਲ ਤੇ ਬੋਲੋ ਹਾਲ ਚਾਲ ਤੇ ਪੁੱਛੋ
0: ਬੱਚਾ ਇਹ ਵੀ ਸਿਖਾ ਰਿਹਾ ਨਾ ਵੀ ਗੱਲ ਡੀਰੇਲ ਕਿੱਦਾਂ ਕਰਦੀ ਆ
1: ਇਹ ਤਾਂ ਇਹਨਾਂ ਦੀ ਜਨਰੇਸ਼ਨ ਨੂੰ ਬਹੁਤ ਵਧੀਆ ਆਉਂਦਾ
0: ਹਾਂਜੀ
2: ਕੱਲ ਅਸੀਂ ਡੀਐਫ ਗਏ ਸੀ ਨੜੇ ਅਸੀਂ ਗਏ ਸੀ ਆਈਕਿਆ
0: ਤੁਸੀਂ ਥੱਕੇ ਆਏ ਹੋ ਚੰਗਾ ਕੀਤਾ ਤੁਸੀਂ ਰੈਸਟ ਕਰ ਲਈ
1: ਨਹੀਂ ਜ਼ਰੂਰੀ
0: ਹੋਰ ਕੀ ਲਿਆਂਦਾ ਫਿਰ ਕੱਲ
2: ਮੇਰੇ ਦੋ ਚੀਜ਼ਾਂ ਲੈ ਕੇ ਆਏ
0: ਇੰਨਾ ਕੁਛ
1: ਯੂ ਸਲੇ ਗਰਲ ਵੈਰੀ ਗੁਡ
2: ਤੇ ਮੰਮਾ ਮੇਰੇ ਮੰਮਾ ਦੀ ਵੀਰੇ ਨੇ ਤੇ ਮੇਰੇ ਪਾਪਾ ਨੇ
1: ਮੇਰੇ
2: ਕੋਲ ਤਾਂ ਹੈਗੇ ਸੀ ਚੀਜ਼ਾਂ ਹਨੀਆ ਮੈਨੂੰ ਹੋਰ ਚੀਜ਼ਾਂ ਲੈ ਥੋੜੀਆਂ ਜੇ ਬਟ ਮੋਸਟ ਕਿਹਨੇ ਲਈ ਅਸੀਂ ਚੀਜ਼ਾਂ ਵੀਰੇ ਲਈ
0: ਵੀਰੇ ਚਲੋ ਬਰਥਡੇ ਸੀ ਨਾ ਉਹਦਾ
2: ਪਾਪਾ
0: ਪੁੱਤ ਤਾਂ ਨੀ ਨਾ ਲੈਂਦੇ ਪਾਪੇ ਵੱਧਦੇ ਨੀ ਨਾ ਉਹਨਾਂ ਨੂੰ ਪਹਿਲੀਆਂ ਵੀ ਆ ਜਾਂਦੀਆਂ ਤੇ ਤੁਸੀਂ ਫਿਰ ਜਿੱਦਾਂ ਵੱਡੇ ਹੋਈ ਜਾਂਦੇ ਵੀਰਾ ਵੱਡਾ ਹੋਈ ਜਾਂਦਾ ਤੇ ਫਿਰ ਉਹ ਹਰ ਸਾਲ ਨਵੀਆਂ ਲੈਣੀਆਂ ਪੈਂਦੀਆਂ ਨਾ ਤੇ ਪਾਪੇ ਤਾਂ ਉੱਡੇ ਹੀ ਰਹਿੰਦੇ ਆ
2: ਅਸੀਂ ਇੱਕ ਤੁਹਾਨੂੰ ਪਤਾ ਅਸੀਂ ਇੱਕ ਨਵਾਂ ਸੂਟ ਕੇਸ ਵੀ ਲੈ ਕੇ ਆਏ
0: ਫਿਰ ਜਾਓਗੇ ਘੁੰਮਣ
1: ਪ੍ਰੋਗਰਾਮ ਹੈ
2: ਤੇ ਮੈਨੂੰ ਬਹੁਤ ਵਧੀਆ ਲੱਗਦਾ
0: ਓਏ
1: ਟਰੈਵਲ ਚੰਗਾ ਲੱਗਦਾ ਤੁਹਾਨੂੰ
0: ਘੁੰਮਣਾ ਵਧੀਆ ਲੱਗਦਾ
2: ਯੈਸ ਹੁਣ ਅਸੀਂ ਸਾਡੇ ਕੋਲ ਹੋਰ ਇੱਕ ਹੋਰ ਸੂਟ ਕੇਸ ਹੈ ਸਾਡੇ ਕੋਲ ਹੈਗੇ ਸੀ।

0: ਅਸੀਂ ਸੱਡੂ ਲੱਗਿਆ ਵੀ ਅਸੀਂ ਖੋਲ ਲੈ ਲਈ ਫਿਰ ਸਾਨੂੰ ਇੱਕ ਸਾਨੂੰ ਪਤਾ ਜਿਵੇਂ ਮਰੂਨ ਕਲਰ ਹੁੰਦਾ ਹੈ
1: ਨਾਈਸ ਹੁੰਦਾ
0: ਉਹ ਗ੍ਰੀਨ ਆ ਬਟ ਉਹ ਗ੍ਰੀਨਿਸ਼ ਮਰੂਨ ਹੈ
2: ਓ ਨਾਈਸ ਯਾਰ ਗ੍ਰੇਟ ਕਲਰ
1: ਵੈਰੀ ਨਾਈਸ ਤੁਹਾਨੂੰ ਪਤਾ ਮੇਰਾ ਨਾ ਬੜੇ ਜੀ ਕਰਦਾ ਹੁੰਦਾ ਵੀ ਜਦੋਂ ਆਪਾਂ ਟੈਚੀ ਤੇ ਚੜ ਕੇ ਫਲਾਈ ਕਰ ਸਕੀਏ ਜਿੱਦਾਂ ਜਹਾਜ਼ ਦੀ ਨਾ ਲੋੜ ਪਵੇ ਸਾਨੂੰ ਹਨਾ ਆਪਾਂ ਕੱਲਾ ਟੈਚੀ ਲਈਏ ਤੇ ਕੱਲਾ ਟੈਚੀ ਲੈ ਕੇ ਹੀ ਆਪਾਂ ਉੱਡ ਕੇ ਤੇ ਜਾ ਸਕਦੇ ਹੋਈਏ
2: ਆ ਗਈ ਹੋਈ ਇਦਾਂ ਦੀ ਫਲਾਈਟ
0: ਪਲੇਨ ਤੇ ਜਾਣਾ ਪਊ ਸਾਨੂੰ
1: ਨਹੀਂ ਪਰ ਉਹ ਤੇ ਇੱਕ ਪਲੇਨ ਤੇ ਹੋਰ ਜਾਣਾ ਹੁੰਦਾ ਨਾ ਵੀ ਕੱਲੇ ਇੱਕ ਟੈਚੀ ਹੁੰਦਾ ਜਿਹਦੇ ਉੱਤੇ ਨਾ ਉੱਡ ਕੇ ਤੇ ਜਿੱਥੇ ਜਾਣਾ ਚੱਲ ਜਾਈਦਾ
2: ਉਹ ਪਰ ਹੁੰਦਾ ਸ਼ਾਰਟ ਡਿਸਟੈਂਸ ਜਿਸਾ ਤੁਸੀਂ ਕੱਲ ਗਏ ਹੋ DFO ਹਨਾ ਤੇ ਜੇ ਤੁਹਾਡੇ ਕੋਲ ਟੈਚੀ ਹੁੰਦਾ ਉਹ ਵਾਲਾ ਤੇ ਤੁਸੀਂ ਫਿਰ ਫਲਾਈ ਕਰਕੇ ਵੀ ਜਾ ਸਕਦੇ ਸੀਗੇ ਪਤਾ ਤੁਹਾਨੂੰ
1: ਹਾਂ
2: ਆਇਆ ਹੋਇਆ ਅੰਕਲ ਰੇਡੀਓ ਤੇ ਸਵੇਰੇ ਇਦਾਂ ਹੀ ਆਉਂਦੇ ਹੋ ਟੈਚੀ ਤੇ ਫਲਾਈ ਕਰਕੇ ਆਉਂਦੇ ਆ
1: ਤੁਸੀਂ ਟੈਚੀ ਜਿੱਦਾਂ ਟੈਚੀ ਦੇ ਉੱਤੇ ਲੋਕ ਤੁਹਾਡੇ ਕੋਡ ਹੈਗਾ ਨਾ ਟੈਚੀ ਤੇ ਤੁਸੀਂ ਹੁਣ ਜਦੋਂ ਪੋਲ ਕੱਟੋਗੇ ਤੁਸੀਂ ਉਹਦੇ ਤੇ 1674 ਡਾਇਲ ਕਰਕੇ ਤੇ ਉੱਤੇ ਬਹਿ ਜਾਓ ਜੇ ਤੁਸੀਂ ਉਹਦੇ ਉੱਤੇ ਭਰਿਆ 6-7 ਤੇ ਫਿਰ ਉਹਨੇ ਕਿਤੇ ਨੀ ਜਾਣਾ ਫਿਰ ਉਹਨੇ ਉੱਥੇ ਘਰੇ ਕਰੀ ਜਾਣਾ
2: 6-7
1: ਤੁਸੀਂ ਅੱਜ ਫਿਰ ਨਾ ਟੈਚੀ ਤੇ ਬਹਿ ਕੇ ਤੇ ਆ ਜਾਓ ਠੀਕ ਆ
0: ਇੰਡੀਆ ਜਾਵਾਂਗੇ ਅਸੀਂ
1: ਤਾਂ ਇੰਡੀਆ ਦਾ ਫਿਰ ਕੋਡ ਤੁਹਾਨੂੰ ਪਤਾ
2: ਕੋਡ ਪਤਾ ਹੋਣਾ ਚਾਹੀਦਾ ਨਾ
1: ਨੋਹੋ ਇੰਡੀਆ ਦਾ ਕੋਡ ਪਤਾ ਕਰੋ ਨਾ ਜਿੱਥੇ ਜਾਣਾ ਹੁੰਦਾ ਨਾ ਉਹਨਾਂ ਨੂੰ ਪਹਿਲਾਂ ਪੁੱਛੀਦਾ ਵਾ ਵੀ ਤੁਸੀਂ ਆਪਣਾ ਕੋਡ ਦੱਸੋ ਤੇ ਉਹ ਕੋਡ ਟੈਚੀ ਚ ਭਰ ਦੇਈਦਾ
2: ਹਾਂ ਜਿੱਦਾਂ ਫੋਨ ਤੇ ਨਹੀਂ ਆਉਂਦੇ OTP ਉਦਾਂ ਹੀ ਹੈ ਸੇਮ
1: ਆਪਾਂ
2: ਨਾ ਵੀਡੀਓ ਬਣਾ ਕੇ
1: ਭੇਜਾਂਗੇ
2: ਤੁਹਾਨੂੰ
1: ਪਤਾ ਨੀ ਲੱਗਦਾ ਡ੍ਰੀਮ ਚ ਫਲਾਈ ਕਰੀਦਾ ਵਾ
2: ਓਕੇ ਓਕੇ ਅੱਛਾ ਫਿਰ ਮੈਂ ਵੀ ਉਸੇ ਡ੍ਰੀਮ ਚ ਸੀ ਨਾ ਤਾਂ ਕਰਕੇ ਮੈਂ ਆਪਣੀ ਡ੍ਰੀਮ ਚ ਹੁੰਦਾ ਮੈਨੂੰ ਪਤਾ ਲੱਗ ਜਾਂਦਾ ਕਿ ਡ੍ਰੀਮ ਸੀਗੀ ਮੈਂ ਇਹਨਾਂ ਦੀ ਡ੍ਰੀਮ ਚ ਸੀ ਨਾ ਇਹ ਐਵੇਂ ਫਿਰ ਪਤਾ ਨੀ ਟੈਚ ਦੇ ਬਿਠਾਏ ਕਿਤੇ ਕਿਤੇ ਲੈ ਜਾਂਦੇ ਆ
1: ਤੁਹਾਨੂੰ ਡ੍ਰੀਮ ਆਇਆ ਕੋਈ ਨਹੀਂ ਆ ਲੈ ਇਹ ਤਾਂ ਮਤਲਬ
0: ਮੈਂ ਤਾਂ ਪਲੇਨ ਤੇ ਹੀ ਜਾਊਂ
1: ਪਲੇਨ ਤੇ ਜਾਓਗੇ ਓਕੇ ਚਲੋ ਠੀਕ ਹੈ ਫਿਰ ਬੋਲੀ ਸੁਣਾ ਜਾਓ ਜਾਣ ਤੋਂ ਪਹਿਲਾਂ
2: ਸਹੀ ਗੱਲ ਹੈ
0: ਮੈਂ ਅੱਜ ਨਹੀਂ ਜਾਣਾ ਬਈ
1: ਅੱਛਾ
2: ਕਦੋਂ ਜਾਣਾ
0: ਹੈ ਨਹੀਂ ਤਾਂ ਮੈਂ ਸਕੂਲ ਹੀ ਮਿਸ ਕਰ ਦੂੰ
1: ਅੱਛਾ ਓਕੇ ਓਕੇ ਓਕੇ
2: ਸਕੂਲ ਵੀ ਹੈ ਨਾ ਜ਼ਰੂਰੀ ਹੈ ਬਈ
1: ਚਲੋ ਫਿਰ ਤੁਸੀਂ ਸੁਣਾ ਦਿਓ ਤੇ ਇੱਧਰ ਆਪਾਂ ਰੋਨਾਲਡੋ ਅੰਕਲ ਨੇ ਕਹਿੰਦੇ ਗੋਲ ਕਰਤਾ ਜੇ ਸੁਣਾ ਦਿਓ ਦੋ
2: ਹਾਏ ਰੋਨਾਲਡੋ ਨਾ ਦੇ ਨਾਂ ਦੀ ਬੋਲੀ ਹੈ
0: ਹੈ ਮੈਂ ਦੋ ਮਿਕਸ ਗਾਣੇ ਸੁਣਾਉਂ
1: ਹਾਂਜੀ
2: ਮਿਕਸ ਗਾਣੇ
1: ਹਾਂਜੀ ਹਾਂਜੀ ਹਾਂਜੀ
2: ਲਿਓ ਜੀ ਲਿਓ
0: ਗੱਡੀ ਲੈ ਕੇ ਵੋ ਰਸਤੇ ਪਰ ਵੋ ਸੜਕ ਪੇ ਉਹ ਇੱਕ ਮੋੜ ਆ ਮੈਂ ਉੱਥੇ ਦਿਲ ਛੋੜ ਆਇਆ ਮੈਂ ਉੱਥੇ ਦਿਲ ਛੋੜ ਆਇਆ ਕਬ ਗੁਜ਼ਰਾ ਅੰਮ੍ਰਿਤਸਰ ਕਬ ਜਾਣੇ ਲਾਹੌਰ ਆਇਆ ਮੈਂ ਉੱਥੇ ਦਿਲ ਛੋੜ ਆਇਆ ਮੈਂ ਉੱਥੇ ਦਿਲ ਛੋੜ ਆਇਆ
2: ਵਾਹ
0: ਆਈ ਮਸਕਾਰਾ ਅੱਖੀਆਂ ਲਗਾਈ ਰੱਖਣਾ ਕਿਸਮਿਸ ਯਾਰਾ ਲੈ ਆਈ ਮਸਕਾਰਾ ਅੱਖੀਆਂ ਲਗਾਈ ਰੱਖਣਾ ਮੇਰੀ ਜਾਨ ਮੇਰੀ ਹਾਂ ਮੇਰੇ ਨਾਲ ਨਾ ਰਹਿਣਾ ਤੇਰੀ ਜਮ ਮੇਰੀ ਹਾਂ ਮੇਰੇ ਸਾਥ ਸਾਥ ਰਹਿਣਾ ਅੱਖੀਆਂ ਲਗਾਈ ਰੱਖਣਾ
1: ਬਹੁਤ ਇੰਟੈਲੀਜੈਂਟ ਹੋ ਸੀਸ ਨਿਆਣੇ ਤੇ ਮੈਂ ਨਾ ਕਮਾਲ ਹੀ ਕਰੀ ਜਾਂਦੇ ਬਚਪਨ ਹੋਵੇ ਤੇ ਇਹੋ ਜਿਹਾ ਪਤਾ ਬੰਦਾ ਆਰਾਮ ਦੇ ਨਾਲ ਉੱਠੇ
2: ਚਿੱਲ
1: ਆਰਾਮ ਨਾਲ ਚਿੱਲ ਗਾਣੇ ਗੁਣੇ
2: ਕਿਸਮਿਸ ਯਾਰਾ ਸੁਣਾਇਆ ਤੇ ਫੇਰ ਬਾਅਦ ਚ ਹੁਣ ਅੱਗੇ ਦਾ ਏਜੰਡਾ ਕੀ ਹੈ ਬਈ ਹੁਣ ਅਗਲਾ ਏਜੰਡਾ ਕੀ ਹੈ ਬੱਚਾ ਤਾਂ ਕਹਿੰਦਾ ਹੁਣ ਹੋ ਗਿਆ ਬਈ ਕਾਲ ਵੀ ਹੋ ਗਈ ਹੁਣ ਦੱਸੋ ਕੀ
1: ਹੋ ਗਿਆ ਹੈਲੋ ਸਤਿ ਸ੍ਰੀ ਅਕਾਲ ਬਾਬ ਕੀ ਹਾਲ ਹੈ
0: ਸਤਿ ਸ੍ਰੀ ਅਕਾਲ
2: ਉਹ ਬੱਲੇ
1: ਕੀ ਹਾਲ ਹੈ
0: ਵਧੀਆ
1: ਵਾ ਆਵਾਜ਼ ਥੋੜੀ ਜੀ ਠੀਕ ਕਰੋ ਹਾਂ ਪਹਿਲਾਂ ਵਧੀਆ ਵਧੀਆ ਫੋਨ ਹਾਂ ਹੁਣ ਥੋੜੀ ਜੀ ਠੀਕ ਆ ਨਾ ਮੈਂ ਕ੍ਰਿਸ਼ਨਾ ਚਾਚਾ ਜੀ ਨੂੰ ਦੱਸਾਂ ਅਰਬਾਬ ਨੇ ਬਣਾ ਕੇ ਦਿੱਤਾ
2: ਉਹ ਬਿਊਟੀਫੁਲ ਵੈਰੀ ਗੁੱਡ ਨਾਈਸ ਆ ਕਿੰਨੀ ਟੈਲੈਂਟਡ ਆ ਵੈਰੀ ਗੁੱਡ ਵੈਰੀ ਗੁੱਡ
1: ਅਰਬਾਬ ਉਹ ਮੈਂ ਇੱਥੇ ਰੱਖ ਲਿਆ ਰੇਡੀਓ ਤੇ ਉਹ ਜਿਹੜਾ ਤੁਸੀਂ ਬਣਾ ਕੇ ਦਿੱਤਾ ਸੀ ਮੈਨੂੰ
2: ਵੈਰੀ ਗੁੱਡ ਅਰਬਾਬ
0: ਮੇਰੀ ਜਾ ਮੇਰੀ ਨਾ ਤੇਰੇ ਨਾਲ ਨਾਲ ਰਹਿਣਾ ਮੇਰੀ ਜਾ ਮੇਰੇ ਨਾ ਤੇਰੇ ਨਾਲ ਨਾਲ ਰਹਿਣਾ ਕ੍ਰਿਸਮਸ ਯਾਰਾ ਲਾਈ ਬਸ ਕਰ ਅੱਖੀਆਂ ਲੁਕਾਈ ਰੱਖਣਾ ਕ੍ਰਿਸਮਸ ਯਾਰਾ ਲਾਈ ਬਸ ਕਰ ਅੱਖੀਆਂ ਲੁਕਾਈ ਰੱਖਣਾ

0: Very good, very
1: ਫਿਨਿਸ਼ ਹੋ ਗਿਆ।
0: ਲੈ ਮੈਂ ਵੀ ਕਹਿੰਦਾ ਦੇਖੋ,
1: ਮੈਨੂੰ ਲੱਗਾ ਵੈਰੀ ਨਾਈਸ ਫੋਨ ਫੋਨ ਚ ਆਵਾਜ਼ ਆਉਣੋ।
0: ਬਿਊਟੀਫੁਲ ਰਬਾ, ਬਿਊਟੀਫੁਲ,
1: ਵੈਰੀ ਨਾਈਸ ਪੁੱਤੋ, ਥੈਂਕ ਯੂ
2: ਥੈਂਕ ਯੂ।
1: ਤੁਸੀਂ ਤੇ ਬਹੁਤ ਸੋਹਣਾ, ਤੁਸੀਂ ਤੇ ਕੁੜੀਆਂ ਨੇ ਨਾ ਵਾਟੀ ਕੱਢ ਛੜੇ ਤੁਸੀਂ।
0: ਹਾਂ ਕੁੜੀਆਂ ਹੁੰਦੀਆਂ ਨਾ ਸਮਾਰਟ, ਫਿਰ ਹੈ ਸਮਾਰਟ ਆ ਸਾਡੀ ਰਬਾਬ ਹੈ।
1: ਥੈਂਕ ਯੂ ਰਬਾਬ,
2: ਥੈਂਕ ਯੂ
1: ਥੈਂਕ ਯੂ। ਸਤਿ ਸ਼੍ਰੀ ਅਕਾਲ ਵੀ ਤੇ
3: ਪਰਦੇਸ ਵਿੱਚ ਸਮਝਾਉਂਗਾ ਕਿਵੇਂ।
4: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
3: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
3: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਚੋਰੀ ਨੇ ਬ੍ਰੇਨ ਰੋਟ ਕੀਤਾ।
7: ਗਿੱਪੀ ਗਰੇਵਾਲ, ਬਿੰਨੂ ਢਿੱਲੋਂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
8: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
6: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
5: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇ ਯੋਗਨਾ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596, ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au। ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
9: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਥੈਂਕ ਯੂ। ਤੇ ਇਧਰ ਮੈਚ ਇੱਕ ਇੱਕ ਤੇ ਹੋ ਗਿਆ ਬਰਾਬਰ ਕ੍ਰਿਸ਼ਨਾ ਜੀ।
0: ਅੱਛਾ,
1: ਹਾਂਜੀ, ਇੱਕ ਇੱਕ ਤੇ ਬਰਾਬਰ ਹੋ ਗਿਆ।
0: ਇੰਜੋਏ ਤੁਸੀਂ
1: ਤੇ ਆਪਾਂ ਰੋਨਾਲਡੋ ਦੀ ਗੱਲ ਕਰ ਰਹੇ ਹਾਂ, ਵੀ ਰੋਨਾਲਡੋ ਨੇ ਕਰਤਾ ਜੀ,
0: ਰੋਨਾਲਡੋ ਭਾਈ ਨੇ ਕਰਤਾ,
1: ਰੋਨਾਲਡੋ ਭਾਈ ਨੇ ਕਰਤਾ, ਪਰ ਇਸ ਟਾਈਮ ਦੇ ਉੱਤੇ ਮੈਂ ਮਾੜਾ ਜਿਹਾ ਵੇਖ ਰਿਹਾ ਵੀ ਕ੍ਰੋਏਸ਼ੀਆ ਇੰਨਾ ਕੁ ਅਗਰੈਸਿਵਲੀ ਖੇਡਣ ਡਿਆ ਨਾ, ਵੀ ਉਹਨਾਂ
0: ਕਰਨਗੇ ਮਤਲਬ
1: ਕਹਿ ਲਓ ਤੁਸੀਂ ਵੀ ਵੱਜ ਵੱਜ ਕੇ ਤੇ ਵਾਪਸ ਆਉਣ ਡੀਆਂ ਬੋਲਾਂ ਨੂੰ, ਤੇ ਉਹ ਤਾਂ ਕੀਪਰ ਹੀ ਉਹਨਾਂ ਦਾ ਜਿਹੜਾ ਬਚਾ ਗਿਆ, ਨਹੀਂ ਤੇ
0: ਪਰ ਅਗਲੇ ਦਾ ਕੰਮ ਵੀ ਤਾਂ ਇਹੀ ਹੈ, ਤੁਸੀਂ ਵੀ ਤਾਂ ਦੇਖੋ ਅਗਲਾ ਘਰੋਂ ਕੀਪਿੰਗ ਕਰਨਾ ਹੈ, ਇਹੀ ਤਾਂ ਕਰਨਾ ਹੈ, ਇਹ ਵੀ ਤਾਂ ਦੇਖੋ।
1: ਇਹ ਵੀ ਗੱਲ ਸਹੀ,
0: ਕੀਪਰ ਦੀ ਇਸ ਗੱਲੋਂ ਵਿਚਾਰੇ ਦੀ ਨਾ ਵੈਲਿਊ ਚ ਨਹੀਂ ਪੈਂਦੀ, ਲੋਕ ਹੈਰਾਨ ਯਾਰ ਵੈਰੀ ਗੁੱਡ ਇਹਨੇ ਗੋਲ ਰੋਕਦਾ ਤੇ ਇਸ ਕੰਮ ਨੂੰ ਹੀ ਤਾਂ
1: ਨਹੀਂ, ਪਰ ਉਹਨਾਂ ਦੀ ਉਹ ਹੁੰਦੀ ਹੈ ਨਾ ਵੀ ਕਿਸੇ ਵੇਲੇ ਗਲਤੀ ਵੀ ਹੋ ਸਕਦੀ ਆ, ਸੱਜੋ ਖੱਬੇ ਖੱਬੇ
0: ਔਖਾ ਸਕਿੱਲ
1: ਹੈਗਾ, ਤੇ ਬਹੁਤ ਔਖਾ ਨੀ ਬਹੁਤ ਔਖਾ ਆ ਤੇ। ਹਾਂਜੀ ਭੈਣ ਜੀ ਤੁਸੀਂ ਆਉਂਦੇ ਹੋ, ਰੂਬੀ ਭੈਣ ਜੀ ਸਤਿ ਸ਼੍ਰੀ ਅਕਾਲ। ਨਹੀਂ ਗੁੱਡ
2: ਅੱਜ ਫਿਰ ਐਕਚੁਅਲੀ ਪੈਨਲਟੀ ਤੋਂ ਸਕੋਰ ਕਰਨ ਤੋਂ ਪਹਿਲਾਂ ਇੱਕ ਗੋਲ ਹੋਰ ਕਰ ਗਿਆ ਸੀ, ਫੀਲਡ ਗੋਲ ਬਟ ਉਹ ਆਫਸਾਈਡ ਸੀਗਾ।
1: ਓਹ ਇਸ ਵਾਰੀ ਆਫਸਾਈਡ ਬਹੁਤ ਹੁੰਦੇ
2: ਆ, ਆਫਸਾਈਡ ਸੀ, ਆਫਸਾਈਡ ਹੋ ਗਿਆ ਤੇ ਉਸ ਤੋਂ ਬਾਅਦ ਫੇਰ ਪੈਨਲਟੀ ਨਾਲ ਕੀਤਾ ਸਕੋਰ,
1: ਫੇਰ ਦੁਬਾਰਾ ਹੋ ਗਿਆ। ਜੀ ਜੀ ਜੀ ਨਹੀਂ ਚਲੋ ਅੱਜ ਫਿਰ ਰੋਟੀ ਬਾਹਰੋਂ ਮੰਗਾ ਰਹੇ ਹੋ?
0: ਉਹਨਾਂ ਨੇ ਸਿੱਧੇ ਤਲਦਾ ਤਲਦਾ ਜਿਹਾ ਸਵਾਲ ਵੀ ਇਹੀ ਪੁੱਛਿਆ, ਬੰਦਾ ਹਾਲ ਚਾਲ ਪੁੱਛੇ, ਕੋਈ ਇਹ ਪੁੱਛੇ ਕਿ ਹਾਂਜੀ ਕੀ ਪ੍ਰੋਗਰਾਮ ਹੈ ਵੀਕਡ ਦਾ, ਰੋਟੀ ਦਾ ਕੀ ਪ੍ਰੋਗਰਾਮ ਹੈ ਭਾਈ?
2: ਕ੍ਰਿਸ਼ਨਾ
0: ਜੀ ਨੂੰ ਫਿਰ ਹਾਂ ਇਹ ਹੋ ਸਕਦੀ ਹੈ ਗੱਲ,
2: ਸਾਡੇ ਘਰ ਰੋਟੀ ਕੌਣ ਬਣਾਉਗਾ?
0: ਅੱਛਾ
1: ਨਹੀਂ ਨਹੀਂ ਮਤਲਬ ਮੇਰੇ ਕਹਿੰਦਾ ਮਤਲਬ ਅੱਜ ਮੈਚ ਮੂਚ ਚੱਲਣ ਡਿਆ ਵਾ,
0: ਮਤਲਬ
1: ਬੱਚੇ ਨੇ ਧੱਕੇ ਨਾ ਬਹਾ ਲਿਆ ਕੋਲ, ਮੰਮੀ ਵੀ ਤੂੰ ਮੇਰੇ ਨਾਲ ਮੈਚ ਬਹਿ ਕੇ ਵੇਖ ਤੇ ਫਿਰ ਬਾਹਰੋਂ ਮੰਗਾ ਲੋ ਵਿੱਚ।
0: ਹਾਂ ਠੀਕ ਹੈ ਨਾਲੇ ਹਨਾ ਵੀਕਐਂਡ ਆਇਆ,
2: ਤੁਹਾਨੂੰ ਪਤਾ ਤਾਂ ਹੈ, ਮੈਂ ਕਿਹਾ ਪੈਸੇ ਵੀ ਤੁਹਾਨੂੰ ਪਤਾ ਹੈ ਵੀ ਗੈਵਨ ਬਾਰ ਅਸੀਂ ਬਣਾਉਂਦੇ ਨਾ ਰੋਟੀਆਂ ਛੁੱਟੀਆਂ ਚ।
0: ਅੱਛਾ
1: ਹਾਂ ਸਹੀ ਗੱਲ ਹੈ,
0: ਵਾਹ ਬਈ ਵਾਹ, ਆ ਰੀਲੀ ਹੋ ਮੇਰੇ ਮੰਮੀ ਨਹੀਂ ਸੁਣ ਰਹੇ।
1: ਹਾਂਜੀ ਬਹੁਤ ਮੁਸ਼ਕਿਲ ਹੋ ਜਾਣੀ, ਆਮ ਹੀ ਮੰਮੀਆਂ ਨੂੰ ਮੁਸ਼ਕਿਲ ਹੋ
0: ਜਾਣੀ
1: ਜੇ ਕਿਤੇ ਗੱਲਾਂ ਕਰਨ ਲਈ ਮੋਰਾਂ ਦੀ ਬਾਹਾਂ ਬੂਹਾਂ ਦੀ ਲੋੜ ਪੈਂਦੀ ਨਾ,
0: ਹਾਂ ਫੇਰ ਔਖਾ ਹੋਣਾ ਸੀ ਬੀਬੀਆਂ ਦਾ ਹਨਾ,
1: ਉਹ ਦੁਨੀਆਂ ਤੋਂ ਬੜੀਆਂ ਗੱਲਾਂ ਖਤਮ ਹੋ ਜਾਣੀਆਂ।
0: You are right.
1: ਬੜਾ ਔਖਾ ਸੀ,
0: ਮੈਂ ਤੁਹਾਨੂੰ ਕਹਿਣਾ ਤੁਹਾਡੀ ਫਿਲਾਸਫੀ ਹਾਏ ਲਾ,
1: ਰੱਬ ਬੜਾ ਡਾਡਾ
0: ਡਾਡਾ। ਹਾਂਜੀ ਹਾਂਜੀ ਹਾਂਜੀ
1: ਉਹਨੇ ਗੱਲਾਂ ਕਰਨ ਵਾਲੇ ਜਿਹੜੇ ਅੰਗ ਆ ਨਾ ਉਹਨੇ ਬੜੇ ਪ੍ਰੋਟੈਕਟ ਕਰਕੇ ਰੱਖੇ।
0: ਹਾਂਜੀ
2: ਸਹੀ ਗੱਲ ਆ, ਅੰਦਰ ਹੀ ਰਹਿੰਦੇ ਨੇ,
1: ਅੰਦਰ ਹੀ ਰਹਿੰਦੇ ਤੇ ਵੇਖੋ ਰਹਿੰਦੇ ਵੀ, ਜਿੱਦਾਂ ਅੱਜ ਕੱਲ AI ਨਾ, AI ਦੇ ਜਿਹੜੇ ਉਹ ਲੱਗ ਰਹੇ ਵੱਡੇ ਵੱਡੇ
0: ਡਾਟਾ ਸੈਂਟਰ
1: ਤੇ ਵੇਖੋ ਉਹਨਾਂ ਨੂੰ ਜਿੱਦਾਂ ਇੱਕ ਹੋਰ ਗੋਲ ਕ੍ਰੋਏਸ਼ੀਆ ਨੇ ਕਰਤਾ ਗੋਲ,
0: ਅੱਛਾ
2: ਨਹੀਂ ਹੋਇਆ,
1: ਆਫਸਾਈਡ ਸੀਗਾ,
0: ਮੈਨੂੰ ਲੱਗਦਾ ਸਾਡਾ ਲਾਈਫ ਵਾਲਾ ਬੈਗ
1: ਚ ਅਸੀਂ ਆਪਣੀ ਗੱਲ ਵੀ ਖਰਾਬ ਕੀਤੀ, ਇਹਨਾਂ ਨੇ ਗੋਲ ਵੀ ਨੀ ਕੀਤਾ ਨਖਾਫਣਿਆਂ ਨੇ। ਹੈ ਨਹੀਂ ਹਲੇ ਚੈੱਕ ਕਰਕੇ ਦੱਸਣਗੇ, ਹਾਂ ਨਹੀਂ ਅੱਗੇ ਨੰਗਾ,
0: ਚਲੋ ਕੋਈ ਨੀਡਸ
1: ਹੋ ਗਿਆ। ਤੇ ਅੱਛਾ ਉਹ ਜਿੱਦਾਂ ਡਾਟਾ ਸੈਂਟਰ ਜਿਹੜੇ ਆ ਉਹ ਰੱਖਦੇ ਨੀ ਪਾਣੀ ਦੇ ਵਿੱਚ,
0: ਹਾਂ ਪਾਣੀ ਦੀ ਬਹੁਤ ਲੋੜ ਹੁੰਦੀ ਹੈ,
1: ਇਹ ਵੇਲੋ ਇਹ ਵੀ ਜ਼ਬਾਨ ਵੀ ਸਾਡੀ ਵੇਲੋ ਪਾਣੀ ਚ ਰੱਖੀ ਹੈ ਰੱਬ ਨੇ,
0: ਹਾਂ ਬਿਲਕੁਲ, ਹਾਂ
2: ਸਹੀ ਗੱਲ,
1: ਕਿ ਠੰਡੀ ਰਵੇ ਨਾਲ ਨਾਲ ਠੰਡੀ ਰਵੇ,
0: ਮੈਂ ਸਾਕਸ਼ਾਤ ਸੁਕਰਾਤ ਮੇਰੇ ਸਾਹਮਣੇ, ਬਿਊਟੀਫੁਲ ਇਹ ਰਾਮ,
1: ਵਾਹ
0: ਮੈਂ ਤਾਂ ਧੰਨੇ ਹੋ ਗਿਆ,
1: ਪਛਾਣ ਹੀ ਨਹੀਂ ਪਾਇਆ ਕਦੀ ਕੋਈ,
0: ਵੈਰੀ ਗੁੱਡ।
2: ਨਹੀਂ ਵੀਰ ਜੀ ਅਸੀਂ ਬਹੁਤ ਚੰਗੀ ਤਰ੍ਹਾਂ ਪਛਾਣਦੇ ਆ, ਉਸ ਦਿਨ ਪਕੌੜਿਆਂ ਦੀ ਗੱਲ ਚੱਲ ਰਹੀ ਸੀਗੀ ਨਾ ਪਰਸੋਂ ਚੌਥੇ
1: ਜੀ
2: ਟਿਊਜ਼ਡੇ ਨੂੰ
1: ਜੀ,
2: ਤੇ ਬਾਅਦ ਚੋ ਸ਼ਾਮ ਨੂੰ ਸੁਖਵਿੰਦਰ ਦਾ ਮੈਨੂੰ ਫੋਨ ਆਇਆ, ਮੈਨੂੰ ਕਹਿੰਦੇ ਤੇਰੀ ਵੀ ਬਾਂਹ ਦੁਖਦੀ ਆ, ਉਧਰ ਮਨਿੰਦਰ ਦੀ ਬਾਂਹ ਦੁਖਦੀ, ਉਧਰ ਮਨਦੀਪ ਦਾ, ਉਧਰ ਅੰਮ੍ਰਿਤ ਦੀ ਬੈਗ, ਹਨਾ ਸਾਰਿਆਂ ਦੀ, ਕਹਿੰਦੀ ਕਿਸੇ ਦਾ ਕੁਛ ਨਾ ਕੁਛ ਦੁਖੀ ਜਾਂਦਾ ਵੀ, ਆਪਾਂ ਹੁਣ ਬਾਬਾ ਜੀ ਨੂੰ ਮਿਲਣਾ, ਬਾਬਾ ਜੀ ਨੂੰ ਕਹਾਂਗੇ ਵੀ ਪਹਿਲਾਂ ਸਾਡੇ ਤੇ ਥੋੜਾ ਜਿਹਾ ਸਾਡਾ ਟੂੜਾ ਮਾੜਾ ਕਰੋ, ਸਾਰਿਆਂ ਦਾ ਝਾੜਾ ਝੂੜਾ ਲਾਓ ਪਹਿਲਾਂ।
1: ਹਾਂਜੀ ਨਹੀਂ ਜਰੂਰ ਜਰੂਰ ਜਰੂਰ
2: ਅਸੀਂ ਝਾੜਾ ਲਾਈਏ ਬਾਬਾ ਜੀ ਤੋਂ।
1: ਹਾਂਜੀ ਨਹੀਂ ਨਹੀਂ ਜਰੂਰ ਜਰੂਰ ਵੇਖੋ ਕੱਢਾਂਗੇ ਟਾਈਮ,
0: ਬੱਲੇ ਇੰਨੀ ਸ਼ਕਤੀਆਂ ਤੁਹਾਡੇ ਕੋਲ ਬਾਬਾ ਜੀ, ਮੈਨੂੰ ਪਤਾ ਨੀ ਸੀ, ਕਿਆ ਬਾਤ ਹੈ,
2: ਪੁਰਾਣੇ ਬਾਬਾ ਜੀ ਨਹੀਂ ਕ੍ਰਿਸ਼ਨਾ ਜੀ,
0: ਅੱਛਾ ਅੱਛਾ ਓਕੇ ਓਕੇ,
1: ਇਹ ਪੁਰਾਣੇ ਬਰਫ਼ ਚਲਾ ਕੇ ਰੱਖੇ ਆ। ਹਾਂਜੀ ਭੈਣ ਜੀ ਕੀ ਲੈ ਕੇ ਆਏ ਹੋ ਫਿਰ ਅੱਜ?
0: ਸਾਡੇ ਖਾਤੇ ਪਾ ਦੋ ਨਿਕਲ ਗਏ, ਚਲੋ ਦੋ ਨਿਕਲ ਗਏ, ਚਲੋ ਬਸ ਵੀਰ ਜੀ ਫਿਰ ਨੈਕਸਟ 2 ਮਿੰਟਸ ਮੇਰੇ ਹੁਣ।
2: ਹਾਂਜੀ ਹਾਂਜੀ ਹਾਂਜੀ ਚਲੋ ਮੈਂ ਛੋਟਾ ਜਿਹਾ ਇੱਕ ਗਾਣਾ ਸੁਣਾਉਣੀ ਆ ਵੀ
1: ਜੀ।

0: थैंक यू वीर जी, थैंक यू कृष्णा जी,
1: वाह
2: वेरी नाइस, बहुत वधिया। तुसीं ते जिन्हों कहिंदे समां ही बनता तुसीं ते। रोटी राटी भी बनानी ना। थैंक यू नहीं मतलब
1: बस रहन देना छेड़न ना दर्दां नूं।
2: रहन दे छेड़ना दर्दां नूं, रोटी अज बना लैंदे मर्दां नूं। अज घरे ही ने रोटी बना लैंदे मर्दां नूं।
1: थैंक यू।
2: फिर कोई नहीं, फिर ब्रेक तो बाद ला जो जां फिर खिलार लो तुसीं, क्योंकि आवाज सोहनी नहीं रही ताडी ना। मैं जिदा बहुत ज्यादा भी नहीं, नहीं कोई खास फर्क नहीं है, मैं बहुत ज्यादा जे वॉल्यूम चुकी तो फिर ओदा भी सुन अड जानी है, पढ़ाउन लग पैनी आवाज। हां जी थोड़ी बैटर है। हां जी हां जी
3: हां जी, मैं अपने बसंत लाल वीर जी ने नंबर दिता सीगा
2: जी,
3: ते ओना तो लिया सी, ओना नु मिलया सीगा लास्ट वीक।
2: अच्छा
3: हां जी, ते पिछले वीक कॉल करनी सी, ओ भी दिन बिजी सी, अज भी बिजी है, मैं मैच नहीं ला ला क्योंकि टाइम तो लगना है नहीं।
2: ठीक ठीक ठीक, की कहंदे ओना को ले लो पैसे।
3: की कहंदे जी?
2: की कहंदे पैसे ओना को ले लो।
1: अच्छा एक काम भी सी, पता ही नहीं।
3: हां जी, अपने की कह रहे हैं वीरे, तुसी रोमांटिक गीत सुनना या धार्मिक सुनना किदां दा पसंद करोगे?
1: जो थानू पसंद होवे जी, सानू ओ पसंद।
2: वाह, ऑप्शंस हैं। नहीं आपां हुण जिहड़े पैटर्न च इस टाइम चल रहा वा कम, धार्मिक ते ना ही सुनायो,
1: रोमांटिक ही।
2: समय दे हिसाब दे नाल चीजां चंगीयां लगदियां हैं ना, ते ओ फिर।
3: हां जी नहीं, धार्मिक इदां नहीं हैगा, ਜਿੱਦਾਂ ਆਪਾਂ ਕਹਿ ਦਿੰਦੇ ਆ ਨਾ ਵੀ ਜਿਵੇਂ ਹੁਣ ਬੰਦੇ ਦੀ ਪਰਖ ਹੈ ਨਾ, ਜਿਵੇਂ ਗੀਤਾਂ ਚ ਕੁਛ ਕੁ ਗਿਆਨ ਦੀਆਂ ਗੱਲਾਂ ਹੁੰਦੀਆਂ ਨੇ।
2: ਜੀ ਜੀ ਜੀ ਜੀ,
3: ਵੀ ਜਿਵੇਂ ਆਪਾਂ ਕਹਿੰਦੇ ਆ ਵੀ ਯਾਰ ਮੇਰੇ ਤੋਂ ਬੰਦਾ ਪਰਖਿਆ ਨੀ ਗਿਆ ਜਾਂ ਕਿੱਦਾਂ ਹੈ
2: ਨਾ, ਉਹ ਨਾ ਹੋਵੇ, ਤੁਸੀਂ 2 ਮਿੰਟਾਂ ਚ ਬਸ ਐਕਸਪਲੇਨ ਹੀ ਕਰੋ ਤੇ ਟਾਈਮ।
1: ਗਾਣੇ ਦੀ ਤਾਂ ਵਿਆਖਿਆ ਰਹਿਣ ਦੋ ਤੁਸੀਂ।
3: ਕਹਿੰਦੇ ਕਲ ਯੁਗ ਤੇ ਸੱਤ ਯੁਗ ਸ਼ੇਰਾ, ਦੋ ਫੇਸ ਨੇ ਦੁਨੀਆਂ ਦੇ, ਪਹਿਚਾਨਣ ਵਾਲੀ ਅੱਖ ਚਾਹੀਦੀ, ਕੰਮ ਹੁੰਦੇ ਨੇ ਬੰਦੇ ਗੁਣੀਆਂ ਦੇ, ਉਹ ਕਦੇ ਨੀ ਹਾਰਦੇ ਝੱਲਿਆ ਜਿਹੜੇ ਹਰ ਦਾ ਨਾਮ ਧਿਆਉਂਦੇ ਨੇ, ਬਾਰਸ ਗੁਰੂ ਗੋਬਿੰਦ ਸਿੰਘ ਦੇ ਜਾਂ ਬਾਰਸ ਸਿੰਘਾਂ ਸ਼ਹੀਦਾਂ ਦੇ ਸਦਾ ਅਣਖਾਂ ਨਾਲ ਜਿਉਂਦੇ ਨੇ।
1: ਵਾਹ ਵਾਹ ਵਾਹ,
2: ਬਹੁਤ ਸੋਹਣੇ ਜੀ।
3: ਯਾਨੀ ਕਿ ਉਹਤੋਂ ਬਾਅਦ ਜਿਵੇਂ ਹੁਣ ਆਪਾਂ ਗੀਤ ਸੁਣਾ ਦਿੰਦੇ ਹਾਂ ਤੁਹਾਨੂੰ, ਸੋਹਣਾ ਜਿਹਾ, ਯਾਨੀ ਕਹਿਣ ਦਾ ਮਤਲਬ ਉਹ ਵੀ ਪੋਜ਼ਿਟਿਵ ਹੀ ਆ, ਉਹਦੇ ਵਿੱਚ ਕੋਈ ਏਦਾਂ ਨੀ ਹੈਗਾ ਵੀ ਨੈਗੇਟਿਵਿਟੀ ਹੈ। ਕਹਿੰਦਾ ਕਹਿੰਦਾ ਝੋਟਿਆਂ ਦੇ ਸਿਰਾਂ ਜਿਹੇ ਜੂਟ ਰੱਖੇ ਨੇ, ਬੱਲੀਏ ਨੀ ਬੈਰੀ ਪੂਰੇ ਸੂਤ ਰੱਖੇ ਨੇ, ਸਾ ਨੌਹਾਂ ਦੀਆਂ ਕਿਰਤਾਂ ਤੇ ਵਿਸ਼ਵਾਸ ਕਰਦੇ, ਆਮ ਨਾਲੋਂ ਡੇਲੀ ਕੁਝ ਖਾਸ ਕਰਦੇ, ਝੁਕਦੇ ਨਹੀਂ ਕਦੇ ਬਿਨਾਂ ਨੀ ਕਸੂਰ ਤੋਂ, ਕਹਿੰਦਾ ਅਸੀਂ ਪੂਛਾਂ ਚਕਾਰੀਏ ਬੜੀ ਦੂਰ ਤੋਂ,
1: ਬੱਲੇ ਬੱਲੇ ਬੱਲੇ
2: ਰਿਮੋਟ ਨਹੀਂ,
3: ਕਹਿੰਦਾ ਅਸੀਂ ਭਾਜੜਾ ਪਵਾ, ਯਾਨੀ ਅੱਖ ਦਾ ਦਬਕਾ ਕਾਫੀ ਹੁੰਦਾ ਕਹਿੰਦੇ ਨੀ ਹੁੰਦੇ,
2: ਹਾਂਜੀ ਹਾਂਜੀ
1: ਜੀ ਜੀ,
3: ਕਹਿੰਦੇ ਹਾਈ ਜਿਹੇ ਲੈਵਲ ਦੀ ਫੀਲ ਰੱਖਦੇ, ਪਰਮੇਸ਼ਰ ਦੇ ਅੱਗੇ ਆ ਅਪੀਲ ਰੱਖਦੇ, ਖੁਦ ਨਾਲ ਕਰਦਿਆਂ ਆਰਗੂਮੈਂਟ ਨੀ ਦਿੰਦੇ ਨੀ ਕਿਸੇ ਨੂੰ ਕਦੇ ਬੈਡ ਕਮੈਂਟ ਨੀ, ਫੇਰ ਵੀ ਕਈ ਔਖੇ ਉਹ ਲੰਘਦੇ ਆ ਸਾਡੇ ਮੂਹਰ ਤੋਂ, ਅਸੀਂ ਕਹਿੰਦਾ ਬੈਰੀ ਨੂੰ ਡਰਾ ਦਈਏ ਬੜੀ ਦੂਰ ਤੋਂ, ਹਨਾ
1: ਬੱਲੇ ਬੱਲੇ।
3: ਤੇ ਫੇਰ ਕਹਿੰਦੇ ਕਹਿੰਦੇ ਕਰਦੇ ਨੀ ਬਹੁਤੀ ਪਰਵਾਹ, ਜੱਗ ਦੀ ਬਸ ਹਾ ਹਾ ਹੀ ਹੁੰਦੀ ਹੈ ਲੋਕਾਂ ਦੇ ਵੱਗ ਦੀ, ਕਹਿੰਦੇ ਖੁਦ ਦੀ ਗਰੋਥ ਉੱਤੇ ਗੌਰ ਕਰਦੇ, ਖੁਦ ਦਾ ਹੀ ਸੱਜਣਾ ਵੇ ਦੌਰ ਕਰਦੇ, ਛੱਡਦੇ ਨੀ ਮੈਦਾਨ ਕਦੇ ਪੈਂਦੀ ਭੂਰ ਤੋਂ, ਅਸੀਂ ਭਾਜੜਾ ਪਵਾ ਦਈਏ ਬੜੀ ਦੂਰ ਤੋਂ,
1: ਬੱਲੇ ਬੱਲੇ ਬੱਲੇ।
3: ਕਹਿੰਦਾ ਪਧੇਰ ਗੋਤ ਆ ਮੇਰਾ, ਕਹਿੰਦਾ ਪਧੇਰ ਜੱਟ ਗਾਣਿਆਂ ਚ ਸੱਚ ਲਿਖਦਾ, ਬੜਾ ਕੱਬਾ ਉਂਝ ਭੋਲਾ ਭਾਲਾ ਵੇਖਦਾ, ਕੱਟੜ ਜੇ ਰੱਖੇ ਨੇ ਅਸੂਲ ਬੱਲੀਏ, ਕਹਿੰਦਾ ਤਾਂ ਹੀ ਜੀਵਨ ਚ ਬੜਾ ਏ ਸਕੂਨ ਬੱਲੀਏ, ਲਾ ਲਮੀ ਅੰਦਾਜ਼ਾ ਸਾਡੇ ਚਿਹਰੇ ਵਾਲੇ ਨੂਰ ਤੋਂ, ਅਸੀਂ ਪੂੰਛਾਂ ਚਕਾ ਦੀਏ ਬੜੀ ਦੂਰ ਤੋਂ।
1: ਕ੍ਰਾਂਤੀਕਾਰੀ ਆਈਡੀਓਲੋਜੀ ਹੈ ਬਾਈ ਜੀ ਤੁਹਾਡੀ, ਵੈਰੀ ਨਾਈਸ।
3: ਕਹਿਣ ਦਾ ਮਕਸਦ ਵੀ ਨਾ ਇਹਦੇ ਚ ਨਸ਼ਾ, ਨਾ ਇਹਦੇ ਚ ਆਸ਼ਕੀਆ, ਜਾਣੀ ਇੱਕ ਨਾ ਪੋਜ਼ਿਟਿਵ ਉਹਦਾ ਗੀਤ ਲਿਖਿਆ ਹੋਇਆ,
2: ਪੋਜ਼ਿਟਿਵ ਵੇ ਦੇ ਨਾਲ ਪੂੰਛ ਚਕਾਈ,
1: ਪੂੰਛ ਚਕਾਈ, ਰਿਮੋਟ ਪੂੰਛ।
3: ਕਹਿਣ ਦਾ ਮਕਸਦ
1: ਬਾਈ ਜੀ ਤੁਹਾਡਾ ਨਾਂ ਕੀ ਸੀ?
3: ਮੇਰਾ ਨਾਮ ਵੀਰੇ ਕਰਮਜੀਤ ਸਿੰਘ ਪਧੇਰ।
2: ਕਰਮਜੀਤ ਸਿੰਘ ਪਧੇਰ, ਸੋਹਣਾ, ਆਪ ਲਿਖਦੇ ਹੋ?
3: ਹਾਂ ਜੀ,
2: ਆਪ ਹੀ ਲਿਖਦੇ ਹੋ?
3: ਹਾਂਜੀ ਆਪ ਲਿਖਦਾ, ਵੈਸੇ ਕਾਪੀਆਂ ਤੇ ਨੀ ਲਿਖਦਾ, ਮੈਮਰੀ ਕਾਰਡ ਬਹੁਤ ਵੱਡਾ ਦਿਮਾਗ ਚ ਲਿਖਦਾ ਨਾ।
2: ਅੱਛਾ, ਯਾਦ ਹੀ ਰੱਖ ਲੈਂਦੇ ਹੋ ਇਹਨਾ?
3: ਹਾਂਜੀ, ਇੱਕ ਤੁਹਾਨੂੰ ਛੋਟਾ ਜਿਹਾ ਹੋਰ ਸੁਣਾ ਦਿੰਦਾ
2: ਜੀ,
3: ਬਸ ਇੱਕ ਮਿੰਟ ਦੇ ਅੰਦਰ ਪੂਰਾ ਕਰ ਦੂ। ਕਹਿੰਦਾ ਅਸੀਂ ਮਿਡਲ ਕਲਾਸ ਦੇ ਆ, ਜੱਟ ਬਈ, ਸ਼ੌਂਕ ਵੀ ਨੀ ਬਾਹਲੇ ਸਾਡੇ ਵੱਡੇ ਸੀ, ਬਸ ਚੜ ਅਸੀਂ ਕਾਲਜ ਨੂੰ ਜਾਂਦੇ ਸੀ, ਸਾਈਕਲ ਖੜਾਉਂਦੇ ਉੱਤੇ ਅੱਡੇ ਸੀ, ਵਿੱਚ ਪਰਦੇਸੀ ਸੈੱਟ ਹੋ ਗਏ ਕਿਸੇ ਗੱਲ ਦੀ ਨਾ ਯਾਰੋ, ਸਾਨੂੰ ਘਾਟ ਬਈ ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਵੀ। ਕਹਿੰਦਾ ਦੋ ਬਲਦ ਵੀ ਰੀਝਾਂ ਨਾਲ ਪਾਲੇ ਸੀ, ਇੱਕ ਗੋਰਾ ਤੇ ਇੱਕ ਯਾਰੋ ਬੱਗਾ ਸੀ, ਜਾਨੋ ਵੱਧ ਜੱਟ ਨੂੰ ਪਿਆਰੇ ਸੀ, ਗੱਡੇ ਉੱਤੇ ਬਹਿ ਕੇ ਖੂਹ ਦੇ ਉੱਤੇ ਜਾਂਦੇ ਸੀ, ਬੜੇ ਚੰਗੇ ਦਿਨ ਹੁਣੇ ਆ ਗਏ, ਚੜ ਵਤਨਾਂ ਨੂੰ ਜਾਂਦੇ ਆ ਜਹਾਜ਼ ਬਈ, ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਇੱਕ ਚੇਤਕ ਸਕੂਟਰ ਸੀ ਰੱਖਿਆ, ਕਦੇ ਕਦੇ ਉਹਦੇ ਉੱਤੇ ਗੇੜੀ ਲਾਉਂਦੇ ਸੀ, ਪੈਟਰੋਲ ਵੀ ਬੜਾ ਹੀ ਮਹਿੰਗਾ ਸੀ, ਬਸ ਅੱਧੀ ਕੁ ਟੈਂਕੀ ਹੀ ਭਰਾਉਂਦੇ ਸੀ, ਆਏ ਸਾਲ ਇੱਕ ਲੈ ਲੈਂਦੇ ਸੀ, ਦੋ ਚਾਰ ਵਿਘੇ ਦਾ ਪਲਾਟ ਬਈ, ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ। ਕਹਿੰਦਾ ਪਧੇਰ ਜੱਟ ਬੜਾ ਖੁਸ਼ ਰਹਿੰਦਾ ਏ, ਪੂਰੀ ਕਾਲੰਗੀਆਂ ਵਾਲੇ ਦੀ ਏ ਮੇਹਰ ਜੀ, ਸਿੰਘ ਹੀ ਜੇ ਕਿੰਗ ਸਦਾ ਹੁੰਦੇ ਨੇ, ਕਦੇ ਮਾਰਿਆ ਨੀ ਮਰਦੇ ਸ਼ੇਰ ਜੀ, ਬਥੇਰਿਆਂ ਨੇ ਲੱਤਾਂ ਖਿੱਚ ਦਿੱਤੀਆਂ, ਪੌੜੀ ਚੜ ਗਏ ਆ ਮਾਰ ਕੇ, ਦਹਾੜ ਬਈ, ਘੁੰਮਦੇ ਆ ਵਿੱਚ ਹੁਣ ਕਾਰਾਂ ਦੇ, ਪਹਿਲਾਂ ਫੋੜੇ ਉੱਤੇ ਲਾਉਂਦੇ ਸੀ ਰਿਕਾਰਡ ਬਈ।
2: ਵਾਹ ਵਾਹ, ਸੋਹਣਾ ਜੀ, ਬਹੁਤ ਵਧੀਆ,
1: ਵੈਰੀ ਨਾਈਸ।
3: ਯਾਨੀ ਹਰ ਇੱਕ ਚੀਜ਼ ਜਾਣੀ ਇੱਕ ਡਿਫਰੈਂਟ, ਜਿਵੇਂ ਹੁਣ ਜ਼ਿਆਦਾ ਉਹਦਾ ਜ਼ਿਕਰ ਹੁੰਦਾ ਨਾ ਅਸਲੇ ਵਗੈਰਾ ਦਾ, ਉਹ ਚੀਜ਼ਾਂ ਤੋਂ ਜਾਣੀ ਇੱਕ ਰਾਹਤ
2: ਸੜਕ ਤੇ ਜਾਂਦੇ ਜਾਂਦੇ
1: ਕਰਿਆ ਕਰੋ,
3: ਨਵਾਂ ਘਰ ਪਾਇਆ ਨਾ, ਵਧਾਈਆਂ ਨਾਲੇ ਉਹਨਾਂ ਨੂੰ ਬਹੁਤ ਬਹੁਤ, ਤੇ ਉਹਨਾਂ ਦੇ ਨਾ ਗੇਟ ਵਗੈਰਾ ਲਾਉਣਾ ਸੀ, ਉਹ ਫੈਬਰੀਕੇਸ਼ਨ ਦੇ ਰਿਲੇਟਡ ਗੱਲ ਹੋਈ ਸੀ ਮੇਰੇ ਨਾਲ।
2: ਅੱਛਾ ਅੱਛਾ, ਓਕੇ ਓਕੇ ਓਕੇ, ਠੀਕ ਹੈ, ਖਰਚੇ ਪੱਖੋਂ ਤੇ ਨਹੀਂ ਪੂਛਾਂ ਚ ਕਾਏ ਕਿਤੇ?
3: ਨਹੀਂ ਨਹੀਂ, ਮੈਨੂੰ ਅਸਲ ਮੈਂ ਕੀ ਆ ਕਹਿੰਦੇ ਹੁੰਦੇ ਆ, ਮੈਂ ਕਿਹਾ ਵੀ ਇੱਕ ਨਾ ਵੀਰੇ ਆਪਣੇ ਜੂਸ ਨੂੰ ਚੰਗੀ ਸੇਧ ਦੇਣ ਦੀ ਬਹੁਤ ਜ਼ਰੂਰਤ ਆ
2: ਜੀ ਜੀ,
3: ਜਿਵੇਂ ਬਈ ਮਿਸ ਪੂਜਾ ਦਾ ਦੌਰ ਸੀ, ਹੋਰ ਸੀਗਾ, ਜਿਹੜਾ ਅੱਜ ਕੱਲ ਦਾ ਦੌਰ ਆ ਉਹ ਮਿਹਣੋ ਮਿਹਣੀ ਵਾਲਾ ਬਾਹਲਾ ਜ਼ਿਆਦਾ ਆ।
2: ਬਿਲਕੁਲ ਬਿਲਕੁਲ, ਨਹੀਂ ਚਲੋ ਆਪਾਂ ਲੈਣੇ ਆ ਇਜਾਜ਼ਤ ਤੁਹਾਡੇ ਕੋਲ।
3: ਹਾਂਜੀ, ਓਕੇ ਵੀਰ ਜੀ,
2: ਮਿਹਰਬਾਨੀ,
1: ਥੈਂਕ ਯੂ ਜੀ, ਥੈਂਕ ਯੂ ਸੋ ਮਚ,
2: ਥੈਂਕ ਯੂ ਜੀ, ਥੈਂਕ ਯੂ ਬਨੇਰ ਸਾਹਿਬ, ਥੈਂਕ ਯੂ, ਤੇ ਮਿਹਰਬਾਨੀ ਸੁਖਵਿੰਦਰ ਭੈਣ ਜੀ, ਇੰਨੇ ਇਹ ਤੇ ਬਹੁਤ ਵੱਡਾ ਮੈਸੇਜ ਆ, ਹੈ ਨਾ ਰਜੇ, ਕਹਿੰਦੇ ਮੁਲਾਕਾਤ ਕਿਸੇ ਦੇ ਕੋਲ ਖੜੂ ਜਾਣ ਜਾਂ ਨਾਲ ਬੈਠ ਜਾਣ ਦਾ ਨਾਮ ਨਹੀਂ, ਮੁਲਾਕਾਤ ਕਿਸੇ ਦੇ ਕੋਲ ਖੜ ਜਾਣ ਜਾਂ ਫਿਰ ਕਿਸੇ ਦੇ ਨਾਲ ਬੈਠ ਜਾਣ ਦਾ ਨਾਮ ਨਹੀਂ, ਇਹ ਸਰੀਰਾਂ ਦਾ ਨਹੀਂ ਰੂਹਾਂ ਦਾ ਸੰਪਰਕ ਹੁੰਦਾ ਹੈ। ਕਈ ਲੋਕ ਸਾਰੀ ਉਮਰ ਮਿਲਦੇ ਰਹਿੰਦੇ ਨੇ ਪਰ ਮੁਲਾਕਾਤ ਕਦੇ ਨਹੀਂ ਹੁੰਦੀ, ਅਤੇ ਕਈ ਵਾਰ ਇੱਕ ਪਲ ਹੀ ਸਦੀਆਂ ਦਾ ਅਹਿਸਾਸ ਬਣ ਜਾਂਦਾ। ਜਦੋਂ ਕਿਸੇ ਦੀ ਹਾਜ਼ਰੀ ਦੇ ਵਿੱਚ ਸਮੇਂ ਦੀ ਰਫ਼ਤਾਰ ਠਹਿਰ ਜਾਵੇ, ਸ਼ਬਦ ਬੇਲੋੜੇ ਹੋ ਜਾਣ, ਅੱਖਾਂ ਗੱਲਾਂ ਕਰਨ ਲੱਗ ਪੈਣ ਅਤੇ ਮਨ ਆਪਣਾ ਸਾਰਾ ਬੋਝ ਉਤਾਰ ਦੇਵੇ, ਸਮਝੋ ਉੱਥੇ ਮੁਲਾਕਾਤ ਹੋਈ ਹੈ। ਸੱਚੀ ਮੁਲਾਕਾਤ ਉਹ ਹੈ ਜਿੱਥੇ ਇੱਕ ਇਨਸਾਨ ਤੁਹਾਨੂੰ ਸੁਣਨ ਤੋਂ ਪਹਿਲਾਂ ਸਮਝ ਲਵੇ ਅਤੇ ਅੰਦਰਲੇ ਤੁਹਾਡੇ ਅੰਦਰਲੇ ਹਨੇਰਿਆਂ ਦੇ ਵਿੱਚ ਆਪਣੇ ਅਹਿਸਾਸਾਂ ਦਾ ਇੱਕ ਦੀਵਾ ਜਗਾ ਦੇਵੇ। ਮਿਲਣ ਵਾਲੇ ਤਾਂ ਹਰ ਮੋੜ ਦੇ ਉੱਤੇ ਮਿਲ ਜਾਂਦੇ ਨੇ ਪਰ ਮੁਲਾਕਾਤ ਕਿਸੇ ਵਿਰਲੇ ਦੇ ਨਾਲ ਹੁੰਦੀ ਹੈ ਅਤੇ ਉਹੀ ਮੁਲਾਕਾਤ ਉਮਰ ਭਰ ਦੀ ਯਾਦ ਬਣ ਜਾਂਦੀ ਹੈ। ਰਵਿੰਦਰ ਲਾਲਾਪੁਰੀ ਜੀ ਦੀ ਲਿਖਤ ਇਹ ਸਾਡੇ ਨਾਲ ਸੁਖਵਿੰਦਰ ਭੈਣ ਜੀ ਨੇ ਸਾਂਝੀ ਕੀਤੀ,
1: ਮਿਹਰਬਾਨੀ
2: ਜੀ ਤੁਹਾਡੀ। ਸਤਿ ਸ਼੍ਰੀ ਅਕਾਲ, ਸ਼ੁੱਕਰਵਾਰ ਦੇ ਦਿਨ ਦੀਆਂ ਸ਼ੁਭਕਾਮਨਾਵਾਂ, ਸਭ ਖੁਸ਼ ਰਹਿਣ, ਤੰਦਰੁਸਤ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ। ਰਜਿੰਦਰ ਬਾਬਾ ਜੀ ਤੁਹਾਡੇ ਇਸ ਮੈਸੇਜ ਲਈ ਬਹੁਤ ਧੰਨਵਾਦ। ਸਾਡੇ ਵਾਲੀ ਦਾ ਵੀ ਕਹਿੰਦੇ ਨੇ ਕਿ ਲੈਫਟ ਗੁੱਟ ਦੁਖਦਾ, ਜਸਵਾਲ ਸਾਹਿਬ ਕਹਿੰਦੇ ਆ, ਬੀਬੀ ਜੀ ਸਾਡੇ ਵਾਲੇ, ਬਾਬਾ ਜੀ ਸਾਡੇ ਵਾਲੀ ਦਾ ਵੀ ਲੈਫਟ ਗੁੱਟ ਦੁਖਦਾ, ਉਹਦੇ 'ਤੇ ਵੀ ਮਿਹਰ ਕਰੋ।
1: ਵਾਹ,
2: ਤੁਸੀਂ ਵੇਖੋ ਪੇੜੇ ਛੋਟੇ ਕਰਾ ਲਓ,
1: ਵਧੀਆ ਸਲਾਹ ਵੈਸੇ ਪ੍ਰੈਕਟੀਕਲ ਹੈ ਜੀ
2: ਪ੍ਰੈਕਟੀਕਲ ਬਾਬੇ ਤੋਂ ਇਦਾਂ ਦੇ
1: ਹੋਣਗੇ ਨਹੀਂ ਗੁੱਡ ਗੁੱਡ ਗੁੱਡ ਵੈਰੀ ਗੁੱਡ ਵੈਰੀ ਗੁੱਡ
2: ਐਡਾ ਤੌਣ ਜਿੱਡਾ ਤੁਸੀਂ ਪੇੜਾ ਕਰਾਓਗੇ ਤੇ ਫਿਰ ਕਿੱਥੋਂ ਗੋਠੀ ਦੋਗਣਾ ਫਿਰ
1: ਮੁਸ਼ਕਿਲ ਹੋ ਜਾਂਦਾ ਬਈ
2: ਥੋੜਾ ਜਿਹਾ ਤੁਸੀਂ ਤੁਸੀਂ ਪਰਹੇਜ ਕਰ ਲਓ ਨਾ
1: ਲਿਟਲ ਲਿਟਲ ਪੇੜੇ
2: ਹਾਂ ਇੱਕ ਅੱਧਾ ਦਿਨ ਬੰਦਾ ਪਰਹੇਜ ਕਰ ਲਏ ਤੇ ਚਲੋ ਆਪਾਂ ਇੱਕ ਬ੍ਰੇਕ ਦੀ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ ਜਿਹੜੇ ਕਾਲਰ ਹੋਲਡ 'ਤੇ ਨੇ ਆ ਕੇ ਭਾਈ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ ਹਾਂਜੀ 1674

0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।
1: ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰੈਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ-ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਪਲੇਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੌੜੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
2: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰ ਚਲੀਏ
3: ਯਾਰ? ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
2: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।
4: ਜੀ ਕੀ ਹਾਲ ਹੈ ਪਿੱਠ ਦਰਦ ਦਾ?
5: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
6: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ, ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433-465-492।
7: ਰੋਜ਼ ਰੋਜ਼ ਸ਼ਾਪਿੰਗ ਹੁੰਦੀਆਂ ਨੇ,
8: ਪਤਾ ਨੀ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ।
9: ਸੂਰਜ ਦੇਵਤਾ
8: ਕੀ ਮਤਲਬ?
9: ਉਹ ਕਮਲੀਏ, ਸਨ ਕਰੰਟ ਵਾਲਿਆਂ ਤੋਂ ਜਦ ਦਾ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ।
8: ਮੈਨੂੰ ਨਹੀਂ ਪਤਾ, ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ।
9: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ। ਕਾਲ ਸਨ ਕਰੰਟ 0448-0646-494 ਤੇ। ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ, ਸਨ ਕਰੰਟ। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।
10: ਸਬਸੇ ਦਮਦਾਰ ਔਰ ਰੋਮਾਂਚਕ ਕਹਾਣੀ
11: ਅਲਫਾ ਪ੍ਰੋਗਰਾਮ ਉਸਕਾ ਚੁਣੂਨ ਹੈ।
10: ਸ਼ਾਨਦਾਰ ਐਕਸ਼ਨ ਐਂਟਰਟੇਨਰ 3 ਜੁਲਾਈ ਕੋ।
11: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
10: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
12: ਸ਼ੁਰੂ ਕਰੋ ਅਗਨੀ ਪਰੀਕਸ਼ਾ
10: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
13: ਵੇਟ ਕਰ ਰਿਹਾ ਤੁਹਾਰਾ।
14: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਛ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
15: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਘੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
16: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਘੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
17: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
18: ਹਾਂਜੀ ਰੇਡੀਓ।
19: ਸੋਨਾ ਚਾਹੀਦਾ?
6: ਭਰੋਸਾ ਚਾਹੀਦਾ?
19: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਵੈਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 2 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਵੈਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਵੈਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042.
4: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you. At Kangan Institute, call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
5: ਓਬਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜੁਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ।
13: 04332802522 ਤੇ।
18: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ
20: ਕੀ ਹੋਇਆ?
18: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
20: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 04105305030
18: ਜਾਂ 9077973
20: ਜਾਂ ਈਮੇਲ info@vyimmigration.com.au।
18: ਯਾਦ ਰੱਖੋ 9077973।
20: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
18: ਹਰ ਕਦਮ ਤੁਹਾਡੇ ਨਾਲ।
21: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
0: ਰੇਡੀਓ ਹਾਂਜੀ 1674 AM ਪ੍ਰੋਗਰਾਮ ਹਾਂਜੀ ਮੈਲਬਨ, ਅੱਜ ਦਿਨ ਸ਼ੁੱਕਰਵਾਰ ਦਾ, ਅੱਜ ਚੱਲ ਰਿਹਾ ਖੁੱਲਾ ਅਖਾੜਾ। 11:05 ਹੋ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ, ਤੇ ਜੇ ਪ੍ਰੋਗਰਾਮ ਸਾਡਾ ਰਿਪੀਟ ਤੁਸੀਂ ਸੁਣ ਰਹੇ ਹੋ ਤੇ ਕੰਫਿਊਜ਼ ਨਹੀਂ ਤੁਸੀਂ ਹੋਣਾ, ਹਿਸਾਬ ਲਾ ਲਿਓ ਵੀ ਜਦੋਂ 11 ਹੁੰਦੇ ਆ ਉਦੋਂ ਚੜੀ ਹੁੰਦੀ ਧੁੱਪ, ਤੇ ਜੇ ਮੰਨ ਲਓ ਰਾਤ ਨੂੰ ਤੁਸੀਂ ਸੁਣ ਰਹੇ ਹੋ ਤੇ ਉਦੋਂ ਹੁੰਦਾ ਥੋੜਾ ਜਿਹਾ ਹਨੇਰਾ।
22: ਵਾਹ ਬਾਬਾ ਜੀ ਵਾਹ, ਆਪਣੇ ਤਾਂ ਅੱਜ ਮੇਰੀ ਅੱਖੋ ਕੇ ਆ ਕੇ ਚਾਨਣ ਕਰ ਦਿਆ ਹੈ।
0: ਤੇ ਹੋ ਸਕਦਾ ਤੁਸੀਂ ਦੁਪਹਿਰੇ ਸੁਣ ਰਹੇ ਹੋ ਤੇ ਫਿਰ ਇਹ ਹੋ ਸਕਦਾ ਸਿਡਨੀ ਤੋਂ ਚੱਲ ਰਿਹਾ ਹੋਵੇ, ਕਿਉਂਕਿ 1 ਸਿਡਨੀ ਤੋਂ ਸ਼ੁਰੂ ਹੁੰਦਾ ਪ੍ਰੋਗਰਾਮ ਸਾਡਾ।
22: ਓਕੇ,
0: ਤੇ ਅੱਜ 3 ਤਰੀਕ ਹੈ ਤੇ ਅੱਜ 3 ਤਰੀਕ ਦੇ ਵਿੱਚ ਕੀ ਖਾਸ ਹੈ? ਹਾਂ, ਅੱਜ ਮਨ ਸਾਹਿਬ ਦਾ ਜਨਮ ਦਿਨ ਹੈ।
22: ਓ ਹੈਪੀ ਬਰਥਡੇ ਟੂ ਯੂ।
0: ਤੇ ਬਹੁਤ ਮਿਹਰਬਾਨੀ ਜੀ, ਧੰਨਵਾਦ। ਤੇ ਮੈਚ ਦਾ ਤੁਹਾਨੂੰ ਦੱਸੀਏ ਸੂਰਤ ਹਾਲ, ਤੇ ਅਖੀਰੀ ਪਲਾਂ ਦੇ ਵਿੱਚ ਜਾ ਕੇ ਤੇ ਕ੍ਰੋਏਸ਼ੀਆ ਨੇ ਮਾਰਿਆ ਇੱਕ ਹੋਰ ਗੋਲ ਤੇ 2-2 ਦੀ ਬਰਾਬਰੀ ਦੇ ਉੱਤੇ, ਮੈਂ ਨਾ ਚੱਕ ਤੇ ਫਟੇ ਤੇ ਕਰੀ ਸੋਚਾਂ ਵਿਚਾਰਾਂ ਚ ਪਾਤਾ ਇਸ ਟਾਈਮ ਪੁਰਤਗਾਲ ਵਾਲਿਆਂ ਨੂੰ। ਤੇ
22: ਰੋਨਾਲਡੋ ਜੀ ਬਾਹਰ
0: ਗੋਲ ਹੋ ਗਿਆ ਜੀ, ਕੈਂਸਲ
22: ਕੈਂਸਲ ਹੋ ਗਿਆ।
0: ਹਾਂਜੀ, ਗੋਲ ਕੈਂਸਲ ਹੋ ਗਿਆ, ਗੋਲ ਕੈਂਸਲ ਹੋ ਗਿਆ ਤੇ ਵਿਚਾਰਿਆਂ ਦੇ ਨਾ ਮਿਹਨਤ ਬਹੁਤ ਕੀਤੀ ਆ। ਹਾਂ, ਮੈਨੂੰ ਲੱਗਦਾ ਵੀ ਅੱਛਾ ਜਦੋਂ ਓਹਨੇ, ਹਾਂ ਨਹੀਂ ਪਰ ਬੋਲ ਤੇ ਓਹਨੇ ਪਿੱਛੇ ਦੇ ਤੀ, ਪਤਾ ਨੀ, ਆਈ ਡੋਂਟ ਨੋ, ਮੈਨੂੰ ਬਹੁਤੇ ਰੂਲਾਂ ਦਾ ਨੀ ਪਤਾ, ਪਰ
22: ਮੁੱਕਦੀ ਗੱਲ ਇਹ ਹੋਈ ਕਿ 2-1 ਨਾਲ ਪੁਰਤਗਾਲ ਅੱਗੇ।
0: ਹਾਂ, ਮੁੱਕਦੀ ਗੱਲ ਇਹ ਆ ਵੀ ਫਿਲਹਾਲ ਪੁਰਤਗਾਲ ਨੂੰ ਅੱਗੇ ਕਰਾਰ ਦਿੱਤਾ ਗਿਆ ਤੇ ਆਓ ਆਪਾਂ ਅੱਗੇ ਵਧਦੇ ਹਾਂ। ਤੇ ਬੇਨਤੀ ਆ ਵੀ ਜਿਹੜੇ ਜਿਹੜੇ ਸਾਡੇ ਨਾਲ ਪਹਿਲਾਂ ਕਾਲਰ ਜੁੜੇ ਨੇ ਵੀ ਉਹਨਾਂ ਨੂੰ ਪਹਿਲਾਂ ਆਪਾਂ ਵਿਹਲੇ ਕਰ ਦਈਏ ਤੇ ਫਿਰ ਆਪਾਂ ਬਾਕੀਆਂ ਨੂੰ ਲਵਾਂਗੇ ਆਪਾਂ, ਨਹੀਂ ਤੇ ਫਿਰ ਕਈ ਵਾਰੀ ਹੋਲਡ ਤੇ ਪਿਆ, ਸਾਡਾ ਪ੍ਰੈਸ਼ਰ ਬਹੁਤ ਵੱਧਾ। ਤੇ ਧੰਨਵਾਦ ਜੀ, ਮਿਹਰਬਾਨੀ। ਇਕਬਾਲ ਸੈਣੀ ਜੀ ਕਹਿੰਦੇ ਵੀ ਆਂਡਿਆਂ ਵਾਲੇ ਮੰਡ ਸਾਹਿਬ ਨੂੰ ਜਨਮ ਦਿਨ ਦੀਆਂ ਮੁਬਾਰਕਾਂ, ਤੇ ਉਹਨਾਂ ਨੂੰ ਕਹੋ ਵੀ ਦੱਸੋ ਵੀ ਸ਼ਾਮ ਦਾ ਕੋਈ ਹੈਗਾ ਪ੍ਰੋਗਰਾਮ ਤੇ ਫਿਰ ਆਪਾਂ ਰੋਟੀ ਰਾਟੀ ਨਾਲ ਅੱਜ ਬਣਾਈਏ। ਉੱਥੇ ਹੁਣ ਉਹ ਦੱਸਣਗੇ ਭਾਈ, ਤੁਸੀਂ ਆਈਡੀ ਲੀਡਰ ਰਹਿੰਦੇ ਹੋ, ਤੁਹਾਨੂੰ ਪਤਾ ਹੋਊਗਾ ਕੀ ਕਹਿ ਸਕਦੇ ਹਾਂ।
22: ਕਿਆ ਹੀ ਪ੍ਰੈਸ਼ਰ ਪਾਇਆ ਰੇਡੀਓ ਤੇ,
0: ਕਮਾਲ,
22: ਮਤਲਬ ਸ਼ਾਮ ਦਾ ਪ੍ਰੋਗਰਾਮ ਬਣਾਉਣਾ ਹੀ ਪੈਣਾ
0: ਆ ਵੀ ਪੁੱਛੀ ਜਾਂਦੇ, ਚੱਲਦਾ ਹੋਊਗਾ ਨਾ ਉਹਨਾਂ ਦਾ, ਚੱਲਦਾ
22: ਉਹਨਾਂ ਦਾ ਸੈਟਿੰਗ ਹੋਣੀ ਆਪਸ ਚ।
0: ਇੱਕ ਸ਼ਹਿਰ ਆ, ਜਾਣ ਪਛਾਣ ਉਹਨਾਂ ਨੂੰ ਪਤਾ, ਮਨ ਸਾਹਿਬ ਰੋਟੀ ਰੋਟੀ ਵਧੀਆ ਬਣਾਉਂਦੇ ਆ, ਲੱਡੇ ਲੁੱਡੇ ਕਰਾਰੇ ਵਧੀਆ ਬਣਾਉਂਦੇ ਆ।
22: ਓਕੇ,
0: ਇੱਕ ਹੋਰ ਗੋਲ ਕਹਿੰਦੇ ਹੋ ਗਿਆ ਤੇ ਅੱਛਾ, ਪਰ ਪਹਿਲਾਂ ਮੈਸੇਜ ਹੋਣਾ ਨਾ, ਇੰਨੇ ਹੁਣ ਕਿੱਥੋਂ ਹੋਈ ਜਾਣੇ ਆ। ਤੇ ਚਲੋ ਆਓ ਆਪਾਂ ਵੱਧਦੇ ਅੱਗੇ, ਤੇ
22: ਟਾਈਮਰ ਆਨ।
0: ਹਾਂਜੀ, ਨਹੀਂ ਤੁਸੀਂ ਤੇ ਸੁਣਾਓ ਕੁਝ।
22: ਅੱਛਾ, ਇਸ਼ਾਰਾ ਇਸ ਤਰ੍ਹਾਂ ਸੀਗਾ ਨਾ, ਸਾਬਰ ਅਲੀ ਸਾਬਰ ਸਾਹਿਬ ਦਾ ਸੁਣਾਉਂਦਾ, ਕਿਸਮਤ। ਠੀਕ ਹੈ ਜੀ, ਤੇਰੇ ਇੱਕ ਇਸ਼ਾਰੇ ਤੇ, ਤੇਰੇ ਇੱਕ ਇਸ਼ਾਰੇ ਤੇ ਕੋਈ ਜ਼ਿੰਦਗੀ ਵਾਰੇ ਤੇ,
0: ਵਾਹ,
22: ਚਾਰੇ ਤੜਪੇ ਲਾਰੇ ਤੇ, ਚੰਨ ਚਾਨਣੀ ਤਾਰੇ ਤੇ, ਸੂਰਜ ਡੁੱਬ ਕੇ ਮਰ ਜੇਗਾ ਜੇ ਤੂੰ ਵਾਲ ਖਿਲਾਰੇ ਤੇ, ਬੰਦੇ ਦੇ ਵਿੱਚ ਅੱਲਾ ਏ, ਬੰਦੇ ਦੇ ਵਿੱਚ ਅੱਲਾ ਏ, ਬੰਦਾ ਬੰਦਾ ਮਾਰੇ ਤੇ, 14 ਤਬਕ ਸੀ ਦਿਲ ਅੰਦਰ, ਕਬਜ਼ਾ ਕੀਤਾ ਈ ਸਾਰੇ ਤੇ,
0: ਵਾਹ,
22: ਦੁਨੀਆਂ ਪਾਗਲ ਕਹਿੰਦੀ ਹੈ, ਦੁਨੀਆਂ ਪਾਗਲ ਕਹਿੰਦੀ ਹੈ, ਸੋਚਾਂ ਦੁਨੀਆਂ ਬਾਰੇ ਤੇ, ਕਿਸਮਤ ਹਾਰ ਹੀ ਜਾਂਦੀ ਹੈ, ਬੰਦਾ ਹਿੰਮਤ ਹਾਰੇ ਤੇ। ਸਾਬਰ ਅਲੀ ਸਾਬਰ ਸਾਹਿਬ ਦੀ ਲਿਖਤ,
0: ਵਾਹ,
22: ਉਸ ਪਾਸੇ ਵਾਲੇ ਪੰਜਾਬ ਤੋਂ।
0: ਗੁੱਡ, ਬਹੁਤ ਸੋਹਣੇ ਜੀ, ਬਹੁਤ ਸੋਹਣੇ। ਤੇ ਸਾਬਰ ਅਲੀ ਸਾਬਰ, ਇਸੇ ਨਾਲ ਹੀ ਆਪਾਂ ਅੱਗੇ ਵੱਧਦੇ ਹਾਂ ਅਤੇ ਇਹ ਵੀ ਦੱਸ ਦਿੱਤਾ ਤੁਹਾਨੂੰ ਵੀ ਸ਼ੇਰੋ ਸ਼ਾਇਰੀ ਹੁੰਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਸੁਣਾਉਣੀ ਹੈ ਤਾਂ ਸਾਡੇ ਨਾਲ 500 ਤੁਸੀਂ ਆਉਂਦੇ ਰਹੋ ਜੀ 500 500 500
22: ਐਂਡ ਯੋਰ ਟਾਈਮ ਸਟਾਰਟਸ ਨਾਓ
1: ਹੈਲੋ ਸਤਿ ਸ਼੍ਰੀ ਅਕਾਲ
0: ਜੀ ਸਤਿ ਸ਼੍ਰੀ ਅਕਾਲ ਜੀ
1: ਮੈਂ ਨਾ ਇੱਕ ਪੋਇਮ ਸੁਣਾਉਣੀ ਸੀ
0: ਜੀ ਜੀ ਪਲੀਜ਼ ਪਲੀਜ਼ ਕੀ ਨਾਂ ਕੀ ਤੁਹਾਡਾ
1: ਮੇਰਾ ਨਾਮ ਸਿਮਰਨਪ੍ਰੀਤ ਹੈ
0: ਜੀ ਸਿਮਰਨ
22: ਜੀ ਸਿਮਰਨ ਜੀ
0: ਜੀ
1: ਨਹੀਂ ਸਿਮਰਨਪ੍ਰੀਤ ਜੀ ਰਾਰਾ ਨਹੀਂ ਹੈਗਾ
0: ਅੱਛਾ ਸਿਮਰਨਪ੍ਰੀਤ ਓਕੇ ਓਕੇ ਸੌਰੀ ਹਾਂਜੀ
1: ਐਕਚੁਅਲੀ ਪੋਇਮ ਮੇਰੀ ਨਹੀਂ ਲਿਖੀ ਹੋਈ ਹੈ ਇਹ ਪਰਮਵੀਰ ਕੌਰ ਕੋਈ ਗਿੱਲ ਨੇ ਉਹਨਾਂ ਨੇ ਲਿਖੀ ਹੋਈ ਹੈ
0: ਜੀ
1: ਤੇ ਇਹ ਪੋਇਮ ਹੈਗੀ ਹੈ ਕਿ ਸਾਡੀ ਜਿਹੜੀ ਇੱਥੋਂ ਦੀ ਰੋਜ਼ਮਰਾ ਦੀ ਜ਼ਿੰਦਗੀ ਹੈ ਇੱਕ ਡੇਲੀ ਔਰਤ ਦੀ ਉਹਦੇ ਬਾਰੇ ਹੈ
0: ਜੀ
1: ਸੋ ਪੋਇਮ ਹੈਗੀ ਹੈ ਵੱਜਿਆ ਅਲਾਰਮ 5 ਵਜੇ ਦਾ ਮੈਂ ਅੱਬੜ ਵਾਹੇ ਉੱਠੀ ਮਾਰਿਆ ਹੱਥ ਹਨੇਰੇ ਵਿੱਚ ਨਾ ਲੱਭੇ ਮੇਰੀ ਜੁੱਤੀ ਤਾਲੀ ਵਿੱਚ ਮੈਂ ਸ਼ਾਵਰ ਕੀਤਾ ਫੇਰ ਕਿਚਨ ਵੱਲ ਨੱਠੀ ਅੱਖਾਂ ਬੰਦ ਤੇ ਹੱਥ ਨੇ ਕਾਲੇ ਬਾਲ ਕੇ ਬਹਿ ਗਈ ਭੱਠੀ ਕਿਸੇ ਦੀ ਰੋਟੀ ਕਿਸੇ ਦਾ ਬਰਗਰ ਕੋਈ ਸੈਂਡਵਿਚ ਚਾਹੇ ਚਾਹਾਂ ਦੁੱਧ ਕਰਾ ਕੇ ਨਾਸ਼ਤਾ ਮੈਂ ਪੈ ਗਈ ਕੰਮ ਦੇ ਰਾਹੇ ਕਿਸੇ ਨੂੰ ਪਿੱਕ ਕਿਸੇ ਨੂੰ ਡਰੋਪ ਜਾਂ ਪਹੁੰਚੀ ਕੰਮ ਦੁਆਰੇ ਫੜਾਇਆ ਸਕੈਜੂਅਲ ਸੁਪਰਵਾਈਜ਼ਰ ਨੇ ਮੈਂ ਵੇਖਾਂ ਆਲੇ ਦੁਆਲੇ 9 ਘੰਟੇ ਦੀ ਸ਼ਿਫਟ ਦੇ ਮਗਰੋਂ ਚਾਹ ਘਰ ਜਾਣ ਦਾ ਚੜਿਆ ਕੀ ਰਾਤ ਦਾ ਡਿਨਰ ਬਣਾਉਣਾ ਇਹ ਸੋਚ ਕੇ ਮੱਥਾ ਫੜਿਆ ਬੱਚਿਆਂ ਨੂੰ ਸਕੂਲ ਤੋਂ ਲੈਣਾ ਫਿਰ ਇੱਕਾ ਦੁੱਕਾ ਕੰਮ 5 ਵਜ ਗਏ ਘਰ ਜਾਂਦਿਆਂ ਧੜਕਣ ਜਾਂਦੀ ਥੰਮ ਪਹਿਲਾਂ ਸਨੈਕਸ ਤੇ ਫਿਰ ਰਾਤ ਦੀ ਰੋਟੀ ਤਿੱਖੀ ਆਵਾਜ਼ ਆਈ ਲਜ਼ਾਨੀਆ ਨੂਡਲ ਤੇ ਤੀਜੇ ਚੁੱਲ੍ਹੇ ਚਾਹ ਆਪਣੀ ਚੜਾਈ ਲਸਣ ਅਦਰਕ ਤੇ ਪਿਆਜ਼ ਕੱਟਦਿਆਂ ਚਾਹ ਹੋ ਗਈ ਠੰਡੀ ਲਾ ਤੜਕਾ ਤੇ ਆਟਾ ਗੁੰਨ ਕੇ ਟੱਕਿਆ ਘਰ ਲੱਗੇ ਸਬਜ਼ੀ ਮੰਡੀ ਭਾਂਡੇ ਮਾਜ ਸਾਫ ਸਫਾਈ ਕਰ ਬਾਰੀ ਰੋਟੀ ਪਕਾਉਣ ਦੀ ਆਈ ਮੁੰਡਾ ਕਹੇ ਨੀ ਰੋਟੀ ਖਾਣੀ ਇਹ ਚੰਦਰੀ ਕਿਸੇ ਬਣਾਈ ਵੱਖੋ ਵਕਤ ਪਤਾ ਕੇ ਸਭ ਨੂੰ ਤਿੱਠਾ ਸਿੰਕ ਭਰਿਆ ਭਾਂਡਿਆਂ ਦਾ ਭਰਿਆ ਬਾਂਗ ਪਮੀਰੀ ਘੁੰਮਦੀ ਨੂੰ ਲੱਗੇ ਬਸ ਦਮ ਹੀ ਨਿਕਲਣ ਲੱਗਿਆ 9 ਵਜ ਗਏ ਰਾਤ ਦੇ ਫੋਨ ਅਮੜੀ ਦਾ ਆਇਆ ਅੱਖਾਂ ਭਰ ਕੇ ਬੋਲੀ ਧੀਏ ਕਿਉਂ ਮਾਂ ਦਾ ਚੇਤਾ ਭੁਲਾਇਆ ਮਾਰੀ ਫੁਕਰੀ ਕਿਹਾ ਮਾਂ ਨੂੰ ਨਾ ਚੇਤਾ ਅਸਾਂ ਭੁਲਾਇਆ ਬਸ ਘੁੰਮਣ ਗਏ ਸੀ ਲੇਟ ਹੋ ਗਏ ਬਾਹਰ ਜੋ ਤੁਸਾਂ ਘਲਾਇਆ ਲੋਕਾਂ ਨੂੰ ਚਾ ਵੀਕਐਂਡ ਦਾ ਸਾਨੂੰ ਤਾਪ ਹੈ ਚੜਿਆ ਕੱਪੜੇ ਧੋਣੇ ਸਫਾਈ ਕਰਨੀ ਘਾ ਗੋਡੇ ਗੋਡੇ ਚੜਿਆ ਬੱਚਿਆਂ ਦੀਆਂ ਗੇਮਾਂ ਗਰੋਸਰੀ ਕਰਨੀ ਉੱਤੋਂ ਭੋਗ ਦਾ ਸੱਦਾ ਆਇਆ ਆ ਕਰ ਉਹ ਕਰ ਕਰ ਕਰਾ ਕੇ ਵੀਕਐਂਡ ਅਸਾਂ ਲੰਘਾਇਆ ਜਨਾਨੀ ਦਾ ਕੰਮ ਕਿਚ ਕਿਚ ਕਰਨੀ ਇਹ ਸਿਹਰਾ ਅਸਾਂ ਬਣਾਇਆ ਰੋਈ ਰੱਬ ਦੀ ਜਾਨ ਨੂੰ ਰੱਬਾ ਕਿਉਂ ਔਰਤ ਮੈਨੂੰ ਬਣਾਇਆ ਸ਼ੁਕਰੀਆ ਜੀ
0: ਬਹੁਤ ਸੋਹਣਾ ਜੀ ਲਿਖਣ ਵਾਲਿਆਂ ਦਾ ਵੀ ਧੰਨਵਾਦ ਤੇ ਤੁਹਾਡਾ ਸੁਣਾਉਣ ਵਾਲਿਆਂ ਦਾ ਵੀ ਮਤਲਬ ਕਿਆ ਖੂਬਸੂਰਤ ਤਰੀਕੇ ਦੇ ਨਾਲ
22: ਬਿਊਟੀਫੁਲ ਜਨਰਲੀ ਵੈਰੀ ਨਾਈਸ
0: ਬਹੁਤ ਵਧੀਆ ਬਹੁਤ
1: ਵਧੀਆ ਥੈਂਕ ਯੂ
22: ਜੀ ਥੈਂਕ ਯੂ ਸੋ ਮਚ ਫੋਰ ਕਾਲਿੰਗ
0: ਥੈਂਕ ਯੂ ਤੁਹਾਡਾ ਇੰਨੀ ਵਧੀਆ ਲਿਖਤ ਲੱਭ ਕੇ ਲਿਆਉਣ ਦੇ ਲਈ ਅਤੇ ਸੁਣਾਉਣ ਦੇ ਲਈ ਬਹੁਤ ਸ਼ੁਕਰੀਆ ਤੁਹਾਡਾ ਅਤੇ ਮੈਚ ਖਤਮ ਹੋ ਚੁੱਕਾ ਹੈ ਜੀ ਪੁਰਤਗਾਲ ਜਿੱਤ ਚੁੱਕਾ 2-1 ਦੇ ਨਾਲ ਅਤੇ ਹੁਣ
22: ਵਧਾਈਆਂ ਹੋਈਆਂ ਜੀ ਪੁਰਤਗਾਲੀਆਂ ਨੂੰ
0: ਹਾਂਜੀ ਰੋਨਾਲਡੋ ਦੇ ਫੈਨਾਂ ਨੂੰ ਬਹੁਤ ਬਹੁਤ ਵਧਾਈਆਂ
22: ਰੋਨਾਲਡੋ ਫੈਨਸ
0: ਰੋਨਾਲਡੋ ਦੇ ਫੈਨਾਂ ਨੂੰ ਹਾਂਜੀ ਨੀਤੂ ਜੀ ਤੁਸੀਂ ਆਉਂਦੇ ਰਹੋ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਨੂੰ
0: ਜੀ ਸਤਿ ਸ਼੍ਰੀ ਅਕਾਲ
2: ਹਾਂਜੀ ਕੀ ਹਾਲ ਚਾਲ ਹੈ
0: ਹਾਂਜੀ ਠੀਕ ਹੈ ਜੀ ਬਹੁਤ ਵਧੀਆ
22: ਤੁਸੀਂ ਸੁਣਾਓ
2: ਹਾਂਜੀ ਬੜਾ ਹਾਂਜੀ ਤਾਂ ਸਾਰਿਆਂ ਨੇ ਬੜਾ ਕੁਝ ਵਧੀਆ ਸੁਣਾਇਆ ਰਬਾਬ ਅਸੀਸ ਗਾਣੇ ਫਿਰ ਰੂਬੀ ਜੀ ਦਾ ਗਾਣਾ ਫਿਰ ਪੰਕਤਾ ਹੁਣਾ ਤਾਂ ਕਮਾਲ ਹੀ ਕਰ ਗਏ ਜਿਹੜੇ ਸੁਣਾ ਗਏ ਇੱਕ ਵਾਰ ਤਾਂ ਲੂਹ ਕੰਡੇ ਜੇ ਹੋ ਗਏ ਕਿਉਂਕਿ ਜ਼ਿਆਦਾ ਜਿੰਨੇ ਵੱਡੇ ਬੰਦੇ ਸਮਝਣ ਨਾ ਜਦੋਂ ਲੇਡੀਜ਼ ਨੂੰ ਰਿਲੇਟ ਕਰਦੇ ਆ ਨਾ ਤਾਂ ਇੱਕ ਵਾਰੀ ਸੱਚੀ ਮਤਲਬ ਹੁੰਦਾ ਕਿ ਹਾਂ ਕਈ ਵਾਰ ਤਾਂ ਮੈਂ ਹਾਸੇ ਚ ਵੀ ਕਹਿ ਦਿੰਦੀ ਨਾ ਕਿ ਕਈ ਵਾਰ ਸਮਝ ਨੀ ਆਉਂਦੀ ਆਪਾਂ ਕਹਿ ਦਿੰਦੇ ਹਾਂ ਸਾਰੇ ਐਪਰੀਸ਼ੀਏਟ ਕਰਦੇ ਆ ਨਾ ਤੇ ਪਰ ਮੈਂ ਚਾਹੀ ਦੇਖੋ ਘਰ ਦੇ ਕੰਮ ਕਰਦੀ ਹਾਂ ਚਾਹੇ ਮੈਂ ਹਾਊਸ ਮੇਕਰ ਲਗਾਓ ਇਹਨੂੰ ਜੋ ਵੀ ਮਰਜ਼ੀ ਲਗਾਓ ਬਟ ਸੀਰੀਅਸਲੀ ਜਿੰਨੀਆਂ ਵੀ ਵਰਕਿੰਗ ਵੂਮੈਨਸ ਨੇ ਨਾ ਮੇਰੇ ਵੱਲੋਂ ਨਾ ਤੁਹਾਨੂੰ ਹੈਟਸ ਆਫ ਹੈ ਸੀਰੀਅਸਲੀ ਮਤਲਬ ਤੁਸੀਂ ਮੈਂ ਤਾਂ ਇਹ ਕਹਿ ਰਹੀ ਹਾਂ ਜਿੰਨੇ ਜਿੰਨੀਆਂ ਵੀ ਤੋਪਾਂ ਦੀ ਜਿਹੜੀ ਸਲਾਮੀ ਹੁੰਦੀ ਹੈ ਨਾ ਜਿੰਨੇ ਵੀ ਹਸਬੈਂਡ ਨੇ ਨਾ ਜਿਹੜੀਆਂ ਲੇਡੀਜ਼ ਕੰਮ ਕਰਕੇ ਆਉਂਦੇ ਇੱਕ ਵਾਰੀ ਆਪਣੀ ਮਤਲਬ ਆਉਂਦੀ ਹੈ ਨਾ ਵਾਈਫ ਸਲਿਊਟ ਮਾਰ ਦਿਆ ਕਰੋ ਬਸ ਵਾਈਫ ਨੂੰ
22: ਅੱਛਾ ਵਾਈਫ ਨੂੰ ਕੰਪਲੀਟ ਕਰਿਆ ਕਰੋ ਨਾ ਅਸੀਂ ਕਨਫਿਊਜ਼ ਹੋ ਗਏ ਕਿ ਹੁਣ ਲੱਭਣਾ ਕਿਹਨੂੰ ਹੈ ਬੰਦਾ ਘਰ ਆਉਂਦਾ ਪਹਿਲੇ ਦੇਖਿਆ ਕਿ ਹੁਣ ਸਲੂਟ ਕਿਹਨੂੰ ਮਾਰੀ
2: ਜਦੋਂ ਵੀ ਆਉਂਦਾ ਜੇ ਬੰਦਾ ਪਹਿਲਾਂ ਆ ਜਾਂਦਾ ਤੇ ਵਾਈਫ ਆ ਜਾਂਦੀ ਹੈ ਤੇ ਨਹੀਂ ਸੀਰੀਅਸਲੀ ਬੜੇ ਕੰਮ ਹੁੰਦੇ ਆ, ਬੜਾ ਐਪਰੀਸ਼ੀਏਟ ਆ, ਮੈਂ ਤਾਂ ਬਹੁਤ ਕਰਦੀ ਹਾਂ। ਅੱਛਾ ਤੇ ਬਾਕੀ ਮੈਂ ਕੀ ਕਹਿਣਾ ਸੀ ਨਾ, ਮੈਂ ਨਾ ਗੱਲਾਂ ਇੰਨੀਆਂ ਹੋ ਜਾਂਦੀਆਂ ਕਈ ਵਾਰ ਦਿਮਾਗ ਚ ਆ ਹੁੰਦਾ ਕਿ ਹਾਈ ਕੀ ਗੱਲ ਕਰਨੀ, ਮੈਂ ਨਾ ਰਾਈਟ ਡਾਊਨ ਕਰ ਲੈਂਦੀ ਹੁੰਦੀ ਹਾਂ ਕਈ ਵਾਰੀ ਗੱਲ ਕਰਦੇ ਕਰਦੇ ਨਾ ਚੇਤਾ ਭੁੱਲ ਜਾਂਦਾ ਨਾ। ਨਹੀਂ ਹਾਂਜੀ ਨੀ, ਮੈਨੂੰ ਯਾਦ ਨੀ ਰਹਿੰਦਾ ਹੈਗਾ ਨਾ, ਤੇ ਮੈਂ ਨਾ ਹਾਸੇ ਵਾਲੀ ਗੱਲ ਕਰਨੀ ਆ, ਤੁਹਾਨੂੰ ਹਾਸੇ ਦੇ ਨਾਲ ਨਾਲ ਚੰਗੇ ਚੰਗਾ ਵੀ ਵਿੱਚ ਕਵਰ ਹੋ ਜੂਗਾ। ਤੇ ਕੱਲ ਪਰਸੋਂ ਦੀ ਗੱਲ ਹੈ ਹਾਂਜੀ, ਤੇ ਵੈਸੇ ਮਤਲਬ ਕਿਉਂਕਿ ਸਾਰੇ ਸਾਰੇ ਰੰਗ ਹੋ ਗਏ ਨਾ, ਮੈਂ ਕਿਹਾ ਹੱਸ ਵੀ ਲਈਏ ਨਾ, ਤੇ ਮੈਨੂੰ ਕਹਿੰਦੇ ਇੱਕ ਦੋ ਦਿਨ ਦੀ ਗੱਲ ਹੈ ਨਾ, ਮੈਨੂੰ ਕਹਿੰਦੇ ਤੁਹਾਨੂੰ ਇਹ ਨੀ ਲੱਗਦਾ ਸਾਡੇ ਸਾਡਾ ਅਸੀਂ ਏਦਾਂ ਦੇ ਹੀ ਹੈਗੇ ਆ, ਮੈਨੂੰ ਕਹਿੰਦੇ ਤੁਹਾਨੂੰ ਏਦਾਂ ਨੀ ਲੱਗਦਾ, ਤੁਸੀਂ ਨਾ ਇੱਕ ਦਿਨ ਰੇਡੀਓ ਹਾਂਜੀ ਤੇ ਜਾ ਕੇ ਕਹੋ, ਤੁਹਾਨੂੰ ਨਾ ਸਿਰਫ ਗੱਲਾਂ ਹੀ ਮਾਰਨੀਆਂ ਆਉਂਦੀਆਂ ਨੇ। ਮੈਨੂੰ ਕਹਿੰਦੇ ਗੱਲਾਂ ਮਾਰਨੀਆਂ ਆਉਂਦੀਆਂ। ਮੈਂ ਕਿਹਾ ਮੈਂ ਤਾਂ ਕਹਿ ਦੂੰਗੀ, ਮੈਨੂੰ ਤਾਂ ਕੋਈ ਪ੍ਰੋਬਲਮ ਨੀ ਹੈਗੀ, ਮੈਂ ਕਿਹਾ ਪਰ ਮੈਨੂੰ ਨਾ ਮਜ਼ਾ ਤਾਂ ਨੀ ਆਉਣਾ ਇੰਨਾ ਮੈਂ ਕਹੂੰਗੀ। ਕਹਿੰਦੇ ਕਿਉਂ, ਮੈਂ ਕਿਹਾ ਜਿੰਨਾ ਤੁਸੀਂ ਕਹੋਗੇ ਨਾ ਕਿ ਵੀ ਮੇਰੀ ਵਾਈਫ ਨੂੰ ਗੱਲਾਂ ਹੀ ਮਾਰਨੀ ਆਉਂਦੀ ਨੇ, ਉਹ ਮੈਨੂੰ ਜ਼ਿਆਦਾ ਵਧੀਆ ਲੱਗੂਗਾ। ਤੇ ਅੱਛਾ ਤੇ ਇਹ ਗੱਲ ਸਹੀ, ਹੁਣ ਰੂਬੀ ਜੀ ਦੇਖੋ ਜਿਹੜਾ ਗਾਣਾ ਸੁਣਾ ਕੇ ਗਏ ਨਾ, ਮੈਂ ਮੰਨਦੀ ਹਾਂ ਇਹ ਫੀਲਿੰਗਸ ਹੁੰਦੀਆਂ ਵਧੀਆ, ਜਿੱਦਾਂ ਤੁਸੀਂ ਸ਼ਾਇਰੀ ਸੁਣਾਈ ਨਾ, ਇਹ ਸਾਰੀ ਨਾ ਜਿੱਦਾਂ ਹੁੰਦਾ ਆਪਣੇ ਵਿਆਹ ਤੋਂ ਪਹਿਲਾਂ ਵਾਲੀਆਂ ਫੀਲਿੰਗਸ ਹੁੰਦੀਆਂ ਨੇ ਨਾ, ਬੰਦਾ ਉਸੀ ਉਹਦੇ ਜਾ ਕੇ ਲੱਗਦਾ ਵੀ ਹੁਣ ਉਹ ਗਾਣਾ ਸੁਣਾ ਕੇ ਨਾ ਖਿੱਚ ਪੈਂਦੀ ਹੈ, ਬਾਅਦ ਚ ਤਾਂ ਬੰਦਾ ਖਿਜਿਆ ਖਿਜਿਆ ਹੀ ਰਹਿੰਦਾ ਹੈ ਨਾ। ਇਹ ਹੁਣ ਕਹਿਣਗੇ ਹਮੇਸ਼ਾ ਬੰਦਾ ਖਿਜਿਆ ਤਾਂ ਦੇਖੋ ਕਿਵੇਂ ਨੀ ਰਹੇਗਾ। ਹੁਣ ਕੱਲ ਨਾ ਥਰਸਡੇ ਸੀਗਾ ਨਾ, ਲੌਂਗ ਬੰਦ ਹੁੰਦਾ ਸ਼ੋਪਿੰਗ ਸੈਂਟਰ, ਮੈਂ ਬੱਚਿਆਂ ਨੂੰ ਵੀ ਇਹਨਾਂ ਨੂੰ ਵੀ ਛੱਡ ਕੇ ਨਾ ਮੈਂ ਆਪਣੇ ਆਰਾਮ ਨਾਲ ਕੰਮ ਕਰਨੇ ਸੀਗੇ, ਤੇ ਮੈਂ ਨਾ ਜਦੋਂ ਪਹੁੰਚੀ ਸ਼ੋਪਿੰਗ ਸੈਂਟਰ ਦੇ ਅੰਦਰ ਨਾ, ਮੈਂ ਆਪਣੇ ਆਪ ਚ ਵੀ ਰਿਅਲਾਈਜ਼ ਕੀਤਾ, ਮੈਂ ਕਿਹਾ ਜਦੋਂ ਇਹ ਨੈਚੁਰਲ ਹੈ ਨਾ, ਜਿੱਦਾਂ ਆਪਾਂ ਕਹਿੰਦੇ ਨਾ ਕਿ ਬੰਦੇ ਬਾਹਰ ਕੰਮ ਤੇ ਜਾਣ, ਲੇਡੀਜ਼ ਵੀ ਆਪਣੇ ਸਾਰੇ ਕੰਮ ਆਰਾਮ ਨਾਲ ਕਰਦੀ ਹੈ ਨਾ, ਤੇ ਹੁੰਦਾ ਇੱਕ ਸਕੂਨ ਜਿਹਾ ਹੁੰਦਾ ਨਾ, ਮੈਂ ਕਿਹਾ ਹਾਏ ਅੱਜ ਮੈਂ ਆਈ ਹਾਂ, ਇਹਨਾਂ ਨੂੰ ਵੀ ਕਿੰਨਾ ਸਕੂਨ ਮਿਲ ਰਿਹਾ ਹੋਊਗਾ ਨਾ, ਵੀ ਉਹ ਬਿਜ਼ਨੀ ਤਾਂ ਟੈਂ ਟੈਂ ਟੈਂ ਫਿਰੀ ਜਾਂਦੀ ਆ, ਮਤਲਬ ਮੈਂ ਆਪਣੇ ਆਪ ਨੂੰ ਫੀਲ ਕਰ ਰਹੀ ਸੀ, ਠੀਕ ਹੈ। ਪਰ ਜਦੋਂ ਮੈਂ ਵਾਪਿਸ ਆਈ ਘਰ ਆਈ ਨਾ, ਤੇ ਘਰ ਆਉਂਦੇ ਮੈਂ ਕਹਿ ਰਹੀ ਹਾਂ ਕੰਮ ਜਿਹੜੇ ਬੰਦੇ, ਮੈਂ ਤਾਂ ਕਹਿੰਦੀ ਕੁਕਿੰਗ ਨੂੰ ਨਾ ਬੰਦੇ ਉਹ ਸ਼ੋਕਿੰਗ ਹੀ ਬਣਾ ਦਿੰਦੇ ਆ, ਵੀ ਜੀ ਕਿਹੜੇ ਗਲਾਸ ਨੀ ਸੀ ਬਾਹਰ ਰੱਖੇ ਹੋਏ ਹਨਾ, ਤੇ ਭਾਂਡੇ ਸੀ ਲਾਸਟ ਚ, ਮੈਂ ਕਿਹਾ ਥੋੜੇ ਭਾਂਡੇ ਸੀਗੇ, ਅੱਜ ਧੋ ਦਿਨ ਦੇ ਦੇਖਿਓ ਹਨਾ, ਕਿੰਨਾ ਵਧੀਆ ਲੱਗਦਾ ਮੈਨੂੰ ਹਨਾ, ਕਹਿੰਦੇ ਮੇਰੇ ਕੰਮ ਹੀ ਇੰਨੇ ਸੀਗੇ, ਮੈਂ ਕਿਹਾ ਚਲੋ ਕੋਈ ਗੱਲ ਨੀ ਕੰਮ ਸੀ, ਤੇ ਹੋਰ ਵੀ ਇੰਨੇ ਖਿਲਾਰੇ, ਮੈਂ ਕਿਹਾ ਸਹੀ ਗੱਲ ਹੈ, ਜਿਸ ਕਾ ਕੰਮ ਜਿਸੀ ਕੋਲ ਸਾਜੇ, ਇਹ ਅਸੀਂ ਹੀ ਕਰ ਸਕਦੇ ਹੈਗੇ ਆ, ਤੁਸੀਂ ਮਤਲਬ ਰਹਿਣ ਹੀ ਦੋ ਹਨਾ। ਤੇ ਇੱਕ ਇਹਦੇ ਨਾਲ ਜਿਹੜੀ ਚੰਗੀ ਮੂਮੈਂਟ ਕੱਲ ਮੈਨੂੰ ਵੀਰ ਜੀ ਫੀਲ ਹੋਈ ਨਾ, ਸੀਰੀਅਸਲੀ ਕਹਿ ਰਹੀ ਹਾਂ, ਮੈਂ ਜਦੋਂ ਵਾਪਿਸ ਆ ਰਹੀ ਸੀ ਨਾ, ਆਈ ਥਿੰਕ 11 ਵਜੇ ਦਾ ਟਾਈਮ ਸੀਗਾ, 10:30 ਵਜੇ ਦਾ, ਯੂਜਲੀ ਮੈਂ ਲੇਟ ਜਾਂਦੀ ਨੀ, ਕੱਲ ਮੇਰਾ ਕੋਈ ਜ਼ਰੂਰੀ ਸੀ ਜਾਣਾ ਨਾ, ਤੇ ਉਹ ਗਾਣੇ ਚੱਲ ਰਹੇ ਸੀਗੇ ਆਪਣੀ ਸਿਡਨੀ ਸਟੇਸ਼ਨ ਹੀ ਚੱਲਦਾ ਕਾਰ ਚ ਨਾ, ਤੇ ਉਹ ਗਾਣੇ ਇੰਨੇ ਕੁ ਜ਼ਿਆਦਾ ਬਿਊਟੀਫੁਲ ਸੀ ਨਾ, ਮੇਰਾ ਦਿਲ ਕਰ ਰਿਹਾ ਸੀਗਾ ਕਿ ਹਾਈ ਡਰਾਈਵ ਸਾਡੇ ਘਰ ਤੋਂ ਥੋੜਾ ਦੂਰ, ਇੰਨੀ ਜ਼ਿਆਦਾ ਡਿਸਟੈਂਸ ਨਹੀਂ ਹੈ, ਮੈਨੂੰ ਇੱਦਾਂ ਲੱਗ ਰਿਹਾ ਸੀਗਾ ਹਾਈ ਮੈਂ ਹੋਰ, ਜਦੋਂ ਤੱਕ ਗਾਣੇ ਖਤਮ ਨਹੀਂ ਹੁੰਦੇ ਨਾ, ਮੈਂ ਕਿਹੜਾ ਹੋਰ ਪਾ ਹੀ ਜਾਵਾਂ ਜਦੋਂ ਤੱਕ ਹੁੰਦਾ ਨੀਗਾ, ਮਤਲਬ ਕਿਉਂਕਿ ਨਾਲ ਆਪਾਂ ਡਰਾਈਵ ਕਰਦੇ ਹਾਂ ਨਾ, ਚੱਲਦੇ ਹਾਂ, ਇੰਨੇ ਵਧੀਆ ਲੱਗਦੇ ਆ ਗਾਣੇ। ਔਰ ਮੈਂ ਜੋ ਦਿਲ ਤੋਂ ਫੀਲ ਕਰਦੀ ਹਾਂ ਨਾ, ਜਦੋਂ ਆਪਾਂ ਰੇਡੀਓ ਹਾਂਜੀ ਤੇ ਗਾਣੇ ਸੁਣਦੇ ਹਾਂ, ਠੀਕ ਹੈ ਸਾਰੇ ਸੁਣਦੇ ਆ, ਸਾਰੇ ਕਹਿੰਦੇ ਇਹ ਗਾਣਾ ਪਲੇ ਕਰ ਦੋ, ਚੱਲ ਸੁਣਦੇ ਤਾਂ, ਪਰ ਯੂਟਿਊਬ ਤੇ ਵੀ ਹੈਗੇ ਆ ਨਾ ਸਾਰੇ, ਕੋਈ ਉਹ ਨਹੀਂ ਹੈਗਾ, ਬਟ ਇੱਥੇ ਗਾਣੇ ਸੁਣਨ ਦਾ ਸਵਾਦ ਜਿਹੜਾ ਆਉਂਦਾ ਨਾ, ਜਿਹੜੀ ਫੀਲਿੰਗਸ ਆਉਂਦੀਆਂ ਨੇ, ਉਹ ਮੈਂ ਫੀਲ ਕਰਦੀ ਹਾਂ ਜਿੱਦਾਂ ਨਾ ਆਪਾਂ ਆਪਣੀ ਮਾਂ ਦੀ ਗੋਦ ਚ ਨੀ ਬੈਠੇ ਹੁੰਦੇ ਹੈਗੇ, ਏਦਾਂ ਦੀ ਮਤਲਬ ਫੀਲਿੰਗਸ ਆਉਂਦੀਆਂ ਨੇਗੀਆਂ ਕਿ ਸਮ ਟਾਈਮਸ ਇੰਨੇ ਸੋਹਣੇ ਗਾਣੇ, ਮਤਲਬ ਸੀਰੀਅਸਲੀ ਰੇਡੀਓ ਹਾਂਜੀ ਨਾ ਸਾਡਾ ਜ਼ਿੰਦਾਬਾਦ, ਲੋਟਸ ਆਫ ਪਿਆਰ,
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰ, ਥੈਂਕ ਯੂ ਜੀ, ਮਿਹਰਬਾਨੀ, ਤੁਹਾਡਾ ਦਿਨ ਵਧੀਆ ਵਧੀਆ ਰਵੇ, ਚੜ੍ਹਦੀ ਕਲਾ ਦੇ ਵਿੱਚ ਰਹੋ, ਤੇ ਇਸੇ ਤਰ੍ਹਾਂ ਦੇ ਨਾਲ ਤੁਸੀਂ ਆਪਣੇ ਸੁੱਖ ਦੁੱਖ ਸਾਂਝੇ ਕਰਦੇ ਰਹੋ। ਕਹਿੰਦੇ ਮੈਲਬਨ ਸ਼ਹਿਰ ਜਿੱਥੇ ਗਰਮੀਆਂ 'ਚ ਵੀ ਲੱਗੇ ਠੰਡ, ਚੜ੍ਹਦੇ ਵਰੇ ਹੀ ਵਿਆਜ ਦਰਾਂ ਨੇ ਵਧਾ ਭਾਰੀ ਦਿੱਤੀ ਕਰਜ਼ਿਆਂ ਦੀ ਪੰਡ।
22: ਅੱਛਾ, ਵੈਰੀ ਸੈਡ।
0: ਦੋ ਜਰਦੀ ਵਾਲੇ ਆਂਡਿਆਂ 'ਚ ਕਿੰਨਾ ਹੁੰਦਾ ਪ੍ਰੋਟੀਨ, ਇਹ ਦੱਸਣਗੇ ਐਡੀਲੇਡ ਵਾਲੇ ਮੰਡ। ਖਿੱਟੇ ਗੋਡੇ ਤੇ ਗੁੱਟ ਦੀ ਰੇਡਰ ਮਾਲਿਸ਼ ਕਰਦੇ, ਜੇਕਰ ਸਾਹਮਣੇ ਵਾਲੇ ਪਾਲੇ ਵਿੱਚ ਖੜਿਆ ਦੇਖ ਲੈਂਦੇ ਬਾਜੀ ਜੰਡ, ਤੇ ਖਾ ਖਾ ਜਲੇਬੀਆਂ ਵੱਧ ਗਈ ਸ਼ੂਗਰ, ਕਹਿੰਦਾ ਡਾਕਟਰ ਛੱਡਣੀ ਪੈਣੀ ਗੱਭਰੂਆ, ਤੈਨੂੰ ਅੱਜ ਹੀ ਖੰਡ। ਸੁਜਾਖੇ ਬੰਦੇ ਦੇ ਨਾਲ ਨਾ ਲਓ ਪੰਗਾ, ਕਿਉਂਕਿ ਉਸਦਾ ਗੁੱਸਾ ਹੁੰਦਾ ਬੜਾ ਪ੍ਰਚੰਡ, ਕਹਿੰਦਾ ਘੁੰਮਣ ਜਨਮਦਿਨ ਮੁਬਾਰਕ ਐਡੀਲੇਡ ਵਾਲੇ ਮੰਡ, ਖੂਬ ਕਰਿਓ ਇੰਜੋਏ, ਜੇਕਰ ਇਜਾਜ਼ਤ ਦੇਵੇ ਬੈਂਕਾਂ ਵਿੱਚ ਰੱਖੇ ਅਵੇਲੇਬਲ ਫੰਡ। ਵਾਹ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਨੇ ਇੱਕ ਚੀਜ਼ ਨੇ ਹੈਪੀ ਕੀਤਾ ਸਾਨੂੰ ਇਸ ਵੀਕ, ਕਿ ਸਾਨੂੰ ਕਿਰਾਏਦਾਰ ਗਿਆ ਲੱਭ ਗਿਆ ਓਕੇ ਸੋ
22: ਗੁੱਡ
0: ਰੈਂਟ ਕੱਟ ਕੱਟ ਹੋ ਗਿਆ
22: ਯੇ ਦੈਟਸ ਵਿਨ
0: ਬਿਲਕੁਲ ਜੀ ਬਾਕੀ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਚਾਹੇ ਮੈਸੇਜ ਕਰਕੇ ਦੱਸ ਦਿਆ ਕਰੋ ਵੀ ਤੁਹਾਡੇ ਨਾਲ ਕੀ ਚੰਗਾ ਹੋਇਆ ਇਸ ਹਫ਼ਤੇ ਨਹੀਂ ਵੀ ਤਾਂ ਆਪਣੇ ਆਪ 'ਚ ਜ਼ਰੂਰ ਸੋਚ ਕੇ ਰੱਖ ਲਿਆ ਕਰੋ ਵੀ ਯਾਰ ਆਹ ਇਸ ਹਫ਼ਤੇ ਕੁਛ ਚੰਗਾ ਹੋਇਆ ਹੀ
22: ਐਜ਼ ਅ ਐਕਸਰਸਾਈਜ਼ ਇਟਸ ਅ ਵੈਰੀ ਗੁੱਡ ਥਿੰਗ ਟੂ ਡੂ ਨਾ ਕਿ ਤੁਹਾਨੂੰ ਇੱਕ ਪੋਜ਼ਿਟਿਵ ਚੀਜ਼ ਤਾਂ ਲੱਭਣੀ ਚਾਹੀਦੀ ਹੈ ਬੀਤੇ ਹਫ਼ਤੇ ਜੋ
0: ਸੋਚਣ ਦੇ ਲਈ ਆਪਾਂ ਮਜਬੂਰ ਤਾਂ ਹੁੰਦੇ ਹਾਂ ਨਹੀਂ ਤੂੰ ਜੀ ਕਮ ਟੂ ਟੈਲ ਹਰ ਹਾਊਸ ਸਟੋਰੀ ਇਨ ਵਨ ਵੀਕ
22: ਪਰ ਇੱਕ ਦੇਖੋ ਬਹੁਤ ਮੇਨ ਗੱਲ ਇਹ ਹੈ ਕਿ ਇੱਕ ਆਮ ਨੋਰਮਲ ਗਾਣਾ 3 ਮਿੰਟ ਦਾ ਹੋ ਗਿਆ ਹੁਣ ਹੈ ਨਾ 5-6 ਮਿੰਟ ਦਾ ਨਹੀਂ ਰਿਹਾ ਨਾ 3 ਕੁ ਮਿੰਟ ਦੇ ਹੋ ਗਏ ਗਾਣੇ ਉਹਦੇ ਅੰਦਰ ਵੀ ਇੱਕ ਰੈਪਰ ਜਿਹੜਾ ਆਉਂਦਾ ਜਿਹੜਾ ਬਾਅਦ ਚੋਂ ਸ਼ੋਅ ਲਾਉਂਦਾ ਜਿਹਦੀ ਆਪਾਂ 400-400 ਦੀਆਂ ਟਿਕਟਾਂ ਖਰੀਦਦੇ ਹਾਂ ਡਾਲਰਾਂ 'ਚ ਉਹ 30-40 ਸੈਕਿੰਡ ਦਾ ਰੈਪ ਕਰਦਾ ਹੈ ਨਾ ਨੀਤੂ ਜੀ 4 ਮਿੰਟ 36 ਸੈਕਿੰਡ ਇੱਕੋ ਸਾਹ ਬੋਲਿਆ ਇਹ ਵੀ ਗੱਲ ਕਮੈਂਡੇਬਲ ਗੱਲ ਹੈ ਜੀ
0: ਨਹੀਂ ਹਰ ਕੋਈ ਨਹੀਂ ਕਰ ਸਕਦਾ
22: ਨਹੀਂ ਕਰ ਸਕਦਾ
0: ਹਰ ਕੋਈ
22: ਇੰਪੋਸੀਬਲ
0: ਗੱਲਾਂ ਵੀ ਕਿਸੇ ਨੂੰ ਆਉਂਦੀਆਂ ਵੇਖੋ ਗੱਲਾਂ ਵੀ ਕੋਈ ਕੋਈ ਕਰ ਸਕਦਾ ਅਤੇ ਅੱਛਾ ਜੀ ਹਾਂਜੀ ਜ਼ਰੂਰ ਜੀ ਜ਼ਰੂਰ ਮਿਹਰਬਾਨੀ ਤੁਹਾਡੀ ਜ਼ਰੂਰ ਕਰਦੇ ਹਾਂ ਅਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਇੰਗਲੈਂਡ ਅਤੇ ਆਪਣਾ ਜਿਹੜਾ ਆਪਣਾ ਸਾਊਥ ਅਫਰੀਕਾ ਦੀਆਂ ਕੁੜੀਆਂ ਸੀ ਉਹਨਾਂ ਦਾ ਮੈਚ ਜਿਹੜਾ ਵਾ ਉਹ ਜਿੱਤ ਲਿਆ ਸੀ ਆਪਣਾ ਇੰਗਲੈਂਡ ਵਾਲੀਆਂ ਨੇ ਤਾਂ
22: ਹੁਣ
0: ਜੇ ਮੈਂ ਨਹੀਂ ਰੋਂਗ ਤਾਂ ਆਸਟ੍ਰੇਲੀਆ ਅਤੇ ਇੰਗਲੈਂਡ ਦਾ ਹੁਣ ਫਾਈਨਲ ਹੋਣਾ ਜੇ
22: ਓਕੇ ਸਾਡੇ ਵਾਲੀਆਂ ਤਾਂ ਬਾਹਰ ਹੋ ਗਈਆਂ ਸੋ ਮਤਲਬ
0: ਪਿਛਲੀ ਵਾਰੀ ਜ਼ਿਆਦਾ ਮਤਲਬ ਮੈਨੂੰ ਲੱਗਦਾ ਵੀ ਉਹ ਇੰਜੋਏ ਉਹਨਾਂ ਨੇ ਕਰ ਲਿਆ ਜ਼ਿਆਦਾ ਹੀ ਓਵਰ
22: ਐਕਚੁਅਲੀ 50 ਓਵਰ ਵਰਲਡ ਕੱਪ ਜਿੱਤ ਕੇ ਤਾਂ ਸ਼ਾਇਦ ਹਫ਼ਤਾ ਹੀ ਥੋੜ੍ਹਾ ਇੱਧਰ ਰਿਹਾ ਨਾ ਇੰਡੀਆ ਆਇਰਲੈਂਡ ਤੋਂ ਹਾਰ ਗਈ ਕਦੇ ਨਹੀਂ ਹੋਇਆ 19 ਸਾਲਾਂ ਦੇ ਅੰਦਰ ਪਹਿਲਾਂ ਤਾਂ ਮੈਚ ਨਹੀਂ ਕਦੀ ਹਾਰੇ ਫਿਰ ਕਦੀ ਸੀਰੀਜ਼ ਨਹੀਂ ਹਾਰੇ
0: ਬੇਸਿਕਲੀ ਘਰੋਂ ਬਾਹਰ ਨਿਕਲੇ ਨਾ ਉਹ ਸਾਰਾ ਕੁਛ ਜਿਹੜਾ ਸੀ ਉਹ ਸ਼ਾਇਦ ਇੰਡੀਆ ਦੇ ਵਿੱਚ ਹੀ ਕੁੜੀਆਂ ਵਾਲਾ ਵੀ
22: ਹਾਂ ਇਹ ਵੀ ਕੁੜੀਆਂ ਵਾਲਾ ਵੀ
0: ਅਤੇ ਸਾਰਾ ਕੁਛ ਹੀ ਅਤੇ ਹੁਣ ਜਦੋਂ ਆਪਾਂ ਬਾਹਰ ਨਿਕਲਣਾ ਅਤੇ ਫਿਰ ਬਾਹਰ ਵੇਖੋ ਅਗਲੇ ਵੀ ਖੇਡਣ ਆਏ ਆ
22: ਬਿਲਕੁਲ ਅਗਲੇ ਵੀ ਘਰੋਂ ਆਏ ਤਿਆਰ ਹੋ ਕੇ ਕੋਈ ਕੁਛ ਕਰਨਗੇ
0: ਉਹ ਵੀ ਤਾਂ ਬਗਾਨੇ ਵੀ ਤਾਂ ਖੇਡਣ ਆਏ ਹੁੰਦੇ ਆ ਕਿਤੇ ਐਵੇਂ ਥੋੜ੍ਹੀ ਮਤਲਬ ਵਿਸ਼ ਕਰਨਾ ਹੋਣਾ ਆਪਣੇ ਹਸਬੈਂਡ ਨੂੰ
22: ਓਹ ਦੈਟਸ ਨਾਈਸ
0: ਹਾਂਜੀ ਸਤਿ ਸ਼੍ਰੀ ਅਕਾਲ ਭਾਬੀ
3: ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਹੈ ਜੀ
0: ਜੀ ਬਹੁਤ ਵਧੀਆ ਜੀ
3: ਹਾਂਜੀ ਮੈਂ ਥੈਂਕ ਯੂ ਕਹਿਣਾ ਜੀ ਤੁਹਾਨੂੰ
0: ਜੀ ਥੈਂਕ ਯੂ ਜੀ
3: ਤੁਹਾਡੀ ਵਿਸ਼ਿਸ ਲਈ
0: ਜੀ ਥੈਂਕ ਯੂ ਤੁਹਾਨੂੰ ਵਧਾਈਆਂ ਬਹੁਤ ਬਹੁਤ
3: ਹਾਂਜੀ ਥੈਂਕ ਯੂ ਜੀ ਮੈਂ ਤੁਹਾਡੇ ਨਾਲ ਸਾਂਝੀਏ ਕਰੇ ਬਿਨਾਂ ਅਧੂਰੀਆਂ ਸੀ ਨਾ
0: ਬਿਲਕੁਲ ਬਿਲਕੁਲ ਜੀ ਖੁਸ਼ੀਆਂ ਜਿੰਨੀਆਂ ਵੰਡੋ
22: ਉਨੀਆਂ
0: ਜ਼ਿਆਦਾ ਮਜ਼ਾ ਦਿੰਦੀਆਂ ਕਈ ਵਾਰੀ ਨਾ ਸਾਡਾ ਜਨਮ ਦਿਨ ਹੁੰਦਾ ਤਾਂ ਲੱਗ ਰਿਹਾ ਹੁੰਦਾ ਵੀ ਹਾਂ ਠੀਕ ਹੈਗਾ ਤੇ ਡਿਗਰੀ ਗੱਲ ਹੈ
22: ਦਿਨ ਹੀ ਹੈ ਹਨਾ
0: ਪਰ ਜਦੋਂ ਸਟੇਟਸ ਕਰ ਦਿੰਦਾ ਵਾ ਤੇ ਉਸ ਤੋਂ ਅੱਗੇ ਹੋਰ ਹੋਰ ਵਿਸ਼ ਕਰੀ ਜਾਂਦੇ ਫਿਰ ਇਦਾਂ ਲੱਗਦਾ ਯਾਰ ਵਾਕਈ ਤੇ ਵਧੀਆ ਹੀ ਕੀਤਾ ਮੈਂ ਜੰਮ ਕੇ ਹਨਾ
22: ਸਹੀ ਗੱਲ ਹੈ ਬਈ ਨਾਈਸ
0: ਹੁੰਦੀ ਇਦਾਂ ਹੁੰਦੀ ਫੀਲਿੰਗ ਪਰਫਿਊਮ ਕਿਹੜਾ ਦਿੱਤਾ ਜੀ
3: ਹੁਣ ਅੱਗੇ ਬੱਚੇ ਦੀ ਚੋਇਸ ਹੋ ਜਾਂਦੀ ਹੈ ਜੀ ਮੇਰਾ ਕੰਮ ਡਨ ਹੋ ਗਿਆ
0: ਅਜਾ ਹੁਣ ਬੱਚੇ ਲੈ ਆਉਂਦੇ ਹਾਂ
3: ਹਾਂਜੀ ਉਹ ਸਾਰਾ ਕੁਝ ਬੱਚਿਆਂ ਨੇ ਕੀਤਾ
0: ਸਾਰੀ ਉਮਰ ਆਪਾਂ ਏਦਾਂ ਹੀ ਢੋਣਾ ਵਾ ਤੇ ਉਸੇ ਚੱਕਰ ਚ ਕਈ ਬਹੁਤ ਜ਼ਿਆਦਾ ਸਟ੍ਰੈਸ ਲੈ ਕੇ ਤੇ ਐਵੇਂ ਆਪਣੇ ਆਪ ਨੂੰ ਬਿਮਾਰੀ ਲਾ ਲੈਂਦੇ ਤੇ ਆਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਵਿੱਚੋਂ ਪਿੱਕ ਕਰਨ ਵਾਲੀਆਂ ਇਹ ਨੇ ਵੀ ਵੈਰੀ ਸੂਨ ਤੁਹਾਡੇ ਬੱਚਿਆਂ ਨੇ ਹੱਥ ਵੰਡਾਉਣਾ ਸ਼ੁਰੂ ਕਰ ਦੇਣਾ ਵਾ ਇਹ ਬਹੁਤ ਘੱਟ ਲੋਕ ਨੇ ਜਿਹੜੇ ਖਿਆਲ ਰੱਖਦੇ ਆ ਸਹੀ ਗੱਲ
22: ਐਂਡ ਦੇ ਵਿਲ ਬੀ ਦੇਅਰ
0: ਸਾਰੀ ਉਮਰ ਅਸੀਂ ਇਦਾਂ ਹੀ ਇਹ ਪੰਡ ਚੁੱਕੀ ਫਿਰਨੀ ਆ ਮੈਨੂੰ ਉਸੇ ਚੱਕਰ ਦੇ ਵਿੱਚ ਹੀ ਤੁਰੇ ਫਿਰਦੇ ਆ ਤੇ ਤੁਹਾਨੂੰ ਇਹ ਟੈਨਸ਼ਨਾਂ ਤੁਹਾਡੀਆਂ
22: ਹਾਂ
0: ਉਹਨਾਂ ਨੇ
22: ਟਾਈਮਲੀ ਹੁੰਦੀਆਂ
0: ਕਰ ਦੇਣੀਆਂ ਹਾਂਜੀ ਨਹੀਂ ਥੈਂਕ ਯੂ ਤੁਹਾਡਾ ਜੀ ਮਨ ਸਾਹਿਬ ਦਾ ਵੀ ਮੈਸੇਜ ਆਇਆ ਵਾ ਕਹਿੰਦੇ ਨੇ ਕਿ ਮੋਸਟ ਵੈਲਕਮ ਕਹਿੰਦੇ ਕਹਿ ਦਿਓ ਸੈਣੀ ਸਾਹਿਬ ਨੂੰ ਤੇ ਨੀਤੂ ਕਹਿੰਦੇ ਨੇ ਕਿ ਲੈ ਕੇ ਆਈ ਆ ਚਿਕਨ ਤੇ ਬਸ ਉਹਨਾਂ ਮੈਰੀਨੇਟ ਕਰਕੇ
22: ਵਾਹ ਵਾਹ ਵਾਹ
3: ਵੈਜੀਟੇਰੀਅਨ ਹੈ ਜੀ
0: ਹਾਂਜੀ
3: ਅੱਛਾ ਵੈਜੀਟੇਰੀਅਨ ਹੈ
0: ਕਿਉਂ ਕਹੀ ਜਾਂਦੇ
22: ਭੁਲੇਖਾ ਖਾ ਕੇ ਲੱਗਦਾ ਵੀਗਨ ਹੋਏਗਾ ਅੱਜ ਕੱਲ੍ਹ ਵੀਗਨ ਸਭ ਕੁਝ ਚੱਲ ਪਿਆ
0: ਮੈਨੂੰ ਲੱਗਦਾ ਮੈਂ ਚਿਕਨ ਵਾਲੀ ਐਨਕ ਲਾ ਲਈ
22: ਲਾਓ ਲਾਓ ਲਾਓ
0: ਹਾਂ ਨਹੀਂ ਅੱਛਾ ਸੋਇਆ ਓਕੇ ਜਿਹੜਾ ਉਹ ਨਕਲੀ ਚਿਕਨ ਹੁੰਦਾ
22: ਵੀਗਨ ਚਿਕਨ

0: ਉਹਨਾਂ ਨੂੰ ਤਾਂ ਫ੍ਰੀ ਕਰੋ ਬਾਈ, ਮੈਨੂੰ ਤਾਂ ਮਿਲਿਆ ਕਰੋ।
1: ਤੁਸੀਂ ਬਹੁਤ ਦੜਝਾ ਲੈਂਦੇ ਵੀਰ ਜੀ,
2: ਜਾਣ ਲੈਂਦੇ ਬੰਦੇ ਦੀ ਰੋਟੀ ਪੱਕੀ ਕਰਨ। ਚਲੋ ਵਧਾਈਆਂ ਜੀ ਬਹੁਤ ਬਹੁਤ
1: ਤੁਹਾਨੂੰ
2: ਜਨਮ ਦਿਨ ਤੇ। ਕੁਛ ਜਦੋਂ ਤੁਹਾਡਾ ਜਨਮ ਦਿਨ ਹੁੰਦਾ ਨਾ ਤੇ ਬੜੀ ਪਿਆਰੀ ਕਵਿਤਾ ਲੱਭ ਕੇ ਸੁਣਾਉਂਦੇ ਹੁੰਦੇ ਆ।
0: ਪ੍ਰੈਸ਼ਰ ਪ੍ਰੈਸ਼ਰ ਪ੍ਰੈਸ਼ਰ।
1: ਠੀਕ ਹੈ ਮੈਂ ਸੁਣਾ ਦਿੰਦੀ ਹਾਂ, ਪਰ ਮੈਂ ਉਹ ਤੋਂ ਪਹਿਲਾਂ ਕਹਿਣਾ ਸੀ ਵੀ ਅੱਜ ਮੈਂ ਪਹਿਲਾਂ ਸੁਣਿਆ ਵੀ ਬਾਬਾ ਜੀ ਝਾੜਾ ਕਰਦੇ ਪੁੱਛਿਆ ਦਿੰਦੇ ਆ।
0: ਹਾਂਜੀ
1: ਹਾਂਜੀ, ਤੇ ਮੈਂ ਕਿਹਾ ਬਾਬਾ ਜੀ ਐਕਟਿਵ ਹੋਏ ਕਾਫੀ ਦੇਰ ਬਾਅਦ, ਤੇ ਮੈਂ ਕਿਹਾ ਵੀ ਮੈਂ ਵੀ ਮੰਗ ਲਾਂ ਕੁਛ।
2: ਨਹੀਂ ਨਾ ਧੱਕੇ ਨਾਲ ਹੀ ਐਵੇਂ ਐਕਟਿਵ ਕਰ ਛੱਡਿਆ ਮੈਂ ਕੋਈ।
1: ਨਹੀਂ ਮੈਂ ਇਹਨਾਂ ਨਾਲ ਗੱਲ ਕਰਦੀ ਸੀ ਨਾ ਵੀ ਕਹਿੰਦੇ ਵੀ ਮੈਂ ਇਹਨਾਂ ਨੂੰ ਕਿਹਾ ਵੀ ਹੁਣ ਜਿਵੇਂ ਜਿਵੇਂ ਉਮਰ ਵੱਧਦੀ ਹੈ ਹੁਣ ਆਪਾਂ ਇਹੀ ਅਰਦਾਸ ਕਰਦੇ ਵਾਹਿਗੁਰੂ ਤੰਦਰੁਸਤੀ ਦੇਵੇ
2: ਹਨਾ।
1: ਤੇ ਮੇਰੇ ਨਾਲ ਹੱਸਦੀ ਸੀਗੀ ਤੇ ਮੈਂ ਕਿਹਾ ਵੀ ਮਨਜਿੰਦਰ ਕੋਈ ਨਾ ਕੋਈ ਜੋਬ ਹੋਰ ਦੇਖਣੀ ਪੈਣੀ ਆ ਹੁਣ, ਅੱਗੇ ਅੱਗੇ ਤਾਂ ਨੀ ਆਂਡੇ ਦਿੱਤੇ ਜਾਣੇ।
2: ਓਹੋ ਅੱਜ ਵੇਖੋ ਆਪਣੇ ਆਪਣੇ 55ਵੇਂ ਜਨਮ ਦਿਨ ਦੇ ਉੱਤੇ ਮਾਨ ਸਾਹਿਬ ਆਂਡੇ ਦੇਣੇ ਛੱਡ ਦੋ।
0: ਨਿੱਕੇ
2: ਕਰਾ ਲੋ ਦੇ ਲੈਣ ਦੋ।
1: ਠੀਕ ਹੈ, ਚਲੋ ਮੈਂ ਗਾਣਾ ਸੁਣਾ ਦਿੰਦੀ ਹਾਂ। ਪਲੀਜ਼ ਜਿੱਥੇ ਸੁਰ ਡਿੱਗੇ ਬਚਾ ਲਿਓ
2: ਜੀ ਜੀ।

0: ਬਸ ਜੀ ਅੱਗੇ ਨਹੀਂ ਆਉਂਦਾ
1: ਮੈਸੇਜ ਪਹੁੰਚਣਾ ਜ਼ਰੂਰੀ ਹੈ
2: ਤੁਹਾਡੇ ਉਹ ਤਾਂ ਪਤਾ ਲੱਗ ਗਿਆ ਨਾ ਤੁਹਾਡੇ ਜਜ਼ਬਾਤ ਤੁਸੀਂ ਕਹਿਣਾ ਕੀ ਚਾਹ ਰਹੇ ਹੋ ਤੇ ਇਹ ਸਭ ਤੋਂ ਵੱਡੀ ਚੀਜ਼ ਹੈ ਥੈਂਕ ਯੂ ਤੁਹਾਡਾ
1: ਥੈਂਕ ਯੂ ਜੀ
2: ਬਹੁਤ ਬਹੁਤ ਰੱਬ ਤੁਹਾਡਾ ਇਸ ਤਰ੍ਹਾਂ ਪਿਆਰ ਸਤਿਕਾਰ ਆਪਸ ਦੇ ਵਿੱਚ ਬਣਾਈ ਰੱਖੇ ਚੜ੍ਹਦੀ ਕਲਾ ਦੇ ਵਿੱਚ ਰਹੋ ਮਨ ਸਾਹਿਬ ਬਹੁਤ ਬਹੁਤ ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਚੜ੍ਹਦੀ ਕਲਾ 'ਚ ਰੱਖੇ ਰੱਬ ਪਰਿਵਾਰ ਨੂੰ ਅਤੇ ਜੀ ਥੈਂਕ ਯੂ ਜੀ ਥੈਂਕ ਯੂ ਅਤੇ ਹਾਂਜੀ ਰਣਦੀਪ ਜੀ ਹੁਣ ਕਰ ਲਿਓ ਤੁਸੀਂ ਫੈਸਲ ਵਿੱਚ ਚੱਲਦੀ ਕਾਲ ਦੇ ਵਿੱਚ ਨਹੀਂ ਆਪਾਂ ਚੁੱਕ ਸਕਦੇ ਹੁੰਦੇ ਹੋ ਸਾਡੀ ਮਜਬੂਰੀ ਹੁੰਦੀ ਹੈ ਮਿਹਰਬਾਨੀ ਤੁਹਾਡੀ 565 ਤੁਸੀਂ ਆਉਂਦੇ ਰਹੋ ਜੀ ਜੀ ਸਤਿ ਸ਼੍ਰੀ ਅਕਾਲ ਜੀ
3: ਹੋਰ ਜੀ ਕੀ ਹਾਲ ਹੈ
2: ਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ
1: ਦੱਸੋ ਵਧੀਆ
3: ਇਦਾਂ ਬਾਬਾ ਲਿਖਿਆ ਸੀ ਚਾਰ ਲੈਣਾ ਮੈਂ ਕਿਹਾ ਮੈਂ ਵੀ ਸਾਂਝੀਆਂ ਕਰਦਾ
2: ਜੀ ਜੀ ਪਲੀਜ਼ ਪਲੀਜ਼
3: ਮੈਂ ਰਣਵੀਰ ਰਣਵੀਰ ਨਾਮ ਤਾਂ ਨਹੀਂ ਬੋਲਿਆ ਜੀ
1: ਜੀ
2: ਹਾਂਜੀ ਹਾਂਜੀ ਰਣਵੀਰ ਜੀ
3: ਹਾਂਜੀ ਇਹ ਮੈਂ ਇਸ ਤਰ੍ਹਾਂ ਸੀਗਾ ਮੈਂ ਥੋੜ੍ਹਾ ਜਿਹਾ ਦੱਸਿਆ ਇਹ ਮਤਲਬ ਚਿੱਠੀ ਕਾਰਡ ਆਉਂਦਾ ਦੀਵਾਲੀ ਦਾ
2: ਜੀ
1: ਜੀ
3: ਦੀਵਾਲੀ ਦਾ ਕਾਰਡ ਆਉਂਦਾ ਤੇ ਉਹ ਮਤਲਬ ਦੀਵਾ ਤੇ ਬਲਦਾ ਵੇਖਿਆ ਜਾਂਦਾ ਪਰ ਹੁਣ ਜਿਹੜਾ ਲਿਖਿਆ ਕੰਗਰੈਚੁਲੇਸ਼ਨ ਉਹ ਸਮਝ ਨਹੀਂ ਆ ਰਿਹਾ ਉਹਦੇ ਉੱਤੇ ਹੈ ਜੀ
2: ਜੀ
3: ਕਈ ਚਿਰਾਂ ਪਿੱਛੋਂ ਆਵਾਜ਼ ਕਰਨੀ ਪਈ ਸੀ ਜਦੋਂ ਬੂਹਾ ਖੋਲਿਆ ਚਿੱਠੀ ਇੱਕ ਪਈ ਸੀ ਵੇਖਿਆ ਚਿੱਠੀ ਵਿੱਚ ਦੀਵਾ ਇੱਕ ਬਾਲਿਆ ਨਾਲ ਪਤਾ ਨੀ ਕੀ ਘਾਚਾ ਮਾਚਾ ਘਾਲਿਆ ਸੋਚਿਆ ਮੈਂ ਛੇਤੀ ਛੇਤੀ ਡਾਕ ਘਰ ਜਾਂਦਾ ਵਾਂ ਜਾ ਕੇ ਉੱਥੇ ਚਿੱਠੀ ਡਾਕੀਏ ਨੂੰ ਵਿਖਾਉਂਦਾ ਵਾਂ ਕਿ ਇਹ ਘਾਚਾ ਮਾਚਾ ਉਸੇ ਤੋਂ ਪੜ੍ਹਾਉਂਦਾ ਵਾਂ ਉਹਦਾ ਕੰਗਰੈਚੁਲੇਸ਼ਨ ਲਿਖਿਆ ਜੀ ਉਹ ਸਮਝ ਨੀ ਆਇਆ ਲੈ ਕੇ ਚਿੱਠੀ ਛੇਤੀ ਛੇਤੀ ਡਾਕ ਘਰ ਪੁੱਜਿਆ ਹੌਲੀ ਹੌਲੀ ਚੱਕਦੇ ਨੇ ਡਾਕੀਏ ਤੋਂ ਪੁੱਛਿਆ ਵੇਖੀ ਜਿਹੜਾ ਚਿੱਠੀ ਉੱਤੇ ਨਾਂ ਪਤਾ ਮੇਰਾ ਹੈ ਡਾਕੀਆ ਹੱਸਿਆ ਨਛੱਤਰ ਹੋਰ ਕਿਹੜਾ ਹੈ ਸਾਰਾ ਕੁਝ ਵੇਖ ਕੇ ਡਾਕੀਆ ਹੈਰਾਨ ਸੀ ਕੀ ਕੁਝ ਲਿਖਿਆ ਵੇਖ ਪਰੇਸ਼ਾਨ ਸੀ ਇਹਦੇ ਪਤਾ ਲੱਗਦਾ ਦੀਵਾ ਇੱਕ ਜਗਦਾ ਨਾਲ ਪਤਾ ਨੀ ਕੀ ਘਾਟਾ ਮਾਚਾ

0: लगता
1: अच्छा
0: है।
1: जी,
0: बैठे थे जरा वड्डा बाबू आउण दे, उसे तो पढ़ाना, कोई डंडी भाषा जानता है। आखदा है बाबू मैं तो 16 भाषा जानदा, ऐसा कोई मुल्क नहीं जिन्हों नहीं पछाणदा। पुछया मैं बाबू होर किन्ना चिर लाएगा, हो गई कवेल वो कदों बार आएगा। आख्या आख्या तेनू वो रोटी पिया खांदा है, रोटी चोटी खा के थोड़ा सुखांदा है। सबर रख थोड़ा, बस हुणे बार आएगा, तेरी चिट्ठी वाली सारी गल ही मकाएगा। इन्हें नू बार आया बिला एक दहाड़ दा, एक हाथ सिर ते एक ढिड नू प्यार दा। वेख के मेरे वाल थोड़ा जिहा हसिया, डाकिए ने फिर उन्हूं सारा किस्सा दस्या। एक हाथ रोक उन्हें चिट्ठी नू संभालिया, हुण सब हुण वेखो जी, एक हाथ रोक उन्हें चिट्ठी नू संभालिया। पहला तो वेखा उन्हें दीवा खानू बालिया, 7 साल ला के मैं ये भाषा सीखी है, अंग्रेजी इनू आखदे ये भाषा तिखी है। वेख चिट्ठी बाबू पाया अखा उते जोर सी, इना वड्डा लिखा एनी की लोड़ सी। हुण कर लगा जी ओदा अपना विश्लेषण लगा करन दा
1: जी जी
0: कांग्रेजुलेशन दा। कहिंदा कन्न ग्रे च लोशन, कहिंदा गैग कहिंदा ग्रे हुंदा पूरी है की नछत्रा, कोई मझ तेरी पूरी है। लिखा है की नछत्रा कोई मझ तेरी पूरी है, लिखा है कन्न ओदे लोशन कोई पान नू। कांग्रेचुलेशन हो गया जी। कहिंदा की नछत्रा कोई मझ तेरी पूरी है, लिखा है कन्न ओदे लोशन कोई पान नू, बालिया दीवा करी गर्म समझान नू। मुछ कर उची दंदी हासा जिहा पा के, पढ़िया है वड्डे बाबू दसी ओनू जाके। वैद हुण ओह सोचदा कहिंदा वैद नू ही पता सी बस मझ मेरी पूरी है, ओनू ये भी पता सी एक कन्नो बैरी है। पता नहीं उन्हें किथे बैठ रोला उस पाया है, जेड़ा सब कुछ लिख चिट्ठी विच आया है।
1: जी।
0: बस हुण किसे दी ना सुनी ना कहनी है, छेती छेती करके मैं मझ बेच देनी।
2: ब्यूटीफुल।
0: सोचिया सी छुट्टियां च पोतरे जो आउणगे, दुध दही वालियां मौजां ओह हंडाउणगे, उन्हां दे नसीब विच दुध दही केड़ा है, रब ताईं बन दित्ता वेचण वाला गेड़ा है। आ गए पुत्र पोतरे दादू वाजा मार दे, खड़ गए बूहे विच दादू नू निहार दे, एक दूजे नू एदा तक्का मार दे दादू दादू पहला मैनू प्यार दे। वड्डा पोता वड्डा पोता कहिंदा दादू तू चिट्ठी एक पाई सी। वड्डा पोता कहिंदा दादू तेनू चिट्ठी एक पाई सी, ओदे विच लिखिया दिवाली दी वधाई सी। कहिंदा की बदमाशा ओ चिट्ठी तेरी सी, उन्हें तो बंद ते फिरकी जी मेरी सी। हुण नहीं वेखदा मैं मौजा तो ही माणियो दुध दही वालियां सगातां नू पछाण।
1: वाह जी वाह,
2: ब्यूटीफुल,
1: बहुत वधिया जी, वेरी वेरी नाइस,
2: थैंक यू ना,
1: बहुत सोना,
2: बहुत सोना ख्याल है ना, कितनी सोनी इमेजरी सी, थैंक यू सो मच जी,
1: थैंक यू तोड़ा,
0: धन्यवाद
1: जी, थैंक यू जी, थैंक यू, मेहरबानी। ते तुसी भी कर सकते हो जी कॉल, तुसी भी सुना सकते हो अपनी कोई शेरो शायरी, कोई बात, कोई चुटकला, ते कोई गल्लां बातां। धन्यवाद जी, मेहरबानी। बलजीत जी कहिंदे ने कि सत श्री अकाल सारे दे लई, बहुत सोहना प्रोग्राम चल रहा है, वाहिगुरू चढ़दी कला च रखे सारे दा वीकेंड सोहना सोहना होवे। इन्हां सब गल्लां बातों के दरम्यान एक चाइना का एक फोन लॉन्च होया जी आस्ट्रेलिया दे विच।
2: ओके,
1: इस टाइम मीडिया दे विच जिहदे चर्चे ने कि आईफोन किहड़ा 17 आया है ना,
2: हाँ जी फिलहाल
1: आईफोन 17 प्रो की यह कॉपी आ, चाइना मेड है, तो आईफोन के नालों लगभग $500 सस्ता, तो फीचर सारे उही। सो इस टाइम के उत्ते धड़ा धड़ चाइना आइटम्स जिहड़ियां मतलब वेखण दे विच भी कोई खास फर्क मतलब मैनू तो लभा नहीं, पर हाँ इन्ना जरूर तुहानू लभूगा भी उहदे ते लोगो नहीं हैगा, तो बाकी सारियां चीज़ां लगभग
2: साढ़े इंडिया इंडिया विकदे हुंदे हैगे ना, ये फस्ट कॉपी एप्पल
1: ਅੱਛਾ ਉਹ ਤੇ ਮਤਲਬ ਕਹਿ ਕੇ ਇਹ ਹਵਾਈ ਨਹੀਂ ਹੁੰਦਾ ਪਹਿਲਾਂ ਹਵਾਈ ਉਹਨਾਂ ਦੀ ਕੋਈ ਸਿਸਟਰ ਕੰਪਨੀ ਆ ਉਹਨਾਂ ਦੇ ਨਾਲ ਇਕੱਠੇ ਪਹਿਲਾਂ ਇਹ ਕਰਦੇ ਸੀ ਤੇ ਹੁਣ ਉਹਨਾਂ ਨੇ ਮੇਰੇ ਖਿਆਲ ਹਵਾਈ ਨੂੰ ਬਿਆਨ ਕੀਤਾ ਸ਼ਾਇਦ ਉਹਨਾਂ ਨੇ ਤਾਂ ਕਰਕੇ ਵੱਖਰਾ ਕਰਕੇ ਨਾਂ ਤੇ ਫਿਰ ਸ਼ੁਰੂ ਕਰ ਲਿਆ ਹੋਣਾ ਸੋ 1500 ਦੇ ਆਸ ਪਾਸ ਇਹ ਫੋਨ ਤੇ ਇਹਦੀ ਜਿਹੜੀ ਕੁਛ ਕੁ ਚੀਜ਼ਾਂ ਜਿਹੜੀਆਂ ਨੇ ਉਹ ਈਵਨ ਪਲੱਸ ਹੀ ਦੱਸੀਆਂ ਜਾ ਰਹੀਆਂ ਨੇ ਉਹਦੇ ਨਾਲੋਂ ਜਿਹਦੇ ਵਿੱਚ ਕਿ ਆਪਾਂ ਚਾਰਜਿੰਗ ਉਹਦੇ ਨਾਲ ਨਹੀਂ ਮਿਲਦਾ ਅੱਜ ਕੱਲ੍ਹ ਚਾਰਜਰ ਬੰਦ ਕਰਤੇ ਨੇ ਉਹਨਾਂ ਨੇ ਇਹ ਕਹਿੰਦੇ ਆ ਵੀ ਆਪਾਂ ਚਾਰਜਰ ਵੀ ਦੇਵਾਂਗੇ ਉਹ ਵੀ 80 ਵਾਟ ਦਾ ਚਾਰਜਰ ਮਤਲਬ ਇਹਦਾ ਮਤਲਬ ਇਹ ਐਂ ਮਤਲਬ ਚੱਕ ਕੇ ਮਾਰੂਗਾ ਇਹ ਚਾਰਜ ਚਾਰਜ ਕਰਨ ਲੱਗਿਆ
2: ਲਾਇਆ ਲਾਣਾ ਹਨਾ ਬਾਅਦ ਚੋਂ ਪਹਿਲੇ ਇਹ ਚਾਰਜ ਹੋਇਆ ਹਨਾ
1: 80 ਵਾਟ ਬਹੁਤ ਆ ਆਪਾਂ ਜਿਹੜਾ ਯੂਜ਼ ਕਰਦੇ ਆ ਉਹ 20 ਤੋਂ 30
2: ਹੀ ਹੁੰਦਾ ਯੂਜੂਲੀ 20 ਹੀ ਹੈਗੇ
1: ਇੰਨਾ ਕੀ ਇੰਨੀ ਘੱਟ ਹੀ ਮਿਲਦਾ ਹਨਾ ਤੇ ਪਰ ਇਹ ਆ ਵੀ ਇਹ ਤੁਹਾਨੂੰ ਮੈਮਰੀ ਵਗੈਰਾ ਵੀ ਇਹਦੀ ਜਿਹੜੀ ਆ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਕਹਿੰਦੇ ਚੱਕੋ ਤੇ
2: ਐਡ ਲਿਖਣੀ ਚਾਹੀਦੀ ਸਾਨੂੰ ਇੱਦਾਂ ਦੀ ਕੰਪਨੀਆਂ ਵਾਸਤੇ ਹੈ ਅਸੀਂ ਵੀ ਕਰ ਸਕਦੇ ਹਾਂ ਇਹ ਕੰਮ ਕਿੰਨੇ ਲੰਬੇ ਚੌੜਾ ਕੰਮ ਨਹੀਂ ਹੈ ਆ ਚੱਕ 83 ਵਾਟ ਦਾ ਚਾਰਜਰ
1: ਸੋ ਇਹ ਓਨਰ ਨਾਂ ਦੀ ਕੰਪਨੀ ਆ ਤੇ ਜੇ ਓਨਰ ਹਾਂ ਜੇ ਤੁਸੀਂ ਸਸਤੇ ਦੇ ਵਿੱਚ ਕੁਛ ਪਾਲ ਰਹੇ ਹੋ ਤੇ ਉਹ ਤੁਸੀਂ ਲੈ ਸਕਦੇ ਹੋ ਸੋ ਮੈਲਬਨ ਦੇ ਵਿੱਚ ਕੀ ਹੋ ਰਿਹਾ ਵਾ ਇਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਾਂ ਅਗਲੇ ਹਿੱਸੇ ਦੇ ਵਿੱਚ ਪਰ ਫਿਲਹਾਲ ਆਪਣੇ ਪ੍ਰੋਗਰਾਮ ਜਾਰੀ ਰੱਖੀਏ ਮੈਲਬਨ ਦੇ ਵਿੱਚ ਇਸ ਵੀਕਐਂਡ ਦੇ ਉੱਤੇ ਤੁਸੀਂ ਕੀ ਕੀ ਕਰ ਸਕਦੇ ਹੋ ਉਹਦੇ ਉੱਤੇ ਵੀ ਇੱਕ ਝਾਤ ਮਾਰਦੇ ਹਾਂ ਫਿਲਹਾਲ ਆਪਾਂ ਰਿਚਰਡ ਜੀ ਨਾਲ ਗੱਲ ਕਰੀਏ ਰਿਚਰਡ ਜੀ ਕੀ ਹਾਲ ਚਾਲ ਨੇ ਤੁਹਾਡੇ
2: ਤਿਆਰੀਆਂ
0: ਸਤਿ ਸ਼੍ਰੀ ਅਕਾਲ ਗੰਜੋ ਜੀ ਐਂਡ ਕ੍ਰਿਸ਼ਨਾ
1: ਜੀ ਸਤਿ ਸ਼੍ਰੀ ਅਕਾਲ
2: ਕੈਸੇ ਹੈ ਆਪ
0: ਬੜੀਆ ਆਪ ਸੁਣਾਈਏ
1: ਜੀ ਬਹੁਤ ਵਧੀਆ ਜੀ ਮੈਨੂੰ ਲੱਗਿਆ ਤੁਸੀਂ ਗੱਲ ਸੁਣ ਕੇ ਤੇ ਗੱਲ ਘੋਟ ਹੀ ਗਏ ਹੋ
2: ਹਾਂ आपको पता लगा हमने क्या क्या आपको कितने तरह के प्रपोजल्स भेजे हैं आज सुबह के हमने आमिर खान के साथ मैच भेजा फिर आपके लिए पर्सनल मैच भी भेजा
1: ना तो ही मैच दी कोई आहो दो मैच भेजे तानू
2: दो मैच भेजे
1: दोवां ते नहीं कोई तुही बोले
0: पॉलिन हैंसन आउट ऑफ ऑल द पीपल भैंस की आंख
1: ਯਾਰ ਮਤਲਬ ਆਹ ਗੱਲ ਵੇਖ ਲਓ ਵੀ
2: ਯੂ ਸ਼ੁੱਡ ਟੇਕ ਵਨ ਫੋਰ ਦ ਟੀਮ ਯਾਰ ਇਹ ਥੋੜਾ ਜਿਹਾ ਗੱਲ ਹੋਈ ਟੀਮ ਸਪੋਰਟ
1: ਇਹਨਾਂ ਦਾ ਮਤਲਬ ਇਹ ਹੋਇਆ ਵੀ ਨਹੀਂ ਮੈਂ ਕਰਾਉਣਾ ਇਹ
2: ਹਾਂ ਇਹੀ ਕਹਿਣਾ ਚਾਹ ਰਹੇ
1: ਯਾਰ ਕਮਾਲ ਕਰ ਛੱਡੀ
2: ਪਰਸਨੈਲਿਟੀ ਨਹੀਂ ਦੇਖੀ ਇਹਨਾਂ ਨੇ ਚੰਗੇ ਤਰੀਕੇ
1: ਨਹੀਂ ਪਰ ਆਹ ਤੇ ਰਿਚਰਡ ਜੀ ਨੇ ਮਾਰੀ ਟਕਾ ਕੇ ਮਤਲਬ ਟਕਾ ਕੇ ਮਤਲਬ ਵੀ ਇਹ ਮੈਨੂੰ ਲੱਗਦਾ ਸੀ ਵੀ ਇਹ
2: ਐਕਸਾਈਟਡ ਹੋਣਗੇ
1: ਮੈਨੂੰ ਇਹੀ ਲੱਗ ਰਿਹਾ ਕਰ ਦੇਣਗੇ ਪਰ ਨਹੀਂ ਰਿਚਰਡ ਜੀ ਕਮਾਲ ਹੈ ਯਾਰ
0: ਮੈਂ ਕਿਆ ਕਿਤਨਾ ਹਸਤਾ ਖੇਲਦਾ ਬੰਦਾ ਹਾਂ ਮੈਂ ਕਿਉਂ ਆਪਣੀ ਜ਼ਿੰਦਗੀ ਖਰਾਬ ਕਰੂੰ
2: ਨਹੀਂ ਪਰ ਦੇਖੋ ਮੈਨੀਫੈਸਟ ਵੀ ਤਾਂ ਕਰੋ ਨਾ ਜਸਟ ਮੈਨੀਫੈਸਟ ਕਿ ਅਗਰ ਐਸਾ ਹੋ ਤੋ ਕੈਸਾ ਹੋ ਔਰ ਫਿਰ ਕੈਸਾ ਕੈਸਾ ਹੋ
0: ਕਾਲ ਸਮਵਨ ਹੂ ਆਈ ਕੈਨ ਇੰਜੋਏ ਦ 1/3 ਆਫ ਮਾਈ ਲਾਈਫ ਵਿਦ ਮੈਂ ਮੈਨੀਫੈਸਟ ਕਰ ਰਹਾ ਹਾਂ ਬਟ ਸਹੀ ਬੰਦੀ ਕੇ ਲਈ ਕਰ ਰਹਾ ਹਾਂ
2: ਇੱਕ
1: ਚੀਜ਼ ਆ ਮਤਲਬ ਉਹਨੂੰ ਇਹਨਾਂ ਨੇ ਉਹ ਮਾਰਿਆ ਚੁੱਕੇ
2: ਦੂਸਰੇ ਮੈਚ ਦਾ ਤਾਂ ਕਰਾਓ ਨਾ ਫਿਰ ਆਮਿਰ ਖਾਨ ਸਾਹਿਬ ਨੂੰ ਕਹੋ ਫਿਰ ਮੈਚ ਖੇਡਣ ਸਾਡੇ ਨਾਲ
1: ਅੱਜ ਦੋਵਾਂ ਗੱਲਾਂ ਤੋਂ ਨਾ
2: ਰਾਮ ਉਹ ਤੀਜਾ ਵਿਆਹ ਕਰਾਉਣ ਨੂੰ ਫਿਰਦੇ ਆ
0: ਸਾਡਾ
1: ਕੁੱਤਾ ਕੁੱਤਾ ਤੇ ਤੁਹਾਡਾ ਕੁੱਤਾ ਟੌਮੀ
0: ਨਹੀਂ
1: ਗੱਲ ਹੈ ਤੁਸੀਂ ਆਪ ਤੁਸੀਂ ਵਿਆਹ ਕਰਾਉਣ ਨੂੰ ਫਿਰਦੇ
2: ਡਿਨਰ ਕੀ ਪਤਾ ਵਧੀਆ ਨਾ ਹੋਵੇ ਫੂਡ ਨਾ ਵਧੀਆ ਹੋਵੇ
0: ਨਹੀਂ ਨਹੀਂ ਜੋ ਉਸਕੋ ਖਾਣਾ ਤਾਂ ਵਹੀ ਲੈ ਕੇ ਗਏ ਔਰ ਵਹਾਂ ਪੇ ਵੀ ਕਾਮ ਕੀ ਬਾਤੇਂ ਕਰ ਰਹੇ ਮੈਨੇ ਕਹਾ ਭਾਈ ਹਮ ਯਹਾਂ ਚਿਲ ਮਾਰਨੇ ਆਏ ਦਿਸ ਇਜ਼ ਆਸਟ੍ਰੇਲੀਆ ਯੇ ਬਿਜ਼ਨਸ ਟੇਬਲ ਨਹੀਂ ਹੈ
1: ਗੁੱਡ ਇਹ ਗੱਲ ਤੁਸੀਂ ਕਰ ਸਕਦੇ ਹੋ
2: ਤੁਸੀਂ ਕਹਿ ਸਕਦੇ
1: ਗੁੱਡ
0: ਨਹੀਂ ਨਹੀਂ ਮੈਂ ਕਿਉਂਕਿ ਆਈ ਐਮ ਨੋਟ ਸਟਾਰਸਟ੍ਰਕ ਐਂਡ ਮੈਂ ਦਿਲ ਕੀ ਬਾਤ ਦਿਲ ਸੇ ਬੋਲਤਾ ਹੂੰ
1: ਨਹੀਂ ਹੋਇਆ ਤਾਂ ਤੁਹਾਡੀ
0: ਖਾਸੀਅਤ ਹੈ ਵਿਦਆਊਟ ਅਫੈਂਡਿੰਗ ਐਨੀਵਨ
1: ਆਈ ਮੀਨ ਆਈ ਕਾਗਜ਼ ਕੂਗਜ਼ ਜੇ ਕੀ ਥੱਲੀ ਜਾਂਦੇ ਜੇ ਤੁਸੀਂ ਪਿੱਛੇ
0: ਮੈਂ ਤਾਂ ਕੁਝ ਵੀ ਨਹੀਂ
2: ਕਰਦਾ ਨਹੀਂ ਜਿਹੜੇ ਥੱਲ ਰਹੇ ਉਹਨਾਂ ਨੂੰ ਕਹਿ ਰਹੇ 10 ਪੁਆਇੰਟਸ ਐਕਸਟਰਾ ਪੁਆਇੰਟਸ ਵੈਰੀ ਗੁੱਡ ਆਹ ਵਧੀਆ ਲੱਗਾ ਮੈਨੂੰ
1: ਤੁਸੀਂ ਸੁਣਾਓ
0: ਕੋਈ ਅਭੀ ਪੋਇਟਰੀ ਢੂੰਡਦਾ ਹੋਏਗਾ
3: बचपन में उन्होंने बहुत हमारा देखभाल किया. जब भी हम जाते थे घर एंड ही हैड अ फार्मेसी इन द मेन बंगाली कॉलोनी कॉल्ड चितरंजन पार्क. तो हमको जो भी खाना होता काठी रोल ये वो जो एंड ही वॉज सच अ पैशनेट गाय अबाउट मूवीज. फर्स्ट डे फर्स्ट शो जाके हम सब लोग की टिकट बुक्ड होती थी.
1: ओके
3: एंड आई थिंक मित्तू गॉट हर क्रेज अबाउट मूवीज फ्रॉम देयर ओनली. क्योंकि बचपन से वो गोद से लेके हाथ पकड़ने तक वो पिक्चर्स डैड के साथ ही देखने जाती थी. फर्स्ट डे फर्स्ट शो एंड देन आई वेंट फॉर कॉलेज टू बॉम्बे. तो हमारा वो टूट गया कनेक्शन एंड देन मेरे शादी के टाइम में आई मेट हिम अगेन. ही वॉज स्टैंडिंग राइट इन द फ्रंट ऑफ द चर्च डोर टू वेलकम मी एंड माई वाइफ. दैट वॉज सच अ वार्म जेस्चर. फिर उसके बाद दोबारा मैं गायब हो गया बिजनेस में एंड ट्रैवलिंग द वर्ल्ड विद माई वाइफ एंजॉयिंग लाइफ. एंड देन व्हेन माई पेरेंट्स पास्ड अवे उसके बाद मैं ऑस्ट्रेलिया आ गया. एंड देन व्हेन माई पेरेंट्स पास्ड अवे अगेन ही वॉज देयर द फर्स्ट पर्सन टू ग्रीट मी एट द चर्च डोर. तो वहां से उनके साथ मेरी बॉन्डिंग बनी बिकॉज आई हैड लॉस्ट बोथ माई पेरेंट्स इन अ वेरी शॉर्ट टाइम एंड देन ही हैड बिकम ओल्ड एंड आई कुड टेक हिम आउट टू ट्रीट हिम लाइक ही यूज्ड टू टेक अस व्हेन वी वर किड्स.
2: सर्कल ऑफ लाइफ हो गया.
3: एंड उसके बाद इतने सारे बर्थडे उनके साथ मनाए बिकॉज मित्तू वॉज ऑलवेज हियर एंड आई वॉज देयर ड्यूरिंग हिज बर्थडे. Okay. And his last birthday also I celebrated with him. And his passion for the street dogs was amazing. Wo sab street dogs ko khana khilate the. And he had adopted his caretaker and his kids. Like apne bachcho ki tarah unka dekhbhal kiya. And another funny thing about him was ki wo jindadil bande the meri tarah. Wo kabhi kisi cheez ki parwah nahi karte the. पैसे के लिए तो बिल्कुल ही नहीं. मतलब पैसे वो पानी की तरह बहाते थे एंड मित्तू हैड टू कीप ऑन पेइंग बैक व्हेरेवर ही टुक इट फ्रॉम. तो एक बंदा था जिससे उनने पैसे इन्वेस्ट करे थे हु वांटेड टू स्टार्ट व्हीकल्स विद वाटर एंड नॉट पेट्रोल और गैस.
2: अच्छा पानी and, पानी में चलने वाली बसें हैं.
3: हाँ मतलब मे बी स्टीम और व्हाटएवर. एंड That guy was extorting money from him and Mithu kept on paying. So I said, enough is enough. So I took that guy to the court and there in front of the judge and all, we paid every penny to him and closed the case. And uske dad ne kaha, achha, mujhe cold drink peena hai, bahut garmi ho rahi hai. Aur main canteen gaya cold drink lene. And he's sitting with the same guy. His name was Mr. Jain, who was his friend. जिसके पैसे लिए थे. And uncle उसके साथ एक और contract sign कर रहे हैं 5 lakh rupees का. So I said, uncle, Mitchell is going to go crazy. मैं इतनी दूर से आया ये केस बंद करने को और आप एक और केस खोलने के बैठे हो. So I and I tore the stamp paper and all. I told Mr. Jain. You both enjoy being friends, but don't involve money in it. Because
2: that is
3: just
2: sweet.
3: Because we live in Australia, we don't have money growing on trees. So these are the good memories with him. And then when I opened my showroom in India, it was 50th year of my dad's company. So I got him to come and cut the ribbon because he was as good as a dad to me.
2: Beautiful. That's so, very sweet.
3: These are my fond memories for him today and I wish wherever he is, he's looking over us and blessing all of us. And he told me, ki, don't worry, tumhari shaadi dobara zaroor hogi.
2: Buzurgon ne keh diya, phir hoga.
1: Gallan yaad reh jandiyan bande diyan.
3: And ek aur cheez, I went and got a passport made for him because I had connection with the department. एंड उनका ना हमारे पास आधार कार्ड था ना बर्थ सर्टिफिकेट वगैरह. तो एफिडेविट वगैरह बना के बनाया And when I, while I was going to attest the paper, he was sitting with one of the senior IAS officers, Joe, who did all the attesting for us. Mm-hmm. And while I was away, Uncle said, I've forgotten my wallet in the house. Can you kindly give me 2,000 rupees? I'm going to the airport to meet my girlfriend.
1: Wow.
3: So, क्योंकि वो मित्तू के सामने ये सब नहीं करेंगे. मित्तू के सामने ही तो वेरी गुड.
1: आज तो ये सारे उस जो नर्चे हो फिर
3: तो जैसे उनको बियर अलाउड नहीं था, मैं उनको बियर हमेशा चिल्ड बियर जाके पिलाता था, मैं जबकि खुद नहीं पीता. एंड देन आई टू गो, आई मीन आई रियली एंजॉयड माय, बिकॉज़ आई लॉस्ट माय पेरेंट्स 18 इयर्स अगो. सो 18 साल मैंने जो उनके साथ बिताए, आई मीन
2: नॉट लेस देन,
3: नो वन कैन रिप्लेस माय पेरेंट्स, बट ही कंप्लीटेड दैट वॉइड दैट आई हैड. And now again have that void. So, rab rakha sabko and sabke maa baap hamesha khush rahe, salamat rahe. That's all I can pray for.
1: Thank you, Richard ji.
3: Okay, ji.
1: Thank you.
3: Thank you. Love you all.
1: Isse tarah de naal tuhade sari umar rehn te aapan vi isse tarah diyan yaadan ਕਿਸੇ ਹੋਰ ਦੇ ਲਈ ਗਾਂਹ ਕ੍ਰੀਏਟ ਕਰਕੇ ਜਾਈਏ, ਕਿਉਂਕਿ ਜਦੋਂ ਆਪਾਂ ਚਲੇ ਜਾਈਏ, ਤੁਸੀਂ ਚਲੇ ਜਾਓ ਤੇ ਪਿੱਛੋਂ ਕੋਈ ਗੱਲਾਂ ਏਦਾਂ ਹੱਸ ਹੱਸ ਕੇ ਕਰ ਰਿਹਾ ਹੋਵੇ.
2: ਕਹਿੰਦੇ ਨਾ ਕਿ ਅਫਰੀਕੀ ਕਹਾਵਤ ਹੈ ਨਾ ਕਿ ਜਦੋਂ ਕੋਈ ਬਜ਼ੁਰਗ ਜਾਂਦਾ ਤੇ ਉਹ ਕਹਿੰਦੇ ਕਿ ਲਾਇਬ੍ਰੇਰੀ ਇੱਕ ਖਤਮ ਹੋ ਰਹੀ ਆ, ਇੱਕ ਪ੍ਰੋਪਰ ਲਾਇਬ੍ਰੇਰੀ ਜਿੰਨਾ ਗਿਆਨ ਹੁੰਦਾ, ਕਹਾਣੀਆਂ ਹੁੰਦੀਆਂ, ਕਿੱਸੇ ਹੁੰਦੇ ਜਿਹੜੇ, ਓਨੇ ਤਾਂ ਜੀਏ ਹੁੰਦੇ ਕਿ ਹੈ ਨਾ, ਪਰ ਤੁਹਾਡੇ ਨਾਲ ਵੀ ਕਿਤੇ ਨਾ ਕਿਤੇ ਉਹ ਜੁੜੇ ਹੁੰਦੇ ਆ. ਸੋ ਸੱਚ ਫੌਂਡ ਮੈਮਰੀਜ਼ ਹੈ ਨਾ. ਅੱਛਾ, ਜਦੋਂ ਤੁਸੀਂ ਇੱਦਾਂ ਦੀ ਗੱਲਾਂ ਸੁਣਦੇ ਹੋ, ਤੁਸੀਂ ਆਪਣੇ ਜੋਨਰ 'ਚ ਚੱਲ ਜਾਂਦੇ ਹੋ ਨਾ, ਇੱਕ ਇਹ ਵੀ
1: ਤੁਸੀਂ ਸੋਚਦੇ ਹੋ ਤੁਸੀਂ ਵੀ ਤੁਸੀਂ ਜਾਓਗੇ ਤੇ ਪਿੱਛੋਂ ਘੀਰੇ ਰਹਿ ਜਾਣੇ ਕਿਸੇ ਦੇ ਵੀ ਕਿਸੇ ਦੇ ਕਿਹਾ ਲਾਇਬ੍ਰੇਰੀ ਰਹਿ ਜਾਂਦੀ
2: ਹੈ, ਲਾਇਬ੍ਰੇਰੀ ਹੈ, ਬੁੱਕ ਸ਼ਾਪ ਹੈ.
1: ਚਲੋ ਆਪਾਂ ਲਾਸਟ ਕਾਲਰ ਲੈਂਦੇ ਹਾਂ ਜੀ ਅੱਜ ਤੇ, ਫਿਰ ਇਜਾਜ਼ਤ ਲਵਾਂਗੇ. 205 ਆਂਟੀ ਜੀ ਤੁਸੀਂ ਆਉਣੇ ਰਹੋ. ਸਤਿ ਸ਼੍ਰੀ ਅਕਾਲ.
4: ਸਤਿ ਸ਼੍ਰੀ ਅਕਾਲ ਜੀ ਰਣਜੋਤ ਜੀ, ਐਂਡ ਮੇਰੇ ਖਿਆਲ ਕ੍ਰਿਸ਼ਨਾ ਜੀ ਦੇ.
1: ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ. ਹੋਰ ਸੁਣਾਓ, ਕੀ ਹਾਲ ਤੁਹਾਡਾ, ਛੁੱਟੀਆਂ ਕਿਵੇਂ ਜਾ ਰਹੀਆਂ?
4: ਹਾਂਜੀ ਬਹੁਤ ਵਧੀਆ. ਅੱਜ ਛੁੱਟੀਆਂ ਚ ਮੈਂ ਪਹਿਲੀ ਵਾਰੀ ਮੈਂ ਕਿਹਾ ਰੇਡੀਓ ਤਾਂ ਸੁਣਿਆ ਜਾਏ.
1: ਨਹੀਂ ਚੰਗਾ ਕੀਤਾ,
4: ਬਹੁਤ ਚੰਗਾ ਲੱਗਾ. ਹੁਣ ਮੈਂ ਅੱਧਾ ਕੁ ਘੰਟਾ ਹੋਇਆ ਪਹਿਲਾਂ ਲਾਇਆ ਸੀ. ਬਹੁਤ ਬਹੁਤ ਮਜ਼ਾ ਆ ਰਿਹਾ ਸੁਣ ਕੇ ਸਭ ਦੀਆਂ ਗੱਲਾਂ, ਤੇ ਬਹੁਤ ਚੰਗਾ ਲੱਗ ਰਿਹਾ.
1: ਨਹੀਂ ਥੈਂਕ ਯੂ, ਤੁਸੀਂ ਸੁਣਨਾ ਸ਼ੁਰੂ ਕੀਤਾ ਫਿਰ ਤੁਹਾਡਾ ਜੀ ਕੀਤਾ ਹੋਣਾ ਵੀ
2: ਕਾਲ ਕਰਦੇ ਆ,
1: ਤੇ ਥੈਂਕ ਯੂ ਨਾਲ ਤੁਹਾਡੀ ਆਵਾਜ਼ ਸੁਣਨ ਨੂੰ ਮਿਲ ਗਈ.
4: ਹਾਂਜੀ ਮੇਰਾ ਜੀ ਕੀਤਾ ਵੀ ਮੈਂ ਵੀ ਅੱਜ ਕਾਲ ਕਰ ਲਾਂ, ਤੇ ਫਿਰ ਮੈਂ ਸੋਚਿਆ ਅੱਜ ਕੱਲ ਨਾ ਛੁੱਟੀਆਂ ਦੇ ਵਿੱਚ ਮੇਰੇ ਮਦਰ ਨੂੰ, ਐਕਚੁਅਲੀ ਮੇਰੇ ਮਦਰ ਲਿਖਦੇ ਹੁੰਦੇ ਸੀਗੇ ਮਤਲਬ ਪੰਜਾਬੀ ਦੇ ਵਿੱਚ, ਤੇ ਉਹ ਥੋੜੀ ਜਿਹੀ ਕੋਈ ਚਿਣਕ ਜੀ ਮੇਰੇ ਵੀ ਮਨ ਚ ਹੈਗੀ ਆ. ਤੇ ਛੁੱਟੀਆਂ ਚ ਕਈ ਵਾਰੀ ਹੁੰਦਾ ਕਿ ਤੁਸੀਂ ਕੁਛ ਲਿਖ ਲੈਂਦੇ ਹੋ, ਤੇ ਮੈਨੂੰ ਲੱਗਾ ਕਿ ਸਾਰੇ ਜਿਹੜੇ ਸੁਣਾ ਰਹੇ ਨੇ ਤੇ ਮੈਂ ਵੀ ਕੁਛ ਸੁਣਾ ਲਾਂ ਅੱਜ.
1: ਥੈਂਕ ਯੂ, ਥੈਂਕ ਯੂ ਤੁਹਾਡਾ. ਹਾਂਜੀ
4: ਹਾਂਜੀ, ਪਰ ਉਹ ਮਤਲਬ ਐਵੇਂ ਬੈਠੇ ਬੈਠੇ ਜਦੋਂ ਕਈ ਵਾਰੀ ਕੋਈ ਦਿਲ ਚ ਗੱਲ ਆਉਂਦੀ ਨਾ, ਤੁਸੀਂ ਦੇਖ ਲੈਂਦੇ ਹੋ, ਪਰ ਉਹ ਇੱਕ ਵਾਰੀ ਪਹਿਲਾਂ ਰਫ ਮਤਲਬ ਜਿਵੇਂ ਕਹਿ ਦਿੰਦੇ ਨਾ ਉਹੀ ਚੀਜ਼ ਆ, ਅਜੇ ਹੋਰ ਇੰਪਰੂਵ ਕਰੂੰਗੀ ਇਹਨੂੰ ਮੈਂ. ਤੇ ਕਿਉਂਕਿ ਛੁੱਟੀਆਂ ਦੇ ਵਿੱਚ ਥੋੜੀ ਗਾਰਡਨਿੰਗ ਵੀ ਕਰੀਦੀ ਆ, ਥੋੜਾ ਮੈਨੂੰ ਜਿਮ ਦਾ ਸ਼ੌਕ ਹੈ ਉਹ ਵੀ ਥੋੜਾ ਟਾਈਮ ਵਧਾਈਦਾ ਆ, ਕਿਉਂਕਿ ਪਿਛਲੀ ਵਾਰੀ ਵੀ ਮੈਂ ਉਹਦੇ ਲਈ ਖੇਡ ਕੇ ਆਈ ਸੀ ਵਿਕਟੋਰੀਆ ਦੀ ਸਟੇਟ ਟੀਮ ਚ, ਤੇ ਐਤਕੀ ਵੀ ਮੇਰੀ ਸਿਲੈਕਸ਼ਨ ਹੋਈ ਆ. ਸੋ ਉਹਦੇ ਲਈ ਜਿਮ ਜਾ ਕੇ ਹੁਣ ਵਾਪਸ ਆਈ ਸੀ, ਤਾਂ ਰੇਡੀਓ ਮੈਂ ਕਿਹਾ ਲਾਇਆ.
2: ਤੇ
4: ਸੋ ਥੋੜਾ ਜਿਹਾ ਲਿਖਿਆ ਸੀਗਾ ਪਿਛਲੇ ਦਿਨਾਂ ਦੇ ਵਿੱਚ, ਤੇ ਕਿਉਂਕਿ ਕੁਦਰਤ ਦੇ ਥੋੜਾ ਨੇੜੇ ਹੋਣ ਦਾ ਮੌਕਾ ਜ਼ਿਆਦਾ ਮਿਲਦਾ ਛੁੱਟੀਆਂ 'ਚ, ਜਦੋਂ ਬੂਟਿਆਂ ਦੇ ਕੋਲ ਬਹਿ ਕੇ ਗੱਲਾਂ ਬਾਤਾਂ ਉਹਨਾਂ ਨਾਲ ਵੀ ਕਰੀਦੀਆਂ, ਆਪਣੇ ਆਪ ਨਾਲ ਵੀ ਕਰੀਦੀਆਂ ਨੇ. ਤੇ ਉਹ ਮੈਂ ਮਾੜਾ ਜਿਹਾ ਲਿਖਿਆ ਸੀ ਕਿ ਚਿੱਤ ਕਰਦਾ ਹੈ, ਮਤਲਬ ਮੇਰਾ ਦਿਲ ਕਰਦਾ ਹੈ, ਚਿੱਤ ਕਰਦਾ ਹੈ, ਚਿੱਤ ਕਰਦਾ ਹੈ ਮੇਰਾ ਅੰਦਰੋਂ ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ ਜੀਵਨ ਜਿਉਣ ਦੀ ਜਾਂਚ ਸਿੱਖ ਜਾਵਾਂ. ਕੁਦਰਤ ਹੈ ਇੱਕ ਖੁੱਲੀ ਪੋਥੀ, ਸਰਲ ਸ਼ੁੱਧ ਹੈ ਇਸ ਦੀ ਬੋਲੀ, ਸਭਨਾ ਲਈ ਇਹ ਇੱਕ ਬਰਾਬਰ, ਨਾ ਕੋਈ ਵੱਲ ਨਾ ਫਰੇਬ ਕੋਈ, ਨਾ ਇਹ ਟੱਕੀ ਚਾਦਰ ਗਰੀਬ ਅਮੀਰ ਦਾ ਫਰਕ ਨਾ ਕਰਦੀ, ਸਭਨਾ ਨੂੰ ਇੱਕ ਨਜ਼ਰ ਨਾਲ ਤੱਕਦੀ, ਜੇ ਮੈਂ ਕਿਤੇ ਇਹ ਸੀਖ ਲੈ ਜਾਵਾਂ ਧਰਤੀ ਨੂੰ ਵਾਂਗ ਸਵਰਗ ਬਣਾਵਾਂ, ਚਿੱਤ ਕਰਦਾ ਏ ਮੇਰਾ ਅੰਦਰੋਂ ਕੁਦਰਤ ਦੇ ਨਾਲ ਇੱਕ ਮਿਕ ਹੋ ਕੇ ਜੀਵਨ ਜਿਉਣ ਦੀ ਜਾਚ ਸਿੱਖ ਜਾਵਾਂ। ਰੁੱਖ ਬੂਟੇ ਫੁੱਲ ਪੱਤੇ ਕਰੁੰਬਲਾਂ ਪਤਝੜ ਵਿੱਚ ਉੱਜੜ ਪੁੱਜੜ ਜਾਵਣ, ਤੇ ਕਦੇ ਠੰਡੀਆਂ ਸੀਤ ਹਵਾਵਾਂ ਝੱਲ ਕੇ ਕਦੇ ਲੂਆਂ ਦੀਆਂ ਪੌਣਾਂ ਵਿੱਚ ਝੁਲਸਣ, ਫਿਰ ਸੌਣ ਦੀ ਰੁੱਤ ਵਿੱਚ ਆ ਕੇ ਹਰਿਆਵਲ ਦਾ ਸੁਨੇਹਾ ਲਿਆਵਣ, ਬਦਲਦੇ ਹਾਲਾਤਾਂ ਨਾਲ ਬਦਲ ਕੇ ਹੰਭਲਾ ਮਾਰ ਕੇ ਫਿਰ ਉੱਠ ਜਾਵਣ। ਕਿਧਰੇ ਇਹ ਸੀਖ ਮੈਂ ਲੈ ਜਾਵਾਂ ਧਰਤੀ ਨੂੰ ਮੈਂ ਸਵਰਗ ਬਣਾਵਾਂ, ਚਿੱਤ ਕਰਦਾ ਏ ਮੇਰਾ ਅੰਦਰੋਂ ਕੁਦਰਤ ਦੇ ਨਾਲ ਇੱਕ ਮਿਕ ਹੋ ਕੇ ਜੀਵਨ ਜਿਉਣ ਦੀ ਜਾਚ ਸਿੱਖ ਜਾਵਾਂ।
1: ਬਹੁਤ ਵਧੀਆ, ਬਹੁਤ ਸੋਹਣਾ, ਤੂੰ ਤੁਸੀਂ ਸੁਣਾਇਆ ਵੀ ਐ ਜਿੱਦਾਂ ਨਾ
4: ਨਾਨੀ
1: ਜੀ ਤੇ ਡਾਕਟਰ ਹਰਪ੍ਰੀਤ ਸ਼ੇਰਗਿੱਲ ਜੀ, ਸਾਡੀ ਟੀਮ ਦੇ ਸਭ ਤੋਂ ਵਿਸ਼ਿਸ਼ਟ
4: ਬਜ਼ੁਰਗ ਹੋ ਗਏ ਨੇ, ਤੁਸੀਂ ਵੀ ਕਹਿ ਲੋ ਵੀ ਇਹ ਸਾਡੇ ਰੇਡੀਓ ਹਾਂਜੀ ਤੇ ਬਜ਼ੁਰਗ ਨੇ।
1: ਤੁਸੀਂ ਤੇ ਖੇਡਦੇ ਹੋ ਹਲੇ ਵੀ ਤੇ ਉਹ ਤੇ ਐਵੇਂ ਕਹੀ ਜਾਂਦੇ ਆ। ਥੈਂਕ ਯੂ ਜੀ ਤੇ ਕੁਛ ਇੱਕ ਅਪਡੇਟਸ ਫਿਰ ਆਪਾਂ ਤੁਹਾਡੇ ਕੋਲੋਂ ਇਜਾਜ਼ਤਾਂ ਵੀ ਲੈਂਦੇ ਹਾਂ ਤੁਹਾਡੇ ਕੋਲੋਂ। ਮੈਲਬਨ ਦੇ ਵਿੱਚ ਤੁਸੀਂ ਰਹਿ ਰਹੇ ਹੋ ਤੇ ਕੁਛ ਇੱਕ ਚੀਜ਼ਾਂ ਆਸ ਪਾਸ ਜਾ ਕੇ ਤੁਸੀਂ ਆਪ ਅਤੇ ਪਰਿਵਾਰ ਦੇ ਨਾਲ ਇੰਜੋਏ ਕਰ ਸਕਦੇ ਹੋ। 3 ਤਰੀਕ ਤੋਂ ਅੱਜ ਦੇ ਦਿਨ ਤੋਂ ਲੈ ਕੇ ਤੇ ਐਤਵਾਰ ਦੇ ਦਿਨ ਤੱਕ ਫਾਇਰ ਲਾਈਟ ਫੈਸਟੀਵਲ ਚੱਲ ਰਿਹਾ ਵਾ।
2: ਉਹ ਡੋਕਲੈਂਡਸ,
1: ਹਾਂਜੀ ਡੋਕਲੈਂਡਸ, ਸਾਲ ਦੀ ਤਰ੍ਹਾਂ ਇਸ ਸਾਲ ਵੀ ਜਾ ਕੇ ਤੁਸੀਂ ਆਨੰਦ ਮਾਣ ਸਕਦੇ ਹੋ। ਅੱਜ ਦੇ ਦਿਨ ਤੋਂ ਇਹ ਸ਼ੁਰੂ ਹੋ ਜਾਣਾ ਤੇ ਵੱਡੀ ਗੱਲ ਤੇ ਸੋਹਣੀ ਗੱਲ ਇਹ ਆ ਵੀ ਇਹ ਬਿਲਕੁਲ ਫਰੀ ਆ। ਫਰੀ ਦਾ ਮਤਲਬ ਵੀ
2: ਐਂਟਰੀ ਹੀ ਫਰੀ ਹੈ,
1: ਐਂਟਰੀ, ਬਾਕੀ ਰੋਟੀ ਪਾਣੀ ਜੋ ਵੀ ਤੁਸੀਂ ਖਾਣਾ ਪੀਣਾ ਉਹ ਤੇ ਚਲੋ ਤੁਸੀਂ ਲੈਣਾ ਹੀ ਆ, ਤੇ ਤੁਸੀਂ ਥੋੜਾ ਜਿਹਾ ਆਪਣਾ ਪਾਰਕਿੰਗ ਪੂਰਕਿੰਗ ਦਾ ਧਿਆਨ ਰੱਖਿਓ ਤੇ ਟਾਈਮ ਦੇ ਨਾਲ ਚੱਲ ਜਾਓ। 5 ਵਜੇ ਦੇ ਨਾਲ ਚੱਲ ਜਾਓ ਤੁਸੀਂ, 6:30 ਤੋਂ 8:30 ਦੇ ਦਰਮਿਆਨ ਇਹ ਹੁੰਦਾ ਵਾ। ਤੇ ਇੱਥੇ ਲੇਜ਼ਰ ਸ਼ੋਅ ਤੇ ਮਿਊਜ਼ਿਕ ਤੇ ਮਤਲਬ ਪਾਣੀ ਦੇ ਫੁਹਾਰੇ ਤੇ ਮਤਲਬ ਬਸ
2: ਫੂਡ ਟਰੱਕ ਵੀ ਬਹੁਤ ਵਧੀਆ ਹੁੰਦੇ ਆ, ਫੂਡ ਟਰੱਕਸ
1: ਜੀ। ਸੋ ਕਾਫੀ ਕਾਫੀ ਸੋਹਣਾ ਮਾਹੌਲ ਚੱਲ ਬਣ ਜਾਂਦਾ ਵਾ ਸ਼ਾਮ ਨੂੰ, ਤੇ ਤੁਸੀਂ ਟਾਈਮ ਦੇ ਨਾਲ ਪਹੁੰਚੋ। ਤੁਸੀਂ ਉੱਥੇ ਭੀੜ ਭੜਕਾ ਵੀ ਜ਼ਿਆਦਾ ਹੁੰਦਾ, ਫਿਰ ਠੰਡ ਵੀ ਆ, ਲੀੜੇ ਕੱਪੜੇ ਮੋਟੇ ਲੈ ਕੇ ਜਾਇਓ।
2: ਹਾਂ ਇਹ ਮੇਨ ਹੈ, ਇਹ ਮੇਨ ਹੈ ਕੰਮ।
1: ਹਰ ਵਾਰੀ ਇਹ ਪ੍ਰੋਬਲਮ ਆਉਂਦੀ ਹੁੰਦੀ ਆ, ਮੁੜ ਕੇ ਠੰਡ ਬਹੁਤ ਲੱਗਦੀ ਹੁੰਦੀ ਆ, ਮੈਂ ਸੁਣਿਆ, ਮੈਂ ਗਿਆ ਨਹੀਂ ਕਦੇ। ਮੈਂ
2: ਆਪਾਂ ਚੱਲਦੇ ਹਾਂ ਕੱਲ੍ਹ ਨਾਲ।
1: ਅਜੇ ਇੱਕ ਹੋਰ ਪ੍ਰੋਗਰਾਮ ਜਿਹੜਾ ਤੁਸੀਂ ਵੇਖ ਸਕਦੇ ਹੋ, ਇਹ ਅਮੈਜੀਨੇਟਰ ਨਾਂ ਦਾ ਪ੍ਰੋਗਰਾਮ ਜਿਹੜਾ ਕਿ ਡੋਕਲੈਂਡਸ ਦੇ ਵਿੱਚ ਹੀ ਚੱਲਦਾ ਵਾ, ਇੱਕ ਵਾਕ ਥਰੂ ਪ੍ਰੋਗਰਾਮ ਹੁੰਦਾ ਵਾ ਇਹ। ਅਤੇ ਇਹ ਵੀ ਆਪਾਂ ਕਹਿ ਲਈਏ ਕਿ ਇਹਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਮਨੋਰੰਜਨ ਅਤੇ ਥੋੜ੍ਹੀ ਜਿਹੀ ਟੈਕਨੋਲੋਜੀ ਦਾ ਸੁਮੇਲ ਤੁਸੀਂ ਵੇਖਦੇ ਹੋ, ਪਰਿਵਾਰਾਂ ਸਮੇਤ ਤੁਸੀਂ ਜਾ ਸਕਦੇ ਹੋ। ਅਤੇ ਇਹ 5 ਜੁਲਾਈ ਨੂੰ ਐਤਵਾਰ ਦੇ ਦਿਨ ਸਵੇਰੇ 10 ਵਜੇ ਹੋਊਗਾ ਇਹ। ਡੋਗਲੈਂਡ ਜਿੱਥੇ ਝੂਲਾ ਹੈ ਨਾ, ਬਸ ਉੱਧਰਲੇ ਪਾਸੇ ਨੂੰ ਤੁਸੀਂ ਚਲੇ ਜਾਣਾ। ਬਾਕੀ ਵਧੇਰੇ ਜਾਣਕਾਰੀਆਂ ਅਮੈਜੀਨੇਟਰ ਪ੍ਰੋਗਰਾਮ ਦੇ ਨਾਂ ਦੇ ਉੱਤੇ ਤੁਸੀਂ ਸਰਚ ਕਰ ਲਿਓ ਤੁਸੀਂ, ਠੀਕ ਹੈ ਜੀ। ਮੁਫ਼ਤ ਨਹੀਂ ਆ, ਇਹਦੀ ਟਿਕਟ ਲੱਗਣੀ ਜੀ।
2: ਓਕੇ ਓਕੇ,
1: ਹਾਂ
2: ਮੈਂ ਕਰ ਲਿਆ ਨੋਟ।
1: ਟਿਕਟ ਮਾਸਟਰ ਦੇ ਉੱਤੇ ਜਾ ਕੇ ਟਿਕਟ ਦੀ ਤੁਸੀਂ ਖਰੀਦ ਲਿਓ। 3 ਸਾਲ ਤੋਂ ਘੱਟ ਉਮਰ ਦੇ ਬੱਚੇ ਮੁਫ਼ਤ ਨੇ, ਤੇ ਬਾਕੀ ਤੁਹਾਡੀ ਸਾਰੇ ਬਾਕੀ ਵੱਡਿਆਂ ਦੀ ਤੁਹਾਡੀ ਟਿਕਟ ਲੱਗੂਗੀ।
2: ਬੱਚੇ ਦੀ ਟਿਕਟ ਮੁਫ਼ਤ ਹੈ, ਉੱਥੇ ਬੱਚੇ ਨੇ ਮੁਫ਼ਤ।
1: ਹਾਂਜੀ,
2: ਤੁਸੀਂ 3 ਸਾਲ ਤੋਂ ਘੱਟ ਬੱਚੇ ਮੁਫ਼ਤ ਨੇ, ਬੱਚੇ ਨੇ ਮਿਲ ਰਹੇ। ਮੈਂ ਕਿਹਾ ਮੈਂ ਕਈ ਵਾਰੀ ਕਨਫਿਊਜ਼ ਹੋ ਜਾਂਦਾ
1: ਬੰਦਾ ਦੀ ਟਿਕਟ ਉਹਨਾਂ ਟਿਕਟ ਮੁਫ਼ਤ। ਤੇ ਇੱਧਰ ਇਸ ਤੋਂ ਇਲਾਵਾ ਸਪੋਰਟਸ ਸਿਟੀ ਆ, ਸਪੋਰਟਸ ਸਟੇਟ ਆ, ਤੇ ਤੁਸੀਂ ਸਪੋਰਟਸ ਦਾ ਆਨੰਦ ਮਾਣ ਸਕਦੇ ਹੋ। ਤੁਸੀਂ ਸਭ ਤੋਂ ਪਹਿਲਾਂ AFL ਦੀ ਗੱਲ ਕਰੀਏ ਆਪਾਂ, ਤੇ AFL ਦੇ ਮੈਚ ਜਿਹੜੇ ਕਿ ਅੱਜ ਦੇ ਦਿਨ ਨੇ, ਸਿਡਨੀ ਸਵਾਨ ਅਤੇ ਵੈਸਟਰਨ ਬੁਲਡੋਗ ਦਾ ਮੈਚ 7:40 ਤੇ ਹੋਣਾ ਵਾ ਸਿਡਨੀ ਦੇ ਵਿੱਚ, ਅਤੇ ਵੈਸਟ ਕੋਸਟ ਈਗਲ ਦਾ ਮੈਚ ਐਡੀਲੇਡ ਦੇ ਨਾਲ ਤੁਸੀਂ ਆਨੰਦ ਮਾਣੋਗੇ 8:10 ਦੇ ਉੱਤੇ। ਅਤੇ ਹੌਥਨ ਅਤੇ ਮੈਲਬਨ ਦਾ ਵੀ ਮੈਚ ਆ ਕੱਲ੍ਹ ਦੇ ਦਿਨ, ਤੇ ਉਸ ਤੋਂ ਬਾਅਦ ਫਿਰ ਜੀ ਡਬਲਯੂ ਐਸ ਜੈਂਟਸ ਅਤੇ ਫਿਰ ਮੈਂਟਲ ਦਾ ਮੈਚ ਆ, ਇਹ ਵੀ ਕੱਲ੍ਹ ਦੇ ਦਿਨ, ਇਹ ਦੁਪਹਿਰ ਦੇ ਦੋ ਮੈਚ ਨੇ, ਅਤੇ ਗੋਲਡ ਕੋਸਟ ਸਨਜ਼ ਅਤੇ ਕੋਲਿੰਗਵੁੱਡ ਦਾ ਵੀ ਮੈਚ ਆ, ਇਹ ਸ਼ਾਮ ਦਾ 4:15 ਦਾ ਮੈਚ ਆ, ਅਤੇ ਰਿਚਮੰਡ ਅਤੇ ਕਾਰਲਟਨ ਦਾ ਵੀ ਮੈਚ ਹੋਣਾ ਵਾ ਐਮ ਸੀ ਜੀ ਦੇ ਵਿੱਚ 7:35 ਦੇ ਉੱਤੇ ਸ਼ਨੀਵਾਰ ਕੱਲ੍ਹ ਦੇ ਦਿਨ। ਅਤੇ ਆਪਣਾ ਐਤਵਾਰ ਦੇ ਦਿਨ ਹੋਣ ਵਾਲੇ ਮੈਚ ਜਿਹੜੇ ਆ ਉਹ ਆ ਅਸੈਂਡਨ ਅਤੇ ਸੇਂਟ ਕਿਲਡਾ ਦਾ, ਇਹ ਵੀ 3:15 ਹੋਊਗਾ ਮਾਰਬਲ ਸਟੇਡੀਅਮ ਦੇ ਵਿੱਚ, ਅਤੇ ਪੋਰਟ ਐਡੀਲੇਟ ਅਤੇ ਨੌਰਥ ਮੈਲਬਨ ਦਾ ਮੈਚ ਜਿਹੜਾ ਵਾ ਉਹ ਐਡੀਲੇਟ ਦੇ ਵਿੱਚ ਹੋਣਾ ਵਾ 4:40 ਦੇ ਉੱਤੇ। ਸੋ ਇਹ ਆ ਇਸ 17ਵੇਂ ਰਾਊਂਡ ਦੇ ਜਿਹੜੇ ਮੈਚ ਆ ਉਹ ਤੁਸੀਂ ਵੇਖ ਸਕਦੇ ਹੋ। ਇਸ ਤੋਂ ਇਲਾਵਾ ਇਸ ਟਾਈਮ ਦੇ ਉੱਤੇ ਫੀਫਾ ਚੱਲ ਰਿਹਾ, ਅਤੇ ਫੀਫਾ ਦੇ ਵਿੱਚ ਤੁਸੀਂ ਕੈਨੇਡਾ ਅਤੇ ਮੋਰੋਕੋ ਦਾ ਮੈਚ ਤੁਸੀਂ ਵੇਖੋਗੇ, ਅਤੇ ਪੈਰਾਗੁਏ ਅਤੇ ਫਰਾਂਸ ਦਾ ਮੈਚ ਜਿਹੜਾ ਕਾਫੀ ਫਸਵਾਂ ਹੋ ਸਕਦਾ,
2: ਇਹ ਹੋਏਗਾ ਮਜ਼ੇਦਾਰ।
1: ਪੈਰਾਗੁਏ ਨੇ ਜਿਹੜੇ ਤਰੀਕੇ ਦੇ ਨਾਲ ਪਿੱਛੇ
2: ਜਰਮਨੀ ਨੂੰ ਤੰਗ ਕੀਤਾ, ਹਾਂ
1: ਹੁਣ ਵੇਖਣ ਵਾਲੀ ਚੀਜ਼ ਹੈ, ਕਿਉਂਕਿ ਫਰਾਂਸ ਜਿਹੜੀ ਟੌਪ 'ਤੇ ਮੰਨੀ ਜਾ ਰਹੀ ਹੈ ਦਾਅਵੇਦਾਰ, ਇਹ ਮੈਚ ਇਸ ਕਰਕੇ ਥੋੜ੍ਹਾ ਚਰਚਾ ਦੇ ਵਿੱਚ ਹੈ। ਉੱਧਰ ਬ੍ਰਾਜ਼ੀਲ ਅਤੇ ਨਾਰਵੇ ਵੀ ਟੌਪ ਦੀਆਂ ਟੀਮਾਂ ਟੱਕਰ ਦੇਣਗੇ ਇੱਕ ਦੂਸਰੇ ਨੂੰ, ਅਤੇ ਮੈਕਸੀਕੋ ਅਤੇ ਇੰਗਲੈਂਡ ਦਾ ਮੈਚ ਵੀ ਬੜਾ ਫਸਵਾਂ ਹੋਣ ਦੇ ਅਸਾਰ ਨੇ। ਇਹ ਰਾਊਂਡ 16 ਦੇ ਮੈਚ, ਅਤੇ ਇਹਨਾਂ ਦਾ ਤੁਸੀਂ ਆਨੰਦ ਮਾਣ ਸਕਦੇ ਹੋ। ਅਤੇ ਇਸ ਤੋਂ ਇਲਾਵਾ ਜੇ ਤੁਸੀਂ ਕ੍ਰਿਕਟ ਦੇ ਸ਼ੌਕੀਨ ਹੋ ਤੁਸੀਂ, ਤਾਂ ਕ੍ਰਿਕਟ ਦਾ ਮੈਚ ਇੱਕ ਤਾਂ ਚੱਲ ਰਿਹਾ ਵਾ, ਇੱਕ ਤਾਂ ਆਪਣਾ ਸ਼੍ਰੀਲੰਕਾ ਅਤੇ ਇੰਡੀਆ ਦਾ ਮੈਚ ਸ਼ੁਰੂ ਹੋ ਚੁੱਕਾ, ਟੈਸਟ ਮੈਚ ਟੈਸਟ ਸੀਰੀਜ਼ ਚੱਲ ਰਹੀ ਆ, ਅਤੇ ਇਸ ਮੈਚ ਦੇ ਵਿੱਚ ਸ਼੍ਰੀਲੰਕਾ 288 ਦੌੜਾਂ ਬਣਾ ਕੇ 5 ਖਿਡਾਰੀ ਆਊਟ ਹੋਏ ਨੇ, ਅਤੇ ਇੱਕ ਦਿਨ ਬੀਤਿਆ ਵਾ, ਅਤੇ ਬਾਕੀ ਇਸ ਮੈਚ ਦਾ ਤੁਸੀਂ ਵੀਕਐਂਡ ਦੇ ਉੱਤੇ ਆਨੰਦ ਮਾਣ ਸਕਦੇ ਹੋ। ਸੋ ਇਹ ਕੁਛ ਖੇਡ ਸੰਸਾਰ ਤੋਂ, ਖੇਡ ਜਗਤ ਤੋਂ, ਅਤੇ ਕੁਛ ਇੱਕ ਤੁਹਾਡੇ ਮੈਸੇਜ ਤੇ ਫਿਰ ਆਪਾਂ ਲੈਂਦੇ ਹਾਂ ਇਜਾਜ਼ਤ। ਰਿਚਰਡ ਜੀ ਕਹਿੰਦੇ ਕਿ ਨਾਨੀ ਜੀ ਜਿੰਦਾਬਾਦ ਹੈ, ਜਿੰਦਾਬਾਦ ਰਹੇਗੀ,
2: ਅਤੇ
1: ਧੰਨਵਾਦ ਤੁਹਾਡਾ, ਮਿਹਰਬਾਨੀ ਜੀ। ਅਤੇ ਆਪਣਾ ਸੋਨੂੰ ਚਾਲ ਜੀ ਕਹਿੰਦੇ ਨੇ ਕਿ ਮਨ ਸਾਹਿਬ ਨੂੰ ਮੇਰੇ ਵੱਲੋਂ ਹੈਪੀ ਬਰਥਡੇ ਕਹਿ ਦਿਓ, ਹੈਪੀ ਬਰਥਡੇ ਗੱਭਰੂ,
2: ਗੱਭਰੂ
1: ਹੈਪੀ ਬਰਥਡੇ ਕੁੱਕੜੂ ਘੜੂ। ਅਤੇ ਹੁਣ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਜੀ, ਚਲੀਏ ਕੁਛ ਰਹਿਤ ਨਹੀਂ ਗਿਆ,
2: ਕੁਛ ਟਾਈਮਿੰਗ ਵਾਈਜ਼ ਜੀ ਵਿਨਰ ਦੱਸ ਦੇਣੇ ਚਾਹੀਦੇ ਆ।
1: ਅੱਛਾ ਉਹ ਤਾਂ ਪਤਾ, ਅੱਛਾ ਖੋਈ ਗੱਲ,
2: ਹਾਂ ਹਾਂ ਹਾਂ। ਟਾਈਮਿੰਗ ਵਾਈਜ਼ ਐਗਜੈਕਟਲੀ 4 ਮਿੰਟ ਜਾਂਦੇ ਆ ਮਿਸਿਸ ਮੰਡ ਜੀ ਨੂੰ।
1: ਅੱਛਾ ਹਾਂ, ਮੈਂ ਪੂਰੇ 4 ਮਿੰਟ ਚ ਮਕਾ ਦਿੱਤਾ,
2: ਐਗਜੈਕਟਲੀ 4 ਮਿੰਟ।
1: ਉਹ ਵੇਖੋ ਘਰ ਵਾਲੇ ਦੀ ਸਿਫਤ ਚ ਬੰਦਾ
2: ਕਿੰਨਾ ਕੀ ਸਮਾਂ, ਤੁਸੀਂ ਰਿਚਰਡ ਜੀ ਦੇਖੋ ਨਾ, ਉਹਨਾਂ ਨੇ ਪੌਲੀਨ ਹੈਂਸਨ ਨੂੰ ਨਾ ਕਰਨ ਦੇ ਚੱਕਰ ਚ 8 ਮਿੰਟ ਗਵਾਏ,
1: ਵੇਖੋ ਉੱਥੇ ਤਾਂ ਫਿਰ ਟਾਈਮ ਲੱਗਾ। ਤੇ ਇਹ ਆ ਜੀ, ਇਹ ਆ ਸੂਰਤ ਹਾਲ ਹੈ ਨਾ। ਅੱਛਾ ਫਿਲਮਾਂ ਵੀ ਦੱਸ ਦਈਏ ਸਰ, ਜਾਂਦੇ ਜਾਂਦੇ, ਵੈਸੇ ਤਾਂ ਤੁਹਾਨੂੰ ਪਤਾ ਹੀ ਹੋਣੀਆਂ ਵਾ ਕਿੰਨਾ ਕੁ ਇੰਟਰਸਟ ਹੈ ਤੁਹਾਡਾ, ਉਸ ਹਿਸਾਬ ਦੇ ਨਾਲ ਆਪਾਂ ਵੇਖ ਹੀ ਲੈਂਦੇ ਹਾਂ ਜਿਹੜੇ ਜਿਹੜੇ ਵਿੱਚ ਤੁਹਾਡਾ ਇੰਟਰਸਟ ਪਾਵੇ। ਪਰ ਇੱਕ ਵਾਰੀ ਫਿਰ ਤੁਹਾਨੂੰ ਦੱਸ ਦਿੰਦੇ, ਮਿਰਜ਼ਾਪੁਰ ਰਿਲੀਜ਼ ਹੋਣੀ, ਹਾਲੇ ਡੇਟ ਲੇਟ ਆ, ਪਰ ਵੱਡੇ ਫਿਰ ਦੇ ਤਿਆਰੀ ਹੈ, ਬਟਵਾਰਾ ਆ ਰਹੀ ਹੈ, ਬਟਵਾਰਾ 1947, ਇਹ ਵੀ ਫਿਲਮ ਕਾਫੀ ਚਰਚਾ ਦੇ ਵਿੱਚ ਹੈ। ਅਤੇ ਹੁਣ ਆਉਣ ਵਾਲੇ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਰਾਹਤ ਫਤਿਹ ਅਲੀ ਖਾਨ ਇਹਨਾਂ ਦਾ ਸ਼ੋਅ ਆ, ਇਹ ਵੀ ਹਲੇ ਦੂਰ ਹੈ ਇਸ ਵੀਕਐਂਡ ਤੇ ਖਾਸ ਨਹੀਂ, ਪਰ ਤਰਸੇਮ ਜੱਸੜ ਇਹਨਾਂ ਦੀ ਫਿਲਮ ਜਿਹੜੀ ਹੈ 17 ਤਰੀਕ ਨੂੰ 17 ਜੁਲਾਈ ਨੂੰ ਰਿਲੀਜ਼ ਹੋਣੀ ਆ, ਅਤੇ ਇਹ ਆ ਵੀ ਰਹੇ ਨੇ ਆਸਟ੍ਰੇਲੀਆ ਜੇ ਤੁਹਾਡਾ ਮਿਲ ਮਿਲਾਉਣ ਨੂੰ ਦਿਲ ਕਰੇ। ਅਤੇ 10 ਤਰੀਕ ਨੂੰ 2 ਫਿਲਮਾਂ ਰਿਲੀਜ਼ ਹੋਣੀਆਂ, 1 ਅਤੇ 10 ਨੂੰ ਹੋ ਜਾਣੀਆਂ ਵੀ ਸਰਪੰਚ, ਅਗਲੇ ਹਫ਼ਤੇ ਹੋਣੀ ਫਿਰੇ, ਅਤੇ ਦੂਸਰੀ 10 ਤਰੀਕ ਨੂੰ ਹੋ ਜਾਣੀਆਂ ਧਮਾਲ
2: 4
1: ਧਮਾਲ, ਅਤੇ ਇਸ ਟਾਈਮ ਕੈਰੀ ਔਨ ਜੱਟਾ 4 ਚੱਲ ਰਹੀ ਹੈ ਸਿਨੇਮਿਆਂ ਦੇ ਵਿੱਚ, ਅਤੇ ਇਹ ਰਿਲੀਜ਼ ਹੋਈ ਪਿਛਲੇ ਹਫ਼ਤੇ।
2: ਹਾਂਜੀ,
1: ਅਤੇ ਇਸ ਤੋਂ ਇਲਾਵਾ ਅਲਫਾ ਰਿਲੀਜ਼ ਹੋਣੀ ਹੈ, ਹਲੇ ਟਾਈਮ ਆ,
2: ਪਹਿਲਾਂ
1: ਵੀ ਆਉਂਦੀ ਫਿਰ ਫਿਲਮਾਂ ਚ।
2: ਹਾਂ ਹਾਂ, ਇਹਦਾ ਉਹ ਨੀ ਮਸ਼ਹੂਰ ਸੀਗਾ, ਤਰਸ ਨੀ ਆਇਆ ਤੁਝਕੋ, ਤਰਸ ਨੀ
1: ਗਾਣਾ ਵੀ ਬੋਲਦੀ ਹੈ।
2: ਹਾਂ ਨਹੀਂ, ਆਈਟਮ ਸੌਂਗ ਸੀਗਾ, ਫਿਲਮ ਤਾਂ ਮੈਨੂੰ ਯਾਦ ਨਹੀਂ ਕਿਹੜੀ ਸੀਗੀ।
1: ਅੱਛਾ ਹਾਂ, ਓਕੇ, ਨਹੀਂ ਮੈਂ ਨਹੀਂ ਫਿਰ ਵੇਖਿਆ।
2: ਹਾਂ ਹਾਂ
1: ਹਾਂ, ਆਈ ਰੇਅਰਲੀ ਵਾਚ ਆਈਟਮ ਸੌਂਗਸ,
2: ਯਾ ਯਾ, ਓਨਲੀ ਇਨ ਡ੍ਰੀਮਸ, ਇਫ ਦੇਰ ਇਜ਼ ਨੋ ਸੈਮੀ ਭਾਜੀ, ਓਨਲੀ ਦੈਨ।
1: ਓਹੋ ਸੈਮੀ ਸਾਹਿਬ, ਮੈਂ ਕੀ ਸੁਪਨਾ ਕੀ ਦੱਸ ਬੈਠਾ, ਸੁਪਨੇ ਇੱਦਾਂ ਦੇ ਹੁੰਦੇ ਆ ਯਾਰ, ਇੱਕ ਪਲ ਲੱਗ ਰਿਹਾ ਵੀ ਉਹ ਦੱਸ ਜਨਾਨੀ ਹੈ, ਦੂਸਰੇ ਪਲ ਤੁਸੀਂ ਵੇਂਦੇ ਤੁਹਾਨੂੰ ਲੱਗਦਾ ਕਾਂ ਆ, ਤੀਸਰੇ ਪਲ ਤੁਸੀਂ ਵੇਂਦੇ ਤੁਹਾਨੂੰ ਲੱਗਦਾ ਬੰਦਾ ਵਾ, ਸੁਪਨੇ ਇੱਦਾਂ ਦੇ ਹੁੰਦੇ ਆ।
2: ਚਲੋ ਤੁਹਾਡੇ ਸੁਪਨੇ ਪੂਰੇ ਹੋਣ, ਮੈਂ ਹੀ ਕਹੂੰਗਾ। ਅੱਛਾ, ਓ ਟੀ ਟੀ ਦਾ ਵੀ ਕੋਈ ਦੋਨੋਂ ਰਿਕਮੈਂਡੇਸ਼ਨ,
1: ਮੈਂ ਓ ਟੀ ਟੀ ਆ,
2: ਪ੍ਰਾਈਮ ਪ੍ਰਾਈਮ ਤੇ ਪ੍ਰਾਈਮ ਤੇ ਵੇਖੋ ਜੀ, ਏਅਰ ਨਾਈਕੀ ਏਅਰ ਰੀਅਲ ਸਟੋਰੀ, ਮਾਈਕਲ ਜੋਰਡਨ ਨੂੰ ਕਿਸ ਤਰ੍ਹਾਂ ਕੰਟਰੈਕਟ ਮਿਲਿਆ ਤੇ ਜੋਰਡਨ ਕਿਸ ਤਰ੍ਹਾਂ ਬਣਿਆ, ਬ੍ਰਾਂਡ ਐਜ਼ ਆ ਬ੍ਰਾਂਡ ਤੇ ਨਾਇਕੀ ਦੀ ਤਦ ਓਨੀ ਵੈਲਿਊ ਨਹੀਂ ਸੀਗੀ, ਮਤਲਬ ਨਾਇਕੀ ਨੂੰ ਬਾਸਕਟਬਾਲ ਦੀ ਦੁਨੀਆਂ ਦੇ ਅੰਦਰ ਐਜ਼ ਅ ਸ਼ੂ ਬ੍ਰਾਂਡ ਬਹੁਤ ਹੀ ਜਾਲੀ ਜਿਹਾ ਕਿਹਾ ਜਾਂਦਾ ਸੀ ਤੇ ਕਨਵਰਸ ਨੰਬਰ 1 ਸੀ।
1: ਅੱਛਾ,
2: ਤੇ ਇੱਕੋ ਬਸ ਦਾ ਖੇਡਿਆ ਉਹਨਾਂ ਨੇ ਜੋਰਡਨ ਨੂੰ ਲੈ ਕੇ ਆਉਣ ਦਾ, ਤੇ ਅਲਟੀਮੇਟਲੀ ਗੱਲ ਇਹ ਹੋਈ ਕਿ ਕਨਵਰਸ ਵਿਕ ਗਿਆ ਨਾਇਕੀ ਦੇ ਕੋਲ ਕਿ ਹਾਂ ਇੰਨਾ ਤਗੜਾ ਬ੍ਰਾਂਡ ਨਾਇਕੀ ਬਣ ਗਿਆ, ਉਹ ਸਾਨੂੰ ਸਾਰਿਆਂ ਨੂੰ ਪਤਾ ਰਾਈਟ। ਸੋ ਉਹ ਵੇਖ ਸਕਦੇ ਹੋ। ਤੇ ਇੱਕ ਫੋਰਡ ਵਰਸਿਸ ਫਰਾਰੀ, ਇਹ ਵੀ ਰੀਅਲ ਸਟੋਰੀ ਆ ਕਿ ਹੈਨਰੀ ਫੋਰਡ ਦਾ ਮੁੰਡਾ, ਉਹਨੂੰ ਬਹੁਤ ਜ਼ਿਆਦਾ ਚਾਹ ਸੀ ਕਿ ਉਹ ਇੰਨੀ ਤੇਜ਼ ਗੱਡੀ ਬਣਾਏ ਕਿ ਫਰਾਰੀ ਨੂੰ ਹਰਾ ਦੇਣ।
1: ਅੱਛਾ,
2: ਇੱਕ ਲੇਮਾਨਸ ਕਰਕੇ ਰੇਸ ਹੁੰਦੀ ਹੈ, ਅੱਜ ਵੀ ਹੁੰਦੀ ਹੈ ਰੇਸ, ਫਾਰਮੂਲਾ 1 ਤੋਂ ਔਖੀ ਰੇਸ ਕਹੂੰਗਾ ਮੈਂ ਉਹਨੂੰ, ਕਿਉਂਕਿ ਉਹਦੇ 'ਚ ਦੋ ਜਾਂ ਤਿੰਨ ਡਰਾਈਵਰਸ ਰੀਲੇ ਕਰਕੇ 24 ਘੰਟੇ ਕਾਰ ਚਲਾਉਂਦੇ ਆ।
1: ਅੱਛਾ,
2: ਪੂਰੀ 24 ਘੰਟੇ ਲੰਮੀ ਰੇਸ ਹੁੰਦੀ ਹੈ, ਤੇ ਉਹ ਕਿਸ ਤਰੀਕੇ ਨਾਲ ਪਹਿਲੀ ਵਾਰੀ ਫੋਰਡ ਜਿੱਤੀ, ਕਿਸ ਟੀਮ ਨੇ ਉਹ ਗੱਡੀਆਂ ਬਣਾਈਆਂ, ਬਹੁਤ ਇੰਪੈਕਟਫੁਲ ਪਰਫਾਰਮੈਂਸਸ। ਮੈਟ ਡੇਮਨ, ਕ੍ਰਿਸ਼ਨ ਬੇਲ, ਮੈਟ ਡੇਮਨ ਇਹਦੇ ਅੰਦਰ ਵੀ ਹੈ, ਪ੍ਰਾਈਮ ਦੇ ਅੰਦਰ ਵੀ, ਤੇ ਵਧੀਆ ਫਿਲਮ ਹੈ, ਦੇਖਿਓ ਤਾਂ ਦੱਸਿਓ ਸਾਨੂੰ, ਕੁਛ ਸਿੱਖਣ ਨੂੰ ਮਿਲੇਗਾ ਕਿ ਹਾਓ ਵਰਲਡ ਅਰਾਊਂਡ ਅਸ ਵਰਕਸ। ਨਾ ਨਾ, ਜਿਹੜੇ ਲੋਕਲ ਹੀਰੋਜ਼ ਨੇ ਉਹਨਾਂ ਦਾ ਤਾਂ ਪਤਾ ਲੱਗਣਾ ਚਾਹੀਦਾ ਕਿਸ ਤਰ੍ਹਾਂ ਪੋਪੂਲਰ ਕਲਚਰ ਦੇ ਅੰਦਰ
1: ਰੀਅਲ ਸਟੋਰੀਜ਼ ਹੈ। ਓਕੇ, ਤੋ ਧੰਨਵਾਦ ਜੀ ਤੁਹਾਡਾ, ਤੇ ਤੁਸੀਂ ਜੋ ਜੋ ਵੀ ਜਿੱਦਾਂ ਜਿੱਦਾਂ ਦਾ ਵੀ ਤੁਹਾਡਾ ਸੁਭਾਅ ਆ ਉਸ ਹਿਸਾਬ ਦੇ ਨਾਲ ਤੁਸੀਂ ਇਹ ਚੀਜ਼ਾਂ ਇੰਜੋਏ ਕਰਿਓ, ਤੇ ਆਪਾਂ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
2: ਗਿੱਪੀ ਗਰੇਵਾਲ, ਬਿੰਨੂ ਟਿੰਨੋ, ਸਰਗੁਣ ਮਹਿਤਾ ਫੇਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫੇਰ ਕਹਿਣਗੇ
3: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
1: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
4: ਐਲਫਾ ਸਭ ਦਮਦਾਰ ਔਰ ਰੋਮਾਂਚਕ ਕਹਾਣੀ,
5: ਐਲਫਾ ਪ੍ਰੋਗਰਾਮ ਉਸਕਾ ਚੁਣਨ ਹੈ।
4: ਸ਼ਾਨਦਾਰ ਐਕਸ਼ਨ ਐਂਟਰਟੇਨਰ, 3 ਜੁਲਾਈ ਕੋ
5: ਮੈਂ ਜੋ ਬਣਾ ਰਹਾ ਹੂੰ ਵੋ ਇਤਿਹਾਸ ਹੈ।
4: ਆਲੀਆ ਭੱਟ, ਸ਼ਰਵਰੀ, ਅਨਿਲ ਕਪੂਰ ਔਰ ਬੌਬੀ ਦਿਓਲ ਸਟਾਰਰ।
6: ਸ਼ੁਰੂ ਕਰੋ ਅਗਨੀ ਪਰੀਕਸ਼ਾ
4: 3 ਜੁਲਾਈ ਕੋ ਆਪਕੇ ਨਜ਼ਦੀਕੀ ਸਿਨੇਮਾ ਘਰੋਂ ਮੇ। ਅਲਫਾ
5: ਇੰਡੀਆ ਐਲਫਾ ਸੇ ਡਰੇਗਾ।

0: ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੋਮਾਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।
1: Orbit Homes apne iradiyan waang sirf imarat nahi balki apne har ek grahak layi banaunde ne unna de supneyan da ek majboot kar। House and Land Experts Orbit Homes apne 44 variyan te tajurbe naal thonu dinde ne 100% fixed price guarantee with an industry leading 24 month price lock। Aaj hi pahuncho Orbit Homes Display Centers ya call karo Harpan Chauhan nu 04332802552 te। 04332802552।

0: ਕੰਮ ਨਾ ਸ਼ੁਰੂ ਕਰ ਲਓ ਤੁਸੀਂ ਕਿਤੇ।
1: ਤੋੜ ਨੀ ਬਿੱਲੋ ਟੁੱਟਦੇ ਤਾਰਿਆਂ ਤੋਂ ਜਿਹਨੂੰ ਮੰਗਦੀ ਫਿਰਦੀ ਹੈ ਰੇਡੀਓ। ਹਾਂਜੀ 1674 AM ਤੇ ਤੁਹਾਡਾ ਨਿੱਗਾ ਨਿੱਗਾ ਸਵਾਗਤ। ਮੈਂ ਹਾਂ ਆਰ ਜੇ ਕ੍ਰਿਸ਼ਨਾ, ਮੇਰੇ ਨਾਲ ਆਰ ਜੇ ਬਲਕੀਰਤ।
2: ਆਰ ਜੇ ਵੀ ਲਾਉਣਾ ਜ਼ਰੂਰ
1: ਹੈ। ਯੈਸ, ਐਂਡ ਮੇਰੀ ਅੱਜ ਫੇਰ ਤੋਂ ਆਈ ਵਾਸ ਆਲਮੋਸਟ ਦੇਅਰ, ਮੇਰਾ ਅੱਜ ਆਲਮੋਸਟ ਖਤਮ ਹੋ ਗਿਆ ਸੀ। ਇਹ ਬੰਦੇ ਦਾ ਧਿਆਨ ਇੱਧਰ ਉੱਧਰ ਸੀ, ਮੈਂ ਤਾਂ ਹੀ ਨਾ ਮੈਂ ਕਿਹਾ ਮੈਂ ਇੰਟਰੋਡਕਸ਼ਨ ਕੰਪਲੀਟ ਕਰਾਂ, ਪਰ ਫੇਰ ਨਹੀਂ ਹੋ ਸਕੀ। ਤੁਹਾਡਾ ਬਹੁਤ ਬਹੁਤ ਨਿੱਗਾ ਨਿੱਗਾ ਸਵਾਗਤ ਹੈ
2: ਬੋਇਜ਼ ਮੀਟ ਅਪ ਦੇ ਨਵੇਂ ਐਪੀਸੋਡ ਚ। ਕਿਵੇਂ ਆ ਬਲਕੀਰਤ ਜੀ? ਠੀਕ
3: ਹੋ? ਕੈਂਟ ਪਰ ਨਾ ਜੋ ਵੀ ਹੁੰਦਾ ਨਾ, ਇਹ ਬਰਿੰਕ ਆਫ ਆਈ ਦਾ ਹੀ ਹੁੰਦਾ ਵਾ। ਤੁਹਾਨੂੰ ਵੀ ਲੱਗਦਾ ਵਾ ਵੀ ਪਹਿਲਾਂ ਸਾਰਾ ਏਦਾਂ ਨੀ ਹੁੰਦਾ, ਤੁਸੀਂ ਬਸ ਰੈਡੀ ਰਹਿਣਾ, ਕਦੀ ਕੁਛ ਵੀ ਹੋ
1: ਰੈਡੀ ਰਹਿਣਾ। ਤੇ ਅੱਜ ਗੱਲਬਾਤ ਆਪਾਂ ਇਹ ਕਰਨਾ, ਰੈਡੀ ਤਾਂ ਰਹਿਣਾ ਹੀ ਆ, ਪਰ ਆਪਾਂ ਗੱਲਬਾਤ ਕਰਨੀ
3: ਥੋੜੀ ਵਾਈਬ ਦਾ ਹੋਇਆ ਹੈਡਫੋਨ ਦੀ
1: ਕਰਨੀ ਵੀ। ਓਕੇ ਕਰੋ, ਲਓ ਜੀ ਲਓ, ਠੀਕ ਹੈ ਜੀ, ਓਕੇ।
3: ਨਹੀਂ ਨਹੀਂ ਹੈਡਫੋਨ ਥੱਲੇ ਆ ਜਾਣ।
1: ਓਹੋ, ਸੈਟਿੰਗ ਦੀ ਸਾਰਿਆਂ ਨੂੰ ਦੱਸ ਦਿੰਦਾ ਆਦਮੀ ਕਿ ਇਹ ਨਾ ਹਜੇ
3: ਆਪਰੇਸ਼ਨ
1: ਠੀਕ
3: ਹੈ। ਏਦਾਂ ਦੀ ਗੱਲ ਨਹੀਂ, ਥੱਲੇ ਕਿਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਰੇਸ਼ਨ ਚ ਨਹੀਂ ਠੀਕ ਯਾਰ, ਇੱਦਾਂ ਨਾ ਕਰਿਆ ਕਰੋ।
1: ਆਪਰੇਸ਼ਨ ਠੀਕ ਹੈ,
3: ਵਾਹਿਗੁਰੂ ਆਪਰੇਸ਼ਨ ਦਾ ਨਾਂ ਨਾ ਲਓ,
1: ਆਪਰੇਸ਼ਨ ਦਾ ਨਾਂ ਲਓ ਬਈ।
3: ਇਹ ਹੋਰ ਆਪਰੇਸ਼ਨ,
1: ਯੈਸ ਯੈਸ ਯੈਸ,
3: ਆਪਰੇਸ਼ਨ ਵੀ ਕਿੰਨੇ ਤਰ੍ਹਾਂ ਦੇ ਹੁੰਦੇ ਆ।
1: ਆਪਰੇਸ਼ਨ ਬਹੁਤ ਤਰ੍ਹਾਂ ਦੇ ਹੁੰਦੇ ਵੀ, ਇੱਥੇ ਆ ਕੇ ਜ਼ਿਆਦਾ ਪਤਾ ਲੱਗਾ ਕਿ ਆਹ ਹੁੰਦਾ ਆਪਰੇਸ਼ਨ ਮੈਨੇਜਰ, ਆਪਰੇਸ਼ਨ ਮੈਨੇਜਰ ਫਿਰ ਆ ਵੀ ਹੈ ਨਾ।
3: ਤੁਹਾਨੂੰ ਕਦੀ ਓਦਾਂ ਲੱਗਾ ਸੀ ਕਿ ਤੁਸੀਂ ਆਪਰੇਸ਼ਨ ਕਰੋਗੇ ਕਦੀ?
1: ਨਹੀਂ ਯਾਰ, ਔਖਾ ਹੀ ਲੱਗਦਾ ਸੀ,
3: ਹਨਾ ਵੇਖ ਲਓ ਹੁਣ ਤੁਸੀਂ ਫੋਨ
1: ਹਲਾ ਸੀਗੇ, ਹਲਾ ਸੀਗੇ ਵੀ ਸਾਡਾ ਨਾ ਕਰਦੇ ਕੋਈ ਆਪਰੇਸ਼ਨ, ਪਰ ਚਲੋ ਉਹੀ ਗੱਲ ਹੈ। ਬਲਿੰਕ ਆਫ ਐਨ ਆਈ, ਵਾਟ ਵਿਲ ਹੈਪਨ, ਯੂ ਡੋਨਟ ਨੋ ਬ੍ਰਦਰ, ਯੂ ਡੋਨਟ ਨੋ ਬ੍ਰੋ, ਯੂ ਡੋਨਟ ਨੋ, ਯੂ ਡੋਨਟ ਨੋ। ਤੇ ਅੱਜ ਦਾ ਮੁੱਦਾ ਕੀ ਹੈ ਬਲਕੀਰਤ ਜੀ, ਅੱਜ ਕੀ ਗੱਲਬਾਤ ਕਰਨਾ ਹੈ?
3: ਮੁੱਦੇ ਵੇਖੋ, ਦਿਨੇ ਉੱਠਦੇ ਕੋਈ ਨਾ ਕੋਈ ਨਵਾਂ ਛਿੜ ਪੈਂਦਾ ਵਾ, ਹੁਣ ਮੁੱਦਾ ਨਵਾਂ ਛਿੜ ਜਾਂਦਾ ਵਾ, ਬੰਦਾ ਵੀ ਨਵੇਂ ਸਿਰੋਂ ਉੱਠਦਾ,
1: ਬਿਲਕੁਲ
3: ਗੱਲਬਾਤ ਵੀ ਨਵੀਂ ਕੋਈ ਕਰਨੀ ਆ।
1: ਕਿਆ ਬਾਤ ਹੈ ਬਾਬਾ ਜੀ, ਕਿਆ ਬਾਤ ਹੈ ਸ਼੍ਰੀ ਜੀ, 108 ਬਲਕੀਰਤ ਮਹਾਰਾਜ ਕੀ ਜੈ।
3: ਹੈਂ, ਪਹਿਲਾਂ ਕਿਹੜਾ ਸੀ 108 ਤੇ ਮਾਮਾ, ਦੂਜਾ ਸੀ ਉਹ ਜਿਹੜੀ ਐਂਬੂਲੈਂਸ ਚੱਲਦੀ।
1: ਨਹੀਂ, ਸਾਰਿਆਂ ਨਾਲ ਲੱਗਦਾ ਇਹ।
3: ਅੱਛਾ,
1: ਹਾਂ, ਜਿਹੜੇ ਸਰ ਹੁੰਦੇ ਨਾ ਕਥਾਵਾਚਕ,
3: ਜਿੱਦਾਂ ਪਲੱਸ 6-1 ਲਾਈਦਾ,
1: ਸੰਤ ਕਹਿ ਦਿੰਦੇ ਜਿਹਨਾਂ ਨੂੰ ਆਪਾਂ, ਹਨਾ ਉਹਨਾਂ ਨੂੰ ਫਿਰ ਸਰ ਕਹਿੰਦੇ
3: ਵਾਹਿਗੁਰੂ ਵਾਹਿਗੁਰੂ
1: 1008 ਇੱਦਾਂ ਕਰਕੇ।
3: ਓਹੋ, ਚੱਲਿਆ ਕਰੋ ਸਰ,
1: ਹਾਂਜੀ ਨੀਵੇਂ ਹੋ ਕੇ ਚੱਲੋ। ਤੇ ਅੱਜ ਆਪਾਂ ਗੱਲਬਾਤ ਕਰਨੀ ਕਿ ਚੱਲਣਾ ਕਿਸ ਤਰ੍ਹਾਂ, ਉੱਠਣਾ ਕਿਸ ਤਰ੍ਹਾਂ, ਬੈਠਣਾ ਕਿਸ ਤਰ੍ਹਾਂ, ਪਾਣਾ ਕੀ ਹੈ, ਲਾਣਾ ਕੀ ਹੈ, ਮਤਲਬ ਕਿ ਅੱਜ ਬਲਕੀਰਤ ਜੀ ਸਾਡੇ ਨਾਲ, ਹਾਂ
3: ਚਾਹੁਣਾ ਕੀ ਹੈ।
1: ਸੋ ਬੇਸਿਕਲੀ ਗੱਲਬਾਤ ਇਹ ਹੋਣੀ ਹੈ ਕਿ ਬਈ ਹਾਊ ਟੂ ਕੈਰੀ ਵਨ ਸੈਲਫ।
3: ਆਏ ਓਏ,
1: ਸਹੀ ਗੱਲ ਹੋ ਗਈ,
3: ਬਿਲਕੁਲ ਜੀ। ਆਪਾਂ ਗੱਲਬਾਤ ਇਹੀ ਕਰਨੀ ਅੱਜ ਵੀ, ਆਪਾਂ ਆਪਣੇ ਆਪ ਨੂੰ ਕੈਰੀ ਕਿੱਦਾਂ ਕਰਨਾ ਵਾ। ਹੁਣ ਕੈਰੀ ਕਰਨ ਦਾ ਮਤਲਬ ਇਹ ਨਹੀਂ ਵੀ ਚੁੱਕ ਕੇ ਕਿਤੇ ਖੜਨਾ ਆਪਣੇ ਆਪ ਨੂੰ,
1: ਕੈਰੀ ਓਨ, ਕੈਰੀ ਓਨ, ਕੈਰੀ ਓਨ ਜੱਟਾ ਜੀ,
3: ਕੈਰੀ ਓਨ। ਨਹੀਂ ਯਾਰ, ਫਿਲਮ ਮੇਰਾ ਮੱਚ ਮਰ ਗਿਆ, ਮੈਂ ਨਹੀਂ ਵੇਖਣੀ,
1: ਮੈਂ ਵੀ ਨਹੀਂ ਦੇਖੀ,
3: ਤੁਸੀਂ ਵੀ ਨਹੀਂ ਵੇਖਣੀ,
1: ਦੇਖਣੀ ਕਰਦਾ
3: ਭਰਾਵਾ,
1: ਇਹ ਵੀ ਨਹੀਂ ਕਿ ਵਧੀਆ ਕਿ ਨਹੀਂ, ਪਰ ਜਾ ਕੇ ਦੇਖੋ 26 June ਨੂੰ ਰਿਲੀਜ਼ ਹੋਈ ਹੈ ਕੈਰੀ ਓਨ ਜੱਟਾ 4।
3: ਇਦਾਂ ਕਰ ਕਰ ਕੇ ਮੜ ਕੇ
1: ਸਾਨੂੰ ਤਾਂ ਕਹਿਣਾ ਪੈਂਦਾ ਭਰਾ,
3: ਆਹੋ ਕਵਰ ਕਰਨਾ ਹੀ ਪੈਂਦਾ,
1: ਕਵਰ ਕਵਰ, ਨਹੀਂ ਗੁੱਡ ਫਿਲਮ, ਗੁੱਡ ਫਿਲਮ,
3: ਹਰ ਇੱਕ ਚੀਜ਼ ਨੂੰ ਕਵਰ ਕਰਨਾ ਪੈਂਦਾ, ਨਹੀਂ ਤੇ ਪਾਈਪ ਖਰਾਬ ਹੋ ਜਾਂਦੀ।
1: ਪਰ ਇੱਕ ਗੱਲ ਆ ਵੈਸੇ, ਗਿੱਪੀ ਗਰੇਵਾਲ ਨੇ ਆਪਣੇ ਨੂੰ ਕੈਰੀ ਵਧੀਆ ਕੀਤਾ ਥਰੂ ਆਊਟ ਦਾ ਯੀਅਰ।
3: ਹਾਂ ਬਿਲਕੁਲ,
1: ਇਹ ਗੱਲ ਹੈ, ਖਿੱਚ ਕੇ ਸ਼ੇਵ ਕਰਦਾ ਪ੍ਰਧਾਨ, ਮਤਲਬ
3: ਹਰ ਇੱਕ ਚੀਜ਼ ਚ ਵੀ ਕੈਰੀ ਕਰਨਾ ਹੁੰਦਾ ਨਾ। ਹੁਣ ਕੈਰੀ ਕਰਨਾ ਇਹਦਾ ਮਤਲਬ ਇਹ ਨਹੀਂ ਆ ਵੀ ਇਕੱਲੀ ਸ਼ੇਵ ਹੀ ਕਰਨੀ ਆ ਜਾਂ ਇਕੱਲਾ ਮੂੰਹ ਹੀ ਕੈਰੀ ਕਰਨਾ, ਕੈਰੀ ਕਰਨੀਆਂ ਬਹੁਤ ਚੀਜ਼ਾਂ ਹੁੰਦੀਆਂ ਵਾ ਜਿਹੜੀਆਂ ਆਪਾਂ ਨੂੰ ਡੇਲੀ ਲਾਈਫ ਦੇ ਵਿੱਚ ਕਰਨੀਆਂ ਚਾਹੀਦੀਆਂ ਵੀ ਆ। ਹਾਲਾਂਕਿ ਚਲੋ ਕਈ ਕਰਦੇ ਵੀ ਆ, ਜਿਹੜੇ ਹੁਣ ਜੇ ਆਪਾਂ ਕਹਿ ਦਿੰਦੇ ਕਿ ਸਕਸੈਸਫੁਲ ਕੋਈ ਬੰਦਾ ਆ, ਤੇ ਉਹਦਾ ਇੱਕ ਇਹ ਵੀ ਪਾਰਟ ਆ ਕਿ ਉਹ ਆਪਣੇ ਆਪ ਨੂੰ ਕੈਰੀ ਵੀ ਵਧੀਆ ਕਰਦਾ ਵਾ, ਤੇ ਉਹ ਤਾਂ ਹੀ ਸਕਸੈਸਫੁਲ ਆ, ਹਨਾ।
1: ਇਹ ਵੀ ਗੱਲ ਸਹੀ ਆ,
3: ਕਿਉਂਕਿ ਵੇਖੋ ਇੱਕ ਅਹਿਮ ਰੋਲ ਇਹ ਨਿਭਾਉਂਦਾ ਇੱਕ ਬੰਦੇ ਦੀ ਪਰਸਨੈਲਿਟੀ ਦੇ ਵਿੱਚ। ਹੁਣ ਇਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਆ ਜਾਂਦੀਆਂ, ਜਿੱਦਾਂ ਤੁਸੀਂ ਆਪਾਂ ਜੇ ਗੱਲ ਕਰ ਲਈਏ ਕਿ ਆਪਾਂ ਲਾਉਂਦੇ ਪਾਉਂਦੇ ਕੀ ਆ, ਜੇ ਤੁਸੀਂ ਜਿੱਥੋਂ ਗੱਲ ਤੁਸੀਂ ਸ਼ੁਰੂ ਕੀਤੀ ਸੀ ਨਾ ਵੀ ਲਾਉਣਾ ਕੀ ਪਾਉਣਾ ਕੀ,
1: ਹਾਊ ਯੂ ਡਰੈਸ ਅਪ,
3: ਤੇ ਹੁਣ ਲਾਉਣਾ ਪਾਉਣਾ ਕੀ ਆ ਕਿ ਜਦੋਂ ਆਪਾਂ ਮੰਨ ਲਓ ਲਾਉਣਾ ਪਾਉਣਾ ਜਿੱਥੇ ਜਾਣਾ ਆਉਣਾ ਵਾ, ਉਹਦੇ ਨਾਲ ਕੀ ਆ ਫਸਟ ਇੰਪ੍ਰੈਸ਼ਨ ਆ ਇੱਕ, ਤੇ ਉਹ ਹੀ ਮੈਟਰ ਕਰਦਾ ਵਾ।
1: That is so right. ਆਪਾਂ ਕਹਿ ਦਿੰਦੇ ਹਾਂ ਨਾ ਕਿ ਡੋਂਟ ਜੱਜ ਅ ਬੁੱਕ ਬਾਈ ਇਟਸ ਕਵਰ, ਪਰ ਇਹ ਗੱਲ ਨਹੀਂ ਆ।
3: ਹਾਂ,
1: ਕਿਤਾਬ ਕਵਰ ਤੋਂ ਹੀ ਪਛਾਣੀ ਜਾਂਦੀ ਹੈ,
3: ਜਿਹੜਾ ਕਵਰ ਦੇ ਉੱਤੇ 2 ਸਤਰਾਂ ਲਿਖੀਆਂ ਜਾਂਦੀਆਂ ਨਾ,
1: ਉਹੀ
3: ਉਤੋਂ ਹੀ ਪਤਾ ਲੱਗਦਾ ਵਾ ਵੀ ਵਿੱਚ ਕੀ ਆ ਕੱਢਣ ਪਾਉਣਾ।
1: ਖਾਸ ਕਰ ਅੱਜ ਦਾ ਜ਼ਮਾਨਾ ਜੋ ਇੰਨਾ ਫਾਸਟ ਆ, ਹਨਾ, ਤੁਹਾਡਾ ਪਹਿਲਾ ਇੰਪ੍ਰੈਸ਼ਨ, ਤੁਹਾਡੇ ਪਹਿਲੇ ਬੋਲ, ਤੁਹਾਡੇ ਗੱਲ ਕਰਨ ਦਾ ਸਲੀਕਾ, ਤੁਹਾਡਾ ਉੱਠਣ ਬੈਠਣ ਦਾ ਸਲੀਕਾ, ਉਹਦੇ ਨਾਲ ਹੀ ਇਹ ਤੱਕ ਡਿਸਾਈਡ ਹੋ ਜਾਂਦਾ ਇਸ ਆਦਮੀ ਦੇ ਨਾਲ ਕੰਮ ਕਰਨਾ ਨਹੀਂ ਕਰਨਾ, ਇਸ ਨੂੰ ਬੰਦੇ ਨੂੰ ਜੋਬ ਦੇਣੀ ਹੈ ਨਹੀਂ ਦੇਣੀ ਆ, ਜਾਂ ਫਿਰ ਸਮਝੋ ਰਿਸ਼ਤੇ ਵਗੈਰਾ ਹੋਣ, ਜਾਂ ਫਿਰ ਡੇਟਿੰਗ ਲਾਈਫ ਵੀ ਹੋਵੇ ਬਈ, ਤੇ ਜੇ ਤੁਸੀਂ ਪਹਿਲੀ ਵਾਰੀ ਡੇਟ ਸ਼ੀਟ ਤੇ ਵੀ ਗਿਆ ਤਾਂ ਉੱਥੇ ਵੀ ਮਤਲਬ, ਹਨਾ, ਬੰਦਾ ਕਹੇ ਬੱਤਾ ਮੰਗਾ ਲਈਏ ਉਹ ਕੰਮ ਨਹੀਂ ਚੱਲ,
3: ਓਏ ਠੰਡਾ ਲਿਆਈ ਓਏ
1: ਠੰਡਾ ਲਿਆਈ ਓਏ
3: ਸੌਖੇ ਸ਼ਬਦਾਂ ਚ ਆਪਾਂ ਕਹਿ ਲਈਏ ਕਿ ਜਿਹੜਾ ਰੀਲ ਦਾ ਕਵਰ ਆ ਨਾ ਉਹ ਜਿਹੜੀ ਕਵਰ ਫੋਟੋ ਆਪਾਂ ਲਾ ਦੀ ਉੱਥੋਂ ਹੀ ਰੀਲ ਚੱਲਦੀ ਹੈ
1: ਰੀਲ ਉੱਥੋਂ ਹੀ ਚੱਲਦੀ ਆ ਜਿਹੜੇ ਪਹਿਲੇ 3 ਸੈਕਿੰਡ ਨੇ ਨਾ ਉਹ ਜੇ ਉੱਚ ਰੁਕ ਗਏ ਉਹ ਹੀ ਹੁੱਕ ਆ
3: ਬਾਤ ਹੈ ਵੇ ਜੱਟਾ ਕੀ ਬਾਤ ਹੈ ਕੱਲ ਸੀਗੀ ਦਿਨਾਂ ਬਤਾਈ ਰਾਤ ਹੈ
1: ਨੋਟੇ ਨਹੀਂ ਹੋਣਾ ਨਾ
3: ਭਰਾਵਾ ਗਾਣਾ ਜਿੱਤੇ ਆ ਗਿਆ ਗਲਤ ਗਾਣਾ ਹੋ ਗਿਆ ਆਪਣੇ ਤੇ ਨਾ ਸੀਰੀਅਸ ਲੈ ਜਾ ਕਰੋ ਤੁਸੀਂ
1: ਓਕੇ ਬੇਬੀ ਜਿਵੇਂ ਤੁਸੀਂ
3: ਅੱਛਾ ਆਪਾਂ ਵਾਪਸ ਹੁੰਦੇ ਹਾਂ
1: ਆਓ ਜੀ ਆਓ
3: ਜਿੱਦਾਂ ਤੁਸੀਂ 3 ਸਕਿੰਟਾਂ ਦੀ ਗੱਲ ਕੀਤੀ ਉੱਦਾਂ ਹੀ ਇਹਦੇ ਵਿੱਚ ਵੀ ਕਹਿੰਦੇ ਆ ਕਿ ਪਰਸਨੈਲਿਟੀ ਦੇ ਵਿੱਚ ਜਾਂ ਮੰਨ ਲਓ ਫਸਟ ਇੰਪਰੈਸ਼ਨ ਦੇ ਵਿੱਚ ਜਦੋਂ ਆਪਾਂ ਕਿਤੇ ਜਾਂਦੇ ਹਾਂ ਨਾ ਜਦੋਂ ਆਪਾਂ ਪਹਿਲਾਂ ਕਿਸੇ ਬੰਦੇ ਨੂੰ ਮਿਲਦੇ ਹਾਂ ਜਿਹਨੂੰ ਤੁਸੀਂ ਜਿਹਨੂੰ ਨਹੀਂ ਪਤਾ ਤੁਹਾਡਾ ਜਿਹੜਾ ਤੁਹਾਨੂੰ ਨਹੀਂ ਜਾਣਦਾ ਕਿਸੇ ਵੀ ਪੱਖੋਂ ਉਹ ਪਹਿਲੇ 10 ਸੈਕਿੰਡ ਦੇ ਵਿੱਚ ਤੁਹਾਨੂੰ ਜੱਜ ਕਰਦਾ ਵਾ ਹਰ ਕੋਈ ਹਰ ਕਿਸੇ ਨੂੰ ਜੱਜ ਕਰਦਾ ਭਾਵੇਂ ਆਪਾਂ ਜਿੰਨੇ ਮਰਜ਼ੀ ਕਹੀ ਜਾਈਏ ਨਹੀਂ ਜੀ ਨਹੀਂ ਅਸੀਂ ਨੀ ਕਿਸੇ ਨੂੰ ਜੱਜ
1: ਕਰੀਦਾ ਖੁਦ ਨੂੰ
3: ਹਾਂ ਸਾਡੇ ਸਾਹਮਣੇ ਜਿੰਨਾ ਕੋਈ ਮਰਜ਼ੀ ਕੋਈ ਕਰੀ ਜਾਵੇ ਸਾਨੂੰ ਨਹੀਂ ਕੋਈ ਪਰਵਾਹ ਆਪਣਾ ਆਪ ਵੇਖੀ ਦਾ ਏਦਾਂ ਨੀ ਹੁੰਦਾ ਅੱਖਾਂ ਖੁੱਲੀਆਂ ਨੇ ਰੱਬ ਨੇ ਦਿੱਤੀਆਂ ਵੇਖਣ ਨੂੰ ਦਿੱਤੀਆਂ ਉਹ ਤੁਸੀਂ ਵੇਖਦੇ ਹੀ ਹੋ ਤੇ ਉਹ ਵੇਖ ਕੇ ਆਟੋਮੈਟਿਕ ਹੀ ਦਿਮਾਗ ਜਿਹੜਾ ਵਾ ਉਹਨੂੰ ਜੱਜ ਕਰਨਾ ਸ਼ੁਰੂ ਕਰ ਦਿੰਦਾ ਕਿਉਂਕਿ ਉਹ ਆਟੋ ਹੀ ਆਏ ਤੁਸੀਂ ਆਪ ਨੀ ਕਰਦੇ ਤੁਹਾਡਾ ਨੀ ਕਸੂਰ ਇਹ ਹੋ ਜਾਂਦਾ ਇਹ ਹੋਣਾ ਹੀ ਆ ਤੇ ਉਹ ਜਿਹੜੇ 10 ਸੈਕਿੰਡ ਦੇ ਵਿੱਚ ਤੁਸੀਂ ਮੰਨ ਲਓ ਇੱਕ ਬੰਦੇ ਨੂੰ ਜਿਹੜਾ ਜੱਜ ਕੀਤਾ ਤੇ ਉਦੋਂ ਹੀ ਤੁਹਾਨੂੰ ਉਹਦਾ ਪਤਾ ਲੱਗ ਜਾਣਾ ਵਾ ਮੰਨ ਲਓ ਅਗਲਾ ਬੰਦਾ ਪਾ ਕੇ ਕੀ ਆ ਸਮਾਈਲ ਕਿੱਦਾਂ ਕਰਨ ਡਿਆ ਵਾ ਉਹਦਾ ਆਈ ਕੰਟੈਕਟ ਕਿੱਦਾਂ ਦਾ ਕਿ ਹਾਂ ਮੈਨੂੰ ਆ ਕੇ ਵਧੀਆ ਮਿਲਿਆ ਵਾ ਵੱਖਾਂ ਚੱਖਾਂ ਪਾਈਆਂ ਕਿ ਕੋਨਫੀਡੈਂਸ ਲੈਵਲ ਕਿੰਨਾ ਕਿਹਾ ਜਾਂ ਬੋਡੀ ਲੈਂਗੁਏਜ ਕਹਿ ਲਓ ਜਿਹੜੀ ਜਿਹੜੀ ਕਿ ਸਭ ਤੋਂ ਪਹਿਲੇ ਨੰਬਰ ਤੇ ਜਿਹੜੀ ਨੋਟਿਸ ਕੀਤੀ ਜਾਂਦੀ ਹੈ ਕਿ ਤੁਸੀਂ ਆਏ ਹੋ ਹੱਥ ਮਿਲਾਇਆ ਵਾ ਜਾਂ ਮੰਨ ਲਓ ਡਿਪੈਂਡ ਪਾਉਣ ਤੁਹਾਡੇ ਕਿੱਡੀ ਕੁ ਨਜ਼ਦੀਕ ਆ ਜੱਫੀ ਪਾਈ ਜਾਂ ਮੰਨ ਲਓ ਦੂਰੋਂ ਹੀ ਹੈਲੋ ਕਰਤੀ ਐ ਕਰਕੇ ਉਹ ਹਾਈ ਫਾਈ ਕਰਦੇ ਉਹ ਕਰਤਾ ਐ ਕਰਕੇ ਜਿਹੜਾ ਕਰਦੇ ਆ
1: ਫਿਸਟ ਬੰਪ ਫਿਸਟ ਬੰਪ ਫਿਸਟ ਬੰਪ
3: ਹਾਂਜੀ
1: ਫਿਸਟ ਬੰਪ ਕਹਿੰਦੇ ਨੂੰ
3: ਫਿਸਟ
1: ਫਿਸਟ ਬੰਪ
3: ਹਾਂਜੀ ਫਿਸਟ ਬੰਪ
1: ਹਾਂ
3: ਉਹ ਫਿਸਟ ਬੰਪ ਕਰਤਾ ਜਾਂ ਦੂਜੀ ਮਤਲਬ ਕੁਝ ਵੀ
1: ਮਤਲਬ ਤੁਹਾਡਾ
3: ਗੈਸਚਰ ਕੀ
1: ਤੁਹਾਡਾ ਗੱਲਬਾਤ ਕਰਨ ਦਾ ਤਰੀਕਾ ਕੀ ਹੈ ਤੁਹਾਡੇ ਜੈਸਚਰ ਕੀ ਹੈ ਬਹੁਤ ਮਾਇਨੇ ਰੱਖਦੇ ਆ ਜਿੱਦਾਂ ਤੁਸੀਂ ਕਿਹਾ ਉਹਦੇ ਅੰਦਰ ਮੇਜਰ ਪੁਆਇੰਟ ਜਦੋਂ ਅਸੀਂ ਵੱਡੇ ਹੁੰਦੇ ਹਾਂ ਤੇ ਸਾਨੂੰ ਇਹੀ ਸਮਝਾਉਣਾ ਕਿ ਜਿਹਦੇ ਨਾਲ ਗੱਲ ਕਰਨੀ ਹੈ ਕਿ ਆਈ ਕੰਟੈਕਟ ਮੇਨਟੇਨ ਕਰਨਾ ਖਾਸ ਕਰ ਜਦੋਂ ਵੀ ਤੁਸੀਂ ਕਿਸੇ ਨੂੰ ਫਸਟ ਟਾਈਮ ਮਿਲ ਰਹੇ ਹੋ ਪਰ ਇਹ ਵੀ ਨਹੀਂ ਕਿ ਇੱਦਾਂ ਵੇਖਣਾ ਸ਼ੁਰੂ ਕਰ ਦੋ ਅਗਲਾ ਕਹੇ ਕਿ ਆਪਣੀ ਪ੍ਰੋਬਲਮ ਕੀ ਹੈ ਹੈ ਨਾ ਕਿ ਬਟ ਇੱਕ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਦੇ ਪਏ ਹੋ ਇੱਕ ਬੇਸਿਕ ਹੁੰਦੇ ਆ ਹੈ ਨਾ ਮੈਨਰਸ ਕੀ ਆਈ ਕੰਟੈਕਟ ਸਿੱਧੇ ਖੜੇ ਹੋਣਾ ਹੈ ਨਾ ਬਹੁਤ ਜ਼ਰੂਰੀ ਹੈ ਜੇ ਤੁਹਾਡੇ ਮੋਢੇ ਡਿੱਗੇ ਪਏ ਆ ਹੈ ਨਾ ਤੇ ਇਟ ਸ਼ੋਜ਼ ਵੀਕਨੈਸ ਤੇ ਬੜੀਆਂ ਥਾਵਾਂ ਤੇ ਚੀਜ਼ਾਂ ਕੰਮ ਨਹੀਂ ਆਉਂਦੀਆਂ ਖਾਸ ਕਰ ਇੱਥੇ ਦੇ ਏਰੀਆਜ਼ ਦੇ ਅੰਦਰ ਜਿੱਥੇ ਹਰ ਚੀਜ਼ ਐਨਾਲਿਸਿਸ ਇੰਨਾ ਹੁੰਦਾ ਇੰਨਾ ਵੇਖਦੇ ਆ ਤੁਹਾਨੂੰ ਅੱਛਾ ਇੱਕ ਨਾ ਅੰਦਰ ਇਹ ਵੀ ਚਲੋ ਬੋਡੀ ਲੈਂਗੁਏਜ ਦੀ ਗੱਲ ਆ ਮੇਰਾ ਇਹ ਪਰਸਨਲ ਮੰਨਣਾ ਬਲਕਿਰਤ ਕਿ ਬੰਦਾ ਜਿੰਨਾ ਅੰਦਰੋਂ ਨਾ ਆਪਣੇ ਆਪ ਨਾਲ ਸੱਚਾ ਕਿ ਦਿਸ ਇਜ਼ ਮਾਈ ਪਰਸਨੈਲਿਟੀ ਮੈਂ ਤਾਂ ਇਹ ਹਾਂ ਓਨਾ ਹੀ ਉਹ ਬੈਟਰ ਉੱਭਰ ਕੇ ਆਉਂਦਾ ਓਨਾ ਹੀ ਉਹਦੇ ਅੰਦਰ ਮਤਲਬ ਜਿੰਨਾ ਕੁ ਕਰਿਜ਼ਮਾ ਆਪਣੇ ਆਸੇ ਪਾਸੇ ਫੈਲਾ ਸਕਦਾ ਉਹ ਫੈਲਾ ਲੈਂਦਾ ਕਈ ਲੋਕ ਦੂਸਰੇ ਦੀ ਲਾਈਫ ਨੂੰ ਮਿਮਿਕ ਕਰਨ ਦੀ ਕੋਸ਼ਿਸ਼ ਕਰਦੇ ਆ ਜਿੱਦਾਂ ਦੇ ਉਹ ਉੱਠਦੇ ਬੈਠਦੇ ਆ ਜਿੱਦਾਂ ਦੇ ਉਹ ਡਰੈਸਅਪ ਹੁੰਦੇ ਉਹਨੂੰ ਮਿਮਿਕ ਕਰਨਾ ਸ਼ੁਰੂ ਕਰਦੇ ਆ ਸਭ ਤੋਂ ਮਾੜੀ ਚੀਜ਼ ਉਹ ਆ ਉਹ ਤਾਂ ਬਿਲਕੁਲ ਹੀ ਨਾ ਕਰੋ
3: ਉਹ ਵੇਖੋ ਗੱਲ ਤੁਹਾਡੀ ਠੀਕ ਆ ਪਰ ਮੈਂ ਮਤਲਬ ਇੱਥੇ ਇੰਨਾ ਕੁ ਜ਼ਿਆਦਾ ਮਤਲਬ ਤੁਹਾਡੇ ਨਾਲ ਸਹਿਮਤ ਤਾਂ ਨਹੀਂ ਆ ਕਿਉਂਕਿ ਮੈਨੂੰ ਲੱਗਦਾ ਕਿ ਤੁਸੀਂ ਚੰਗੀ ਚੀਜ਼ ਜਿਹੜੀ ਉਹ ਸਿੱਖ ਲੈਣੀ ਚਾਹੀਦੀ ਆ
1: ਹੁਣ
3: ਇਹ ਜ਼ਰੂਰ ਆ ਕਿ ਇਹ ਜ਼ਰੂਰ ਆ ਕਿ ਤੁਸੀਂ ਆਪਣਾ ਜਿਹੜਾ ਉਹ ਆਪਣੇ ਅੰਦਰਲਾ ਜਿਹੜਾ ਤੁਹਾਡਾ ਆਪ ਆ ਉਹ ਨਾ ਛੱਡੋ ਉਹ ਤੁਸੀਂ ਕੈਰੀ ਕਰਕੇ ਖੜੋ ਹਰ ਕਿਤੇ ਜਿੱਥੇ ਜਾਂਦੇ ਹੋ ਜੋ ਤੁਸੀਂ ਮੰਨ ਲਓ ਜਿੱਦਾਂ ਦੇ ਵੀ ਤੁਸੀਂ ਅੰਦਰੋਂ ਹੈਗੇ ਹੋ ਚੰਗੇ ਮਾੜੇ ਜੋ ਵੀ ਆ ਹੈ ਨਾ ਜਿੱਦਾਂ ਦਾ ਤੁਹਾਡਾ ਨੇਚਰ ਆ ਉਹਨੂੰ ਉੱਥੇ ਜਾ ਕੇ ਉੱਦਾਂ ਦਾ ਤੁਸੀਂ ਮਤਲਬ ਨੈਚੁਰਲ ਰੱਖੋ ਪਰ ਹਾਂ ਜੇ ਤੁਹਾਨੂੰ ਕੋਈ ਉੱਠਣ ਬਹਿਣ ਦਾ ਤਰੀਕਾ ਖਾਣ ਪੀਣ ਦਾ ਤਰੀਕਾ ਆਉਣ ਜਾਣ ਦਾ ਤਰੀਕਾ ਰਹਿਣ ਸਹਿਣ ਦਾ ਤਰੀਕਾ ਕੋਈ ਵੀ ਕਿਸੇ ਨਾਲ ਵਿਚਰਨ ਦਾ ਤਰੀਕਾ ਕਿਤੇ ਤੁਹਾਨੂੰ ਲੱਗਦਾ ਵਾ ਕਿ ਯਾਰ ਆਹ ਮੇਰਾ ਜਿਹੜਾ ਉਹ ਕਿਤੇ ਹਲਕਾ ਆ ਜਾਂ ਮੇਰਾ ਠੀਕ ਨਹੀਂ ਆ ਮੈਂ ਇਹਦਾ ਜ਼ਿਆਦਾ ਵਧੀਆ ਵਾ ਜਾਂ ਮੈਂ ਕੋਈ ਤੁਹਾਨੂੰ ਸਿਖਾ ਹੀ ਦਿੰਦਾ ਮੰਨ ਲਓ ਕਿ ਤੂੰ ਇੱਦਾਂ ਨਹੀਂ ਇੱਦਾਂ ਕਰ ਲਿਆ ਕਰ ਕਿਉਂਕਿ ਜਿਹੜਾ ਤੁਹਾਡਾ ਆਪਣਾ ਉਹ ਤੁਹਾਡੇ ਲਈ ਕੰਸਰਨਿੰਗ ਹੁੰਦਾ ਵਾ ਹਨਾ ਹੁਣ ਉਹ ਤੁਹਾਨੂੰ ਦੱਸੂਗਾ ਵੀ ਯਾਰ ਆਹ ਚੀਜ਼ ਨਾ ਥੋੜ੍ਹੀ ਜਿਹੀ ਇਹਨੂੰ ਇੱਦਾਂ ਕਰ ਲਾ ਵੀ ਹੋਰ ਵਧੀਆ ਤੇਰੇ ਲਈ ਹਨਾ ਕਿਉਂਕਿ ਅਨੈਰਿਸ ਕਰਕੇ ਦੱਸਦਾ ਬੰਦਾ ਚੰਗੇ ਲਈ ਤੇ ਉਹ ਚੀਜ਼ ਉਹਨੂੰ ਚੇਂਜ ਕਰ ਲੈਣੀ ਚਾਹੀਦੀ ਆ ਕਿਉਂਕਿ ਜ਼ਰੂਰੀ ਨਹੀਂ ਕਿ ਜੋ ਤੁਸੀਂ ਉਹ 100% ਪਰਫੈਕਟ ਹੋ
1: ਹਾਂ
3: ਬਿਲਕੁਲ ਤੁਸੀਂ 70% ਠੀਕ ਹੈ ਤੇ 30% ਚੀਜ਼ਾਂ ਤੁਹਾਡੀਆਂ ਚੇਂਜ ਕਰ
1: ਐਗਜੈਕਟਲੀ ਸਹੀ ਸੈਕਿੰਡ ਪੁਆਇੰਟ ਮੇਜਰ ਇਹੀ ਆਉਂਦਾ ਇਸ ਕੰਮ ਦੇ ਅੰਦਰ ਕਿ ਈਗੋ ਨਾਲ ਨਹੀਂ ਆਪਣੇ ਆਪ ਨੂੰ ਅਟੈਚ ਕਰਕੇ ਰੱਖਣਾ ਕਿ ਯਾਰ ਮੈਂ ਕਿਉਂ ਸਿੱਖਾਂ ਜਾਂ ਮੈਂ ਕਿਉਂ ਕਿਸੇ ਨੂੰ
3: ਮੈਂ ਕਿਉਂ ਕਿਸੇ ਦੀ ਗੱਲ ਕੋਈ ਫੋਲੋ ਕਰਾਂ ਜਾਂ ਮੈਂ ਕੋਈ ਕਿਸੇ ਦੀ ਕਿਉਂ ਸੁਣਾ ਹਨਾ
1: ਸਾਡੇ ਨਾ ਕਲਚਰ ਦੇ ਅੰਦਰ ਆਹ ਚੀਜ਼ ਖਾਸ ਕਰ ਪੰਜਾਬੀ ਫਿਲਮਾਂ ਕਹਿ ਲਈਏ ਗਾਣਿਆਂ ਥਰੂ ਇਹ ਮੈਨੂੰ ਸਭ ਤੋਂ ਜ਼ਿਆਦਾ ਗੁਰੇਜ਼ ਇਸ ਚੀਜ਼ ਦਾ ਮੈਨੂੰ ਡਰੱਗ ਕਲਚਰ ਜਾਂ ਗਨ ਕਲਚਰ ਦੇ ਗਾਣੇ ਵੀ ਆਉਂਦੇ ਨਾ ਮੈਂ ਫਿਰ ਵੀ ਸ਼ਾਇਦ 1% ਉਹਦਾ ਸੋਚਦਾ ਕਿ ਯਾਰ ਕੋਈ ਇੰਨਾ ਜ਼ਿਆਦਾ ਬੇਵਕੂਫ਼ ਨਹੀਂ ਕਿ ਫੋਲੋ ਕਰਨਾ ਸ਼ੁਰੂ ਕਰ ਦੇਵੇ ਅਚਾਨਕ ਹੈ ਨਾ ਕਿ ਠੀਕ ਹੈ ਗਾਣਿਆਂ ਨੂੰ ਗਾਣੇ ਵਕਣ 'ਚ ਕਹਿੰਦੇ ਕਿ ਠੀਕ ਹੈ ਗਾਣਿਆਂ ਨੂੰ ਗਾਣਿਆਂ ਮੰਗ ਲਓ ਪਰ ਆਈ ਬਿਲੀਵ ਕਿ ਚਲੋ ਉਹ ਵੀ ਨਹੀਂ ਹੋਣੀਆਂ ਚਾਹੀਦਾ ਇਹ ਚੀਜ਼ਾਂ ਪਰ ਉਸ ਤੋਂ ਜ਼ਿਆਦਾ ਪਤਾ ਕਿ ਖਤਰਨਾਕ ਹੈ ਜਿਹੜਾ ਆਪਾਂ ਨਾ ਬਹੁਤ ਮਾਣ ਕਰਦੇ ਹਾਂ ਕਿ ਲੈ ਅਸੀਂ ਦੇਸੀ ਹਾਂ ਜੀ ਲੈ ਸਾਨੂੰ ਨਹੀਂ ਫਰਕ ਪੈਂਦਾ ਬਈ ਸਹੀ ਕਿ ਨਹੀਂ ਆਹ ਮੈਨੂੰ ਕੰਮ ਨਾ ਇਹ ਮੈਨੂੰ ਗੱਲ ਨਹੀਂ ਸਮਝ ਆਉਂਦੀ ਕਿ ਲੈ ਤਾਂ ਕੀ ਹੋਇਆ ਤੁਸੀਂ ਖਾਂਦੇ ਹੋ ਫੋਰਕਾਂ ਨਾਲ ਅਸੀਂ ਨਹੀਂ ਖਾਂਦੇ ਜੀ ਅਸੀਂ ਚਾਹ ਕਹੀ ਦੀ ਹੈ ਜੀ ਨਹੀਂ ਯਾਰ ਡਜ਼ਨਟ ਲੁੱਕ ਨਾਈਸ ਹਨਾ
3: ਆਹੋ ਤੁਸੀਂ ਰੱਖੋ ਆਪਣਾ ਆਪਾਂ ਇੱਦਾਂ ਹੀ ਰੱਖਾਂਗੇ ਆਪਾਂ ਨਹੀਂ ਬਦਲਦੇ
1: ਕਿੰਨਾ ਡਿਫਰੈਂਟ ਹੈ ਅੱਛਾ ਵੱਡੀ ਗੱਲ ਪਤਾ ਕੀ ਹੈ ਇਹ ਨਾ ਬੜਾ ਸਿਸਟਮੈਟਿਕਲੀ ਸਾਨੂੰ ਇਹ ਇਸ ਪ੍ਰੋਪਾਗੈਂਡਾ 'ਚ ਫਸਾ ਦਿੱਤਾ ਕਿ ਮਿੱਟੀ ਨਾਲ ਮਿੱਟੀ ਹੋ ਕੇ ਰਹੋ ਮਿੱਟੀ ਨਾਲ ਜੁੜੋ ਉਹ ਜ਼ਰੂਰੀ ਹੈ ਯਾਰ ਆਪਣੀ ਜੜ੍ਹਾਂ ਨਹੀਂ ਭੁੱਲਣੀਆਂ ਚਾਹੀਦੀਆਂ ਪਰ ਅਸੀਂ ਭੁੱਲ ਗਏ ਸਭ ਤੋਂ ਜ਼ਿਆਦਾ ਮਾਡਰਨ ਲਿਟਰੇਚਰ ਪੁਰਾਣੇ ਸਮਿਆਂ ਦਾ ਕਿੱਥੋਂ ਆਇਆ ਪੰਜਾਬ ਠੀਕ ਹੈ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਪੰਜਾਬੀ ਸਭ ਤੋਂ ਜ਼ਿਆਦਾ ਅਦਬ ਦੀ ਭਾਸ਼ਾ ਸਭ ਤੋਂ ਜ਼ਿਆਦਾ ਲਫ਼ਜ਼ ਕਿਹੜੇ ਨੇ ਫਾਰਸੀ ਦੇ ਮਤਲਬ ਕਿ ਫੋਰਨ ਲੈਂਗੁਏਜ ਦੇ ਲਫ਼ਜ਼ ਮਤਲਬ ਅਸੀਂ ਅਡੋਪਟ ਕੀਤੇ ਨਾ ਫਿਰ ਇਹੀ ਗੱਲ ਆ ਮਤਲਬ ਕਿ ਸਾਡੇ ਬਜ਼ੁਰਗ ਜਿਹੜੇ ਸ਼ਾਇਦ 300-400-500 ਸਾਲ ਪੁਰਾਣੇ ਜਿਹੜੇ ਬਜ਼ੁਰਗ ਸੀਗੇ ਸਾਡੇ ਉਹ ਕਿੰਨੇ ਪ੍ਰੋਗਰੈਸਿਵ ਸੀਗੇ ਉਹ ਬਾਕੀ ਇੰਡੀਅਨ ਸਬ ਕੰਟੀਨੈਂਟ ਨਾਲੋਂ ਕਿੰਨੇ ਮਾਡਰਨ ਸੀਗੇ ਸਹੀ ਕਿ ਨਹੀਂ ਕਿਉਂਕਿ ਸਪੋਰਟਸ ਉਹਨਾਂ ਕੋਲ ਆਇਆ ਫਿਲੋਸਫੀ ਉਹਨਾਂ ਕੋਲ ਆਈ ਜਿੰਨੀ ਫਿਲੋਸਫੀ ਉੱਥੋਂ ਨਿਕਲੀ ਹੈ ਆਹ ਬਾਬਾ ਬੁੱਲੇ ਸ਼ਾਹ ਦਾ ਹੀ ਮੈਂ ਐਗਜ਼ਾਮਪਲ ਲੈ ਲਵਾਂ ਪੂਰੇ ਇੰਡੀਆ 'ਚ ਕਿੰਨੇ ਕੁ ਹੋਰ ਹੋਣਗੇ ਵਿਰਲੇ ਹੀ ਹੋਣਗੇ ਹਾਸ਼ਿਮ ਭੀਲੂ ਕਿੰਨੇ ਲੋਕ ਨੇ ਕਿਆ ਕਿਆ ਚੀਜ਼ਾਂ ਕਹੀਆਂ ਹਰ ਤਰ੍ਹਾਂ ਦਾ ਧਰਮ ਅਪਣਾਇਆ ਗਿਆ ਮੰਨਿਆ ਗਿਆ ਇੱਕ ਮਤਲਬ ਇੰਨੀ ਵੱਡੀ ਲੀਕ ਤੋਂ ਆਉਂਦੇ ਇੰਨੀ ਤਗੜੀ ਆਪਾਂ ਲੈਗੇਸੀ ਤੋਂ ਆਉਂਦੇ ਹਾਂ ਅਤੇ ਅਸੀਂ ਹੁਣ ਆਪਣੇ ਆਪ ਨੂੰ ਬਣਾ ਲਿਆ ਨਹੀਂ ਅਸੀਂ ਨਹੀਂ ਸਿੱਖਦੇ ਜੀ ਅਸੀਂ ਕੀ ਲੈਣਾ ਅਸੀਂ ਤਾਂ ਜੀ ਜੋ ਹੈਗੇ ਹੈਗੇ ਹਾਂ
3: ਜਾਂ ਅਸੀਂ ਅਸੀਂ ਇਸ ਤਰੀਕੇ ਨਾਲ ਕਰ ਲਿਆ ਕਿ ਸਾਡੇ ਨੇ ਨਾ ਕਦੀ ਸੁਣਿਆ ਸੀ ਨਾ ਕਦੀ ਕਿਸੇ ਨੂੰ ਫੋਲੋ ਕੀਤਾ ਤੇ ਅਸੀਂ ਵੀ ਨਹੀਂ ਕਰਨਾ ਹਾਲੇ ਕਿ ਆਪਾਂ ਜਾਣਦੇ ਹੈ ਨਹੀਂ ਕਿ ਰਿਐਲਿਟੀ
1: ਅਸੀਂ ਜਾਣਦੇ ਨਹੀਂ ਹਾਂ ਜਦੋਂ ਅਸੀਂ ਆਪਣੇ ਰਾਈਟਰ ਪੜ੍ਹਦੇ ਹਾਂ ਨਾ ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਸਮੇਂ ਤੋਂ ਅੱਗੇ ਦੀਆਂ ਗੱਲਾਂ ਲਿਖੀਆਂ ਸਹੀ ਕਿ ਨਹੀਂ
3: ਨਾਲੇ ਵੈਸੇ ਵੀ ਮੈਨੂੰ ਲੱਗਦਾ ਹਰ ਇੱਕ ਬੰਦੇ ਦੀ ਫਿਤਰਤ ਹੈ ਕਿ ਜਦੋਂ ਤੁਸੀਂ ਮੰਨ ਲਓ ਕਿਸੇ ਕੋਲ ਕੁਛ ਸਿੱਖਣਾ ਆ ਜਾਂ ਪੁਰਾਣੇ ਸਮੇਂ ਤੋਂ ਕੁਛ ਸਿੱਖਣਾ ਵੱਡੇ ਵਡੇਰਿਆਂ ਤੋਂ ਕੁਛ ਸਿੱਖਣਾ ਤੇ ਆਪਾਂ ਜਿਹੜੀ ਚੀਜ਼ ਸਾਨੂੰ ਲੱਗਦੀ ਆ ਅਸੀਂ ਉਹੀ ਸਿੱਖਦੇ ਹਾਂ ਆਪਾਂ ਸਾਰਾ ਨਹੀਂ ਸਿੱਖਦੇ ਨਾ ਕਿਸੇ ਕੋਲ ਹੁਣ ਮੰਨ ਲਓ ਕਿਸੇ ਦੀ ਲਿਆਕਤ ਆ ਜਾਂ ਕਿਸੇ ਦਾ ਠਹਿਰਾ ਆ ਉਹ ਆਪਾਂ ਹੋ ਸਕਦਾ ਆਪਾਂ ਵੇਖੀਏ ਹੀ ਨਾ ਕਿ ਵੀ ਕਿਸੇ 'ਚ ਇਹ ਵੀ ਹੈਗਾ ਅਤੇ ਇਹ ਵੀ ਮੈਂ ਸਿੱਖਣਾ ਵਾ ਆਪਾਂ ਹੋ ਸਕਦਾ ਉਹਦਾ ਇਕੱਲਾ ਜਿੰਨੀ ਫੋਰ ਐਗਜ਼ਾਮਪਲ ਮੰਨ ਲਓ ਆਪਾਂ ਨੋਰਮਲ ਗੱਲ ਕਰੀਏ ਤਾਂ ਆਪਾਂ ਕਿਸੇ ਦਾ ਗੁੱਸਾ ਹੀ ਸਿੱਖ ਲਿਆ ਬੋਲਣ ਦਾ ਤਰੀਕਾ ਹੀ ਸਿੱਖ ਲਿਆ ਇਕੱਲਾ ਮੰਨ ਲਓ ਅਤੇ ਉਹ ਹੋ ਸਕਦਾ ਉਹਦਾ ਬੋਲਣ ਦਾ ਤਰੀਕਾ ਨਹੀਂ ਠੀਕ ਪਰ ਉਹਦੇ 'ਚ ਹੋਰ ਜਿਹੜੀਆਂ 36 ਚੀਜ਼ਾਂ ਨੇ ਉਹ ਤੁਸੀਂ ਵੇਖੀਆਂ ਸਿੱਖੀਆਂ ਹੀ ਨਹੀਂ ਉਹ ਠੀਕ ਸੀਗੀਆਂ ਆਪਾਂ ਨੂੰ ਮੰਨ ਲਓ ਜੇ ਸਾਨੂੰ ਬੋਲਣ ਦੇ ਤਰੀਕੇ ਦੀ ਸਿੱਖਣ ਦੀ ਲੋੜ ਆ ਸਿਰਫ ਆਪਾਂ ਉਹ ਕਿਸੇ ਦਾ ਚੁੱਕਿਆ ਤੇ ਉਹ ਆਪਾਂ ਸਿੱਖੇ ਤੇ ਉਹਨੂੰ ਵੈਲੂਏਟ ਕਰਤਾ ਵੀ ਹਾਂ ਡਨ ਹੋ ਗਿਆ ਹੁਣ ਆਪਾਂ ਇੱਦਾਂ ਹੀ ਕਰਨਾ ਤੇ ਉਹ ਸਾਦਾ ਆਪਾਂ ਉਹ ਵੀ ਕਿਸੇ ਦਾ ਉਹੀ ਗਲਤ ਹੋਵੇ ਤੇ ਆਪਾਂ ਉਹੀ ਚੁੱਕ ਕੇ ਗਾ ਕੰਟੀਨਿਊ ਕਰਦੇ
1: ਜਾਂ ਫਿਰ ਹੋ ਸਕਦਾ ਕਿ ਯਾਰ ਸਾਡੀ ਪਰਸਨੈਲਿਟੀ ਨਾਲ ਹੀ ਮੈਚ ਨਹੀਂ ਖਾਂਦਾ ਮੇਰੀ ਲਾਈਫ ਸਟਾਈਲ ਦੇ ਨਾਲ ਉਹ ਮੈਚ ਨਹੀਂ ਖਾਂਦਾ
3: ਹਾਂ
1: ਜਿਸ ਤਰ੍ਹਾਂ ਤੁਸੀਂ ਜਿਹੜੀ ਗੱਲ ਕੀਤੀ ਹੈ ਨਾ ਕਿ ਮਿਮਿਕਿੰਗ ਮੈਂ ਜਦੋਂ ਕਹਿੰਦਾ ਕਿ ਆਪਾਂ ਮਿਮਿਕ ਨਹੀਂ ਕਰਨਾ ਆਪਾਂ ਦੂਸਰੇ ਪਾਸੇ ਕਹਿੰਦੇ ਕਿ ਆਪਾਂ ਲੋਕਾਂ ਤੋਂ ਹੀ ਸਿੱਖਦੇ ਹਾਂ ਇਹੀ ਤਾਂ ਛੋਟੀ ਜਿਹੀ ਲਾਈਨ ਆ ਕਿ ਮੈਂ ਕਿਸੇ ਤੋਂ ਜੇ ਮੈਂ ਤੇਰੇ ਤੋਂ ਕੋਈ ਚੀਜ਼ ਸਿੱਖਦਾ ਪਿਆ ਹਨਾ ਉਹ ਮੈਂ ਤਾਂ ਹੀ ਸਿੱਖ ਪਾਊਂਗਾ ਜੇ ਮੈਨੂੰ ਪਤਾ ਮੇਰੀ ਲਾਈਫ ਦੇ ਅੰਦਰ ਉਹਦੀ ਵੈਲਿਊ ਐਡ ਹੋ ਜਾਣੀ ਆ ਪਰ ਕਈ ਲੋਕ ਕਹਿੰਦੇ ਕਿ ਮੈਂ ਆਪਣੀ ਲਾਈਫ ਹੀ ਬਦਲ ਦੇਣੀ ਹੈ ਕਿ ਮੈਂ ਪੂਰਾ ਦਾ ਪੂਰਾ ਦੂਸਰੇ ਵਕਨ ਹੋ ਜਾਣਾ ਉਹ ਨਹੀਂ ਹੋਣਾ ਚਾਹੀਦਾ
3: ਉਹ ਤੇ ਵੇਖੋ ਉਹ ਤੇ ਫਿਰ ਫੇਕਨੈਸ ਹੋ ਗਈ
1: ਉਹੀ ਗੱਲ ਹੋ ਗਈ ਕਿ ਸਮਝੋ ਮੈਂ ਪਾਨਾ ਜੀ ਕੁਰਤਾ ਪਜਾਮਾ ਤੇ ਤੇਰੀ ਜੀਨ ਵਧੀਆ ਲੱਗ ਗਈ ਮੈਂ ਜੀਨ ਦੇ ਨਾਲ ਕੁਰਤਾ ਪਾ ਲੈਣਾ ਮਜ਼ਾ ਉਹ ਨਾ ਇੱਧਰ ਦੇ ਨਾ ਉੱਧਰ ਦੇ ਵਾਲੀ ਗੱਲ ਹੋ ਗਈ ਨਾ
3: ਕਿ
1: ਕੋਟ ਪਹਿਨਣਾ ਸਪੋਰਟ ਸ਼ੂ ਪਾ ਲੈ ਨਿਊ ਬੈਲੈਂਸ ਉਹ ਕੰਮ
3: ਉਹਦੇ ਨਾਲ ਫਿਰ ਇਹ ਹੁੰਦਾ ਕਿ ਮੰਨ ਲਓ ਤੁਸੀਂ ਤੁਸੀਂ ਤੁਸੀਂ ਨਹੀਂ ਹੋ ਤੁਸੀਂ ਕੋਈ ਬਣ ਗਏ ਤੇ ਜਦੋਂ ਕੋਈ ਬਣ ਗਏ ਫਿਰ ਕੋਈ ਹੋ ਗਏ ਫਿਰ ਤੁਸੀਂ ਹੈ ਹੀ ਨਹੀਂ ਤੇ ਫਿਰ ਤੁਸੀਂ ਕਿੱਦਾਂ ਆਪਣਾ ਵਜੂਦ ਬਣਾ ਲਓਗੇ ਜਾਂ ਤੁਸੀਂ ਕੀ ਆਪਣੇ ਆਪ ਨੂੰ ਅੱਗੇ ਕੀ ਕੈਰੀ ਕਰ ਲਓਗੇ ਕਿਉਂਕਿ ਤੁਸੀਂ ਰਹੇ ਹੀ ਨਹੀਂ
1: ਬਿਲਕੁਲ
3: ਇਹ ਚੀਜ਼ਾਂ ਜਿਹੜੀਆਂ ਨੇ ਉਹ ਜ਼ਰੂਰੀ ਹੈ ਬਾਕੀ ਅੱਗੇ ਹੋਰ ਵੀ ਆਪਾਂ ਤੁਹਾਡੇ ਨਾਲ ਪੁਆਇੰਟਸ ਜਿਹੜੇ ਡਿਸਕਸ ਕਰਾਂਗੇ ਹੈਗੇ ਨਿੱਕੇ ਫਸਟ ਇੰਪਰੈਸ਼ਨ ਬੜੀ ਵਾਰੀ ਸੁਣਿਆ ਵਾ ਹਨਾ ਇਹ ਨਿਗਾ ਜੀ ਗੱਲ ਆ ਅਸੀਂ ਜਿੱਥੇ ਜਾਈਦਾ ਵਧੀਆ ਇੰਪਰੈਸ਼ਨ ਹੀ ਪਾਈਦਾ ਪਰ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿਸੇ ਵੇਲੇ ਕਿ ਤੁਸੀਂ ਕੋਈ ਇੱਦਾਂ ਦੀ ਗੱਲ ਕਹਿ ਦਿੰਦੇ ਹੋ ਜਾਂ ਇੱਦਾਂ ਦੀ ਕੋਈ ਹਰਕਤ ਕਰ ਦਿੰਦੇ ਹੋ ਜਾਂ ਇੱਦਾਂ ਦਾ ਕੋਈ ਮੰਨ ਲਓ ਉੱਥੇ ਗੈਸਚਰ ਦੇ ਤਾ ਤੁਸੀਂ ਕਿਸੇ ਨੂੰ ਕਿੱਦਾਂ ਵੇਖਿਆ ਕਿੱਦਾਂ ਮਿਲੇ ਕਿੱਦਾਂ ਗੱਲ ਕਿੱਦਾਂ ਸ਼ੁਰੂ ਕਿੱਦਾਂ ਕੀਤੀ ਬਾਅਦ ਚ ਭਾਵੇਂ ਜੋ ਮਰਜ਼ੀ ਤੁਸੀਂ ਚੰਗੀਆਂ ਗੱਲਾਂ ਕੀਤੀਆਂ ਜਾਂ ਆਪਣੇ ਆਪ ਨੂੰ ਵਧੀਆ ਤੁਸੀਂ ਕੀਤਾ, ਪਰ ਉਹ ਸੱਦਾ ਤੁਹਾਡਾ ਸ਼ੁਰੂ ਕਰਨ ਦਾ ਤਰੀਕਾ ਹੀ ਨਹੀਂ ਠੀਕ, ਅਗਲੇ ਨੂੰ ਪਸੰਦ ਨਹੀਂ, ਤੁਹਾਡੇ ਮਨ ਚ
1: ਨਹੀਂ ਸੀ ਕੋਈ ਇਦਾਂ ਦੀ ਗੱਲ, ਪਰ ਤੁਹਾਡਾ ਗੱਲਬਾਤ ਕਰਨ ਦਾ ਤੁਹਾਡਾ
3: ਅਗਲੇ ਨੂੰ ਲੱਗ ਗਿਆ, ਮਤਲਬ ਤੁਹਾਡੇ ਲਹਿਜੇ ਤੋਂ
2: ਤਰੀਕਾ ਕੀ ਹੈ
3: ਤੇ ਬਸ ਫਿਰ ਉਹ ਉੱਥੇ ਕੰਮ ਜਿਹੜਾ ਉਹ ਖਰਾਬ ਹੋ ਜਾਂਦਾ ਤੇ ਇਹ ਚੀਜ਼ਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਸਾਰਿਆਂ ਦੀ ਇਹ ਠੀਕ ਹੋਣ ਵਾਲੀ ਆ ਜਾਂ ਅਸੀਂ ਬੜੇ ਮਤਲਬ ਇਸ ਚੀਜ਼ ਦੇ ਵਿੱਚ ਅਸੀਂ ਨਹੀਂ ਹੈਗੇ, ਤਾਂ ਹੀ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਸੋਚ ਵਿਚਾਰ ਕਰਦੇ ਰਹਿੰਦੇ
1: ਹਾਂ। ਕਦੀ ਫਿਟਨੈਸ ਦਾ ਪੁੱਛਣਾ ਹੋਵੇ ਉਹਨੂੰ ਨਾ ਪੁੱਛੋ ਜਿਹਦੇ ਬਹੁਤ ਮਸਲ ਨੇ, ਉਹਨੂੰ ਪੁੱਛੋ ਜਿਹੜਾ ਤੁਹਾਡੇ ਸਾਹਮਣੇ ਹੈ ਕਿ ਯਾਰ ਇਹ ਹੁਣ ਇਹ ਬੰਦਾ ਹੁਣ ਪ੍ਰੋਗਰੈਸ ਕਰਦਾ ਦੱਸਦਾ ਪਿਆ ਹੈ, ਪਹਿਲੇ ਮੈਂ ਦੇਖਦਾ ਬੜਾ ਭਾਰਾ ਹੁਣ ਥੋੜਾ ਪਤਲਾ ਹੋਇਆ, ਕਿਉਂਕਿ ਉਹਨੇ ਤੁਹਾਨੂੰ ਜੋ ਸਿਕਸ਼ਾ ਦੇ ਰਹੀ ਜਾਂ ਨੌਲੇਜ ਦੇ ਰਹੀ
3: ਬਿਲਕੁਲ ਆਲਰੇਡੀ ਉਹ ਅਨਦਰ ਲੈਵਲ ਤੇ ਆ।
1: ਐਡਵਾਂਸ ਐਡਵਾਂਸ ਪੜ੍ਹਾਈ ਤਾਂ ਕਰਾਂਗੇ ਨਾ ਜਦੋਂ ਪੰਜਵੀਂ ਛੇਵੀਂ ਸੱਤਵੀਂ ਦਸਵੀਂ ਦੀ ਪੱਕੀ ਹੋ ਜਾਏਗੀ।
3: ਨਾਲੇ ਜਿਹੜੀ ਤੁਸੀਂ ਗੱਲ ਕਹੀ ਨਾ ਇਹਦੇ ਵਿੱਚ ਇਹ ਵੀ ਆ ਕਿ ਜਦੋਂ ਮੰਨ ਲਓ ਕੋਈ ਬੰਦਾ ਕਿਸੇ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਪਰਫੈਕਟ ਹੋ ਜਾਂਦਾ ਨਾ, ਬਹੁਤ ਜ਼ਿਆਦਾ ਹੀ ਪਰਫੈਕਸ਼ਨ ਦੇ ਵਿੱਚ ਚੱਲ ਜਾਂਦਾ, ਉਹਦੇ ਕੋਲੋਂ ਮੈਨੂੰ ਲੱਗਦਾ ਮੇਰਾ ਪਰਸਨਲ ਓਪੀਨੀਅਨ ਵੀ ਉਹਦੇ ਕੋਲੋਂ ਸਿੱਖਣਾ ਕੋਈ ਜ਼ਿਆਦਾ ਵਧੀਆ ਗੱਲ ਨਹੀਂ ਆ। ਮਤਲਬ ਮੈਂ ਪ੍ਰੈਫਰ ਨਹੀਂ ਕਰੂੰਗਾ ਕਿ ਮੈਂ ਉਹਦੇ ਕੋਲੋਂ ਸਿੱਖਾਂ, ਮੈਂ ਉਹਦੇ ਕੋਲੋਂ ਸਿੱਖੂੰਗਾ ਜਿਹੜਾ ਉਸ ਰਾਹ ਦੇ ਉੱਤੇ ਚੱਲਣ ਡਿਆ ਵਾ, ਵਧੀਆ ਪ੍ਰੋਗਰੈਸ ਕਰਨ ਡਿਆ ਵਾ ਹਾਲੇ, ਪਰ ਉਹ ਖੁਦ ਸਟਰਗਲ ਦੇ ਟਾਈਮ 'ਚ ਆ, ਪਰ ਮੈਂ ਉਹਦੇ ਕੋਲੋਂ ਹੌਲੀ ਹੌਲੀ ਉਹ ਪੁਆਇੰਟ ਸਿੱਖੂੰਗਾ।
1: ਯਾਰ ਸਿੱਧਾ ਪੁਆਇੰਟ ਆ ਸਮਝ ਮੈਂ,
3: ਕਿਉਂਕਿ ਜਿਹੜਾ ਬੰਦਾ ਹੈਗਾ ਨਾ ਮੈਨੂੰ ਲੱਗਦਾ ਕਿ ਉਹ ਮਤਲਬ ਉਹਨੇ ਤੁਹਾਨੂੰ ਜੇ ਸਿਖਾਉਣਾ ਵੀ ਆ ਤੇ ਉਹਨੇ ਹੋਰ ਚੀਜ਼ਾਂ ਸਿਖਾਉਣੀਆਂ, ਕਿਉਂਕਿ ਉਹ ਨਦਰ ਲੈਵਲ ਤੇ ਆ।
1: ਬਿਲਕੁਲ ਹਾਂ,
3: ਉਹਦੀ ਉਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ ਜਿਹੜੀਆਂ ਤੁਸੀਂ
1: ਸਿੱਖਣੀਆਂ। ਲਫ਼ਜ਼ ਕੀ ਹੈ ਜੀ? ਫੋਲੋ, ਫੋਲੋ ਕਰਨਾ। ਮੈਂ ਉਹਨੂੰ ਹੀ ਫੋਲੋ ਕਰ ਪਾਊਂਗਾ ਨਾ ਜੋ ਮੈਨੂੰ ਆਪਣੇ ਅੱਗੇ ਜਾਂਦਾ ਦੱਸਦਾ ਪਿਆ।
3: ਹਾਂ,
1: ਜਿਹੜਾ ਬੰਦਾ ਹੀ 10 ਕਿਲੋਮੀਟਰ ਅੱਗੇ ਜਾ ਕੇ ਬੈਠਾ ਪਿਆ ਫਿਨਿਸ਼ ਲਾਈਨ ਤੇ, ਉਹ ਮੈਨੂੰ ਫੋਨ ਕਰਕੇ ਵੀ ਸਮਝਾਊਗਾ, ਮੈਨੂੰ ਸਮਝ ਨਹੀਂ ਆਊਗਾ ਕਿ ਰਾਈਟ ਮੋੜ ਲੈਫਟ ਮੋੜ
3: ਨਹੀਂ।
1: ਉਹ ਬੈਟਰ ਇਹ ਨਹੀਂ ਜਿਹੜਾ 7-8 ਕਦਮ ਅੱਗੇ ਚੱਲਦਾ ਪਿਆ, ਉਹ ਕੋਈ ਗਲਤੀ ਵੀ ਕਰੂਗਾ ਨਾ, ਤੇ ਮੈਨੂੰ ਦੱਸੇਗਾ ਅੱਛਾ ਯਾਰ ਇਹ ਹੁਣ ਠੋਕਰ ਖਾ ਕੇ ਡਿੱਗ ਗਿਆ ਸੀਗਾ, ਹੁਣ ਜਦੋਂ ਮੈਂ ਇੱਥੇ
3: ਟੋਇਆ ਵਾ ਮੈਂ ਇੱਥੋਂ ਟੱਪ ਕੇ ਨਿਕਲਣਾ।
1: ਇੰਨੀ ਸਿਆਣੀਆਂ ਗੱਲਾਂ ਕਰ ਲਈਆਂ ਨਾ, ਮੇਰਾ ਹੁਣ ਮਨ ਕਰ ਰਿਹਾ ਕਿ ਮੈਂ ਨਾ ਕਾਫੀ ਪੀ ਲਾਂ ਥੋੜੀ ਜਿਹੀ।
3: ਕੱਲੇ ਨਾ ਪੀਆ ਕਰੋ।
1: ਨਹੀਂ ਨਹੀਂ, ਕਾਫੀ ਬ੍ਰੇਕ ਹੋ ਗਈ ਅਮਰਿੰਦਰ ਗਿੱਲ ਸਾਹਿਬ ਨੇ ਕਿਹਾ।
3: ਅੱਛਾ ਜੀ, ਆਹ
1: ਦੇਖੋ,
3: ਹਾਂ ਸੱਚ ਨਵਾਂ ਗਾਣਾ।

0: ਚੁੰਨੀ ਦੇ ਨਾਲ ਗੋਟਾ ਹੈ,
1: ਚੁੰਨੀ ਦੇ ਨਾਲ ਗੋਟਾ।
0: ਕ੍ਰਿਸ਼ਨਾ ਜੀ ਇਹਨਾਂ ਨੇ ਵੀ ਆਪਣੇ ਆਪ ਨੂੰ ਸੋਹਣਾ ਕੈਰੀ ਕੀਤਾ ਸੀ ਅਮਰਿੰਦਰ ਗਿੱਲ ਸਾਹਿਬ ਨੇ।
1: ਕਿਆ ਬਾਤ,
0: ਵੇਖੋ ਹਨਾ ਆਪਣੇ ਆਪ ਨੂੰ ਮੇਨਟੇਨ ਰੱਖਣਾ ਹਨਾ। ਹਾਂ ਟ੍ਰੈਂਡ ਸੈਟਰ ਕਹਿ ਲਓ, ਤੇ ਜੇ ਨਿੱਕੇ ਲਫ਼ਜ਼ਾਂ ਦੇ ਵਿੱਚ ਤਾਰੀਫ਼ ਕਰਨੀ ਹੋਵੇ ਤੇ ਫਿਰ ਟ੍ਰੈਂਡ ਸੈਟਰ ਕਹਿ ਕੇ ਮੰਗਾ ਦਿਓ। ਪਰ ਹਾਂ ਬਿਲਕੁਲ ਇਹਨਾਂ ਨੇ ਵੀ ਆਪਣੇ ਆਪ ਨੂੰ ਕੈਰੀ ਕੀਤਾ ਵਾ। ਹੁਣ ਵੇਖ ਲਓ, ਚਲੋ ਪਰਸਨਲੀ ਤੇ ਹੋ ਸਕਦਾ ਸਾਰੇ ਇਹਨਾਂ ਨੂੰ ਨਹੀਂ ਮਿਲੇ ਹੋਣੇ, ਪਰ ਜੇ ਆਪਾਂ ਸਕਰੀਨ ਦੇ ਉੱਤੇ ਵੇਖ ਲਿਓ ਤੇ ਉਹ ਵੀ ਇੱਕ ਤਰ੍ਹਾਂ ਨਾਲ ਆਪਣੇ ਆਪ ਨੂੰ ਕੈਰੀ ਕਰਕੇ ਹੀ ਆਉਣਾ ਹੁੰਦਾ ਅੱਗੇ। ਪਰ ਜਦੋਂ ਮੰਨ ਲਓ ਹੁਣ ਤੁਹਾਨੂੰ ਫੀਲ ਹੋਣ ਲੱਗ ਜਾਏ ਕਿ ਨਹੀਂ ਯਾਰ ਵੀ ਆਹ ਹੁਣ ਨਾ ਥੋੜ੍ਹਾ ਜਿਹਾ ਉਹ ਵਾਲੀ ਫੀਲ ਜੀ ਨਹੀਂ ਆਉਂਦੀ ਵੇਖ ਕੇ,
1: ਹੋ ਸਕਦਾ ਮਤਲਬ ਓਦਾਂ ਮੈਂ ਗੱਲ ਦੱਸਾਂ, ਜਿਸ ਤਰ੍ਹਾਂ ਹੁਣ ਮੈਂ ਆਹ ਗਾਣੇ ਦੀ ਵੀਡੀਓ ਵੇਖੀ, ਇਹਦੇ 'ਚ ਨਾ ਆਈ ਕੁਡ ਫੀਲ ਹਿਸ ਏਜ। ਤੇ ਮੈਂ ਸਭ ਤੋਂ ਪਹਿਲੇ ਪਤਾ ਕਿੱਥੇ ਸਟ੍ਰਾਈਕ ਕਿੱਥੇ ਕੀਤਾ ਕਿ ਮੈਂ ਬਹੁਤ ਫੈਸੀਨੇਟ ਹੋਇਆ ਸੀ ਪਹਿਲੀ ਵਾਰੀ ਗਾਣਾ ਆਇਆ, ਮੇਲ ਕਰਾ ਦੇ ਮੇਲ ਕਰਾ ਦੇ ਰੱਬਾ ਸੋਹਣੀ ਕੁੜੀ ਦੇ ਨਾਲ। ਉਹ ਨਾ ਸਟੈਪ ਸੀਗਾ ਪਿੱਛੇ ਨੂੰ ਸਰਾ ਡਾਊਨ ਜਿਹਾ ਜਾ ਕੇ, ਇਸ ਤਰ੍ਹਾਂ ਵਾਲ ਸਟ੍ਰੀਕਸ ਕਰਾਈਆਂ ਹੋਈਆਂ। ਹੁਣ ਉਹਨਾਂ ਟਾਈਮ ਦੇ ਹਿਸਾਬ ਨਾਲ ਸਭ ਤੋਂ ਘੈਂਟ ਹੇਅਰ ਕੱਟ ਆਪਾਂ ਇਹਨੂੰ ਕਹਿ ਦਿੰਦਾ ਕਿ ਸਪਾਈਕਸ ਤਾਂ ਨਵੇਂ ਨਵੇਂ ਆ ਜੈਜ਼ਬੀ।
0: ਹਾਂਜੀ
1: ਮੇਰੇ ਖਿਆਲ ਨਾਲ ਜੈਜ਼ਬੀ ਤੇ ਅਮਰਿੰਦਰ ਗਿੱਲ ਬਸ ਆਹ ਦੋ ਬੰਦਿਆਂ ਨੇ ਸਪਾਈਕਸ ਰੱਖੇ ਹੋਏ ਸੀਗੇ ਹਨਾ ਪਹਿਲੀਆਂ 'ਚ, ਨਾਲ ਹਾਈਲਾਈਟ ਕੀਤੇ ਹੋਏ ਵਾਲ, ਬਲੌਂਡ ਕਲਰ 'ਚ ਵਾਲ ਹਾਈਲਾਈਟ ਕੀਤੇ ਹੋਏ। ਤੇ ਹੁਣ ਹਾਂ ਉਹੀ ਹੈ ਕਿ ਬਟ ਕੂਡੋਸ ਟੂ ਹਿਮ ਕਿ ਅੱਜ ਅਸੀਂ ਤਦ ਕਿ ਚਾਰ ਚਾਰ ਪੰਜ ਪੰਜ ਸਾਲ ਦੇ ਸੀਗੇ, ਮੇਰੇ ਖਿਆਲ ਨਾਲ ਤੁਸੀਂ ਤਾਂ ਮੇਰੇ ਤੋਂ ਵੀ ਛੋਟੇ ਹੋ ਚਾਰ ਪੰਜ ਸਾਲ ਹਨਾ, ਕਿ ਇੰਨਾ ਵੱਡਾ ਇੰਨਾ ਲੰਮਾ ਕਰੀਅਰ ਕਿ ਹੁਣ ਮੁੰਡੇ ਵੀ ਰੋਮਾਂਸ ਕਰ ਰਹੇ ਆ, ਗਿੱਲ ਸਾਹਿਬ ਵੀ ਰੋਮਾਂਸ ਕਰ ਰਹੇ ਆ।
0: ਰੁਕਣਾ ਹੀ ਨਹੀਂ ਆ, ਰੁਕਣਾ ਤੇ ਵੇਖੋ ਸਭ ਨੇ ਆ, ਪਰ ਗੱਲ ਇਹ ਕਿ ਲੰਮਾ ਚੱਲਣਾ ਜਿਹੜੀ ਕਿ ਆਪਾਂ ਤਾਂ ਕਰਕੇ ਤੁਹਾਨੂੰ ਇਹਨਾਂ ਤੇ ਆਪਾਂ ਉਹ ਗੱਲ ਦੱਸੀ। ਬਾਕੀ ਜੇ ਆਪਾਂ ਅੱਗੇ ਕਈ ਹੋਰ ਜੇ ਪੁਆਇੰਟਸ ਦੀ ਆਪਾਂ ਗੱਲ ਕਰ ਲਈਏ ਵੀ ਜਿਨ੍ਹਾਂ ਨੂੰ ਆਪਾਂ ਧਿਆਨ ਦੇ ਵਿੱਚ ਰੱਖਣਾ ਵਾ ਕਿ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕਿ ਯਾਰ ਹਾਂ ਕੈਰੀ ਕਰਨ ਦੇ ਵਿੱਚ ਕੀ ਆਉਂਦਾ ਵਾ ਆਪਣੇ ਆਪ ਨੂੰ ਜੇ ਕੈਰੀ ਕਰਨਾ ਹੋਵੇ, ਤੇ ਉਹਦੇ ਵਿੱਚ ਜਿਹੜਾ ਉਹ ਡਰੈਸ ਕੋਡ ਆਉਂਦਾ ਵਾ ਜੀ, ਸਟਾਈਲ ਜਿਹੜਾ ਆਪਾਂ ਪਹਿਲਾਂ ਗੱਲ ਕੀਤੀ ਹੈ, ਉਹ ਸਟਾਈਲ ਜਿਹੜਾ ਵਾ ਇਹ ਨਹੀਂ ਹੈ ਕਿ ਉਹ ਪੈਸਿਆਂ ਦੇ ਨਾਲ ਹੀ ਆਉਣਾ ਵਾ।
1: ਜੀ
0: ਬਿਲਕੁਲ, ਤੁਹਾਡੇ ਕੋਲ ਗੁੱਚੀ ਦੀ ਟੀ ਸ਼ਰਟ ਹੈ ਤੇ ਤਾਂ ਹੀ ਉਹ ਸਟਾਈਲ ਹੋ ਸਕਦਾ ਵਾ, ਜਾਂ ਕੋਈ ਹੋਰ ਵੱਡੇ ਜਿਹੇ ਬ੍ਰਾਂਡ ਦਾ ਨਾਮ ਦੱਸੋ, ਮੈਨੂੰ ਤਾਂ ਜ਼ਿਆਦਾ ਨਾਮ ਵੀ ਨਹੀਂ ਆਉਂਦੇ ਬ੍ਰਾਂਡਾਂ ਦੇ,
1: ਕ੍ਰਿਸਚੀਅਨ ਲੂਬਟਨ, ਰੈੱਡ ਬੋਟਮ ਕਿ ਰੈੱਡ ਬੋਟਮ ਹੀ ਪਾਏ ਜਾਂ ਫਿਰ ਐਲਵੀ ਹੋ ਗਿਆ ਹਨਾ,
0: ਮੰਨ ਲਓ ਇਹਨਾਂ ਦਾ ਤੁਸੀਂ ਜੇ ਜੈਕਟ ਪਾਈ ਆ ਤੇ
1: ਤਾਂ ਸ਼ੂਜ਼ ਪਾਏ ਆ
0: ਜਾਂ ਸ਼ੂਜ਼ ਪਾਏ ਆ
1: ਯਾਰ ਉਹਦੀ ਗੱਲ ਕਿ
0: ਨੋਰਮਲ। ਹਾਂਜੀ
1: ਉਹਦੀ ਗੱਲ ਬੰਦੇ ਦਾ ਮੈਨੂੰ ਯਾਦ ਨਹੀਂ ਆਉਂਦਾ ਪਿਆ, ਇਨਫਲੂਐਂਸਰ ਹੀ ਨੇ, ਇਨਫਲੂਐਂਸਰ 'ਚ ਤਗੜੇ ਨਹੀਂ ਚੰਗੇ ਨਹੀਂ ਆ, ਮਤਲਬ ਗੱਲਾਂ ਬਾਤਾਂ ਵਧੀਆ ਨਹੀਂ ਹੁੰਦੀਆਂ, ਪਰ
0: ਠੀਕ ਠਾਕ,
1: ਪਰ ਹੁੰਦਾ ਨਾ ਕਿ ਉਹ
0: ਰੋਟੀ ਹੋ ਗਏ
1: ਖਰਾਬ ਖਰਾਬ ਘੜੀ ਵੀ ਦੋ ਵਾਰੀ ਸਹੀ ਟਾਈਮ 'ਤੇ ਖਾਂਦੀ ਦਿਨ 'ਚ, ਉਹ ਵਾਲਾ ਹਾਲ ਹੈ। ਗੱਲ ਉਹਨੇ ਬਹੁਤ ਸਹੀ ਕੀਤੀ ਕਿ ਫੈਸ਼ਨ ਨੂੰ ਤੁਸੀਂ ਇੱਕ ਬਹੁਤ ਵੱਡਾ ਪੁਆਇੰਟ ਆ, ਖਾਸ ਕਰ ਜਿਹੜੇ ਸਾਡੇ ਏਜਮੇਟ ਨੇ, ਤੇ ਮੈਂ ਏਜਮੇਟ ਜਦੋਂ ਕਹਿੰਦਾ ਤੇ ਮੈਂ ਮੇਰੀ ਨਜ਼ਰ 'ਚ ਮਤਲਬ 35 ਤੇ 40 ਤੇ 45 ਵੀ ਸਾਡਾ ਏਜਮੇਟ ਹੀ ਆ ਬਾਈ, ਉਹ ਬੋਇਸ ਹੀ ਨੇ ਬਾਈ, ਮੇਰੀ ਸੋਚਣੀ
0: ਗੱਲ ਕਰਤੀ ਯਾਰ,
1: ਮੇਰੀ ਸੋਚਣੀ ਇਹ ਆ ਕਿ ਜੋ ਉਹ ਬੰਦੇ ਨੇ ਵੀ ਕਿਹਾ ਕਿ ਸਭ ਤੋਂ ਮੇਨ ਪੁਆਇੰਟ ਆਫ ਫੈਸ਼ਨ ਹੁੰਦਾ ਤੁਸੀਂ ਕੱਪੜਾ ਕਿਸ ਬੋਡੀ 'ਤੇ ਪਾ ਰਹੇ ਹੋ, ਹੈਨਾ। ਫਿਟਨੈਸ ਇਜ਼ ਵੈਰੀ ਨੈਸੈਸਰੀ, ਕਈ ਵਾਰੀ ਪਲੇਨ $8 ਦੀ ਟੀ ਸ਼ਰਟ ਹੀ ਕਿਉਂਕਿ ਤੁਸੀਂ ਇੰਨੇ ਫਿੱਟ ਹੋ, ਇੰਨਾ ਵਧੀਆ ਤਰੀਕੇ ਨਾਲ ਕੈਰੀ ਕੀਤਾ ਐਂਡ ਗਰੂਮਡ ਹੋ, ਹਨਾ ਦਾੜੀ ਦੁੜੀ ਐਨ ਵਧੀਆ ਗਰੂਮ ਕੀਤੀ ਹੋਈ ਆ, ਵਾਲ ਸਹੀ ਤਰ੍ਹਾਂ ਬਣਾਏ ਹੋਏ ਹਨਾ, ਅਤੇ ਜੱਚ ਜਾਂਦੀ ਹੈ। ਅਤੇ ਕਈ ਵਾਰ ਤੁਸੀਂ ਵਰਸਾਚੇ ਵਗੈਰਾ ਪਾਇਆ ਪਰ ਤੁਹਾਡਾ ਉਹ ਕਿਤੇ ਮੈਚਿੰਗ ਨਹੀਂ ਹੁੰਦਾ ਪਿਆ, ਬੋਡੀ ਤੁਹਾਡੀ ਆਊਟ ਆਫ ਸ਼ੇਪ ਜੀ ਬੋਡੀ ਆ, ਅਤੇ ਉਹ ਨਹੀਂ ਕਈ ਵਾਰੀ ਫੱਬਦੀ। ਸੋ ਬੋਡੀ ਦੇ ਉੱਪਰ ਇਨਵੈਸਟ ਕਰਨਾ ਬਹੁਤ ਜ਼ਰੂਰੀ ਹੈ, ਫਿਜ਼ੀਕਲ ਐਕਟੀਵਿਟੀ ਇਜ਼ ਵੈਰੀ ਨੈਸੈਸਰੀ।
0: ਬਿਲਕੁਲ, ਨਾਲੇ ਨੋਰਮਲ ਕੱਪੜਾ ਵੀ ਪਾਇਆ ਤੁਹਾਨੂੰ ਜੱਚ ਸਕਦਾ ਵਾ, ਜ਼ਰੂਰੀ ਨਹੀਂ ਹੈ ਕਿ ਤੁਸੀਂ ਮੰਨ ਲਓ ਕੋਈ ਮਹਿੰਗੇ ਮਹਿੰਗੇ ਥਾਵਾਂ ਦੇ ਉੱਤੋਂ ਹੀ ਕੱਪੜੇ ਲਓਗੇ ਤੇ ਫਿਰ ਹੀ ਤੁਹਾਡਾ ਜਿਹੜਾ ਉਹ ਕੈਰੀ ਤੁਸੀਂ ਆਪਣੇ ਆਪ ਨੂੰ ਕਰਨਾ, ਜਾਂ ਫਿਰ ਹੀ ਤੁਸੀਂ ਜਾ ਕੇ ਕਿਤੇ ਵਧੀਆ ਲੱਗੋਗੇ, ਸਾਫ਼ ਸੁਥਰੇ ਕੱਪੜੇ ਹੋਣ ਬਸ।
1: ਕਈ ਵਾਰੀ ਕਈ ਲੋਕ ਕੀ ਕਰਦੇ ਆ, ਕਿਉਂਕਿ ਚਲੋ ਸ਼ੁਕਰ ਆ ਸਾਰਿਆਂ ਹਨਾ ਜੋ ਇਸ ਤਰੀਕੇ ਦੀ ਤਰੱਕੀ ਵੀ ਕਰ ਗਏ ਉਹਨਾਂ ਨੂੰ ਵਧਾਈਆਂ ਹਨਾ, ਪਰ ਮੇਰੇ ਹਿਸਾਬ ਨਾਲ ਆਦਮੀ ਨੂੰ ਇਨਸਾਨ ਨੂੰ ਇਨਸਾਨ ਰਹਿਣਾ ਚਾਹੀਦਾ, ਬਿੱਲ ਬੋਰਡ ਨਹੀਂ ਬਣਨਾ ਚਾਹੀਦਾ। ਸੋ ਜੇ ਮਹਿੰਗੇ ਮਹਿੰਗੇ ਬ੍ਰਾਂਡ ਖਰੀਦਦੇ ਹੋ ਯਾਰ, ਉਹ ਇੰਨਾ ਲਾਊਡ ਨਾ ਖਰੀਦਿਆ ਕਰੋ, ਪਤਾ ਲੱਗਾ ਐਲ ਵੀ ਜਿੱਥੇ ਐਲ ਵੀ ਲਿਖਿਆ ਜਾ ਸਕਦਾ ਐਲ ਵੀ ਲਿਖਿਆ ਪਿਆ, ਵਰਸਾਚੇ ਖਰੀਦਿਆ ਮੈਡੂਸਾ ਹੈੱਡ ਜੀ, ਮਤਲਬ ਬੰਦੇ ਦੇ ਧੋਣ ਤੋਂ ਲੈ ਕੇ ਗੋਡਿਆਂ ਤੱਕ ਮੈਡੂਸਾ ਹੈੱਡ
0: ਵੀ ਜੈਲੀ ਲੱਗਣ ਡਿਆ ਹੁੰਦਾ,
1: ਇੰਨਾ ਗੁੱਸਾ ਨਹੀਂ ਕੱਢਣਾ
0: ਯਾਰ, ਬੜਾ ਉਹ ਹੋ ਗਿਆ ਨਾ ਆਪਣੇ।
1: ਹਾਂ ਫੇਕ ਵੀ ਬਹੁਤ ਆ,
0: ਕਿਤੇ ਵੀ ਲੈ ਲਓ ਚਾਈਨਾ ਤੋਂ ਲੈ ਲਓ,
1: ਫੇਕ ਤਾਂ ਆ ਰਹੀ ਹੈ ਚਲੋ ਹਨਾ, ਪਰ ਹਾਂ ਇਹ ਸਲਾਹ ਇੱਕ ਹਨਾ। ਡਰੈਸਅਪ ਦੀ ਆਪਾਂ ਗੱਲ ਕਰਦੇ ਕਿ ਡਰੈਸ ਕੋਡ ਹੁੰਦਾ, ਜਿਸ ਆਪਾਂ ਹੁਣ ਕਹਿ ਦਿੰਦੇ ਯਾਰ ਕਿ ਕੋਟ ਪੈਂਟ ਪਾਉਂਦੇ ਪਏ ਹਨਾ, ਤੁਹਾਡੀ ਹੈ ਨਾ ਹੁਣ ਤੁਹਾਡੀ ਬੋਡੀ ਟਾਈਪ ਕਿੱਦਾਂ ਦੀ, ਉਸ ਹਿਸਾਬ ਦਾ ਕਾਲਰ ਹੋਣਾ ਚਾਹੀਦਾ। ਤੁਸੀਂ ਅਮੈਰੀਕਨ ਲੈਪਲ ਕਰ ਰਹੇ ਹੋ, ਇਟਾਲੀਅਨ ਕਾਲਰ ਕਰ ਰਹੇ ਹੋ, ਹੈ ਨਾ, ਸਮਝੋ ਤੁਸੀਂ ਬਰੋਡ ਹੋ, ਤੁਸੀਂ ਅਮੈਰੀਕਨ ਕਾਲਰ ਕਰੋ। ਅਸੀਂ ਬਹੁਤੇ ਬਰੋਡ ਨਹੀਂ ਹੋ, ਥੋੜੇ ਪਤਲੇ ਹੋ, ਤਾਂ ਫਿਰ ਥੋੜਾ ਪਤਲੀ ਪੱਟੀ ਰੱਖੋ,
0: ਹਾਂ, ਆਪਣੇ ਹਿਸਾਬ ਨਾਲ ਜਿਹੜਾ ਤੁਹਾਡੇ ਸੂਟ ਕਰਦਾ ਹੋਵੇ ਬੋਡੀ ਦੇ ਉੱਤੇ।
1: ਸਮਝੋ ਜੇ ਤੁਸੀਂ ਲੰਮੇ ਹੋ ਤੇ ਪਤਲੇ ਹੋ, ਤੇ ਥੋੜਾ ਜਿਹਾ ਲੌਂਗ ਕੋਟ ਹੋਵੇ ਤੇ ਸਿੰਗਲ ਬਟਨ ਜ਼ਿਆਦਾ ਜੱਚਦਾ। ਤੁਸੀਂ ਜੇ ਥ੍ਰੀ ਪੀਸ ਪਾ ਰਹੇ ਹੋ ਤਾਂ ਡਬਲ ਬਟਨ ਹੋਣਾ ਚਾਹੀਦਾ। ਸ਼ੂਜ਼ ਹਮੇਸ਼ਾ ਸੂਟ ਦੇ ਨਾਲ, ਕੋਟ ਪੈਂਟ ਦੇ ਨਾਲ ਸ਼ੂਜ਼ ਹਮੇਸ਼ਾ ਲੇਸਿਸ ਵਾਲੇ ਹੋਣੇ ਚਾਹੀਦੇ, ਜਿਨ੍ਹਾਂ ਨੂੰ ਆਪਾਂ ਆਕਸਫੋਰਡ ਕਹਿ ਦਿੰਦੇ ਹਾਂ
0: ਜੀ।
1: ਚੈਲਸੀ ਨਹੀਂ ਅੱਛੇ ਲੱਗਦੇ,
0: ਆਫਿਸ ਸ਼ੂਜ਼।
1: ਹਾਂ, ਤੇ ਜੇ ਆਪਾਂ ਚੈਲਸੀ ਪਾਉਣ ਦੇ ਸ਼ੌਕੀਨ ਆ, ਤੇ ਤੁਹਾਡੀ ਜਿਹੜੀ ਜੀਨਸ ਆ ਜਾਂ ਜਿਹੜੇ ਤੁਹਾਡੇ ਟਰਾਊਜ਼ਰ ਆ, ਪ੍ਰੋਪਰ ਸਟ੍ਰੇਟ ਫਿੱਟ ਹੋਣੇ ਚਾਹੀਦੇ। ਇਹ ਮਤਲਬ ਕਹਿ ਲਓ, ਇਹ ਨਹੀਂ ਕਿ ਜੇ ਤੁਸੀਂ ਇੱਦਾਂ ਨਹੀਂ ਕਰਦੇ ਤਾਂ ਗਲਤ ਹੋ ਜਾਂ ਕੁਛ ਆ, ਕਿ ਇਹ ਜਿਹੜੇ ਲੋਕਾਂ ਨੇ ਚੀਜ਼ਾਂ ਇਜਾਦ ਕੀਤੀਆਂ ਬਣਾਈਆਂ,
0: ਹਾਂ, ਜਿਹੜੇ
1: ਹੈ ਨਾ, ਹਾਂ, ਉਹਨਾਂ ਉਹ ਅੱਗੋਂ ਫਿਰ ਦੱਸਦੇ ਕਿ ਇਸ ਤਰ੍ਹਾਂ ਪਾਇਆ ਕਰੋ।

0: ਇਸੇ ਕਰਕੇ ਰੀਲਾਂ ਬਣਾਉਂਦੇ ਕਿ ਦੱਸਣ ਲਈ
1: ਹਾਂ ਗੈਟ ਰੈਡੀ ਵਿਦ ਮੀ ਜੀ ਆਰ ਡਬਲਯੂ ਐਮ
2: ਸਹੀ ਕਿ ਨਹੀਂ ਕੀ ਬਾਤ
1: ਹੰਟਰ ਸ਼ਰਟ ਇੱਕ ਪਤਾ ਨਹੀਂ ਮੈਨੂੰ ਯਾਦ ਨਹੀਂ ਉਹ ਇਨਫਲੂਐਂਸਰ ਉਹ ਪੰਜਾਬ ਦੇ ਅੰਦਰ ਹੰਟਰ ਸ਼ਰਟ ਦਾ ਪੂਰਾ ਟ੍ਰੈਂਡ ਸੈੱਟ ਕਰਤਾ ਉਹਨਾਂ ਨੇ ਹਾਂ ਹਾਂ ਹਾਂ ਜਿਹੜੀ ਉਹ ਚਾਰ ਪਾਕਟਾਂ ਲਈ ਹੁੰਦੀ ਕਮੀਜ਼
2: ਹਾਂ
1: ਹੈ ਬਹੁਤ ਮਸ਼ਹੂਰ ਹੋ ਗਈ ਉਹ ਬਣਦੀ ਉਹਦੇ ਕੱਪੜੇ ਦੀ ਕਈ ਵੈਸੇ ਜਿਸ ਤਰ੍ਹਾਂ ਸ਼ਰਟਿੰਗ ਵਾਲੇ ਕੱਪੜੇ 'ਚ ਬਣਵਾ ਲੈਂਦੇ ਪਰ ਜੇ ਬਣਵਾਉਣ ਦੇ ਸ਼ੌਕੀਨ ਹੋ ਤਾਂ ਉਹਨੂੰ ਪੈਂਟਸ ਦਾ ਜਿਹੜਾ ਕੱਪੜਾ ਹੁੰਦਾ ਵੂਲਨ ਜਿਹਨੂੰ ਆਪਾਂ ਕੋਟ ਪਿੰਡ ਦਾ ਕੱਪੜਾ ਹੋ ਗਿਆ ਨਾ ਉਸ 'ਚ ਬਣਾਓ ਪਰ ਕੀ ਆ ਵਧੀਆ ਦਰਜੀ ਨਾ ਹੋਣਾ ਫਿਰ ਸਫਾਰੀ ਸੂਟ ਵਰਗਾ ਲੱਗਣਾ ਸ਼ੁਰੂ ਹੋ ਜਾਂਦਾ ਆਹ ਵੀ ਬੜੀ ਪ੍ਰੋਬਲਮ
2: ਮਾਚੀ ਮਾਰ ਦਿੰਦਾ
1: ਉਹ ਫਿਰ ਡੈਡ ਦਰਜੀ ਬਹੁਤ ਜ਼ਰੂਰੀ ਆ ਸਹੀ ਕਿ ਨਹੀਂ
2: ਦਰਜੀ ਦਾ ਹੀ ਮੇਨ ਕੰਮ ਆ ਤੇ ਕੱਪੜਾ ਬਾਅਦ ਉਹਦੇ ਮਾੜੇ ਕੱਪੜੇ ਨੂੰ ਵੀ ਸੋਹਣਾ ਬਣਾ ਦਿੰਦਾ ਵਾ ਜੇ ਮਹਿੰਗਾ ਕੱਪੜਾ ਲੈ ਕੇ ਕਿਸੇ ਭੈੜ ਜੇ ਦਰਜੀ ਕੋਲ ਚਲ ਜਾਓ ਤੇ ਬਸ ਫਿਰ ਕੱਪੜਾ ਵੀ ਖਰਾਬ ਤੇ ਜਿਹੜੇ ਦਰਜੀ ਨੂੰ ਪੈਸੇ ਦੇਣੇ ਉਹ ਤੇ ਚਲੋ ਫਿਰ ਹੈ ਹੀ ਖਰਾਬ ਨੇ ਤੇ ਅੱਗੇ ਚੱਲਦੇ ਜੇ ਆਪਾਂ ਵੇਖੀਏ ਜਦ ਤੁਸੀਂ ਉਹਦੀ ਦਾੜੀ ਦੀ ਗੱਲ ਕੀਤੀ ਸੀ ਨਾ ਬੀਅਰਡ ਦੀ ਗੱਲ ਕੀਤੀ ਤੇ ਪਰਸਨਲ ਹਾਈਜੀਨ ਵੀ ਆਲ ਟਾਈਮ ਬਹੁਤ ਜ਼ਰੂਰੀ ਆ
1: ਸਭ ਤੋਂ ਹਾਈ ਖਾਸ ਕਰ ਆਸਟ੍ਰੇਲੀਆ ਰਹਿੰਦੇ ਹੋਏ
2: ਜੀ ਕਿਉਂਕਿ ਤੁਸੀਂ ਕਿਤੇ ਵੀ ਜਾਣਾ ਵਾ ਮੰਨ ਲਓ ਤੁਸੀਂ ਨਹੀਂ ਵੀ ਕਿਤੇ ਜਾਣਾ ਉੱਦਾਂ ਹੀ ਆ ਤੇ ਹੋ ਸਕਦਾ ਕੋਈ ਤੁਹਾਡੇ ਕੋਲ ਅਜੇ
1: ਬਿਲਕੁਲ
2: ਹੁਣ ਉਹ ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਬਲਿੰਕ ਆਫ ਆਈ ਹੁਣ ਆਉਣਾ ਕਿਸੇ ਨੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੰਨੇ ਆ ਜਾਣਾ ਜਾਣਾ ਕਿਤੇ ਉਹ ਵੀ ਨਹੀਂ ਪਤਾ ਕਿਹੜੇ ਵੇਲੇ ਕਿੱਥੇ ਜਾਣਾ ਪੈ ਜਾਣਾ ਕਿਉਂਕਿ ਸਮਾਂ ਹੀ ਇੱਦਾਂ ਦਾ ਚੱਲਣ ਡਿਆ ਵਾ ਵੀ ਐਵਰੀਥਿੰਗ ਜਿਹੜਾ ਉਹ ਬਹੁਤ ਫਾਸਟ ਹੋ ਚੁੱਕਾ ਵਾ ਮੁਸੀਬਤ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ ਖੁਸ਼ੀ ਆਉਣੀ ਆ ਤਾਂ ਉਹ ਵੀ ਵੈਰੀ ਫਾਸਟ ਆਉਂਦੀ ਆ ਮਤਲਬ ਇਟਸ ਆਲ ਅਬਾਊਟ ਕਿ ਕੁਝ ਵੀ ਹੋ ਸਕਦਾ
1: ਨਾਲੇ ਮੈਂ ਤੁਹਾਨੂੰ ਇਹਦੇ ਪਿੱਛੇ ਇੱਕ ਸਾਈਕੀ ਦੱਸਾਂ ਮੈਂ ਖੁਦ ਵੀ ਪਰਸਨਲ ਤੌਰ 'ਤੇ ਇਸ ਤਰ੍ਹਾਂ ਹੀ ਸੋਚਦਾ ਕਾਫੀ ਲੋਕ ਹੋਰ ਵੀ ਸੋਚਦੇ ਆ ਜੇ ਖਾਸ ਕਰ ਤੁਸੀਂ ਕਿਸੇ ਕਾਰਪੋਰੇਟ ਸਟਰਕਚਰ 'ਚੋਂ ਜਾਂ ਫਿਰ ਤੁਹਾਡਾ ਕੰਮ ਇੱਦਾਂ ਦਾ ਜਾਂ ਤੁਹਾਡੀ ਲਾਈਫ ਸਟਾਈਲ ਇੱਦਾਂ ਦੀ ਜਿਹਦੇ ਨਾਲ ਤੁਸੀਂ ਰੋਜ਼ ਕਾਫੀ ਲੋਕਾਂ ਨਾਲ ਉੱਠਦੇ ਬੈਠਦੇ ਮਿਲਦੇ ਹੋ ਇੱਕ ਵੈਲ ਗਰੂਮਡ ਬੰਦਾ ਨਾ ਜਿਹੜਾ ਹਮੇਸ਼ਾ ਰੱਖ ਰਹਿੰਦਾ ਦੂਸਰਾ ਬੰਦਾ ਉਹਨੂੰ ਪਤਾ ਇਸ ਨਜ਼ਰ ਨਾਲ ਵੇਖਦਾ ਕਿ ਇਹ ਲਾਈਫ 'ਚ ਬਹੁਤ ਸੋਰਟਡ ਆ
2: ਹਾਂ
1: ਇਹਦੇ ਅੰਦਰ ਨਾ ਕਲੈਰਿਟੀ ਆਫ ਮਾਈਂਡ ਕਿ ਕਲੈਰਿਟੀ ਆਫ ਮਾਈਂਡ ਇਹ ਬੜਾ ਵਾਈਜ਼ ਆਦਮੀ ਹੋਏਗਾ ਹੈ ਨਾ ਕਮਿਊਨੀਕੇਸ਼ਨ ਸਕਿੱਲਸ ਤੁਸੀਂ ਇੱਕੋ ਪੇਸ 'ਤੇ ਗੱਲ ਕਰਦੇ ਹੋ ਕਿ ਨਹੀਂ ਕਰਦੇ ਹੋ ਕਿਸ ਤਰੀਕੇ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਤੁਸੀਂ ਇਸ ਤਰ੍ਹਾਂ ਗੱਲ ਕਰਦੇ ਹੋ ਹੈ ਨਾ ਤੁਸੀਂ ਢਿੱਡੋਂ ਬੋਲਦੇ ਹੋ ਛਾਤੀ ਤੋਂ ਬੋਲਦੇ ਹੋ ਗਲੇ ਤੋਂ ਬੋਲਦੇ ਹੋ ਜਾਂ ਕੰਨ ਨੱਕ ਤੋਂ ਬੋਲਦੇ
2: ਹੋ ਤਾਂ ਹੀ ਉਹ ਕਹਿੰਦੇ ਨਾ ਕਿ ਸਪੀਕ ਲੈਸ ਬਟ ਸਪੀਕ ਵੈਲ
1: ਯੈਸ
2: ਕਿ ਤੁਸੀਂ ਜ਼ਰੂਰੀ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਬੋਲਣਾ ਵਾ ਕਿਤੇ ਹਾਂ ਲੋੜ ਦਾ ਬੋਲੋ ਪਰ ਜਿੰਨਾ ਬੋਲੋ ਵਧੀਆ
1: ਜਾਇਜ਼ ਬੋਲੋ
2: ਵੈਲ ਬੋਲੋ ਜੇ ਵਿੱਚ ਫੋਨ ਆ ਜਾਏ ਤੇ ਉਹਨੂੰ ਸਾਇਲੈਂਟ ਕਰ ਦਿਓ
1: ਸਾਇਲੈਂਟ ਕਰ ਦਿਓ
2: ਇਹ ਵੀ
1: ਬਹੁਤ ਜ਼ਰੂਰੀ ਹੈ ਹਸਪਤਾਲ 'ਚੋਂ ਥੀਏਟਰ 'ਚੋਂ ਕਿਸੇ ਵੀ ਪਬਲਿਕ ਏਰੀਆ 'ਚੋਂ
2: ਹਾਂ ਜਿੱਥੇ ਸਾਇਲੈਂਸ ਦੀ ਲੋੜ ਹੈ
1: ਵੈਸੇ ਆਪਾਂ ਕਿਸੇ ਵੀ ਤਰ੍ਹਾਂ ਦੇ ਕਿਤੇ ਵੀ ਪਬਲਿਕ ਸਪੇਸ 'ਚ ਹੁੰਦੇ ਨਾ ਵੀ ਸ਼ੁੱਡ ਮੇਕ ਸ਼ੋਰ ਕਿ ਜੋ ਉੱਥੇ ਦਾ ਡੈਕੋਰਮ ਉਹ ਫੋਲੋ
2: ਕਰੋ ਵੀਰੇ ਜੇ ਨਹੀਂ ਕਰਨਾ ਫੋਲੋ ਤੇ ਡੋਂਟ ਗੋ
1: ਹਾਂ ਉਹ ਵਾਲਾ ਕੰਮ ਨਹੀਂ ਅਸੀਂ ਤਾਂ ਇੱਦਾਂ ਦੇ ਹਾਂ ਜੀ ਸਾਡੇ ਹਮ ਤੋ ਬਾਈ ਐਸੇ ਹੀ ਆ ਲਾਡਲੇ
2: ਹਮ ਤੋ ਕਿਉਂ ਕਰੇ ਹਮਾਰਾ ਫੋਨ ਹੈ ਹਮਾਰੀ ਬੈਟਰੀ
1: ਹਾਂ
2: ਹਮਨੇ ਟਿਕਟ ਖਰਚ ਕੇ ਇਧਰ ਆਏ ਹਮ ਕਿਉਂ ਆਪਣਾ ਹੀ ਫੋਨ ਸਾਇਲੈਂਟ ਕਰ ਲੈ ਯਾਰ
1: ਕਿੰਨਾ ਇਰੀਟੇਟਿੰਗ ਲੱਗਦਾ ਨਾ ਤੁਸੀਂ ਫਿਲਮ ਵੇਖਣ ਗਏ ਥੀਏਟਰ 'ਚ ਤਿੰਨ ਚਾਰ ਬੰਦੇ ਆਪਸ 'ਚ ਉਹ ਪੂਰਾ ਟਾਈਮ ਕਮੈਂਟਰੀ ਨਾਲ ਕਰੀ ਜਾਣਗੇ ਫਿਲਮ ਦੇ ਘਰੇ ਜਾ ਕੇ ਗੱਲ ਕਰ ਲਿਓ ਯਾਰ ਇੰਨੀ ਕੁ ਲੜਾਈ ਹੋਈ ਹੈ ਤੁਹਾਡੀ ਓਦਾਂ ਗੱਲ ਨਹੀਂ ਹੋਣੀ
2: ਜੀ ਤੇ ਨਾਲ ਜਿਹੜੀ ਅਗਲੇ ਜੇ ਆਪਾਂ ਪੁਆਇੰਟ ਦੀ ਗੱਲ ਕਰ ਲਈਏ ਤੇ ਉਹ ਹੈਗਾ ਜੀ ਰਿਸਪੈਕਟ ਐਵਰੀਵਨ ਕਿ ਤੁਸੀਂ ਇਹ ਵੀ ਉਹਦਾ ਹੀ ਇੱਕ ਹਿੱਸਾ ਵਾ ਕਿ ਤੁਸੀਂ ਹਰ ਕਿਸੇ ਦੀ ਰਿਸਪੈਕਟ ਕਰਨੀ ਆ ਜ਼ਰੂਰੀ ਨਹੀਂ ਆ ਕਿ ਮੰਨ ਲਓ ਤੁਸੀਂ ਕਿਤੇ ਰੋਟੀ ਖਾਣ ਚੱਲ ਗਏ ਹੋ ਤੇ ਉੱਥੇ ਜਿਹੜਾ ਤੁਹਾਨੂੰ ਸਰਵ ਕਰਨ ਡਿਆ ਜਾਂ ਕਰਨ ਡੀ ਆ ਉਹਨੂੰ ਤੁਸੀਂ ਮੰਨ ਲਓ ਕਿਸ ਲਿਹਾਜੇ ਨਾਲ ਬੋਲਦੇ ਹੋ ਉਹਨੂੰ ਤੁਸੀਂ ਆਵਾਜ਼ ਕਿੱਦਾਂ ਮਾਰਦੇ ਹੋ ਉਹਨੂੰ ਤੁਸੀਂ ਔਡਰ ਕਿੱਦਾਂ ਦਿੰਦੇ ਹੋ ਰਿਸੀਵ ਕਿੱਦਾਂ ਕਰਦੇ ਹੋ ਉਹਨੂੰ ਤੁਸੀਂ ਬਾਅਦ 'ਚ ਕੋਈ ਰਿਗਾਰਡ ਕਰਦੇ ਹੋ ਨਹੀਂ ਕਰਦੇ ਹੋ ਉਹ ਚੀਜ਼ਾਂ ਵੀ ਜਿਹੜੀਆਂ ਬਹੁਤ ਮੈਟਰ ਕਰਦੀਆਂ ਨੇ ਉਹ ਵੀ ਇਹਦਾ ਹੀ ਇੱਕ ਹਿੱਸਾ ਨੇ
1: ਬਿਲਕੁਲ ਮਤਲਬ ਇੱਕ ਛੋਟਾ ਜਿਹਾ ਐਗਜ਼ਾਮਪਲ ਜੇ ਮੈਂ ਤੁਹਾਨੂੰ ਦੇਵਾਂ ਕਿ ਲੈਟ ਸਪੋਜ਼ ਆਪਾਂ ਕੋਈ ਖਾਣਾ ਵਗੈਰਾ ਮੰਗਾਇਆ ਹੈ ਨਾ ਆ ਗਿਆ ਖਾ ਲਿਆ ਆਪਾਂ
2: ਵੈਜ ਹੀ ਮੰਗਾਇਆ
1: ਹਾਂ ਵੈਜ ਹੀ ਮੰਗਾ ਲਿਆ
2: ਓਕੇ
1: ਕੀ ਖਾਧਾ ਦੱਸੋ ਫਿਰ
2: ਵੈਜ ਦੇ ਵਿੱਚ
1: ਕੀ ਖਾਧਾ ਡਿਨਰ ਗਏ ਤਾਂ ਫਿਰ ਤਾਂ ਪਤਾ ਹੀ ਹੈ ਕੀ ਖਾਧਾ
2: ਹਾਂ ਡਿਨਰ ਨਹੀਂ
1: ਲੰਚ ਤੇ
2: ਲੰਚ ਤੇ ਕਰੋ
1: ਚਲੋ ਲੰਚ ਤੇ ਗਏ ਬੰਦੇ ਥੋੜੇ ਜ਼ਿਆਦਾ ਕਰ ਦੋ ਯਾਰ
2: ਕਿੰਨੇ
1: ਪਨੀਰ ਦੀ ਆਈਟਮ ਚਾਹੀਦੀ ਇੱਕ ਅੱਧੀ
2: ਠੀਕ ਹੈ
1: ਬਾਕੀ ਉਹ ਮੇਥੀ ਮਲਾਈ ਕਰਨਾ ਹੋਵੇ ਕੋਰਮਾ ਕੁਰਮਾ ਵੈਜ
2: ਆਪਣਾ
1: ਉਹ ਵੇਖ ਲਿਓ ਪਰ ਖੈਰ ਖਾਣਾ ਖੁਣਾ ਖਾ ਲਿਆ ਹੁਣ ਤੁਹਾਨੂੰ ਪਤਾ ਸਮਾਂ ਆ ਜਾਂਦਾ

0: ਨਾ
1: ਖਾ ਲਿਆ
0: ਕਿ ਵੇਟਰ ਨੇ
1: ਵੇਟਰਸ ਨੇ ਆਣਾ
0: ਮੈਂ ਤਾਂ ਯਾਰ ਲੱਛਾ ਪਰਾਂਠਾ ਪਸੰਦ ਕਰਦਾ
1: ਓਕੇ ਓਕੇ
0: ਹਨਾ ਯਾਰ ਮਨ ਨਹੀਂ ਕਰ ਰਿਹਾ
1: ਨਹੀਂ ਨਹੀਂ
0: ਮੈਂ ਕਹਿੰਦਾ ਆਪਾਂ 10 ਮਿੰਟ ਪਹਿਲਾਂ ਹੀ ਖਤਮ ਕਰਕੇ ਦਈਏ ਪਰ ਇਹ ਸਭ ਕਰਨ ਤੋਂ ਬਾਅਦ ਜਦੋਂ ਤੁਹਾਡੀਆਂ ਪਲੇਟਾਂ ਵਿਹਲੀਆਂ ਹੋ ਗਈਆਂ ਨਾ ਕੋਈ ਇੰਨਾ ਲੰਮਾ ਚੌੜਾ ਕੰਮ ਥੋੜੀ ਹੈ ਤੁਹਾਡੇ ਨਾਲ ਜਿਹੜੇ 3 ਬੰਦੇ ਬੈਠੇ ਉਹਨਾਂ ਦੀ ਪਲੇਟਾਂ ਇਕੱਠੀਆਂ ਕਰਕੇ ਇੱਕ ਸਟੈਕ ਤੇ ਕਰ ਲਓ
1: ਹਾਂ ਚਿਮਚੇ ਇੱਕੋ ਉਤਲੀ ਥਾਲੀ ਚ ਕਰ ਲਓ
0: ਉਤਲੀ ਥਾਲੀ ਚ ਰੱਖ ਦੋ ਜਿਹੜੀਆਂ ਤੁਹਾਡੀਆਂ ਆ ਬ੍ਰੈਡਸ ਦੀਆਂ ਹੁੰਦੀਆਂ ਜਿਹੜੀ ਬਾਸਕਟ ਹੁੰਦੀਆਂ ਉਹ ਇੱਕ ਦੂਜੇ ਰੱਖ ਦੋ ਥੋੜਾ ਇਕੱਠਾ ਜਿਹਾ ਕਰ ਦੋ ਕਿ ਅਗਲਾ ਬੰਦਾ ਆਵੇ ਜਦੋਂ ਪਿਕ ਕਰਨ ਲਈ ਰਾਹ ਜਾ ਬਣਿਆ ਇਕੱਠਾ ਚੱਕ ਕੇ ਲੈ ਜਾਏ
1: ਤੈਨੂੰ ਨਾਈਸ ਲੱਗੇ
0: ਉਹ ਇੰਨਾ ਖੁਸ਼ ਹੋਏਗਾ ਨਾ ਬੰਦਾ ਉਹ ਤੁਹਾਡੇ ਬਾਰੇ ਪੂਰਾ ਦਿਨ ਪਤਨੀ ਕਿੰਨਾ ਵਧੀਆ ਸੋਚਿਆ ਕਿ ਕਿੰਨੇ ਚੰਗੇ ਲੋਕ ਆ ਐਂਡ ਗੱਲ ਇਹ ਨਾ ਕਾਈਂਡਨੈਸ ਇਜ਼ ਸੋ ਨੈਸੈਸਰੀ ਖਾਸ ਕਰ ਆਪਾਂ ਜਦੋਂ ਆਪਾਂ ਇੱਥੇ ਦੇਖਦੇ ਹਾਂ ਕਿ ਲਿਟਰਲੀ ਸਾਡੇ ਵਰਗੇ ਘਰਾਂ ਤੋਂ ਸਾਡੇ ਵਰਗੇ ਪਰਿਵਾਰਾਂ ਚੋਂ ਹਨਾ ਕਿ ਇੱਦਾਂ ਹੀ ਲੱਗਦਾ ਕਿ ਯਾਰ ਫੀਲ ਹੁੰਦਾ ਕਿ ਔਖਾ ਕਿੰਨਾ ਕੰਮ ਕਰਨਾ ਹਨਾ ਸਾਰਿਆਂ ਨੇ ਕੀਤਾ ਆਪਾਂ ਇੱਦਾਂ ਦਾ ਕੰਮ ਹਰ ਕਿਸੇ ਨੇ ਇੱਥੇ ਆ ਕੇ ਕੀਤਾ ਜੋ ਉਹਦੀ ਸੈਲਫ ਰਿਸਪੈਕਟ ਜਾਂ ਸੈਲਫ ਵਰਥ ਅਲਾਓ ਸ਼ਾਇਦ ਨਹੀਂ ਕਰਦੀ ਹੋਏਗੀ ਪਰ ਫਿਰ ਵੀ ਕਰਨਾ ਪਿਆ
1: ਜ਼ਮੀਰ ਤੋਂ ਹਟ ਕੇ ਲੈ
0: ਹਨਾ ਤੁਹਾਨੂੰ ਕੋਈ ਆਪਣਾ ਆਪਣਾ ਆਪਣਾ ਕੀ ਵੈਸੇ ਕੋਈ ਪਰਾਇਆ ਵੀ ਹੋਵੇ ਕਿਸੇ ਹੋਰ ਐਥਨੀਸਿਟੀ ਦਾ ਵੀ ਹੋਵੇ ਬੰਦਾ ਦੇਖ ਰਿਹਾ ਯਾਰ ਕਿ ਸਾਈਡ 'ਤੇ ਬੇਚਾਰਾ ਸਿਕਿਉਰਿਟੀ ਗਾਰਡ ਖੜਾ ਪਿਆ ਮੈਂ ਇੱਥੇ ਹੁਣੇ ਮੈਂ ਸ਼ੋਪਿੰਗ ਕਰਨ ਆਇਆ ਕੋਲਸ ਇੱਥੇ ਸਿਕਿਉਰਿਟੀ ਵਾਲਾ ਬੇਚਾਰਾ ਹਨਾ 7-8 ਘੰਟੇ ਦੀ ਜੋਬ ਆ ਖਲੋਤਾ ਪਿਆ ਜਾਂਦੇ ਹੱਥ ਮਿਲਾ ਲਿਆ ਹਾਊ ਆਰ ਯੂ ਡੂਇੰਗ ਹਾਊ ਵਾਜ਼ ਯੋਰ ਡੇ ਅੱਛਾ ਗੋਰੇ ਕਰਦੇ ਆ ਮਤਲਬ ਤੁਸੀਂ ਜਨਰਲੀ ਦੇਖੋ ਗੋਰੇ ਤੁਹਾਨੂੰ ਦੇ ਵਿਲ ਆਲਵੇਜ਼ ਸਮਾਈਲ ਐਟ ਯੂ ਹਨਾ ਇੱਕ ਬੇਸਿਕ
1: ਸਾਰੇ ਨਹੀਂ ਪਰ 90% ਜ਼ਰੂਰ ਕਰਦੇ
0: 90 ਨੇ ਹਨਾ ਇਹ ਜਿਸ ਤਰ੍ਹਾਂ ਹੁਣ ਇਹ ਇਹ ਤਾਂ ਗੱਲਾਂ ਹੀ ਬਣ ਗਈਆਂ ਨਾ ਹੁਣ ਕਿ ਇੱਦਾਂ ਕਹਿਣਾ ਪੈਂਦਾ ਪਰ ਜਿੰਨੇ ਪਹਿਲੇ ਸੋਚਿਆ ਹੋਣਾ ਕਿ ਜਦੋਂ ਵੀ ਕੋਈ ਆਵੇ ਬੰਦਾ ਉਹਨੂੰ ਕਹਿੰਦਾ ਹੇ ਹਾਊ ਆਰ ਯੂ ਡੂਇੰਗ ਇਹ ਕਹਿਣਾ ਪਹਿਲੇ ਤਾਂ ਇੱਕ ਸੋਚਣ ਵਾਲੀ ਕਿਹਾ ਹੋਣਾ ਨਾ ਕਿ ਅਗਲਾ ਬੰਦਾ ਥੋੜਾ ਖੁਸ਼ ਫੀਲ ਕਰੇ ਤਾਂ ਤੁਹਾਡੇ ਕੋਲ ਆਰਡਰ ਕਰੇਗਾ ਹਨਾ
1: ਨਾਲੇ ਥੋੜਾ ਆਪਣਾ ਫੀਲ ਕਰੇ
0: ਵੀ ਮੈਂ ਠੀਕ
1: ਜਗ੍ਹਾ ਤੇ ਆ
0: ਕਿਉਂਕਿ ਉਹ ਲੋਕਾਂ ਨੂੰ ਇੰਨੀ ਆਦਤ ਪੈ ਗਈ ਤੁਹਾਨੂੰ ਵੀ ਪਤਾ ਕਿਸੇ ਨੇ ਅੱਗੋਂ ਕਹਿਣਾ ਹੀ ਆ ਹਨਾ ਬੋਲਣ ਵਾਲੇ ਨੇ ਇਸ ਤਰ੍ਹਾਂ ਬੋਲਣਾ ਸਕਿਆ ਤਾਂ ਮੈਂ ਬੋਲਣੀ ਉਹ ਤਾਂ ਹੁਣ ਮੂੰਹ ਤੇ ਮਾਰਦੇ ਆ ਤੁਹਾਡੇ ਉਹ ਪੁੱਛਦੇ ਮੂੰਹ ਦਾ ਹਾਂ ਯਾਰ ਡੂਇੰਗ ਜਲਦੀ ਬੋਲ
1: ਸਹੀ ਗੱਲ
0: ਬਟ ਜਿਹਨੇ ਇਜਾਦ ਕੀਤਾ ਹੋਣਾ ਉਹਦਾ ਆਈਡੀਆ ਹੀ ਹੋਣਾ ਜੋ ਆਪਾਂ ਡਿਸਕਸ ਕਰਦੇ ਪਏ ਹਾਂ ਕਿ ਬੀ ਸੋ ਰਿਸਪੈਕਟਫੁਲ ਐਂਡ ਬੀ ਸੋ ਗਿਵਿੰਗ ਟੂ ਐਵਰੀ ਵਨ ਕਿ ਤੁਹਾਡਾ ਇੱਕ ਕਰਿਜ਼ਮਾ ਲੱਗੇ ਹਨਾ ਫਿਰ ਉੱਪਰੋਂ ਸੋਨੇ ਦਾ ਸੁਹਾਗਾ ਜੇ ਤੁਸੀਂ ਵਧੀਆ ਵਧੀਆ ਤਰੀਕੇ ਨਾਲ ਡਰੈਸਡ ਹੋਣ ਅਗੇਨ ਡਰੈਸਿੰਗ ਦੀ ਜੇ ਆਪਾਂ ਗੱਲ ਕਰਦੇ ਪਏ ਹਾਂ ਜਾਂ ਹਾਈਜੀਨ ਦੀ ਗੱਲ ਕਰਦੇ ਪਏ ਇਹ ਨਹੀਂ ਕਰਦੇ ਪਏ ਕਿ ਪੈਸਾ ਬਹੁਤ ਉਜਾੜੋ ਪਰ ਸਿੰਪਲ ਚੀਜ਼ਾਂ ਕਿ ਵੈਲ ਆਇਰਨਡ ਕਲੋਥ ਜ਼ੋਨ ਆਪਣੇ ਹਨਾ ਪ੍ਰੋਪਰ ਮੈਚ ਪਾਇਆ ਹੋਵੇ ਜਦੋਂ ਗੋਵਿੰਦਾ ਸਾਹਿਬ ਦੀਆਂ ਫਿਲਮਾਂ ਜਿਹੜੀਆਂ ਸੀਗੀਆਂ ਜਿੰਨੀਆਂ ਵੀ ਜਾਂ ਫਿਰ ਰਣਵੀਰ ਸਿੰਘ ਨੂੰ ਆਊਟ ਆਫ ਫਿਲਮਾਂ ਦੇਖ ਲਈਏ ਉਦਾਂ ਦਾ ਫੈਸ਼ਨ ਨਾ ਅਪਣਾਇਆ ਹੋਵੇ ਨੋਰਮਲ ਜਿਹਾ ਨਾ
1: ਲੱਲੀ ਨਹੀਂ ਕਰਾਉਣੀ ਚਾਹੀਦੀ
0: ਲੱਲੀ ਨਹੀਂ ਹਾਂ ਲੱਲੀ ਆ ਗਿਆ ਰਿਟਰਨ ਆਫ ਲੱਲੀ ਹੈ ਇਹ ਤਬੀਅਤ ਠੀਕ ਹੋ ਗਈ ਭਾ ਮੇਰੇ ਦੀ ਇਹ ਲੱਲੀ ਦਾ ਪਤਾ ਲੱਗ ਜਾਂਦਾ ਤਬੀਅਤ ਸੈੱਟ ਹੋ ਗਈ ਹੈ
1: ਜ਼ਿਆਦਾ ਕਰਾਤੀ ਤੇ ਫਿਰ ਉਹ ਨਾਈਸ ਨਹੀਂ ਲੱਗਦਾ
0: ਗਾਣਾ ਸੁਣੋਗੇ
1: ਗਾਣਾ ਤੁਸੀਂ ਨਾ ਕਰਕੇ ਕਿਹੜਾ ਨਹੀਂ ਸੁਣਾਉਣਾ
0: ਹਾਏ ਨਹੀਂ ਦੱਸੋ ਯਾਰ ਸੁਣਾ ਦੇ
1: ਗਾਣਾ ਜਿੱਦਾਂ ਮਰਜ਼ੀ
0: ਗਾਣਾ ਇੱਦਾਂ ਨਾ ਕਿ ਗਾਣਾ ਤਾਂ ਸੁਣਾ ਰਹੇ ਵੀ ਗਾਣਾ ਹੈਗਾ ਲੋਫੇਡ ਇਹ ਚ ਵੀ ਔਜਲਾ ਸਾਹਿਬ ਇਹੀ ਦੱਸ ਰਹੇ ਨੇ ਕਿ ਕੀ
1: ਅੱਛਾ ਲੋਫੇਡ ਹਲਕੇ ਜੀ ਦਾੜੀ ਰੱਖਦਾ
0: ਦਾੜੀ ਰੱਖਦਾ ਤੇ ਇਹ ਯਾਦ ਰੱਖੋ ਜੀ ਕਿ ਇਹਨਾਂ ਦਾ ਇੱਕ ਸ਼ੋਅ ਹੋ ਗਿਆ ਸੋਲਡ ਆਊਟ ਤੇ ਦੂਜਾ ਹਜੇ ਵੀ ਵੇਚਣ ਦੀ ਕੋਸ਼ਿਸ਼ ਕਰਦੇ ਪਏ ਨੇ ਪਹੁੰਚੋ livenation.com.au ਤੇ ਕਰਨ ਔਜਲਾ ਦਾ 19 ਅਗਸਤ ਦਾ ਸ਼ੋਅ ਦਿਨ ਬੁੱਧਵਾਰ ਦਾ ਹਜੇ ਵੀ ਤੁਹਾਨੂੰ ਟਿਕਟਾਂ ਮਿਲ ਸਕਦੀਆਂ
1: ਮੌਲ ਵਜੋ ਉੱਥੇ ਹੋ ਗਈ ਅਸਲੀ
0: ਤੇ ਬਾਕੀ ਸਮਝੋ ਇਹ ਵੀ ਕੀ ਕਹਿਣਾ ਚਾਹੁੰਦੇ ਬਈ

0: लो फेड हल्की जी दाढ़ी रखदा क्या बात
1: है।
0: करण औजला इज द बेस्ट ड्रेस्ड पंजाबी आर्टिस्ट बाय फार। दिलजीत दे पॉइंट सीगे पहला मेरे हिसाब ना मेरी नजरां च, पर करण औजला बहुत पार कर गया। टेल मी वन थिंग, अच्छा टेल मी वन थिंग, जे वो स्टैंड आउट करांदी करण नु बाकियां नालों इन द वे ही, हां इन द वे ही कैरी हिमसेल्फ।
1: यार सब तो पहला तो वेखो एक हर एक बंदे दा एक ओरा हुंदा।
0: यस
1: ठीक है, सब तो वड्डी ते दी ए चीज है
0: ओरा। एंड ओरा कित्थों आंदा?
1: ओ पर्सनालिटी चो।
0: पर्सनालिटी इदा दे ओरा वाले किदा बनदी आ?
1: स्ट्रगल चो।
0: स्ट्रगल तो है पर कहीं स्ट्रगल च निचुड़ भी जाते हैं। सो एकदम ठीक। ये पता कितों आंदा सब? ये आंदा सेल्फ इमेज, सेल्फ वर्थ, सेल्फ कॉन्फिडेंस। किन्ने लोगों ने किन्ना कुछ किया होना करण नूं, है ना, जो स्टार्ट करन लगा होना अपना करियर, फिर जो मूसे वाले दे नाल बीफ चलता पिया सीगा करण औजला दा, नोबडी केयर्ड अबाउट हिम मच, है ना, कोई बहुत ही इन्नी ज़्यादा गलबात सीगी नहीं। पर टाइम दे नाल नाल ही लॉस्ट, ही फाउंड सॉरी हिज वॉइस। द वॉइस की है अपनी पर्सनैलिटी,
1: अपना करैक्टर बिल्ड किया वा, एक इमेज तो भी वध के होंदा ही ओ चीज।
0: यस असी ना इत्थे ही मात खाने आ, असी अपने आप नू ना, क्योंकि नैगेटिव इमोशंस दे अंदर इन्नी ज़्यादा पकड़ हुंदी है, इन्ना मैगनेटिज्म हुंदा ना, आपां कोई चीज़ कदी 10 साल पहले भी करन लगे गलती करके होवांगे ना, सानू हमेशा साडी इमेज दे अंदर ना हिस्सा बन जाऊगी यार मेरे तो नहीं हुंदा
1: इदां ही आ, मैं कीते ही ट्राई पर होया
0: नहीं, है ना,
1: जदकि मैं तो होना ही नहीं।
0: हाँ जदकि आपां किन्नियां चीज़ां बैटर करते रहने थ्रू आउट लाइफ, सानू पता भी नहीं लगता, है ना। सैल्फ इमेज ये इक्को कली चीज़ है तो सब तो जरूरी चीज़ है इन माए नज़र,
1: योर बुक्स,
0: इन माए बुक्स, कि तुसी बहुत समा लगता, बहुत हिम्मत, बहुत टाइम लगता, बहुत मैन्यूपुलेशन लगती है अपने आप नू यह दसन लिए कि मैं बहुत वधी हाँ।
1: मैं बहुत सब तो औखा काम ही यह जान,
0: सब तो मेरे तो बैटर कोई नहीं। तो जो ये चीज़ आती है ना ਤੁਹਾਡੇ ਅੰਦਰ, ਤੁਹਾਡਾ ਮਨ ਮੰਨ ਜਾਂਦਾ ਇਹ ਚੀਜ਼ ਨੂੰ, ਹੈ ਨਾ, ਫਿਰ ਇਹ ਜਿੰਨੀਆਂ ਚੀਜ਼ਾਂ ਆਪਾਂ ਪਹਿਲੇ 35-40 ਮਿੰਟ 'ਚ ਡਿਸਕਸ ਕੀਤੀਆਂ ਨਾ, ਇਹ ਸਾਰੀਆਂ ਸੈਕੰਡਰੀ ਹੋ ਜਾਂਦੀਆਂ, ਕਿਉਂਕਿ ਉਹ ਤੁਹਾਡਾ ਫਿਰ ਬੋਡੀ ਲੈਂਗੁਏਜ, ਤੁਹਾਡਾ ਹਾਵ ਭਾਵ, ਤੁਹਾਡਾ ਉੱਠਣ ਬੈਠਣ ਦਾ ਤਰੀਕਾ ਨਾ, ਉਹ ਵਾਕਈ ਇਟਸ ਲਾਈਕ ਅ ਚੀਤਾ, ਇਟਸ ਲਾਈਕ ਅ ਲਾਇਨ, ਹੈ ਨਾ। ਕਹਿੰਦੇ ਵਾਈ ਇਜ਼ ਲਾਇਨ ਕਿੰਗ ਆਫ ਦਾ ਜੰਗਲ? ਨਾ ਉਹਦੇ ਕੋਲ ਸਪੀਡ ਹੈ ਉੱਦਾਂ ਦੀ, ਹੈ ਨਾ, ਨਾ ਉਹਦੀ ਬੋਡੀ ਹਾਥੀ ਵਰਗੀ ਹੈ, ਜੋ ਕਹਿ ਲਈਏ ਨਾ ਕਿ ਹਿਊਜ ਹੈ, ਹੈ ਨਾ, ਚੀਤੇ ਵਰਗੀ ਉਹਦੀ ਸਪੀਡ ਨਹੀਂ ਹੈ। ਤੁਸੀਂ ਕਿਸੇ ਵੀ ਐਨੀਮਲ ਦੇ ਨਾਲ ਉਹਨੂੰ ਕਰ ਲਓ, ਕੀ ਕਹਿੰਦੇ ਆ, ਕੰਪੇਅਰ, ਅਤੇ ਹੈ ਨਾ, ਅਤੇ ਉਹ ਥੋੜ੍ਹਾ ਜਿਹਾ ਲੈਗ ਬਿਹਾਈਂਡ ਕਰਦਾ। ਪਰ ਕਹਿੰਦੇ ਸ਼ੇਰ ਦੀ ਸਭ ਤੋਂ ਜ਼ਿਆਦਾ ਘੈਂਟ ਗੱਲਬਾਤ ਪਤਾ ਕੀ ਹੈ? ਉਹਦਾ ਔਰਾ, ਅਤੇ ਉਹਦਾ ਔਰਾ ਪਤਾ ਕਿੱਥੋਂ ਆਉਂਦਾ? ਕਿ ਉਹ ਝਪੱਟਾ ਮਾਰਨ ਵਾਲਾ ਔਰਾ ਉਹਦਾ, ਉਹ ਚੀਜ਼ ਉਹਨੂੰ ਸਾਡੇ ਉਹੀ ਗੱਲ। ਹੁਣ ਜੰਗਲ ਚ ਤਾਂ ਸਾਰੇ ਜਾਨਵਰ ਆਪਸ ਚ ਪਤਾ ਨੀ ਕਿੱਦਾਂ ਰਹਿੰਦੇ ਆ, ਇਹ ਤਾਂ ਆਪਾਂ ਹੀ ਕਹਿੰਦੇ ਹਾਂ ਕਿ ਜੰਗਲ ਦਾ ਰਾਜਾ ਤਾਂ ਅਸੀਂ ਕਿਹਾ ਹੋਇਆ। ਪਰ ਉਹ ਹਿਊਮਨ ਮਾਇੰਡ, ਹਿਊਮਨ ਸਾਈਕੋਲੋਜੀ ਕਿਉਂ ਉਹਨੂੰ ਰਾਜਾ ਕਹਿੰਦੀ ਹੈ? ਕਿਉਂਕਿ ਸਾਨੂੰ ਰਾਜਿਆਂ ਵਰਗਾ ਲੱਗਦਾ ਕਿ ਇੰਨੀ ਸਾਰੀ ਇਮਪਰਫੈਕਸ਼ਨਸ ਨੇ ਜੋ ਤੇਰੇ ਅੰਦਰ ਵੀ ਆ, ਜੋ ਮੇਰੇ ਅੰਦਰ ਹੈ, ਜੋ ਸਾਡੇ ਸੁਣਨ ਵਾਲਿਆਂ ਦੇ ਅੰਦਰ ਵੀ ਆ, ਪਰ ਉਹਦਾ ਸੈਲਫ ਕੌਨਫੀਡੈਂਸ ਐਂਡ ਦ ਵੇ ਹੀ ਕੈਰੀ ਹਿਮਸੈਲਫ।
1: ਜੀ ਬਿਲਕੁਲ, ਜ਼ਰੂਰੀ ਹੈ ਇਹ ਚੀਜ਼ ਕੈਰੀ ਕਰਨੀ, ਪਰ ਆਪਣੇ ਇਮੋਸ਼ਨਸ ਵੀ ਕੰਟਰੋਲ ਕਰਨੇ ਨਾਲ ਦੀ ਨਾਲ ਬਹੁਤ ਜ਼ਰੂਰੀ ਆ, ਕਿਉਂਕਿ ਮੰਨ ਲਓ ਤੁਸੀਂ ਕਿਤੇ ਵੀ ਹੋ ਜਾਂ ਡਜ਼ਨਟ ਮੈਟਰ ਕਰ ਰਹੇ ਹੋ ਜਾਂ ਕਿਸੇ ਕੋਈ ਕੰਮ ਕਰਵਾ ਰਹੇ ਹੋ, ਹਰ ਇੱਕ ਥਾਂ ਦੇ ਉੱਤੇ ਬੰਦੇ ਦੇ ਮੰਨ ਲਓ ਕਿਸੇ ਨੇ ਕੋਈ ਗੱਲ ਕਹਿਤੀ ਜਾਂ ਤੁਸੀਂ ਕੋਈ ਗੱਲ ਸੁਣ ਲਈ ਜਾਂ ਤੁਸੀਂ ਕੋਈ ਕਿਸੇ ਨੂੰ ਗੱਲ ਕਹਿਤੀ, ਅਤੇ ਉੱਥੇ ਜਿਹੜਾ ਆਪਣੇ ਆਪ ਨੂੰ ਸੰਭਾਲਣਾ, ਮੰਨ ਲਓ ਕਿਸੇ ਨੇ ਉੱਚੀ ਗੱਲ ਕਹਿਤੀ ਆ, ਉਹਦੇ ਉੱਤੇ ਤੁਸੀਂ ਕੰਟਰੋਲ ਕਰਨਾ, ਉਹਨੂੰ ਕਿੱਦਾਂ ਹੈਂਡਲ ਕਰਨਾ ਵਾ। ਜੇ ਕਿਸੇ ਨੇ ਜ਼ਿਆਦਾ ਕੋਈ ਮੰਨ ਲਓ ਤੁਹਾਨੂੰ ਖੁਸ਼ੀ ਦੇ ਦਿੱਤੀ, ਅਤੇ ਉੱਥੇ ਆਪਣੇ ਆਪ ਨੂੰ ਤੁਸੀਂ ਓਵਰ ਨਹੀਂ ਕਰਨਾ, ਉਹਨੂੰ ਆਪਣੇ ਅੰਦਰ ਸ਼ਕਤੀ ਹੋਣੀ ਚਾਹੀਦੀ ਤੁਹਾਡੀ, ਉਹਨੂੰ ਸਾਂਭਣ ਦੀ, ਹੈ ਨਾ, ਤੁਸੀਂ ਉਹਨੂੰ ਰੱਖ ਸਕੋ ਆਪਣੇ ਅੰਦਰ, ਸਾਂਭ ਸਕੋ, ਗੁੱਸਾ ਆ ਤੇ ਉਹਨੂੰ ਸਾਂਭ ਸਕੋ। ਇਹ ਚੀਜ਼ਾਂ ਬਹੁਤ ਜ਼ਿਆਦਾ ਮੈਟਰ ਕਰਦੀਆਂ।
0: ਜਿੰਨਾ ਕੁ ਨਿਰਗੁਣ ਬੰਦਾ ਇਸ ਲਿਹਾਜ਼ ਨਾਲ ਬਣ ਸਕਦਾ ਨਾ ਕਿ ਚੰਗਾ ਹੋ ਰਿਹਾ, ਬੁਰਾ ਹੋ ਰਿਹਾ ਤੁਹਾਡੇ ਨਾਲ, ਜਾਂ ਫਿਰ ਬਹੁਤ ਖੁਸ਼ੀ ਆ ਰਹੀ ਹੈ ਜਾਂ ਬਹੁਤ ਗੁੱਸਾ ਆ ਰਿਹਾ, ਫਿਰ ਵੀ ਤੁਸੀਂ ਆਪਣਾ ਡਿਮੀਨਰ ਇੱਕ ਬਣਾ ਕੇ ਰੱਖ ਪਾਉਂਦੇ ਹੋ, ਉਹਦੇ ਨਾਲ ਦੀ ਕੋਈ ਰੀਸ ਨਹੀਂ। ਯੂ ਆਰ ਰਾਈਟ ਉਸਤਾਦ ਜੀ, ਯੂ ਆਰ ਰਾਈਟ
1: ਜੀ, ਬਿਲਕੁਲ। ਆਪਣਾ ਤੇ ਇਹੋ ਹੀ ਆ, ਵੇਖੋ ਫੰਡਾ ਵੀ ਕੀਪ ਲਰਨਿੰਗ, ਹੈ ਨਾ,
0: ਕੀਪ ਲਰਨਿੰਗ, ਇਹਦੇ ਨਾਲ ਦੀ ਕੋਈ ਰੀਸ ਨਹੀਂ।
1: ਆਪਾਂ ਨੂੰ ਜਿਹੜਾ ਤੁਸੀਂ ਮਤਲਬ ਸਹੀ ਰਾਹ ਤੇ ਚੱਲੋ, ਪਰ ਨਾਲ ਦੀ ਨਾਲ ਲਰਨਿੰਗ ਜਿਹੜੀ ਆਪਣੀ ਨਾ ਛੱਡੋ, ਤੇ ਇਹਦੇ ਵਿੱਚ ਵੀ ਲਰਨਿੰਗਸ ਹੈਗੀਆਂ ਨੇ ਆਪਣੇ ਆਪ ਨੂੰ ਕੈਰੀ ਕਰਨ ਦੇ ਵਿੱਚ ਵੀ ਕਾਫੀ ਸਾਰੇ ਪੁਆਇੰਟਸ ਹੋ ਸਕਦਾ ਇਹਦੇ ਵਿੱਚ, ਆਪਾਂ ਹਲੇ ਨਹੀਂ ਵੀ ਡਿਸਕਸ ਕਰ ਪਾਏ ਹੋਵਾਂਗੇ, ਕਿਉਂਕਿ ਇੱਕ ਤੇ ਜਿਹੜੀ ਇਹ ਚੀਜ਼, ਕਿਉਂਕਿ ਹਰ ਇੱਕ ਚੀਜ਼ ਹੀ ਨਾ, ਹਰ ਇੱਕ ਚੀਜ਼ ਆਪਣੇ ਆਲੇ ਦੁਆਲੇ ਇਹਦੇ ਉੱਤੇ ਇਫੈਕਟ ਪਾਉਂਦੀ ਆ, ਤੇ ਉਹ ਅਨਲਿਮਿਟਿਡ ਚੀਜ਼ਾਂ ਨੇ
0: ਬਿਲਕੁਲ
1: ਪਰ ਆਪਾਂ ਸਿਰਫ ਲਿਮਿਟਿਡ ਚੀਜ਼ਾਂ ਦੇ ਉੱਤੇ ਜੇ ਵਰਕਆਊਟ ਕਰ ਲਈਏ
0: ਬਿਲਕੁਲ
1: ਤੇ ਆਪਣੀਆਂ ਕਿਸੇ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਆਟੋਮੈਟਿਕਲੀ
0: ਬਹੁਤ ਸੋਰਟਡ ਬਹੁਤ ਪਿਆਰੀ ਗੱਲ ਕੀਤੀ ਹੈ ਜਾਂਦੇ ਜਾਂਦੇ ਨਾ ਤੁਹਾਡੀ ਗੱਲ ਦੇ ਨਾਲ ਰਲਾ ਦਿੰਦੇ ਹਾਂ ਗੱਲ ਕਿ ਸੁਕਰਾਤ ਨੂੰ ਨਾ ਇੱਕ ਵਾਰੀ ਸਾਰਾ ਏਥਨਸ ਘੁੰਮ ਲਿਆ ਹਨਾ ਸੋਕ੍ਰੇਟਿਸ ਕਹਿੰਦੇ ਹਾਂ ਜਿਹਨੂੰ ਆਪਾਂ ਪੰਜਾਬੀ ਸੁਕਰਾਤ ਕਹਿ ਦਿੰਦੇ
1: ਹਾਂ
0: ਉਹਦੇ ਕੋਲ ਨਾ ਸਾਰਾ ਸਾਰੀ ਜਨਤਾ ਨਾ ਇਕੱਠੀ ਹੋ ਕੇ ਪੂਰਾ ਨਾ ਕੁਨਬਾ ਜਿਹਾ ਇਕੱਠਾ ਹੋ ਕੇ ਲਸ਼ਕਰ ਇਕੱਠਾ ਹੋ ਕੇ ਪਹੁੰਚਿਆ ਕਹਿੰਦਾ ਬਾਈ ਸੁਕਰਾਤ ਅਸੀਂ ਨਾ ਹਰ ਪਾਸੇ ਵੇਖ ਲਿਆ ਤੇਰੇ ਤੋਂ ਜ਼ਿਆਦਾ ਨਾ ਵਾਈਜ਼ ਅਕਲਮੰਦ ਤੇ ਮਤਲਬ ਕਿ ਚਾਰਮਿੰਗ ਬੰਦਾ ਕੋਈ ਨਹੀਂ ਆ ਹਨਾ ਤੇਰੇ ਤੋਂ ਉੱਪਰ ਕੋਈ ਨਹੀਂ ਕਿ ਤੈਨੂੰ ਕੀ ਕਾਰਨ ਲੱਗਦਾ ਤੁਸੀਂ ਜੋ ਜਵਾਬ ਦਿੱਤਾ ਨਾ ਹੁਣੇ ਜੋ ਤੁਸੀਂ ਗੱਲ ਕੀਤੀ ਸਾਰੀ ਹੁਣ ਸਾਰ ਕੱਢਿਆ ਉਹਦਾ ਵੀ ਇਹੀ ਜਵਾਬ ਸੀ ਕਹਿੰਦਾ ਮੈਂ ਸ਼ਾਇਦ ਇਸ ਕਰਕੇ ਤੁਹਾਡੇ ਸਾਰਿਆਂ ਚ ਤੁਹਾਨੂੰ ਲੱਗਦਾ ਕਿ ਮੈਂ ਸਭ ਤੋਂ ਜ਼ਿਆਦਾ ਵਿਜ਼ਡਮ ਮੇਰੇ ਕੋਲ ਹੈ ਸਭ ਤੋਂ ਅਕਲ ਮੇਰੇ ਅੰਦਰ ਹੈ ਕਿਉਂਕਿ ਮੈਨੂੰ ਇਹ ਪਤਾ ਕਿ ਮੈਨੂੰ ਕੀ ਨਹੀਂ ਪਤਾ ਤੇ ਮੈਨੂੰ ਇਹ ਪਤਾ ਕਿ ਮੈਨੂੰ ਸਭ ਕੁਛ ਨਹੀਂ ਪਤਾ
1: ਨਹੀਂ ਪਤਾ ਬਿਲਕੁਲ
0: ਇਹ ਫੈਕਟ ਹੈ ਸਾਨੂੰ ਸਭ ਕੁਛ ਨਹੀਂ ਪਤਾ ਇਸੀ ਗੱਲ ਨੂੰ ਕਹਿੰਦੇ ਹੋਏ ਆਪਾਂ ਵੀ ਥੋੜੀ ਹਨਾ ਸੋਰੀ ਸੂਰੀ ਕਹਿ ਦਿੰਦੇ ਬਈ ਜੇ ਤੁਹਾਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਕਈ ਵਾਰੀ ਆਪਾਂ ਹਾਸੇ ਠੱਟੇ ਚ ਕਈ ਵਾਰੀ
1: ਦੋਵਾਂ ਤੇ ਜੁੜ ਕੇ ਮਾਫੀ ਮੰਗ ਲਓ
0: ਪੁੱਠਾ ਸਿੱਧਾ ਵੀ ਬੋਲ ਦਿੰਦੇ ਹੁੰਦੇ ਹਨਾ ਸੋ ਉਹਦੇ ਲਈ
1: ਮਾਫੀ ਮੰਗਣੀ ਵੀ ਬੜੀ ਜ਼ਰੂਰੀ ਸਰ
0: ਮਾਫੀ ਵੀ ਜ਼ਰੂਰੀ ਹੈ ਦੇਖੋ ਤੁਹਾਨੂੰ ਬੜਾ ਆਪਣਾ ਬੁੱਧਾ ਨੇ ਕਿਹਾ ਸੀਗਾ ਮਾਫ ਕਰ ਦੋ ਤੇ ਮਾਫੀ ਮੰਗਦੇ ਰਹੋ
1: ਕਹਿਣ ਜੋਗੇ ਤੇ ਚਲੋ ਅਸੀਂ ਕੀ ਆ ਲੇਕਿਨ ਪਰ ਇਹ ਗੱਲ ਜ਼ਰੂਰ ਹੈ ਜਿੰਨੀ ਕਿ ਮੈਨੂੰ ਪਤਾ ਕਿ ਜੇ ਆਪਾਂ ਕਿਤੇ ਜਾਣੇ ਆਉਂਦੇ ਹਾਂ ਜਾਂ ਆਪਾਂ ਕਿਤੇ ਆਪਣੀ ਪਰਸਨੈਲਿਟੀ ਦੀ ਜੇ ਛਾਪ ਛੱਡ ਕੇ ਆਉਂਦੇ ਹਾਂ ਤੇ ਸ਼ਕਲ ਹੋ ਸਕਦਾ ਬੰਦਾ ਸਾਡੀ ਭੁੱਲ ਜੇ ਦਸਾਂ ਦਿਨਾਂ ਨੂੰ ਭੁੱਲ ਜੇ ਮਹੀਨੇ ਨੂੰ ਭੁੱਲ ਜੇ ਕਿਉਂਕਿ ਅੱਜ ਕੱਲ੍ਹ ਮੈਮਰੀਜ਼ ਬੜੀਆਂ ਸ਼ੋਰਟ ਹੋ ਗਈਆਂ ਨੇ ਸਾਰਿਆਂ ਦੀਆਂ ਹਨਾ ਪਰ ਜਿਹੜਾ ਕਰੈਕਟਰ ਆ ਜੇ ਤੁਸੀਂ ਕਿਤੇ ਮੰਨ ਲਓ ਕੋਈ ਵਰਤਾਰਾ ਜੇ ਕਿਸੇ ਨਾਲ ਕੋਈ ਕੀਤਾ ਆ ਜਾਂ ਕੋਈ ਮੰਨ ਲਓ ਕਿਸੇ ਦੀ ਕਿਤੇ ਹੈਲਪ ਹੀ ਕੀਤੀ ਆ ਜਾਂ ਕਿਸੇ ਦੀ ਸਪੋਰਟ ਕੀਤੀ ਜਾਂ ਕੁਛ ਵੀ ਤੁਸੀਂ ਜੇ ਕਿਸੇ ਨਾਲ ਕੋਈ ਚੀਜ਼ ਜਿਹੜੀ ਕੀਤੀ ਆ ਉਹ ਚੰਗੀ ਆ ਜਾਂ ਮਾੜੀ ਆ ਉਹ ਚੀਜ਼ ਬੰਦੇ ਨੂੰ ਜ਼ਿਆਦਾ ਦੇਰ ਤੱਕ ਯਾਦ ਰਹਿੰਦੀ ਆ ਤੇ ਇਸ ਕਰਕੇ ਇਹੀ ਆ ਕਿ
0: ਕਿਆ ਬਾਤ
1: ਆਪਣੇ ਆਪ ਨੂੰ ਜਿੱਥੇ ਵੀ ਜਾਓ ਥੋੜਾ ਜਿਹਾ
0: ਬਾਬਾ ਬਣੀ ਕੀ ਜੈ ਹੋ
1: ਮਾੜਾ ਜਿਹਾ ਰੱਖੋ ਕੰਮ ਵੀ ਇਦਾਂ ਦਾ ਕੰਮ ਨਾ ਕਰਾਓਗੇ ਮੁੜ ਕੇ ਉਸੇ ਕੰਮ ਤੋਂ ਤੁਹਾਨੂੰ ਮੁੜ ਕੇ ਜਾਣਿਆ ਜਾਵੇ ਯਾ ਉਹੀ ਵੀਰ ਆ
0: ਉਹੀ ਹੈ ਇਹ ਉਹੀ ਸੀ
1: ਹਾਂ ਤੇ ਕੋਈ ਇਦਾਂ ਦਾ ਕਰੋ ਵੀ ਜੇ ਕਿਤੇ ਕੀਤਾ ਵੀ ਆ ਤੇ ਉਹਨੂੰ ਇਸ ਥੋੜੀ ਸਮਾਰਟਨੈਸ ਨਾ ਕਰੋ ਵੀ ਕਿਸੇ ਨੂੰ ਜ਼ਿਆਦਾ ਪਤਾ ਨਾ ਲੱਗੇ ਸਮਝੇ ਮੇਰੀ ਗੱਲ
0: ਯਾਰ ਮੈਂ ਨੀ ਸਮਝਿਆ ਉਹਨੂੰ ਚੰਗੇ ਤਰੀਕੇ ਸਮਝਾਓ ਯਾਰ
1: ਮੈਂ ਕਿੰਨੀ ਜਿਹੀ ਸਮਝਾਉਂ
0: ਸਹੀ ਹੋ ਗਿਆ
1: ਤੁਹਾਨੂੰ ਇਦਾਂ ਨੀ ਪਤਾ ਲੱਗਣਾ
0: ਫਿਰ ਹੁਣ
1: ਮੇਰੀ ਡਿਮਾਂਡ ਅੱਜ ਕਿਸੇ ਨੇ ਪੁੱਛ ਲਈ ਮੈਂ ਡਿਮਾਂਡ ਕਰਦਾ ਫਿਰ ਤੁਸੀਂ ਗਾਣਾ ਲਾ ਦੋ ਵੀ ਅਰਜਨ ਦਾ ਗਾਣਾ ਲਾਓ ਇੱਕ
0: ਕਿਹੜਾ ਭਲਾ ਦੇ
1: ਅਰਜਨ ਦਾ ਗਾਣਾ ਲਾਓ ਮਾਹੌਲ
0: ਓਏ ਕਸਮ ਮਹਾਦੇਵ ਕਸਮ ਮੈਂ ਮਾਹੌਲ ਟਾਈਪ ਕਰਨਾ ਸ਼ੁਰੂ ਕਰਦਾ ਮਾਈ ਗੋਡ ਕਿਆ ਬਾਤ ਹੈ ਇਹ ਹੈ ਨਾ ਦੇਖੋ ਫਿਰ
1: ਰੂਹ ਤੱਕ
0: ਓਕੇ ਰੂਹਾਂ ਦੂਰ ਨਹੀਂ ਹੁੰਦੀਆਂ
1: ਪਿੰਡੇ ਲੱਕ ਹੋਵਣ ਰੱਬ ਰੇਖੂ ਡਰਨਾ ਆਪਾਂ ਨਹੀਂ ਰੁੜਦੇ

0: ਜੀ ਕਦੇ ਦਿਲਾਂ ਨੂੰ ਰਾਹ ਦਿਲਾਂ ਦੇ ਨਹੀਂ ਭੁੱਲਦੇ ਤੇ ਅਸੀਂ ਤੁਹਾਨੂੰ ਨਹੀਂ ਕਦੀ ਭੁੱਲਦੇ, ਤੁਸੀਂ ਸਾਨੂੰ ਨਾ ਭੁੱਲਿਓ। ਇਹ ਸੀਗਾ ਅੱਜ ਦਾ ਬਹੁਤ ਹੀ ਖੂਬਸੂਰਤ ਬਿਹਤਰੀਨ ਐਪੀਸੋਡ ਬੋਇਜ਼ ਮੀਟਅਪ ਦਾ। ਮੈਂ ਆਰਜੇ ਕ੍ਰਿਸ਼ਨਾ ਵਿਦ ਆਰਜੇ ਬਲਕੀਰਤ ਤੁਹਾਨੂੰ ਕਹਿਣਾ ਚਾਹਾਂ ਕਿ ਸਵਸਥ ਰਹੇ, ਮਸਤ ਰਹੇ ਐਂਡ ਸੁਣਦੇ ਰਹੋ
1: ਰੇਡੀਓ
0: ਹਾਂਜੀ 1674 AM
1: ਟਾਟਾ ਸੀ ਯਾ
0: ਬਾਏ ਬਾਏ।
2: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 0433-280-252 ਤੇ 0433-280-252 ਤੇ। ਰੈਡੀ ਸੈਟ ਗੋ ਚੈਟਸਟਨ ਫੋਰਡ ਡੈਂਡੀਨੋਂਗ ਰੋਡ ਤੇ ਤੁਹਾਨੂੰ ਉਡੀਕ ਰਿਹਾ ਹੈ ਫੋਰਡ ਰੇਂਜਰ, ਰੇਂਜਰ ਸੁਪਰ ਡਿਊਟੀ, ਐਵਰੇਸਟ ਤੇ ਸਦਾਬਹਾਰ ਮਸਟੈਂਗ, ਬ੍ਰਾਂਡ ਨਿਊ ਡੈਮੋ ਤੇ ਕੁਆਲਿਟੀ ਪ੍ਰੀ ਓਨਡ ਵਹੀਕਲਸ, ਟ੍ਰੇਡ ਇਨ ਅਤੇ ਫਾਈਨੈਂਸ ਆਪਸ਼ਨਸ ਵੀ ਅਵੇਲੇਬਲ। ਆਓ ਤੇ ਆਪਣੀ ਨਵੀਂ ਫੋਰਡ ਦਾ ਟੈਸਟ ਡਰਾਈਵ ਕਰੋ, ਬਿਜ਼ਨਸ ਫਲੀਟ ਲਈ ਗੱਲ ਕਰੋ ਵਹੀਕਲ ਐਕਸਪਰਟਸ ਟਿਮ ਫੋਰਬਸ ਜਾਂ ਕੋਰੀ ਨਾਲ। ਰੇਡੀਓ ਹਾਂਜੀ ਦੇ ਹਵਾਲੇ ਨਾਲ ਪਾਓ 3 ਸਾਲ ਦੀ ਫ੍ਰੀ ਸਰਵਿਸ। ਚੈਟਸਟਨ ਫੋਰਡ, ਰੈਡੀ ਸੈਟ ਫੋਰਡ।
3: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
4: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
5: ਟੈਨਸ਼ਨ ਟੈਨਸ਼ਨ ਨਿਰੀ ਟੈਨਸ਼ਨ,
6: ਕੀ ਹੋਇਆ?
5: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
6: ਕਾਕਾ ਜੀ, ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
7: ਜਾਂ 90-77-97-33
6: ਜਾਂ ਈਮੇਲ info@vyimmigration.com.au।
7: ਯਾਦ ਰੱਖੋ 9077-9733
6: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
7: ਹਰ ਕਦਮ ਤੁਹਾਡੇ ਨਾਲ।

0: ਵੱਜਗੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
1: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
2: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
1: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਰੋਜ਼ ਰੋਜ਼ ਸ਼ਾਪਿੰਗਾਂ ਹੁੰਦੀਆਂ ਨੇ ਪਤਾ ਨਹੀਂ ਕਿਹੜਾ ਦੇਵਤਾ ਰਾਜ਼ੀ ਕੀਤਾ ਇਹਨਾਂ ਨੇ
4: ਸੂਰਜ ਦੇਵਤਾ
3: ਕੀ ਮਤਲਬ
4: ਓ ਕਮਲੀਏ ਸਨ ਕਰੰਟ ਵਾਲਿਆਂ ਤੋਂ ਜਦਾਂ ਇਹਨਾਂ ਨੇ ਸੋਲਰ ਪੈਨਲ ਲਗਵਾਇਆ ਤਾਂ ਇਹਨਾਂ ਦੀ ਸੇਵਿੰਗਸ ਵੱਧ ਗਈ
3: ਮੈਨੂੰ ਨਹੀਂ ਪਤਾ ਆਪਾਂ ਵੀ ਸੋਲਰ ਪੈਨਲ ਲਗਵਾਉਣਾ ਹੈ ਹੁਣੇ
4: ਤੁਸੀਂ ਵੀ ਕਰੋ ਬਚਤ ਤੇ ਲਗਵਾਓ ਸੋਲਰ ਪੈਨਲ ਕਾਲ ਸਨ ਕਰੰਟ 0448-046-494 ਤੇ ਸਾਲਾਂ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ
5: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁਨਾ ਜੁਲਰ ਚਲੀਏ
2: ਯਾਰ ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
5: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁਨਾ ਜੁਲਰ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁਨਾ ਜੁਲਰ 99 ਮੇਨ ਰੋਡ ਵੈਸਟ ਸੈਂਟ ਐਲਬਨਸ ਅਤੇ 341 ਲੌਨਸਡੇਲ ਸਟਰੀਟ ਡੈਂਡੀ ਨੋਗ ਫੋਰ ਮੋਰ ਇਨਫੋ ਕਾਲ 0499-2535-45 ਤੇ
6: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿਨਸ ਰੋਡ ਮਿਲਟਨ
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚੱਲੀਏ?
2: ਯਾਰ, ਉਹਨਾਂ ਦਾ ਡੈਂਡੀ ਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
1: ਓ, ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਧੁੰਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਂਗ। ਫੋਰ ਮੋਰ ਇਨਫੋ ਕਾਲ 0499-2535-45 ਤੇ।

0: ਚਾਹੀਦਾ, ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: Experience Cook Studio.

0: ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24 ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802052 ਤੇ
1: 04 43 280 2502 ਤੇ ਸਾਲ ਤੋਂ ਬੈਸਟ ਸਰਵਿਸ ਲਈ ਇੱਕ ਹੀ ਨਾਮ ਸਨ ਕਰੰਟ ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ $200 ਦਾ ਡਿਸਕਾਊਂਟ ਵੀ।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
3: ਮੈਂ ਕਿੱਧਰ ਜਾਵਾਂ ਹੁਣ? ਉਹ ਸਾਂਝਾ ਟਾਂਗਾ ਕੀਤਾ ਮੈਡਮ ਨਾਲ, ਮੈਂ ਫਿਰ ਟਾਂਗੇ ਤੇ ਜਾਣਾ ਭਾਜੀ। ਸਤਿ ਸ੍ਰੀ ਅਕਾਲ।

ਲੋਕਲ ਆਪਣੇ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਗਿੱਦਾ ਇੰਸ਼ੋਰੈਂਸ ਸ਼ਰਤਾਂ ਲਾਗੂ

0: ਬਲਜੀਤ, ਵਿਆਹ ਵਾਸਤੇ ਜੁਲਰੀ ਵੇਖਣ ਤੁਨਾ ਜੁਲਰਸ ਚਲੀਏ
1: ਯਾਰ। ਉਹਨਾਂ ਦਾ ਡੈਂਡੀ ਨੋਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ।
0: ਓ ਹੁਣ ਟੈਨਸ਼ਨ ਨਹੀਂ, ਹੁਣ ਡੈਂਡੀ ਨੋਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਤੁਨਾ ਜੁਲਰ ਸਟੋਰ ਖੁੱਲ ਗਿਆ। ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ। ਰੈਡੀਮੇਡ ਗੋਲਡ, ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ। ਤੁਨਾ ਜੁਲਰਸ, 99 Main Road ਵੈਸਟ, ਸੈਂਟ ਐਲਬਨਸ ਅਤੇ 341 Lonsdale Street, ਡੈਂਡੀ ਨੋਗ। ਫੋਰ ਮੋਰ ਇਨਫੋ ਕਾਲ 0499-2535-45।
2: ਹਾਂਜੀ ਹਾਂਜੀ ਓਏ ਹਾਂ।

ਬੈਂਕਰਸ ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ ਕਾਲ 0491-999-555 ਸ਼ਰਤਾਂ ਲਾਗੂ

ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

0: ऑर्बिट होम्स अपने इरादियां वांग सिर्फ इमारत नहीं बल्कि अपने हर एक ग्राहक ले बनाउंदे ने उना दे सुपनिया दा एक मजबूत कर हाउस एंड लैंड एक्सपर्ट्स ऑर्बिट होम्स अपने 44 वर्षां दे तजुर्बे नाल थानू दिंदे ने 100% फिक्स्ड प्राइस गारंटी विद एन इंडस्ट्री लीडिंग 24 मंथ प्राइस लॉक अज ही पहुंचो ऑर्बिट होम्स डिस्प्ले सेंटर्स या कॉल करो हरपन चौहान नु 0433-280-252 ते 0433-280-252
1: ते। ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋ ਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
1: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ। ਸਿੰਕ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ। ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਅਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7748 ਤੇ। ਸਿੰਕ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।

ਹੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ। ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ। ਸਹਿ ਸਿਆਨ ਪਾਲਾ ਖੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ। ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਮਾਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਤੈਨਾ ਕਥਨ ਨ ਜਾਈ ਗੁਰਾ ਇਕ ਦੇ ਬੁਝਾਈ ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸੁਪਾਵਾ ਵਿਨ ਪਾਣੇ ਕੇ ਨਾਇ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਵਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉਂ ਰਹਾਏ ਕੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰਹਿ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀਰ ਸੁਰਨਾਥ ਸੁਣੈ ਤਰਤਵਲ ਆਕਾਸ ਸੁਣੈ ਦੀਪ ਲੋਪ ਪਾਤਾਲ ਸੁਣੈ ਪੋ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਈਸ਼ਰ ਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੱਠ ਸੱਠ ਕਾ

ਸੁਣੈ ਸਰਾਂ ਗੁਨਾ ਕੇ ਗਾ, ਸੁਣੈ ਸੇਖ ਪੀਰ ਪਾਤਸ਼ਾਹ, ਸੁਣੈ ਅੰਧੇ ਪਾਵੇ ਰਾਹ, ਸੁਣੈ ਹਾਥ ਹੋਵੇ ਅਸਗਾਹ, ਨਾਨਕ ਭਗਤਾਂ ਸਦਾ ਵਿਗਾ, ਸੁਣੈ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਈ ਨਾ ਜਾਏ, ਜੇ ਕੋ

ਸਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉੱਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ ਜੀ ਜਾ।

ਜੋ ਤੁਧ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਕੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹ।

ਜੋ ਤੁਦ ਭਾਵੈ ਸਾਈ ਭਲੀਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਤੋਤੈ ਪੁੱਤਰ ਸਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਾਂ ਕਵਨ, ਜਿਤ ਹੋਆ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਕੁਰਾਨ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾਂ ਨਾ ਕੋਈ, ਜਾਂ ਕਰਤਾ ਸਿਰ ਠੀਕ ਹੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾਂ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ, ਪਾਤਾਲਾਂ ਪਾਤਾਲ ਲੱਖ ਆਕਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ, ਸੈਂਸ ਅਠਾਰਾਂ ਕਹਿਣ ਕਿਤੇਬਾਂ, ਅਸਲੂ ਇੱਕ ਤਾਤ, ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ, ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ, ਸਾਲਾ ਹੀ ਸਾਲਾ, ਏਤੀ ਸੁਰਤ ਨ ਪਾਈਆ, ਨਦੀਆਂ ਅਤੇ ਵਾਹ, ਪਵੇ ਸਮੁੰਦ ਨਾ ਜਾਣਿਆ, ਸਮੁੰਦ ਸਾਹ ਸੁਲਤਾਨ, ਗਿਰਿਆ ਸੇਤੀ ਮਾਲ ਤਨ, ਕੀੜੀ ਤੁਲ ਨ ਹੋਣੀ, ਜੇ ਤਿਸ ਮਨੋ ਨ ਵਿਸਰੈ, ਅੰਤ ਨ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨੈ ਦੇ ਨ ਅੰਤ, ਅੰਤ ਨਾ

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਇਹ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਉ ਕਹੀਐਨ, ਕੇਤੇ ਗਾਵਨ ਹਾਰੇ, ਗਾਵੈ ਤੁਨੂ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾਂ ਨਾਲੇ, ਗਾਵੇ ਮੋਹਿਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸੇਈ ਤੁਨਰੂ, ਗਾਵੇ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਇ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ, ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ, ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ, ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ, ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾਸ।

ਸੇ ਆਸਨ ਲੋਏ ਲੋਏ ਪੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰ ਜਨਹਾਰ ਨਾਨਕ ਸਤੇ ਕੀ ਸਾਚੀ ਕਾਰ ਆਦੇਸ਼ ਤਿਸੈ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਪਉ ਲੱਖ ਹੋਏ ਲੱਖ ਹੋਏ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏ ਤਰਾ ਪਥ ਪਵੜਿਆ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁਪੈ ਨਹੀਂ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਨ ਮਹੇਸ਼ ਕੇਤੇ ਬ੍ਰਹਮੇ ਕਾਰਤ ਕੜੀਐ ਰੂਪ ਰੰਗ ਕੇ ਵੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਈ ਵੇਸ਼ ਕੇਤੇ ਦੇਵ ਦਾਨਵ ਮੁੰਨ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤਨਾਮਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਟ ਆਨੰਦ ਸਰਮਖੰਡ ਕੀ ਬਾਣੀ ਰੂਪ ਤਿੱਥੈ ਕਾਰਤ ਕੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਤਿੱਥੈ ਕੜੀਐ ਸੁਰਤ ਮਤ ਮਨ ਬੁੱਧ ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਰਹਿ ਨਾ ਠਾਗੇ ਜਾਏ। ਜਿਨ ਕੈ ਰਾਮ ਵਸੈ ਮਨ ਮਾਹੇ, ਜਿੱਥੈ ਭਗਤ ਵਸੇ ਕੇ ਲੋਏ, ਕਰੇ ਆਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ

ਕੀਏ। ਸਰਾਵ ਸਤ ਸਮੂਹ ਸਿਧਾਨ ਕੇ ਦੇਖ ਫਿਰਿਓ, ਕਰਜੋਗ ਜਤੀ ਕੇ ਸੂਰ ਸੁਰਾਰ ਦਨ ਸੁਧ ਸੁਧਾਇਕ ਸਨ ਸਮੂਹ ਅਵਨਿਵਤੀ ਕੇ। ਸਾਰੀ ਦੇਸ ਕੋ ਦੇਖ ਰਿਹੋ, ਮਤ ਕੋ ਨ ਦੇਖਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਪਾਏ ਕਿਰਪਾ ਹੂੰ ਤੇ, ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸੁਆਰੇ ਕੋਰ ਤੁਰੰਗ ਕੁਰੰਗ ਸਿ ਕੁਦ ਪਹੁੰਚ ਕੇ ਗੋਨ ਕੁਜਾਤ ਨਿਵਾਰੇ। ਪਾਰੀ ਪਜਾਨ ਕਪੂਰ ਬਲੀ ਬਰਨਿਆਵ ਸੀਤ ਨੰਦ ਜਾਤ ਵਿਚਾਰੇ, ਇਤੇ ਪੈ ਤੋ ਕਾਂਪੇ ਪੁਪ ਅੰਤ ਕੋ ਨਾਂਗੇ ਪਾਏ ਬਿਦਾਰੇ। ਜੀਤ ਬਿਰੇ ਸਭ ਦੇ ਦਿਸਾਨ ਕੋ ਬਾਰ, ਜਿਤ ਟੋਲ ਮਿਦੰਗ ਨਿਗਾਰੇ। ਗੁਜਤ ਗੁਣ ਗਜਾਨ ਕੇ ਸੁੰਦਰ ਹੰਸਤ ਹੈ ਰਾਜ ਹਜ਼ਾਰੇ, ਪੂਤ ਭਵਿਖ ਭਵਾਨ ਕੇ ਪੁਪ ਕੌਣ ਕਨੇ ਨੀ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਤਾਮ ਸਿਧਾਰੇ। ਤੀਰਥ ਨਾਮ ਦਿਆ ਦਮ ਦਾਨ ਸੋ ਸੰਜਮ ਨੇਮ ਅਨੇਕ ਵਸਿਖ ਹੈ, ਵੇਦ ਪੁਰਾਨ ਕਤੇਬ ਕੁਰਾਨ ਜ਼ਮੀਨ ਸਮਾਨ ਸਮਾਨ ਕੋ ਪਿਖ ਹੈ। ਪੌਨ ਹਾਰ ਜਤੀ ਜਦ ਧਾਰ ਸਵੈ ਸੁ ਵਿਚਾਰ ਹਜ਼ਾਰ ਕੋ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨ ਲਿਖੈ। ਸੁਧ ਸੁਭਾ ਦੁਰੰਦੁਭਾ ਸੁਸਾਜ ਸਨਹ ਦੁਰਜਾਨ।

ਸਦਰਦਸਕੰਤਾ ਕਾਲ ਪਾਏ ਬ੍ਰਹਮਾ ਬਪਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤ ਜਚਨ ਉਪਜਾਇਓ ਆਦ ਅੰਤ ਇਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕੋ ਸਿਵਗੁਣ ਸੁਖ ਦੀਓ ਸਤਨ ਕੋ ਪਲਮੋ ਬਦਕੀਓ ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਫੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਮ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਕੱਟ ਕੱਟ ਕੇ ਪਟ ਪਟ ਕੀ ਜਾਣੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਲ ਆਲਮ ਨਿਰੰਕਾਰ ਨਿਰਵਕਾਰ ਨਿਰਲੰਬ ਆਦ ਅਨਿਲ ਅਨਾਦ ਅਸੰਭ ਤਾ ਕਾ ਮੂੜ ਉਚਾਰ।

0: ਪੁੱਟਾ ਤਿਨਕਾ ਸਬਦ ਸਚੈ ਸਵਾਰਿਆ, ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਾਂਦੇ ਜਿਸ ਨੂੰ।

ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਰੋਂ ਵਿਸਾਰਿਆ ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਈ ਫਿਰੇ ਜਿਉਂ ਬੇਤਾਲਿਆ ਕਹਿ ਨਾਨਕ।

0: ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹੋਆ ਸਮਾਓ, ਸਭ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾ, ਕਹਿ ਨਾਨਕ ਸ਼ਬਦ ਰਤਨ।

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ ਸਿਸ਼ਟ ਕਾ

ਤਰ ਸੱਚ ਹੈ ਜਿੱਥੈ ਸਦਾ ਸੱਚ ਤਿਹਾਵੇ। ਸੱਚੋ ਤਿਹਾਵੇ ਜਾਂ ਤੁਧ ਭਾਵੇ, ਗੁਰਮੁਖ ਜਿਨਾ ਬੁਝਾਵੇ। ਇਹ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਨ ਪਾਵੇ। ਕਹਿ ਨਾਨਕ।

ਸਬਦ ਹੀ ਮੁਕਤ ਪਾਈ ਸਬਦ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ

ਦੂਸਰੇ ਗੁਰਸਿੱਖ ਕੌਣ ਸਨ? ਧੰਨ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕੇ ਰਿਸ਼ਤੇ ਵਿੱਚ ਭਤੀਜਾ ਲੱਗਦੇ ਨੇ ਧੰਨ ਭਾਈ ਗੁਰਦਾਸ ਸਾਹਿਬ ਜੀ, ਜਿਨ੍ਹਾਂ ਨੂੰ ਗੁਰੂ ਸਾਹਿਬ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਪ੍ਰਾਪਤ ਹੋਈਆਂ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਲਿਖਾਈ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਗੁਰੂ ਕੀ ਬਾਣੀ ਦੀ ਕੁੰਜੀ ਕਹੀ ਜਾਂਦੀ ਹੈ, ਉਹਨਾਂ ਦੀ ਪਾਵਨ ਰਚਨਾ ਭਾਈ ਗੁਰਦਾਸ ਜੀ ਦੀਆਂ ਸ਼ੁਭ ਵਾਰਾਂ ਉਹਨਾਂ ਦੀ ਚੋਣ ਕੀਤੀ ਹੈ। ਇਤਿਹਾਸ ਦੇ ਬਚਨ ਹਨ, ਕਿਸਹੀ ਰਾਜ ਨਹਿ ਹੱਥ ਲਗਾਇਓ, ਬੁੱਢੇ ਆਓ ਗੁਰਦਾਸ ਬਣਾਇਓ। ਕਿਸੇ ਵੀ ਰਾਜ ਮਿਸਤਰੀ ਨੇ ਨਹੀਂ ਬਣਾਇਆ ਹੈ ਇਸ ਅਕਾਲ ਤਖ਼ਤ ਨੂੰ, ਅਕਾਲ ਬੁੰਗੇ ਨੂੰ। ਬਣਾਉਣ ਵਾਲੇ ਕੌਣ ਨੇ? ਗੁਰੂ ਕੇ ਪਿਆਰੇ, ਗੁਰੂ ਕੀਆਂ ਬਖਸ਼ਿਸ਼ਾਂ ਦੇ ਪਾਤਰ ਧੰਨ ਬਾਬਾ ਬੁੱਢਾ ਸਾਹਿਬ ਜੀ ਔਰ ਧੰਨ ਭਾਈ ਗੁਰਦਾਸ ਸਾਹਿਬ ਜੀ। ਆਗਿਆ ਕਿਸ ਦੀ, ਨਜ਼ਰਸਾਨੀ ਕਿਸ ਦੀ ਹੈ? ਦੀਨ ਦੁਨੀ ਦੇ ਮਾਲਕ ਜਿਨ੍ਹਾਂ ਦੇ ਬਾਬਤ ਭਾਈ ਸਾਹਿਬ ਦੀ ਰਚਨਾ ਦਾ ਇਹ ਬਚਨ ਪੜ੍ਹਦੇ ਹਾਂ, ਤਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਸਤ ਸੰਗਤ ਜੀ, ਸਰੀਰ ਦੀ ਅਵਸਥਾ ਕਿੰਨੀ ਸੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੀ? ਕੇਵਲ 11 ਸਾਲ ਦੀ, 11 ਸਾਲਾਂ ਦੀ ਸਰੀਰ ਦੀ ਅਵਸਥਾ ਹੈ ਸਤਿਗੁਰੂ ਜੀ ਦੀ। ਪਰ ਭਾਈ ਸਾਹਿਬ ਜੀ ਦਾ ਬਚਨ ਚੇਤੇ ਵਿੱਚ ਰੱਖਣਾ, ਰਾਏ ਬਲਵੰਡ ਸੱਤਾ ਡੂਮ ਜੀ ਦਾ ਉਹ ਕਹਿੰਦੇ ਨੇ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ। ਕਾਇਆ ਸਰੀਰ ਦੀ ਗੱਲ ਨਹੀਂ ਹੈ ਇੱਥੇ, ਇੱਥੇ ਜੋਤ ਤੇ ਜੁਗਤੀ ਦੀ ਬਾਤ ਹੈ। ਇਹ ਉਹੋ ਹੀ ਚੱਲ ਰਹੀ ਹੈ ਜਿਹੜੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਆਰੰਭ ਹੋਈ, ਤੇ ਸਤਿਗੁਰੂ ਮਹਾਰਾਜ ਜੀ ਨੇ ਆਪ ਕਿਰਪਾ ਕਰਕੇ ਫਿਰ ਉਸ ਪਾਵਨ ਅਸਥਾਨ ਦੀ ਸਾਧ ਸੰਗਤ ਜੀ ਉਹ ਸਾਰੀ ਕਰਵਾਈ। ਦੁਨੀਆਂ ਦੇ ਉੱਤੇ ਜਿੰਨੇ ਅੱਜ ਤੱਕ ਰਾਜੇ ਹੋਏ ਨੇ, ਉਹਨਾਂ ਨੇ ਸਦਾ ਇਹ ਚਾਹਿਆ ਹੈ ਕਿ ਸਾਡੇ ਸਾਹਮਣੇ ਹੋਰ ਕੋਈ ਵੀ ਆਪਣਾ ਰਾਜ ਸਥਾਪਿਤ ਨਾ ਕਰੇ। ਸਮੇਂ ਦੇ ਬਾਦਸ਼ਾਹ ਨੇ ਸਤਿਗੁਰੂ ਮਹਾਰਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਇਹ ਬੋਲ ਕਹੇ ਸਨ ਕਿ ਤੁਸੀਂ ਇਸ ਤਖ਼ਤ ਦੀ ਇਵੇਂ ਸਥਾਪਨਾ ਨਾ ਕਰੋ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ ਰਚ ਕੇ ਸਿੱਖਾਂ ਨੂੰ ਇਹ ਆਗਿਆ ਕੀਤੀ ਸੀ ਕਿ ਜਦੋਂ ਸਾਡੇ ਦਰਸ਼ਨਾਂ ਲਈ ਆਉਣਾ ਹੈ, ਸਾਡੇ ਮਿਲਣ ਵਾਸਤੇ ਆਉਣਾ ਹੈ, ਆਪਣੇ ਤਨ ਦੇ ਉੱਤੇ ਸੋਹਣੇ ਸ਼ਸਤਰ ਸਜਾ ਕੇ, ਘੋੜਿਆਂ ਦੀ ਸਵਾਰੀ ਔਰ ਇਹ ਭੇਟਾਵਾਂ ਲੈ ਕੇ ਸਾਡੇ ਪਾਸ ਆਉਣਾ ਹੈ। ਸਾਨੂੰ ਹੋਰ ਕੋਈ ਭੇਟਾ ਨਹੀਂ ਚਾਹੀਦੀ ਹੈ, ਇਹ ਭੇਟਾਵਾਂ ਮਹਾਰਾਜ ਜੀ ਨੇ ਲੈਣ ਵਾਸਤੇ ਆਗਿਆ ਕੀਤੀ ਸੀ। ਸਿੱਖਾਂ ਦੇ ਉੱਤੇ ਖੁਸ਼ੀ ਦਾ ਬਚਨ ਮਹਾਰਾਜ ਜੀ ਨੇ ਕਿਹਾ ਸੀ। ਤੇ ਸਤ ਸੰਗਤ ਜੀ, ਸਮੇਂ ਦੇ ਬਾਦਸ਼ਾਹ ਨੇ ਇਸ ਗੱਲ ਨੂੰ ਜਾਣ ਕੇ ਸਤਿਗੁਰੂ ਜੀ ਨੂੰ ਕੁਝ ਨਜ਼ਰਾਨੇ ਭੇਟ ਕਰਨ ਦੀ ਬਾਤ ਵੀ ਕਹੀ ਸੀ ਕਿ ਜੇ ਤੁਸੀਂ ਆਪਣੇ ਇਸ ਤਖ਼ਤ ਨੂੰ ਰਚਨਾ ਹੈ ਤੇ ਸਾਡੇ ਵੱਲੋਂ ਕੁਝ ਭੇਟਾਵਾਂ ਪਦਾਰਥ ਮਾਇਆ ਲਓ ਤੇ ਇਹਦੀ ਉਸਾਰੀ ਕਰੋ। ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਕੀਤਾ ਸੀ ਕਿ ਇਹ ਤਖ਼ਤ ਕਿਸੇ ਰਾਜਨੀਤਿਕ ਪੁਰਖ ਦਾ ਤਖ਼ਤ ਨਹੀਂ ਹੈ, ਰਾਜਸੀ ਸ਼ਕਤੀ ਦੇ ਮਾਲਕ ਦਾ ਤਖ਼ਤ ਨਹੀਂ ਹੈ, ਇਹ ਅਕਾਲ ਦਾ ਤਖ਼ਤ ਹੈ। ਗੁਰੂ ਦੀਆਂ ਸੰਗਤਾਂ ਸਿੱਖਾਂ ਦੀ ਕਾਰ ਭੇਟ ਦਸਵੰਧ ਦੀ ਮਾਇਆ ਦੇ ਨਾਲ ਇਸ ਦੀ ਉਸਾਰੀ ਹੋਵੇਗੀ। ਮਹਾਰਾਜ ਜੀ ਨੇ ਫਿਰ ਸਤ ਸੰਗਤ ਦੀ, ਸੰਗਤਾਂ ਦੀ ਦਸਵੰਧ ਦੀ ਮਾਇਆ ਦੇ ਨਾਲ ਇਹਦੀ ਉਸਾਰੀ ਕਰਵਾਈ। ਇਸੇ ਤਰ੍ਹਾਂ ਫਿਰ ਸਤ ਸੰਗਤ ਦੀ ਸਮਾਂ ਬਣਦਾ ਮਹਾਰਾਜਾ ਰਣਜੀਤ ਸਿੰਘ ਨੇ ਇਸ ਦੀ ਉਸਾਰੀ ਵੱਡੀ ਕੀਤੀ, ਕੋਠਾ ਸਾਹਿਬ ਦਾ ਸਥਾਨ ਵੀ ਵਿੱਚੇ ਵਲਿਆ। ਤੇ ਇਸੇ ਤਰ੍ਹਾਂ ਫਿਰ ਨਵਾਬ ਸਾਹਿਬ ਜੀ ਨੇ ਬਾਅਦ ਵਿੱਚ ਇਸ ਦੀਆਂ ਉੱਪਰਲੀਆਂ ਮੰਜ਼ਲਾਂ ਦੀ ਉਸਾਰੀ ਕਰਵਾਈ ਸੀ। ਸਮੇਂ ਸਮੇਂ ਦੇ ਰਾਜਨੀਤਿਕ ਲੋਕਾਂ ਨੇ ਆਪਣੇ ਬਲ ਤਾਕਤ ਦੇ ਨਾਲ ਇਸ ਨੂੰ ਢਾਉਣ ਦੇ ਯਤਨ ਕੀਤੇ, ਚਾਹੇ ਉਹ ਸਤ ਸੰਗਤ ਜੀ ਜ਼ਕਰੀਆ ਸੀ, ਮੀਰ ਮੰਨੂ ਸੀ, ਜਾਂ ਫਿਰ ਉਹ ਅਬਦਾਲੀ ਦੁਰਾਨੀ ਸੀ, ਤੇ ਜਾਂ ਫਿਰ ਮੌਕੇ ਦੀਆਂ ਸਰਕਾਰਾਂ 84 ਦੇ ਵੇਲੇ ਤੱਕ, ਇਹਨਾਂ ਨੇ ਬਾਹਰੀ ਤੌਰ ਤੇ ਇਸ ਨੂੰ ਢਾਉਣ ਦੇ ਯਤਨ ਕੀਤੇ। ਪਰ ਜਦੋਂ ਇਸ ਗੱਲ ਨੂੰ ਜਾਣ ਲਿਆ ਵੀ ਇਸ ਨੂੰ ਬਾਹਰੋਂ ਢਾਇਆ ਸਿੱਖਾਂ ਦੇ ਹੌਸਲੇ, ਖਾਲਸਾ ਪੰਥ ਦੇ ਮਨੋਬਲ ਨੂੰ ਡੇਗ ਨਹੀਂ ਸਕਦੇ, ਢਾਲ ਨਹੀਂ ਸਕਦੇ, ਫਿਰ ਉਹਨਾਂ ਨੇ ਸਿਧਾਂਤਕ ਹਮਲੇ ਕਰਨੇ ਸ਼ੁਰੂ ਕੀਤੇ। ਤੇ ਅੱਜ ਸਤ ਸੰਗਤ ਜੀ ਉਹ ਆਪਣੇ ਮਨਸੂਬੇ ਵਿੱਚ ਕਿਤੇ ਨਾ ਕਿਤੇ ਕਾਮਯਾਬ ਹੁੰਦੇ ਦਿਸ ਰਹੇ ਨੇ। ਉਸ ਦਾ ਕਾਰਨ ਹੈ ਸਾਡੀ ਢਲਿਆਈ, ਸਾਡੀ ਢਿੱਲ, ਕਿਉਂਕਿ ਘਰਾਂ ਵਿੱਚ ਚੋਰੀ ਉਦੋਂ ਹੁੰਦੀ ਹੈ ਜਦੋਂ ਸਤ ਸੰਗਤ ਜੀ ਮਾਲਕ ਅਚੇਤ ਹੋ ਜਾਵੇ, ਸਾਵਧਾਨਤਾ ਤੋਂ ਰਹਿਤ ਹੋ ਜਾਵੇ, ਚੇਤਨਾ ਨਾ ਰੱਖੇ। ਸਾਵਧਾਨ ਹੋਈਏ ਸਾਡੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ, ਕਿਉਂਕਿ ਅਕਾਲ ਤਖ਼ਤ ਸਾਹਿਬ ਦੀ ਰਚਨਾ ਸਾਧ ਸੰਗਤ ਦੀ ਸੱਚੇ ਪਾਤਸ਼ਾਹ

ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੂੰ ਆਪਾਂ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਸੱਚ ਦੇ ਸੂਰਜ ਕਹਿੰਦੇ ਹਾਂ, ਤਿੰਨਾਂ ਸਤਿਗੁਰਾਂ ਜੀ ਦੀ ਪਾਵਨ ਸ਼ਹਾਦਤ ਦੇ ਵਿੱਚੋਂ, ਸਤਿਗੁਰੂ ਜੀ ਕੇ ਡੁੱਲੇ ਹੋਏ ਲਹੂ ਦੇ ਵਿੱਚੋਂ ਸਤ ਸੰਗਤ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਹੋਈ। ਫਿਰ ਇਹ ਕੱਲੀ ਕੋਈ ਇਮਾਰਤ ਨਹੀਂ ਹੈ, ਸਿੱਖ ਦਾ ਇੱਕ ਸਿਧਾਂਤਕ ਸਰੂਪ ਹੈ ਸਾਧ ਸੰਗਤ ਦੀ, ਜਿੱਥੋਂ ਸਿੱਖ ਨੂੰ ਸਭ ਤਰ੍ਹਾਂ ਦੀ ਤਾਕਤ ਸ਼ਕਤੀ ਬਖਸ਼ਿਸ਼ ਦੀ ਪ੍ਰਾਪਤੀ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਮਿਹਰਾਮਤ ਕਰਨ, ਬਖਸ਼ਿਸ਼ ਕਰਨ। ਇਹ ਬੇਨਤੀ ਇਸ ਵਾਸਤੇ ਕੀਤੀ ਕਿ ਪਰਸੋਂ ਨੂੰ ਸਾਧ ਸੰਗਤ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਦਾ ਦਿਵਸ ਆ ਰਿਹਾ ਹੈ। ਆਪਣੇ ਮਨਾਂ ਦੇ ਵਿੱਚ ਇਸ ਭਾਵ ਨੂੰ ਲਿਆਈਏ, ਖਿਆਲ ਧਾਰਨ ਕਰੀਏ ਕਿ ਇਹ ਉਹ ਦਿਨ ਸਨ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸੇ ਧਰਤੀ ਦੇ ਉੱਤੇ ਬੈਠ ਕਰਕੇ ਆਪਣੇ ਮਨ ਦੇ ਵਿੱਚ ਇਹ ਖਿਆਲ ਧਾਰਨ ਕਰ ਰਹੇ ਹੋਣਗੇ, ਵਿਚਾਰ ਲਿਆ ਰਹੇ ਹੋਣਗੇ ਕਿ ਅਸੀਂ ਇੱਕ ਅਕਾਲ ਦਾ ਤਖ਼ਤ ਬੁੰਗਾ ਰਚਨਾ ਹੈ, ਜਿਸ ਦੇ ਅਧੀਨ ਸਾਰੇ ਸਿੱਖ ਆਪ ਆਣ ਕਰਕੇ ਸਦਾ ਆਪਣਾ ਸੀਸ ਝੁਕਾਇਆ ਕਰਨਗੇ। ਇਥੋਂ ਆਪਣੀ ਅਗਵਾਈ ਲੈ ਕਰਕੇ, ਸਿੱਖਿਆ ਲੈ ਕਰਕੇ ਆਪਣੇ ਜੀਵਨ ਦੀ ਸਫਲਤਾ ਪ੍ਰਾਪਤ ਕਰਨਗੇ। ਇਥੋਂ ਆਪਣੇ ਰਾਜਸੀ, ਵਿਵਹਾਰਕ, ਸੰਸਾਰੀ ਤੇ ਪਰਮਾਰਥ ਦੇ ਸਭ ਕਾਰਜਾਂ ਨੂੰ ਸੰਪੂਰਨ ਕਰਿਆ ਕਰਨਗੇ। ਇਹ ਉਹ ਦਿਨ ਸੀ ਨਾ, ਮਹਾਰਾਜ ਜੀ ਵਿਚਾਰ ਰਹੇ ਹੋਣਗੇ ਕਿ ਬਾਬਾ ਬੁੱਢਾ ਸਾਹਿਬ ਨੂੰ ਲਾਈਏ, ਭਾਈ ਗੁਰਦਾਸ ਜੀ ਨੂੰ ਲਾਈਏ, ਜਾਂ ਫਿਰ ਕੋਈ ਸਿਆਣਾ ਮਿਸਤਰੀ ਲੱਭ ਕੇ ਲਿਆਈਏ। ਅਸੀਂ ਇੱਕ ਤਖ਼ਤ ਰਚਨਾ ਹੈ, ਘਰ ਬਣਾਉਣਾ ਹੋਵੇ ਤੇ ਆਪਾਂ ਮਿਸਤਰੀ ਲੱਭਦੇ ਹਾਂ ਨਾ, ਚੰਗਾ ਕਿ ਬਹੁਤ ਸਿਆਣਾ ਕੋਈ ਮਿਸਤਰੀ ਲੈ ਆਈਏ। ਤੇ ਮਹਾਰਾਜ ਜੀ ਸਾਧ ਸੰਗਤ ਜੀ ਇਹ ਕੋਈ ਕੁਝ ਸਮੇਂ ਲਈ ਰਹਿਣ ਵਾਲਾ ਘਰ ਥਾਂ ਨਹੀਂ ਸਨ ਬਣਾਉਣ ਲੱਗੇ, ਮਹਾਰਾਜ ਜੀ ਉਹ ਸਥਾਨ ਬਣਾਉਣ ਲੱਗੇ ਸੀ, ਦੁਨੀਆਂ ਦੇ ਤਖ਼ਤ ਖਤਮ ਹੋ ਜਾਣੇ ਪਰ ਇਹ ਤਖ਼ਤ ਸ੍ਰੀ ਅਕਾਲ ਤਖ਼ਤ ਕਦੇ ਖਤਮ ਨਹੀਂ ਹੋਣਾ, ਇਸ ਦੀ ਹਸਤੀ ਕਦੇ ਨਾਸ਼ ਨਹੀਂ ਹੋਣੀ। ਮਹਾਰਾਜ ਜੀ ਨੇ ਇਸ ਤਖ਼ਤ ਦੀ ਰਚਨਾ ਕਰਨੀ ਸੀ। ਇਹ ਉਹ ਦਿਨ ਸਨ, ਮਹਾਰਾਜ ਜੀ ਜਾਣ ਰਹੇ ਵਿਚਾਰ ਰਹੇ ਹੋਣਗੇ। ਅਸੀਂ ਵੀ ਆਪਣੇ ਮਨਾਂ ਵਿੱਚ ਖਿਆਲ ਲਿਆਈਏ, ਸਤਿਗੁਰੂ ਕਿਰਪਾ ਕਰਨ, ਆਓ ਸਾਰੇ ਮਨੋ ਬਿਰਤੀਆਂ ਇਕਾਗਰ ਕਰੀਏ। ਜੋ ਪਾਵਨ ਬਚਨ ਸ੍ਰੀ ਮੁਖ ਵਾਕ ਔਰ ਲੜੀਵਾਰ ਗੁਰਬਾਣੀ ਦੇ ਵਿੱਚ ਸਾਨੂੰ ਸਾਡੀ ਕਲਿਆਣ ਭਲੇ ਵਾਸਤੇ ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਤਿੰਨਾਂ ਬਚਨਾਂ ਦੀ ਵਿਚਾਰ ਵਿੱਚ ਜੁੜੀਏ। ਸਾਰੀਆਂ ਸੰਗਤਾਂ ਮਿਲ ਕਰਕੇ ਮਨੋ ਬਿਰਤੀਆਂ ਇਕਾਗਰ ਕਰਦੇ ਹੋਏ ਸਤਿਗੁਰੂ ਜੀ ਕੇ ਚਰਨਾਂ ਦਾ ਧਿਆਨ ਕਰੀਏ, ਮਿਲ ਸਿਮਰੀਏ ਜੀ ਸਤਨਾਮ ਸ੍ਰੀ।

0: तीसरे पातशाह महाराज सेवा और निम्रता दे स्वरूप जिन्हां दे बाबत पावन गुरबाणी जी के पाठ साहिबान जी दे वचन हन गुर अमरदास की अकथ कथा है एक जीह कछ कही ना जाई। ऐसे धन गुरु अमरदास साहिब जी महाराज जिन्हां दे बाबत वचन पढ़दे हां भले अमरदास गुण तेरे तेरी उपमा तोहे बन आवै। हे सतगुरु महाराज आप जी की बेअंत वड्याई एक जीव नाल कथन नहीं कीती जा सकती। आप जी दी वड्याई शोभा आप जी नूं ही बनाउंदी है की कथन करिए। ऐसे धन श्री गुरु अमरदास साहिब जी महाराज जिन्हां ने बुजुर्ग अवस्था दे विच सत संगत जी गुरु घर की सेवा आरंभ कीती और सेवा भी ऐसी रिश्ते विच कुड़माचारी दा संबंध भी नहीं विचारिया। ऐसे निम्र सुभाव नूं धारण करदिआं 12 सालां तक महाराज जी दे चरणां दी सेवा निभाई। दीन दयाल धन श्री गुरु अमरदास साहिब सोरठ रागणी दे अंदर पावन बचन वाहिगुरु परमेश्वर दे प्रेम दा समझा रहे जना रहे हन।
1: हर जीओ तुदनो सदा सालाही प्यारे।
0: ये प्यारे परमेश्वर अकाल पुरख वाहिगुरु जीओ तुदनो सदा सालाही साडे पर ऐसी कृपा मेहरबानगी करो कि असी आप जी नूं सदा ही सलाउंदे रहिए। सलाउण दा भाव हुंदा साध संगत दी एक सिफत हुंदी है एक सलाह करनी सिफत सलाह सिफत हुंदी है साध संगत दी जिहड़ी आप मुखों करनी होवे। किसी नूं वड्या देना इहनूं सिफत कहिंदे ने ते सलाउणा हुंदा जदों मिल करके सलाहीए वड्याईए। जदों किसी दी जस नूं उस्तत नूं करना होवे मिलके बहुते करन जिवें आपां सारे गुरु की हजूरी विच सदे हां गुरु साहब जी का जस कर रहे हां सारयां दे मनां विच गुरु साहब जी दा प्रेम और जस है ये है सिफत ते जिहड़ा आपां सारे मिलके कर रहे हां ये है सलाह। कहिंदे हन सतगुरु जी की सिफतों सलाह विच जुड़ना जिथे मन करके जुड़ना उथे तन करके भी। अरे बेनती दा भाव साहिब वचन करदे हर जीओ हे हरि वाहिगुरु परमेश्वर जीओ कृपा करो तुदनो सदा सलाही प्यारे। हे प्यारे परमेश्वर जी असी आप जी नूं सदा ही सलाउंदे रहिए।
1: विचर घट अंतर है सासा
0: किन्ने क समय लई अराधिए। महाराज कहिंदे बेनती करिए महाराज जिचर जिन्ना चिर घट शरीर रूपी इस घड़े दे अंतर अंदर है सासा जिन्ना चिर अंदर श्वास चलदे हन जिन्ना चिर अंदर साह चलदे हन महाराज असी ओना समा आप जी नूं आराधदे रहिए। ये नहीं कि जदों लोड़ पई ते उस वेले आराध लिया। साध संगत जी भगत कबीर साहिब जी ने की निर्णय करवाया पावन गुरबाणी विच कहिंदे कबीर काम परे हर सिमरिया ऐसा सिमरहो नित अमरापुर वासा करहो हर गया बहोरै चित। जिस नूं काम पैण ते सिमरदे हो जे साध संगत जी निष्काम होके कामना तो रहत होके सिमरोंगे ते फिर महाराज कहिंदे उह ते सिद्धा तुहानूं प्राप्त ही हो जाएगा। काम पैण ते सिमरदिआं भी साडा कार्ज सफला हो जे। तुसीं रोज वचन पढ़दे हो सुखमणी साहिब दी बाणी महाराज कहिंदे सेवा करत होए निह कामी तिस कौ होत प्राप्त स्वामी। जे इवें आराधांगे ते परमेश्वर ही मिल जावेगा। इस वास्ते जिन्ना चिर श्वास ने साहां दे चलन तक वाहिगुरु परमेश्वर नूं आराधिए।
1: एक पल खन विसरे है तू स्वामी।
0: ए स्वामी मालक परमेश्वर जे तू सानू एक पल खिन मात्र समय ले वी विसर जावे। पल की हुंदा है साध संगत दी 15 बार वाहिगुरु एक बार साध संगत दी पलक चपकीए ते उनू निमख कहा जांदा है। 15 निमखां दा एक विसवा बनदा है ते 15 विसव्यां दा साध संगत जी एक चसा ते 30 चसयां दा एक पल बनदा है। सौखे शब्दां विच समझना होवे ते पल उस नूं कहिंदे ने 24 मिंटां दा जिहड़ा 60वां हिस्सा है। मैंने एक घड़ी दा 60वां हिस्सा 24 ਸਾਢੇ 24 ਮਿੰਟ ਦੀ ਇੱਕ ਘੜੀ ਮੰਨੀ ਜਾਂਦੀ ਹੈ ਤੇ ਉਹਦੇ ਵਿੱਚੋਂ 60ਵਾਂ ਹਿੱਸਾ ਗਿਣ ਲਈਏ ਉਸ ਨੂੰ ਪਲ ਕਹਿੰਦੇ ਹਨ। ਹੁਣ ਤੁਸੀਂ ਵਿਚਾਰ ਕਰੋ ਵੀ ਉਹ ਪਲ ਕਿੰਨਾ ਥੋੜਾ ਸਮਾਂ ਹੈ ਤੇ ਖਿਨ ਨਾਮ ਸਾਧ ਸੰਗਤ ਜੀ ਗ੍ਰੰਥਾਂ ਵਿੱਚ ਵਜਨ ਲਿਖਿਆ ਖਿਨ ਨਾਮ ਹੁੰਦਾ ਘੱਗਾ ਤੇ ਟਹਿਕਾ ਘੱਟ ਸ਼ਬਦ ਕਹਿਣ ਦੇ ਵਿੱਚ ਜਿੰਨਾ ਸਮਾਂ ਲੱਗ ਜਾਏ ਉਸ ਨੂੰ ਖਿਨ ਕਿਹਾ ਜਾਂਦਾ ਹੈ ਤੇ ਦੂਸਰੇ ਰੂਪ ਦੇ ਵਿੱਚ ਸੂਈ ਨੂੰ ਪਿੱਪਲ ਦੇ ਪੱਤੇ ਦੇ ਵਿੱਚੋਂ ਲੰਘਾਉਣ ਵਿੱਚ ਜਿੰਨਾ ਸਮਾਂ ਲੱਗੇ ਕਹਿੰਦੇ ਉਹਨੂੰ ਵੀ ਖਿਨ ਦਾ ਅਗਲਾ ਪਲ ਕਿਹਾ ਜਾਂਦਾ ਸਮਾਂ ਕਿਹਾ ਜਾਂਦਾ। ਕਿੰਨਾ ਕੁ ਸਮਾਂ ਲੱਗਦਾ ਹੈ ਜੀ ਪਿੱਪਲ ਦੇ ਪੱਤੇ ਦੇ ਵਿੱਚੋਂ ਸੂਈ ਲੰਘਾਉਣ ਦੇ ਲਈ ਜਾਂ ਘੱਟ ਸ਼ਬਦ ਕਹਿਣ ਦੇ ਲਈ? ਧੰਨ ਗੁਰੂ ਅਮਰਦਾਸ ਸਾਹਿਬ ਜੀ ਵਚਨ ਕਰਦੇ ਕਹਿੰਦੇ ਇੱਕ ਖਿਨ ਇੱਕ ਪਲ ਖਿਨ ਵਿਸਰਹਿ ਤੂੰ ਸੁਆਮੀ। ਹੇ ਸੁਆਮੀ ਮਾਲਕ ਪਰਮੇਸ਼ਰ, ਜੇ ਤੂੰ ਸਾਨੂੰ ਇੱਕ ਪਲ ਇੱਕ ਘੜੀ ਦੇ 60ਵੇਂ ਹਿੱਸੇ ਜਿੰਨੇ ਸਮੇਂ ਲਈ ਵਿਸਰ ਜਾਵੇ, ਇੱਕ ਛਿਨ ਮਾਤਰ ਲਈ ਵਿਸਰ ਜਾਵੇ ਤੇ
1: ਜਾਣੋ ਬਰਸ ਪਚਾਸਾ,
0: ਅਸੀਂ ਉਹਨੂੰ ਖਿਨ ਤੇ ਪਲ ਨਹੀਂ ਜਾਣਾਂਗੇ, ਅਸੀਂ ਉਹਨੂੰ ਇਵੇਂ ਜਾਣਾਂਗੇ ਕਿ ਸਾਡੀ ਜ਼ਿੰਦਗੀ ਦਾ ਅੱਧਾ ਸਮਾਂ 100 ਵਰੇ ਦੀ ਉਮਰ ਮਹਾਰਾਜ ਜੀ ਨੇ ਗੁਰਬਾਣੀ ਚ ਦਰਸਾਈ, ਕਹਿੰਦੇ ਸਾਡੀ ਜ਼ਿੰਦਗੀ ਅੱਧੀ ਬੀਤ ਗਈ, 50 ਸਾਲ ਸਾਡੇ ਲੰਘ ਗਏ। ਇਹ ਸਾਧ ਸੰਗਤ ਦੇ ਅਸੀਂ ਤਾਂ ਹਰ ਰੋਜ਼ ਹੀ ਪਰਮੇਸ਼ਰ ਨੂੰ ਯਾਦ ਨਹੀਂ ਕਰਦੇ, ਫਿਰ ਸਿਮਰਦੇ ਨਹੀਂ। ਜੇ ਸਿਮਰਦੇ ਹਾਂ, ਹੁਣ ਆਪਾਂ ਕਵਾਂਗੇ ਜੀ ਅਸੀਂ ਤੇ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ ਕੇਵਲ ਸਾਧ ਸੰਗਤ ਜੀ ਸਵਾਰਥ ਦੇ ਲਈ, ਕਾਰਜ ਦੀ ਪੂਰਤੀ ਲਈ। ਪਰਮੇਸ਼ਰ ਦਾ ਅਰਾਧਨ ਕੀ ਹੁੰਦਾ ਅਗਲੇ ਬਚਨਾਂ ਵਿੱਚ ਮਹਾਰਾਜ ਸਮਝਾਉਣਗੇ। ਤੇ ਸਾਹਿਬ ਬਚਨ ਕਰਦੇ ਜਾਣੋ ਬਰਸ ਪਚਾਸਾ, ਜਿਵੇਂ ਕਿਸੇ ਤਰ੍ਹਾਂ 50 ਸਾਲ ਬੀਤ ਗਏ, ਮਹਾਰਾਜ ਜੇ ਸਾਨੂੰ ਤੂੰ ਇੱਕ ਪਲ ਇੱਕ ਛਿਨ ਲਈ ਵਿਸਰ ਜਾਵੇਂ ਤੇ ਅਸੀਂ ਆਪਣੀ ਜ਼ਿੰਦਗੀ ਦੇ 50 ਸਾਲ ਬੀਤੇ ਜਾਣਾਂਗੇ।
1: ਹਮ ਮੂੜ ਮੁਗਦ ਸਦਾ ਸੇ ਭਾਈ,
0: ਅਸੀਂ ਮੂੜ ਮੁਗਦ, ਮੂੜ ਨਾਮ ਹੁੰਦਾ ਮੂਰਖ ਦਾ, ਜਿਹੜਾ ਸਾਧ ਸੰਗਤ ਜੀ ਜਿਹਨੂੰ ਸੰਸਾਰ ਦੇ ਵਿਵਹਾਰਕ ਕਾਰਜ ਕਰਨ ਦੀ ਕੋਈ ਸਮਝ ਗਿਆਤ ਨਾ ਹੋਵੇ, ਤੇ ਮੁਗਦ ਨਾਮ ਉਹਨੂੰ ਕਿਹਾ ਉਹਦਾ ਕਿਹਾ ਜਾਂਦਾ ਜਿਸ ਨੂੰ ਪਰਮੇਸ਼ਰ ਦੀ ਪ੍ਰਾਪਤੀ ਦੇ ਪਰਮਾਰਥ ਦੇ ਕਾਰਜਾਂ ਦੀ ਕੋਈ ਗਿਆਨ ਨਾ ਗਿਆਤ ਨਾ ਹੋਵੇ। ਇਸ ਲਈ ਮਹਾਰਾਜ ਅਸੀਂ ਮੂੜ ਹਾਂ, ਨਾ ਸਾਨੂੰ ਸੰਸਾਰ ਦੇ ਵਿਵਹਾਰ ਕਾਰਜ ਕਰਨ ਦੀ ਕੋਈ ਸੋਝ ਸਮਝ ਹੈ ਤੇ ਨਾ ਸਾਨੂੰ ਪਰਮਾਰਥ ਪਰਮੇਸ਼ਰ ਦੀ ਪ੍ਰਾਪਤੀ ਕਰਨ ਦੀ ਕੋਈ ਸੋਝ ਸਮਝ ਗਿਆਤ ਹੈ। ਇਸ ਪ੍ਰਕਾਰ ਹਮ ਮੂੜ ਮੁਗਧ ਸਦਾ ਸੇ ਭਾਈ, ਭਾਈ ਨਾਮ ਭਰਾਵਾਂ ਦਾ ਕਹੀਏ, ਕਿਉਂ? ਕਿਉਂਕਿ ਸਾਰਿਆਂ ਦੇ ਵਿੱਚ ਸਾਧ ਸੰਗਤ ਜੀ ਉਹ ਪਰਮੇਸ਼ਰ ਦੀ ਜੋਤ ਹੈ। ਇਹ ਸਾਰਿਆਂ ਵਿੱਚ ਇੱਕ ਪਰਮੇਸ਼ਰ ਦੀ ਜੋਤ ਹੋਣ ਕਰਕੇ, ਸਾਰੇ ਪਰਮੇਸ਼ਰ ਦੀ ਅੰਸ਼ ਹੋਣ ਕਰਕੇ ਭਾਈ ਭਰਾ ਹੋਏ। ਤੋ ਭਾਈ ਹਮ ਅਸੀਂ ਤਾਂ ਮੂੜ, ਭਾਈ ਪਰਮੇਸ਼ਰ ਪਾਉਣ ਵਾਲੇ ਵਾਹਿਗੁਰੂ।
1: ਗੁਰੂ ਕੈ ਸ਼ਬਦ ਪ੍ਰਗਾਸਾ,
0: ਗੁਰੂ ਸਾਹਿਬ ਜੀ ਕੇ ਪਾਵਨ ਸ਼ਬਦ ਦੇ ਦੁਆਰਾ ਹੀ ਪ੍ਰਗਾਸਾ ਗਿਆਨ ਚਾਨਣ ਨੂੰ ਪ੍ਰਾਪਤ ਹੋ ਸਕਦੇ ਹਾਂ। ਗੁਰੂ ਕਾ ਸ਼ਬਦ, ਸ਼ਬਦ ਨਾਮ ਹੁੰਦਾ ਗੁਰੂ ਸਾਹਿਬ ਜੀ ਕਾ ਉਪਦੇਸ਼, ਗੁਰੂ ਕੀ ਸਿੱਖਿਆ, ਗੁਰੂ ਕਾ ਬਚਨ, ਉਹ ਗੁਰੂ ਕੇ ਬਚਨ ਦੁਆਰਾ ਹੀ ਹਿਰਦੇ ਨੂੰ ਗਿਆਤ ਹੁੰਦੀ।
1: ਹਰ ਜੀਉ ਤੁਮ ਆਪੇ ਦੇਹ ਬੁਝਾਈ,
0: ਹਰੀ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਕਿਰਪਾ ਕਰਕੇ ਆਪ ਹੀ ਆਪਣੇ ਸਰੂਪ ਨੂੰ ਬੁਝਾ ਦੇਵੋ, ਜੁਣਾ ਦੇਵੋ ਸਾਨੂੰ। ਮਹਾਰਾਜ ਜਿਹੜੀ ਗੱਲ ਸਾਡੇ ਹਿਰਦੇ ਦੇ ਵਿੱਚ ਗਿਆਤ ਨਹੀਂ ਹੈ ਨਾ, ਉਹ ਆਪ ਹੀ ਕਿਰਪਾ ਕਰਕੇ ਸਾਨੂੰ ਬੁਝਾ ਦੇਵੋ, ਜੁਣਾ ਦੇਵੋ, ਕਿਉਂਕਿ ਇਹ ਮੁੰਦਾਵਣੀ ਹੈ ਇੱਕ ਸਤਿਗੁਰੂ ਜੀ ਨੇ ਪਾਈ ਹੋਈ, ਬੁਝਾਰਤ ਹੈ ਸਾਧ ਸੰਗਤ ਜੀ, ਇਸ ਨੂੰ ਗੁਰੂ ਕਿਰਪਾ ਤੋਂ ਬਿਨਾਂ ਕਦੇ ਕੋਈ ਸੁਲਝਾ ਨਹੀਂ ਸਕਦਾ। ਗੁਰੂ ਕੀ ਸੰਗਤ ਗੁਰੂ ਕੇ ਸੰਗ ਵਿੱਚ ਆਏ ਤੋਂ ਬਿਨਾਂ ਕਦੇ ਸੁਲਝਦੀ ਨਹੀਂ ਹੈ। ਇਸ ਲਈ ਮਹਾਰਾਜ ਜੀ ਨੂੰ ਬੇਨਤੀ ਕਰਦੇ ਨੇ, ਬੇਨਤੀ ਦਾ ਢੰਗ ਦਰਸਾਉਂਦੇ ਨੇ, ਕਿਵੇਂ ਕਹੋ ਹਰ ਜੀਓ, ਹੇ ਹਰੀ ਵਾਹਿਗੁਰੂ ਪਰਮੇਸ਼ਰ ਜੀ ਤੁਸੀਂ ਆਪ ਬੁਝਾ ਦੇਵੋ, ਜਣਾ ਦੇਵੋ।
1: ਹਰ ਜੀਓ ਤੁਦ ਵਿਟੋਂ ਵਾਰਿਆ ਸਦ ਹੀ,
0: ਹੇ ਹਰੀ ਵਾਹਿਗੁਰੂ ਪਰਮੇਸ਼ਰ ਜੀ ਸਦਾ ਹੀ, ਸਦ ਹੀ ਨਾਮ ਹੈ ਹਮੇਸ਼ਾ ਦਾ, ਸਦ ਨਾਮ ਹੈ ਸੈਂਕੜੇ ਵਾਰ ਦਾ, ਸਦਾ ਸਦਾ ਦਾ ਮਹਾਰਾਜ ਆਪ ਜੀ ਦੇ ਉੱਤੋਂ ਅਸੀਂ ਵਲਿਹਾਰ ਜਾਂਦੇ।
1: ਤੇਰੇ ਨਾਮ ਵਿਟੋਂ ਬਲ ਜਾਏ,
0: ਆਪ ਜੀ ਦੇ ਨਾਮ ਤੋਂ ਵੀ ਮਹਾਰਾਜ ਅਸੀਂ ਬਲਿਹਾਰ ਬਲਿਹਾਰ

0: महाराज आप जी का जो शब्द है ना उस द्वारा ही असी मुए मरे हाँ जीवत भाव दे वलों ते शब्द मार जी वाले जेड़ा शब्द है ना उही महाराज साहब जी साडे आपेपन नूं जेड़ी हंगता है हंकार मोह दा रूप है उस नूं मार करके जीवाले ज्यौंदे करदा जीवत भाव च लै आउंदा है। हम शब्द मुए श्री गुरु अमरदास साहिब जी का ही वचन है महाराज कृपा करके समझाउंदे ने शब्द मरहो फिर जीवो सद ही ता फिर मरण न होई। जदो गुरु साहिब जी के शब्द द्वारा आपे नूं मार लवांगे इस दा भाव है सत संगत जी जीवत भाव तो आपे नूं अपने हंकार नूं अपने माण नूं मैं मेरी मोह नूं मेट लैणा आपे नूं मार लैणा आपे दा त्याग कर देना अपनत धारण करके रखदे हन कि मेरा शरीर है ये मेरे संबंधी ने यह मेरी जमीन जायदाद है यह मेरी धन संपत्ति है मैं इहदा मालक हाँ यह सारा कुछ मेरा है यह मेरा कीता मेरा बनाया होया कुछ भी अपना नहीं। महाराज कहिंदे जदों यह भाव त्याग देवोंगे तो यह त्यागया किवें जाना है शब्द मरहो शब्द दे नाल हम शब्द मुए महाराज आप जी दे शब्द की कमाई करके आप जी दे उपदेश नूं कमा के आप जी दी सिख्या नूं धारण करके असीं आपे वलों मरे हाँ ते शब्द मार जी वाले भाई हे भई जेड़ा ए शब्द है ना ए आपे वलों मार करके संसार वलों मार करके जी नूं हरि वाहिगुरु परमेश्वर दे वल जिउंदा कर दिंदा है। हुण संसार दे उत्ते साध संगत जी किसे दी सौ वरे हजारां वरे भी पुराने समयां विच उमरा रही जे वह इनी उम्र बतीत की पर इनी उम्र वाहिगुरु परमेश्वर की भगती नहीं तो फिर दसो ऐसी उम्र का लाभ है कोई। सतगुरु जी ने ऐसी उम्र वड्याया किते नहीं वड्याया है। धन गुरु नानक देव साहिब जी का वचन आप रोज पढ़ते महाराज कहिंदे जे जुग चारे आर जा होर दसूनी होए नवा खंडा विच जाणीए नाल चले सब कोए चंगा नाओ रखाए कै जस कीरत जग ले जे तिस नदर ना आवई तां वात ना पुछै की करना फिर ऐसी उम्र नूं गुरु के उपदेश द्वारा सत संगत जी आपे नूं मार के गुरु के प्रेम विच जदों जिउंदे हो गए जीवन ओ सफला है ओ जीवन दी सफलता है।
1: शब्द ही मुक्त पाई
0: वचन करदे ने शब्द ही मुक्त पाई गुरु के शब्द उपदेश द्वारा ही मुक्ति नूं प्राप्त होई दा है।
1: शब्द मन तन निर्मल होआ
0: गुरु साहब जी का शब्द उपदेश ही है सात संगत जी देश दे नाल मन हिरदा ते तन शरीर निर्मल हुंदा है। मन दे विच मैल लगी है किवें लैंदी है रोज बचन पढ़दे हो भरिए मत पापा कै संग ओह तोपै नावै कै रंग नाम की है गुरु साहब जी का शब्द गुरु का बचन गुरु की बाणी। साहिब कहिंदे ने बचन कर रहे ने महाराज के शब्दे मन तन निर्मल होवे हुण तन दी मैल किवें लैंदी है तनू ते बारले पानी साबण अतर फलेल ला के भी एदी मैल ला ली दी सुगंधी आ जांदी तन ते पर ए मैल नहीं है। जरा इस वचन नूं ध्यान दे नाल समझना तन दी मैल की है सत संगत दी अखां दे नाल पराया रूप तकना तन दी मैल है रसना दे नाल छे रसां दे विच फसे रहना पदार्थां दे रस लैने जीभा दे नाल दूसरे दी निंदा करनी कन्ना दे नाल निंदा सुननी हत्थां दे नाल पराया हक खोना पैरां दे नाल भैड़ियां दी संगत विच चल के जाना ए तन दी मैल है साध संगत जी। ए तन दी मैल कदों लैंदी है ते किवें लैंदी है गुरु साहब जी के शब्द उपदेश दी कमाई दे नाल जदों गुरु साहब जी दे चरणां दी शरण विच आईदा है उदों गुरु का वचन जदों हिरदे च वस जाए। महाराज जी दे प्यारियां ने समझाया सी ना कि जा जाके पुछता भी तेरा संग कौन कौन निभावेगा जिन्हां दे लई तू भैड़े कर्म करदा ते गया सी जाके पुछया घरवाली ने भी मना करता तेरे लड़ लगी हां तू ही मेरी पालना करनी संभाल करनी माता पिता ने क्या वड्डियां कर दिता पाल के हुण साडी सेवा तू संभाल कर पुत्र ने कहा तेरा बच्चा हां तू पाल पाप कर्म करेगा ते लेखा तू देवेगा मैं तेरा संगी क्यों बना। ते फिर साध संगत दी ए तन दी मैल जो समझ पै गई कि मैं भैड़ा कर्म कर रहा हां उस समय फिर उपदेश दी जाचना कीती ते उन्होंने वचन दिता सी सतपुरखा ने मरा मरा क्या कर बिरती जुड़ गई मरे मरे तो राम रमे हुए मालक परमेश्वर दा नाम हिरदे च ज्ञात हो गई फिर सात संगत दी जीवन दी सफलता हो गई। की है इस सिखिया है वचन है शब्द है उपदेश है गुरु की बाणी दा जिस द्वारा अपने मन ते तन नू निर्मल कर लईदा निर्मल मैल तो रहत कर लईदा है। शब्दे मन तन निर्मल हुआ हर वसिया मन आई ते हरि वाहिगुरु परमेश्वर जेड़ा है ना ਉਹ ਫਿਰ ਮਨ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਆਪਾਂ ਕਿਤੇ ਜਾ ਕੇ ਰਹਿਣਾ ਹੋਵੇ ਗੰਦੇ ਥਾਂ ਤੇ ਬਹਿੰਦਾ ਜੀ ਕੋਈ ਕੋਈ ਨਹੀਂ ਬਹਿੰਦਾ ਸਾਫ਼ ਕਰਦੇ ਸਫਾਈ ਕਰਦੇ ਹਾਂ ਚੰਗਾ ਥਾਂ ਵੇਖਦੇ ਹਾਂ ਤੇ ਜਿਸ ਪਰਮੇਸ਼ਰ ਨੇ ਹਿਰਦੇ ਵਿੱਚ ਆ ਕਰਕੇ ਹਿਰਦੇ ਰੂਪੀ ਤਖ਼ਤ ਤੇ ਆਣ ਕੇ ਬਿਰਾਜਮਾਨ ਹੋਣਾ ਇਹਦੇ ਵਿੱਚ ਵਿਕਾਰਾਂ ਤੇ ਵਿਸ਼ਿਆਂ ਦੀ ਮੈਲ ਵਾਲੇ ਥਾਂ ਤੇ ਪਰਮੇਸ਼ਰ ਆਵੇਗਾ ਕਦੇ ਕਦੇ ਨਹੀਂ ਆਵੇਗਾ। ਕਿੱਥੇ ਆਵੇਗਾ ਜਿੱਥੇ ਸਾਧ ਸੰਗਤ ਜੀ ਗੁਰੂ ਕਾ ਸ਼ਬਦ ਵਸਦਾ ਹੈ ਜਿੱਥੇ ਗੁਰੂ ਕਾ ਬਚਨ ਵਸਦਾ ਹੈ ਉਥੇ ਪਰਮੇਸ਼ਰ ਆਣ ਕੇ ਵਿਰਾਜਦਾ ਹਰ ਵਸਿਆ ਮਨ ਆਈ ਫਿਰ ਹਰੀ ਵਾਹਿਗੁਰੂ ਪਰਮੇਸ਼ਰ ਮਨ ਵਿੱਚ ਆਣ ਕੇ ਵਸਦਾ।
1: ਸ਼ਬਦ ਗੁਰਦਾਤਾ ਜਿਤ ਮਨ ਰਾਤਾ
0: ਸ਼ਬਦ ਇਹ ਸ਼ਬਦ ਦਾ ਦਾਤਾ ਕੌਣ ਹੈ ਗੁਰੂ ਹੈ ਗੁਰੂ ਤੋਂ ਬਿਨਾਂ ਹੋਰ ਕੋਈ ਸ਼ਬਦ ਦੇਣ ਵਾਲਾ ਨਹੀਂ। ਅੱਜ ਕੱਲ ਦੁਨੀਆਂ ਤੇ ਬੜੇ ਝੂਠੇ ਗੁਰੂ ਨੇ ਕੰਨਾ ਮੰਨਾ ਕੁਰ ਤੂੰ ਮੇਰਾ ਚੇਲਾ ਤੇ ਮੈਂ ਤੇਰਾ ਗੁਰ ਕਹਿਣਗੇ ਮੈਂ ਤੇਰਾ ਗੁਰੂ ਤੂੰ ਮੇਰਾ ਚੇਲਾ ਦੱਸੀ ਨਾ ਕਿਸੇ ਨੂੰ ਤੈਨੂੰ ਨਾਮ ਦਿੱਤਾ ਅੱਜ ਇਹ ਕਿਹੋ ਜਿਹਾ ਨਾਮ ਹੈ ਜਿਹੜਾ ਕਿਸੇ ਨੂੰ ਦੱਸਣਾ ਨਹੀਂ। ਸਤਿਗੁਰੂ ਅਮਰਦਾਸ ਸਾਹਿਬ ਤਾਂ ਪੁਕਾਰ ਕੇ ਕਹਿੰਦੇ ਨੇ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵਹ ਸੱਚੀ ਬਾਣੀ ਮਹਾਰਾਜ ਤੇ ਪੁਕਾਰ ਕੇ ਕਹਿੰਦੇ ਹਨ। ਸ਼ਬਦ ਸਾਧ ਸੰਗਤ ਦੀ ਗੁਰਦਾਤਾ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਇਹ ਸ਼ਬਦ ਹੈ ਜਿਸ ਦੇ ਵਿੱਚ ਜਿੱਤ ਮਨ ਰਾਤਾ ਜਿਹਦਾ ਮਨ ਰਤਿਆ ਰੰਗਿਆ ਗਿਆ
1: ਹਰ ਸਿਉ ਰਹਿਆ ਸਮਾਈ
0: ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਸਮਾ ਜਾਂਦਾ ਮਿਲ ਜਾਂਦਾ ਭੇਦ ਹੋ ਜਾਂਦਾ।
1: ਸ਼ਬਦ ਨਾ ਜਾਣਹਿ ਸੇ ਅੰਨੇ ਬੋਲੇ
0: ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਜਿਹੜੇ ਸ਼ਬਦ ਨਹੀਂ ਨਾ ਜਾਣਦੇ ਗੁਰੂ ਸਾਹਿਬ ਜੀ ਕਾ ਬਚਨ ਨਹੀਂ ਜਾਣਦੇ ਉਹ ਅੰਨੇ ਤੇ ਬੋਲੇ ਨੇ। ਮਹਾਰਾਜ ਸਾਡੀਆਂ ਤੇ ਅੱਖਾਂ ਵੀ ਨੇ ਐਨਕ ਵੀ ਨਹੀਂ ਲੱਗੀ ਅਸੀਂ ਤੇ ਚੰਗੀ ਤਰ੍ਹਾਂ ਪੜ੍ਹ ਦੇਖ ਲੈਂਦੇ ਹਾਂ ਸਾਡੇ ਤੇ ਕੰਨ ਵੀ ਬੜੇ ਚੰਗੇ ਨੇ ਮਹਾਰਾਜ ਅਸੀਂ ਸੁਣ ਵੀ ਸਾਰਾ ਕੁਝ ਲੈਨੇ ਸਾਨੂੰ ਬੋਲੇ ਕਿਵੇਂ ਕਹਿੰਦੇ ਹੋ। ਮਹਾਰਾਜ ਕਹਿੰਦੇ ਜਿਹੜੇ ਸ਼ਬਦ ਨਹੀਂ ਨਾ ਜਾਣਦੇ ਗੁਰੂ ਕਾ ਬਚਨ ਉਪਦੇਸ਼ ਸਿੱਖਿਆ ਨਹੀਂ ਜਾਣਦੇ ਉਹ ਅੰਨੇ ਹਨ। ਕਿਉਂ ਅੰਨੇ ਨੇ ਕਿਉਂਕਿ ਉਹਨਾਂ ਦੇ ਕੋਲ ਇਹ ਮਨ ਤੇ ਬੁੱਧ ਰੂਪ ਨੇਤਰ ਅੱਖਾਂ ਨੇ ਜਿਵੇਂ ਸਤ ਸੰਗਤ ਜੀ ਦੋ ਪ੍ਰਤੱਖ ਅੱਖਾਂ ਹਨ ਐਵੇਂ ਮਨ ਤੇ ਬੁੱਧ ਦੋ ਅੱਖਾਂ ਨੇ। ਇਹਨਾਂ ਦੋਵਾਂ ਅੱਖਾਂ ਦੇ ਵਿੱਚ ਕਿਹੜੀ ਨਜ਼ਰ ਹੁੰਦੀ ਹੈ ਇੱਕ ਗਿਆਨ ਦੀ ਤੇ ਇੱਕ ਵਿਚਾਰ ਦੀ। ਦੋ ਅੱਖਾਂ ਵਿੱਚ ਜਿਵੇਂ ਨਜ਼ਰ ਹੈ ਇਸੇ ਤਰ੍ਹਾਂ ਮਨ ਤੇ ਬੁੱਧ ਰੂਪੀ ਨੇਤਰਾਂ ਵਿੱਚ ਨਜ਼ਰ ਹੈ ਗਿਆਨ ਤੇ ਵਿਚਾਰ ਦੀ। ਮਨ ਦੇ ਵਿੱਚ ਸਾਧ ਸੰਗਤ ਜੀ ਗਿਆਨ ਹੁੰਦਾ ਹੈ ਤੇ ਬੁੱਧੀ ਦੇ ਵਿੱਚ ਵਿਚਾਰ ਹੁੰਦੀ ਹੈ। ਮਨ ਤੇ ਬੁੱਧੀ ਰੂਪ ਅੱਖਾਂ ਨੂੰ ਖੋਲਿਆ ਹੀ ਨਹੀਂ ਹੈ ਕਦੇ ਮਨ ਵਾਹਿਗੁਰੂ ਪਰਮੇਸ਼ਰ ਦੇ ਸ਼ਬਦ ਉਪਦੇਸ਼ ਵੱਲ ਲਾਇਆ ਹੀ ਨਹੀਂ ਹੈ। ਬੁੱਧੀ ਨਾਲ ਕਦੇ ਨਿਰਣਾ ਹੀ ਨਹੀਂ ਕੀਤਾ ਕਿ ਪਰਮੇਸ਼ਰ ਦਾ ਨਾਮ ਸੱਤ ਹੈ ਤੇ ਅਸੀਂ ਇਹਦੇ ਨਾਲ ਜੁੜਨਾ। ਇਸ ਵਾਸਤੇ ਕਹਿੰਦੇ ਗਿਆਨ ਤੇ ਵਿਚਾਰ ਇਹ ਨਜ਼ਰ ਨਹੀਂ ਹੈ ਮਨ ਬੁੱਧ ਰੂਪੀ ਨੇਤਰਾਂ ਅੱਖਾਂ ਦੇ ਵਿੱਚ ਇਸ ਲਈ ਅੰਨੇ ਹੋ। ਸਤਿਗੁਰੂ ਜੀ ਕੇ ਪਿਆਰੇ ਭਗਤ ਸਾਹਿਬਾਨ ਜੀ ਦੀ ਬਾਣੀ ਵਿੱਚ ਮਹਾਰਾਜ ਕੀ ਸਮਝਾਉਂਦੇ ਨੇ ਬਚਨ ਕਰਕੇ ਕਹਿੰਦੇ ਅੰਨੇ ਉਹ ਨਹੀਂ ਹਨ ਜਿਨ੍ਹਾਂ ਦੇ ਮੁੱਖ ਤੇ ਅੱਖਾਂ ਨਹੀਂ ਹਨ ਅੰਨੇ ਉਹ ਨੇ ਜੇ ਖਸਮੋ ਕੁੱਥੇ ਜਾਹੇ ਅੰਧੇ ਸੇਈ ਨਾਨਕਾ ਜੇ ਖਸਮੋ ਕੁੱਥੇ ਜਾਹੇ ਉਹ ਨੇ ਅੰਨੇ ਜਿਹੜੇ ਮਾਲਕ ਵੱਲੋਂ ਸਾਧ ਸੰਗਤ ਦੀ ਪਰਮੇਸ਼ਰ ਵੱਲੋਂ ਭੁੱਲੇ ਹੋਏ ਨੇ। ਇਸ ਵਾਸਤੇ ਸ਼ਬਦ ਨਾ ਜਾਣਹਿ ਸੇ ਅੰਨੇ ਤੇ ਫਿਰ ਅਗਲਾ ਬਚਨ ਕਿਹਾ ਹੈ ਬੋਲੇ। ਬੋਲੇ ਕਿਵੇਂ ਨੇ ਮਹਾਰਾਜ ਦੋ ਕੰਨ ਦੋਵਾਂ ਕੰਨਾਂ ਵਿੱਚ ਨਾ ਸ਼ਰਧਾ ਤੇ ਨਾ ਵਿਸ਼ਵਾਸ। ਗੁਰੂ ਕਾ ਬਚਨ ਸੁਣ ਕੇ ਹਿਰਦੇ ਚ ਸ਼ਰਧਾ ਨਹੀਂ ਪੈਦਾ ਹੋਈ ਤੇ ਦੂਸਰਾ ਕੰਨ ਵਿਸ਼ਵਾਸ ਭਰੋਸੇ ਦਾ ਉਸ ਨਾਲ ਯਕੀਨ ਨਹੀਂ ਬਣਿਆ ਸੁਣ ਕੇ। ਨਾ ਹਿਰਦੇ ਵਿੱਚ ਸ਼ਰਧਾ ਤੇ ਨਾ ਵਿਸ਼ਵਾਸ ਸ਼ਰਧਾ ਤੇ ਵਿਸ਼ਵਾਸ ਦੇ ਕੰਨ ਨਹੀਂ ਇਸ ਵਾਸਤੇ ਬੋਲੇ ਹਾਂ ਇਸ ਵਾਸਤੇ ਬੋਲੇ ਹੋ ਰਹੇ ਹਨ ਤੇ ਜਿਹੜੇ ਐਸੇ ਨੇ ਸ਼ਬਦ ਨਹੀਂ ਜਾਣਿਆ ਜਿਹੜੇ ਅੰਨੇ ਨੇ ਗਿਆਨ ਵਿਚਾਰ ਦੀ ਨਜ਼ਰ ਤੋਂ ਹੀਣੇ ਹੋਣ ਕਰਕੇ ਸ਼ਰਧਾ ਤੇ ਵਿਸ਼ਵਾਸ ਨਾ ਹੋਣ ਕਰਕੇ ਜਿਹੜੇ ਬੋਲੇ ਹਨ
1: ਸੇ ਕਿਤੇ ਆਏ ਸੰਸਾਰਾ।
0: ਮਹਾਰਾਜ ਕਹਿੰਦੇ ਦੱਸੋ ਵੀ ਉਹ ਸੰਸਾਰ ਦੇ ਕੀ ਕਰਨ ਵਾਸਤੇ ਆਏ, ਕਿਉਂ ਆਏ ਨੇ ਸੰਸਾਰ ਦੇ ਉਹ। ਹੁਣ ਵਿਚਾਰ ਕੇ ਵੇਖੀਏ ਵੀ ਸਾਡੇ ਵਿੱਚ ਗਿਆਨ ਵਿਚਾਰ ਦੀ ਮਨ ਬੁੱਧ ਨੇਤਰਾਂ ਦੇ ਵਿੱਚ ਨਜ਼ਰ ਹੈ, ਸਾਡੇ ਕੋਲੇ ਗਿਆਨ ਦੀ ਨਜ਼ਰ ਹੈ ਕਿ ਅਸੀਂ ਸ਼ਰਧਾ ਤੇ ਵਿਸ਼ਵਾਸ ਦੇ ਕੰਨਾਂ ਨਾਲ ਗੁਰੂ ਕਾ ਬਚਨ ਸੁਣਦੇ ਹਾਂ, ਕਿਤੇ ਅਸੀਂ ਵੀ ਅੰਨੇ ਬੋਲੇ ਤਾਂ ਨਹੀਂ। ਮਹਾਰਾਜ ਕਹਿੰਦੇ ਜਿਹੜੇ ਐਸੇ ਅੰਨੇ ਬੋਲੇ ਨੇ ਦੱਸੋ ਸੇ ਕਿਤ ਆਏ ਸੰਸਾਰ, ਉਹ ਸੰਸਾਰ ਤੇ ਕੀ ਕਰਨ ਵਾਸਤੇ ਆਏ। ਆਨੰਦ ਸਾਹਿਬ ਦੀ ਬਾਣੀ ਪੜ੍ਹਦੇ ਹੋ ਮਹਾਰਾਜ ਸਾਰੇ ਸਰੀਰ ਨੂੰ ਉਪਦੇਸ਼ ਕਰਕੇ ਬਚਨ ਕਹਿ ਰਹੇ ਨੇ, ਇਹ ਸਰੀਰਾ ਮੇਰਿਆ ਇਸ ਜੱਗ ਮਹਿ ਆਏ ਕਹਿ ਕਿਆ ਤੁਧ ਕਰਮ ਕਮਾਇਆ। ਇਸ ਸੰਸਾਰ ਤੇ ਆਣ ਕੇ ਕਿਹੜਾ ਕਰਮ ਕਮਾਇਆ, ਆਇਆ ਕੀ ਕਰਨ ਸੀ ਤੇ ਕੀਤਾ ਕੀ ਹੈ, ਕਿਉਂ ਆਇਆ ਫਿਰ ਸੰਸਾਰ ਤੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਪੁੱਛੀਏ ਜਿਨ੍ਹਾਂ ਦੇ ਹਿਰਦੇ ਨਾਮ ਨਹੀਂ ਹੈ, ਉਹਨਾਂ ਦੇ ਬਾਬਤ ਬਚਨ ਦੱਸੋ। ਮਹਾਰਾਜ ਕਹਿੰਦੇ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿੰਨ ਮਾਦ ਕੀਜੈ ਹਰ ਬਾਂਝਾ। ਕਿੱਡਾ ਸਖਤੀ ਦਾ ਬਚਨ ਹੈ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ। ਜੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੇ ਬਚਨ ਉਪਦੇਸ਼ ਸ਼ਬਦ ਦੁਆਰਾ ਆਪਣੇ ਹਿਰਦੇ ਵਿੱਚ ਮਨ ਦੇ ਮਨ ਬੁੱਧ ਨੇਤਰਾਂ ਵਿੱਚ ਗਿਆਨ ਵਿਚਾਰ ਦੀ ਨਜ਼ਰ ਨਹੀਂ ਭਰੀ, ਸ਼ਰਧਾ ਤੇ ਵਿਸ਼ਵਾਸ ਦੇ ਕੰਨਾਂ ਨਾਲ ਗੁਰੂ ਕਾ ਬਚਨ ਨਹੀਂ ਸੁਣਿਆ, ਫਿਰ ਸੰਸਾਰ ਦੇ ਆਏ ਕਿਸ ਵਾਸਤੇ।
1: ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ।
0: ਜਿਨ੍ਹਾਂ ਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਨਾ ਪ੍ਰਾਪਤ ਕੀਤਾ, ਦੁਨਿਆਵੀ ਪਦਾਰਥਾਂ ਦੇ 6 ਰਸਾਂ ਤੋਂ ਬਣੇ 36 ਪ੍ਰਕਾਰ ਦੇ ਭੋਜਨਾਂ ਦਾ ਰਸ ਲੈਣ ਵਿੱਚ ਹੀ ਲੱਗੇ ਰਹੇ, ਉਹਨਾਂ ਨੇ ਆਪਣਾ ਸਾਰਾ ਜਨਮ ਵਿਰਥਾ ਗਵਾ ਲਿਆ ਹੈ।
1: ਜੰਮ ਹੈ ਵਾਰੋ ਵਾਰਾ,
0: ਫਿਰ ਉਹ ਵਾਰ ਵਾਰ ਜੰਮਦੇ ਤੇ ਮਰਦੇ ਰਹਿੰਦੇ ਨੇ, ਕਿਉਂਕਿ ਉਹਨਾਂ ਦੀ ਵਾਸਨਾ ਅਧੂਰੀ ਹੁੰਦੀ ਹੈ। ਭਾਈ ਸਾਹਿਬ ਨੇ ਵਜਨ ਕੀਤੇ ਨੇ, ਕਹਿੰਦੇ ਵਾਸਨਾ ਵਧਾ ਆਵੇ ਜਾਵੇ, ਵਾਸਨਾ ਅਧੂਰੀ ਹੈ। ਸਾਧ ਸੰਗਤ ਦੀ ਤ੍ਰੇਤੇ ਯੁੱਗ ਦੇ ਭਗਵਾਨ ਰਾਮ ਚੰਦਰ ਨੇ ਆਪਣੇ ਗੁਰੂ ਵਿਸ਼ਿਸ਼ਟ ਮੁਨੀ ਨੂੰ ਇਹ ਬਚਨ ਪੁੱਛਿਆ ਸੀ, ਕਹਿੰਦੇ ਜੇ ਕਿਸੇ ਦਾ ਸਿਰ ਲਾਹ ਦੀਏ ਮੁੜ ਕੇ ਜਿਉਂਦਾ ਹੋ ਜਾਂਦਾ? ਕਹਿੰਦੇ ਜਿਉਂਦਾ ਹੋ ਜਾਂਦਾ ਹੈ। ਕਹਿੰਦੇ ਇਵੇਂ ਕਿਵੇਂ? ਕਹਿੰਦੇ ਉਹਦੀ ਵਾਸਨਾ ਅਧੂਰੀ ਹੁੰਦੀ ਹੈ, ਇਸ ਵਾਸਤੇ ਫਿਰ ਉਹ ਵਾਸਨਾ ਦਾ ਵੱਧਾ ਹੋਇਆ ਹੋਰ ਜਨਮ ਲੈ ਲੈਂਦਾ। ਉਹ ਸਾਧ ਸੰਗਤ ਦੀ ਇਹ ਵਾਸਨਾ ਜਿੰਨਾ ਚਿਰ ਮਿਟਦੀ ਨਹੀਂ ਹੈ, ਇਹ ਵਾਸਨਾ ਓਨਾ ਚਿਰ ਬਣੀ ਰਹਿੰਦੀ ਹੈ ਜਿੰਨਾ ਚਿਰ ਹੋਰ ਪਦਾਰਥਾਂ ਦੇ ਰਸ ਵਿੱਚ ਲੱਗਾ ਰਹਿੰਦਾ, ਤੇ ਇਹ ਵਾਸਨਾ ਇਹ ਰਸ ਨੂੰ ਮੇਟਣ ਦੇ ਵਿੱਚ ਸਹਾਇਤਾ ਕਰਦਾ ਗੁਰੂ ਕਾ ਸ਼ਬਦ। ਜਿਨ੍ਹਾਂ ਨੂੰ ਇਹ ਰਸ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ ਫਿਰ ਦੁਨਿਆਵੀ ਰਸ ਨਹੀਂ ਪਾਉਂਦੇ ਹਨ, ਇਹ ਰਸ ਪੀਆ ਉਹ ਰਸ ਨਹੀਂ ਪਾਵਾ, ਕਿਉਂਕਿ ਨਾਮ ਦਾ ਰਸ ਮਿਲ ਗਿਆ ਨਾ, ਫਿਰ ਉਹ ਦੂਸਰੇ ਦੁਨਿਆਵੀ ਰਸ ਉਹਨਾਂ ਨੂੰ ਪਾਉਂਦੇ ਨਹੀਂ, ਚੰਗੇ ਨਹੀਂ ਲੱਗਦੇ ਹਨ। ਇਸ ਵਾਸਤੇ ਮਹਾਰਾਜ ਜੀ ਸਮਝਾ ਰਹੇ ਹਨ, ਇਹ ਰਸ ਨਾ ਹਰ ਰਸ ਨਾ ਪਾਇਆ ਬਿਰਥਾ ਜਨਮ ਗਵਾਇਆ। ਪਰਮੇਸ਼ਰ ਵਾਹਿਗੁਰੂ ਦੇ ਨਾਮ ਰਸ ਨੂੰ ਪ੍ਰਾਪਤ ਨਹੀਂ ਨਾ ਕੀਤਾ ਤੇ ਜਾਣ ਲਓ ਜਨਮ ਵਿਰਥ ਗਵਾ ਲਿਆ ਹੈ। ਫਿਰ ਉਹ ਜੰਮਹਿ ਵਾਰੋ ਵਾਰਾ, ਉਹ ਵਾਰ ਵਾਰ ਜੰਮਦੇ ਮਰਦੇ ਰਹਿੰਦੇ ਹਨ।
1: ਬਿਸਟਾਂ ਕੇ ਕੀੜ ਬਿਸਟਾ ਮਾਹੇ ਸਮਾਣ।
0: ਸਾਧ ਸੰਗਤ ਜੀ ਬਿਸਟਾ ਗੰਦਗੀ ਦੇ ਕੀੜੇ ਹਨ, ਗੰਦਗੀ ਦੇ ਕੀੜੇ ਹਮੇਸ਼ਾ ਗੰਦਗੀ ਵਿੱਚ ਹੀ ਸਮਾ ਜਾਂਦੇ ਹਨ, ਗੰਦਗੀ ਦੇ ਵਿੱਚ ਹੀ ਵਿਸ਼ੇ ਵਿਕਾਰਾਂ ਰੂਪ ਗੰਦਗੀ ਦੇ ਵਿੱਚ ਇੱਥੇ ਲੱਗੇ ਰਹੇ, ਗੰਦਗੀ ਦੇ ਵਿਸ਼ਿਆਂ ਵਿਕਾਰਾਂ ਦੇ ਭੋਗਣ ਦੇ ਕੀੜੇ ਬਣੇ ਰਹੇ ਤੇ ਮਰ ਕੇ ਨਰਕਾਂ ਰੂਪ ਗੰਦਗੀ ਵਿਸ਼ਟਾ ਦੇ ਕੀੜੇ ਬਣ ਗਏ।
1: ਮਨ ਮੁਖ ਮੁਗਦ ਗੁਬਾਰਾ,
0: ਐਸੇ ਮਨ ਨੂੰ ਮੁਖੀ ਬਣਾਉਣ ਵਾਲੇ ਮੁਗਦ ਮੂਰਖ ਗੁਬਾਰਲ ਪੱਗ ਸਬੇ ਸਮਝ।
1: ਆਪੇ ਕਰ ਵੇਖੈ ਮਾਰਗ ਲਾਏ ਭਾਈ।
0: ਭਈ ਉਹ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਕਰ ਪੈਦਾ ਕੀਤਾ ਬਣਾਇਆ ਹੈ, ਤੇ ਫਿਰ ਆਪ ਹੀ ਸਾਰੀ ਸ੍ਰਿਸ਼ਟੀ ਦੇ ਸਭ ਜੀਆਂ ਦੇ ਕੀਤੇ ਕਰਮਾਂ ਨੂੰ ਵੇਖ ਰਿਹਾ ਹੈ, ਵਾਹਿਗੁਰੂ ਸਭ ਦੇ ਕਰਮ ਵੇਖ ਰਿਹਾ।
1: ਜਿਸ ਬਿਨ ਅਵਰ ਨਾ ਕੋਈ,
0: ਪਤਾ ਹੈ ਕਿਤੇ ਖਿਆਲ ਕਰ ਲੈਣਾ ਕਿ ਉਹ ਵਾਹਿਗੁਰੂ ਤੋਂ ਬਿਨਾਂ ਸਾਡੀ ਕੋਈ ਰਾਖੀ ਕਰ ਲਵੇਗਾ, ਸਾਡਾ ਕੋਈ ਭਲਾ ਕਰ ਦੇਵੇਗਾ। ਮਹਾਰਾਜ ਕਹਿੰਦੇ ਤਿਸ ਬਿਨ ਅਵਰ ਨਾ ਕੋਈ, ਉਸ ਵਾਹਿਗੁਰੂ ਤੋਂ ਬਿਨਾਂ ਦੂਸਰਾ ਹੋਰ ਕੋਈ ਨਹੀਂ ਹੈ, ਉਹੀ ਪੈਦਾ ਕਰਦਾ, ਉਹੀ ਸੰਭਾਲ ਕਰਦਾ, ਉਹੀ ਸਭ ਦੇ ਕਰਮਾਂ ਨੂੰ ਵੇਖ ਰਿਹਾ, ਫਲ ਦੇਣ ਵਾਲਾ।
1: ਜੋ ਤੁਰ ਲਿਖਿਆ ਸੋ ਕੋਏ ਨਾ ਮਿਟੈ ਭਾਈ।
0: ਜਿਹੜਾ ਫਿਰ ਕੀਤੇ ਹੋਏ ਕਰਮ ਦੇ ਅਨੁਸਾਰ ਅੰਤਸ਼ ਕਰਨ ਦੇ ਉੱਤੇ ਲੇਖ ਲਿਖਿਆ ਗਿਆ ਨਾ, ਉਹਨੂੰ ਮੇਟਣ ਦੇ ਵਿੱਚ ਹੋਰ ਕੋਈ ਸਹਾਇਤਾ ਕਰਨ ਵਾਲਾ ਨਹੀਂ, ਮਿਟਦਾ ਨਹੀਂ ਹੈ ਉਹ ਕਰਮ।
1: ਕਰਤਾ ਕਰੇ ਸੋ ਹੋਈ,
0: ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੋ ਕਰਦਾ ਉਹ ਕੁਝ ਹੁੰਦਾ ਹੈ।
1: नानक नाम वसया मन अंतर भाई
0: जिन्हां दे हिरदे दे अंदर नाम वस गया है
1: अवर न दूजा कोई
0: इन्हां वास्ते दूसरा होर कोई नहीं है एक नाम ही है महाराज परमेश्वर जी दा केड़ा नाम है आओ कुछ पल वास्ते मिलके सारे सिमरिए फिर लड़ीवार पावन बाणी दे शब्द दी विचार विच जुड़ांगे मनोबिरती एकाग्र करिए सतगुरु जी ने शब्द

0: ਇਹ ਸ਼ਬਦ ਹੈ ਸਾਧ ਸੰਗਤ ਜੀ ਮਹਾਰਾਜ ਜੀ ਨੇ ਗੁਰਮੰਤਰ ਸਰੂਪ ਵਿਚ ਸਭ ਤੋਂ ਸੌਖਾ ਸਾਡੀ ਕਲਿਆਣ ਭਲੇ ਵਾਸਤੇ ਸਾਨੂੰ ਬਖਸ਼ਿਆ। ਇਸ ਨੂੰ ਆਪਣੇ ਹਿਰਦੇ ਵਸਾਈਏ। ਆਓ ਲੜੀਵਾਰ ਪਾਵਨ ਬਾਣੀ ਦੇ ਬਚਨ ਜੋ ਦੱਖਣੇ ਦੀ ਵਾਰ ਸਾਧ ਸੰਗਤ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਮੁਲਤਾਨ ਦੀਆਂ ਸੰਗਤਾਂ ਦੇ ਕਲਿਆਣ ਭਲੇ ਵਾਸਤੇ ਉਚਾਰਨ ਕੀਤੀ ਤੇ ਇਸ ਦੇ 21 ਸਲੋਕ ਮਹੱਲੇ ਪੌੜੀਆਂ ਦੇ ਸਮੇਤ ਆਪ ਜੀ ਨੇ ਪਿੱਛੇ ਸਰਵਣ ਕੀਤੇ ਨੇ। 22ਵੇਂ ਸਲੋਕ ਦੀ ਮਹਾਰਾਜ ਸਾਹਿਬ ਮਹੱਲਿਆਂ ਤੇ ਪੌੜੀ ਸਮੇਤ ਬਖਸ਼ਿਸ਼ ਕਰ ਰਹੇ ਹਨ।
1: ਸਲੋਕ ਦੱਖਣ ਮਹੱਲਾ ਪੰਜਵਾਂ।
0: ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਇਸ ਪਾਵਨ ਬਚਨ ਦੀ ਬਖਸ਼ਿਸ਼ ਕਰ

ਦੇ ਰਹੇ ਨੇ ਮਹਾਰਾਜ ਕਹਿੰਦੇ ਕਚੜਿਆਂ ਦੇ ਨਾਲੋਂ ਆਪਣਾ ਸੰਗ ਤੋੜ ਲੈ ਪਈ ਜਿਹੜੇ ਪੱਕੇ ਨੇ ਉਹਨਾਂ ਦੇ ਨਾਲ ਆਪਣੀ ਸਾਂਝ ਪਾਉਣ ਵਾਸਤੇ ਉਹਨਾਂ ਦੀ ਖੋਜ ਕਰ ਪੱਕੇ ਕੌਣ ਨੇ ਸੰਤ ਕੱਚੇ ਕੌਣ ਨੇ ਸਾਧ ਸੰਗਤ ਜੀ ਜਿਨ੍ਹਾਂ ਦਾ ਮੁੱਖ ਗੁਰੂ ਵੱਲੋਂ ਟੁੱਟਾ ਹੋਇਆ ਗੁਰੂ ਵੱਲੋਂ ਵਿਛੜੇ ਹੋਏ ਨੇ ਜਿਹੜੇ ਉਹ ਕੱਚੇ ਹਨ ਤੇ ਉਹਨਾਂ ਦੇ ਨਾਲੋਂ ਮਹਾਰਾਜ ਕਹਿੰਦੇ ਆਪਣਾ ਸੰਗ ਤੋੜ ਦੇ ਮਹਾਰਾਜ ਹੋਰ ਵੀ ਕੁਝ ਕੱਚਾ ਹੈ ਸਾਹਿਬ ਕਹਿੰਦੇ ਜਿਹੜੇ ਮਨ ਵਿੱਚ ਵਿਕਾਰ ਤੇ ਵਿਸ਼ੇ ਲਾਏ ਹੋਏ ਨੇ ਇਹ ਵੀ ਕੱਚੇ ਹਨ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ ਆਪਣਾ ਚਿੱਤ ਲਾਇਆ ਹੋਇਆ ਨਾ ਇਹ ਵੀ ਕੱਚੇ ਹਨ ਇਹਨਾਂ ਦੇ ਨਾਲੋਂ ਤੋੜ ਤੇ ਢੂੰਡ ਸੱਜਣ ਸੰਤ ਪੱਕਿਆਂ ਜਿਹੜੇ ਪਰਮੇਸ਼ਰ ਦੇ ਪ੍ਰੇਮ ਵਿੱਚ ਪੱਕੇ ਸੰਤ ਹਨ ਤਿਨ੍ਹਾਂ ਦੇ ਨਾਲ ਜੁੜ ਜਾਣਾ

0: ਕਿ ਜਿਹੜੇ ਕੱਚੇ ਨੇ ਨਾ ਉਹ ਜੀਵਨ ਦੇ ਵਿਛੜੇ ਹੋਏ ਉਹ ਤਾਂ ਜਿਉਂਦਿਆਂ ਦਾ ਹੀ ਸੰਗ ਛੱਡ ਜਾਂਦੇ ਹਨ, ਜਿਹੜੇ ਪੱਕੇ ਨੇ ਉਹ ਇਹ ਮੋਇਆ ਨਾ ਜਾਹੀ ਛੋੜ। ਫਿਰ ਭਾਵੇਂ ਜੀ ਸੰਸਾਰ ਤੋਂ ਚਲੇ ਵੀ ਜਾਵੇ, ਪਰਮੇਸ਼ਰ ਦੇ ਪਿਆਰੇ ਕਦੇ ਸਾਧ ਸੰਗਤ ਜੀ ਸੰਗ ਵਿਛੋੜਦੇ ਨਹੀਂ ਹਨ। ਜਿਹੜੇ ਪੱਕੇ ਹਨ, ਪੱਕੇ ਕੌਣ ਨੇ? ਸਤ ਸੰਤੋਖ ਦਇਆ ਧਰਮ ਧੀਰਜ ਕਰਨਾ ਮੈਤੀ ਮੁਤਰਾ ਅਪੇਖਿਆ ਆਦਿ ਸਾਰੇ ਸ਼ੁਭ ਗੁਣ ਜਿਹੜੇ ਹਨ, ਇਹ ਜੇ ਇਹਨਾਂ ਦੇ ਨਾਲ ਸੰਗ ਬਣ ਜਾਵੇ ਤੇ ਫਿਰ ਸਾਧ ਸੰਗਤ ਜੀ ਮਰਨ ਤੋਂ ਬਾਅਦ ਵੀ ਇਹ ਕਦੇ ਸੰਗ ਨਹੀਂ ਵਿਛੋੜਦੇ ਹਨ। ਓਏ ਜੀ ਬੰਦੇ ਵਿਛੜੇ, ਉਹ ਤਾਂ ਜਿਹੜੇ ਕੱਚੇ ਨੇ, ਵਿਕਾਰ ਨੇ, ਤਾਂ ਜਿਹੜੇ ਕੱਚਿਆਂ ਦੇ ਨਾਲ ਸੰਗ ਲਾਇਆ, ਜਿਹਨਾਂ ਨੂੰ ਆਪਣੇ ਸੰਗੀ ਸਮਝ ਕੇ ਬੈਠਾ ਸੀ, ਜਿਸ ਵੇਲੇ ਸਾਧ ਸੰਗਤ ਜੀ ਜਿਹਨਾਂ ਨਾਲ ਬਹੁਤਾ ਪਿਆਰ ਸੀ, ਉਹ ਵੀ ਸੰਗ ਛੱਡ ਕੇ ਚਲੇ ਜਾਂਦੇ ਹਨ, ਉਹ ਵੀ ਸਾਥ ਤਿਆਗ ਕੇ ਚਲੇ ਜਾਂਦੇ ਜਿਸ ਵੇਲੇ ਮੌਤ ਦਾ ਸਮਾਂ ਆ ਜਾਂਦਾ। ਸਰੀਰ ਨਾ ਸੋਣ ਤੋਂ ਬਾਅਦ ਜੀ ਦੇ ਨਾਲ ਕੌਣ ਨਿਭਦਾ ਹੈ? ਜਿਹੜੇ ਸ਼ੁਭ ਗੁਣ ਧਾਰਨ ਕੀਤੇ ਹਨ, ਸਤ ਸੰਤੋਖ ਦਇਆ ਧਰਮ ਧੀਰਜ ਦੇ, ਇਹਨਾਂ ਗੁਣਾਂ ਦਾ ਸੰਗ ਹੀ ਨਾਲ ਨਿਭਣ ਵਾਲਾ ਹੈ। ਜਿਹੜੇ ਕੱਚੇ ਨੇ ਉਹ ਤੇ ਸਰੀਰ ਦੇ ਨਾਲ ਹੀ ਸਾਥ ਛੱਡ ਜਾਂਦੇ ਨੇ, ਵਿਕਾਰ ਵੀ ਸਾਥ ਛੱਡ ਜਾਂਦੇ, ਜਿਹਨਾਂ ਦੇ ਸਰੀਰ ਦੇ ਬਲ ਕਰਕੇ ਵਿਕਾਰ ਵਿਸ਼ੇ ਭੋਗਦਾ ਸੀ ਨਾ। ਪਰ ਸਾਧ ਸੰਗਤ ਜੀ ਜਿਸ ਵਕਤ ਸਰੀਰ ਦਾ ਬਲ ਗਿਆ, ਸਰੀਰ ਦੇ ਵਿੱਚੋਂ ਜੋਤ ਗਈ, ਉਸ ਵੇਲੇ ਇਹ ਸਾਰੇ ਹੀ ਸਾਥ ਛੱਡ ਗਏ ਤੇ ਨਾਲ ਕੌਣ ਨਿਭਦਾ ਹੈ? ਕੇਵਲ ਵਾਹਿਗੁਰੂ ਪਰਮੇਸ਼ਰ ਦਾ ਨਾਮ।
1: ਮਹੱਲਾ ਪੰਜਵਾਂ।
0: ਗੁਰੂ ਅਰਜਨ ਦੇਵ ਸਾਹਿਬ ਅਗਲਾ ਬਚਨ ਬਖਸ਼ਿਸ਼ ਕਰ ਰਹੇ ਹਨ।
1: ਨਾਨਕ ਬਿਜਲੀਆਂ ਚਮਕਨ ਕੁਰਨ ਘਟਾਂ ਅੱਧ ਕਾਲੀਆਂ।
0: ਬਿਜਲੀਆਂ ਚਮਕਦੀਆਂ ਸਾਵਣ ਦੇ ਮਹੀਨੇ ਵਿੱਚ ਆਕਾਸ਼ ਵਿੱਚ ਆ ਕੇ ਲਿਸ਼ਕੋਰਾਂ ਪੈਂਦੀਆਂ ਹਨ। ਕੁਰਨ ਘਟਾਂ ਅੱਧ ਕਾਲੀਆਂ, ਕਾਲੀਆਂ ਘਟਾਵਾਂ ਚੜ ਕੇ ਆਉਂਦੀਆਂ ਤੇ ਬਦਲਾਂ

ਵਰਸਨ ਮੇਘ ਅਪਾਰ ਬੱਦਲ ਚੜ੍ਹ ਕੇ ਆਉਂਦਾ ਤੇ ਬੜੀ ਭਾਰੀ ਵਰਖਾ ਕਰਦਾ ਹੈ। ਨਾਨਕ ਸੰਗਮ ਪਿਰੀ ਸੋਹੰਦੀਆਂ ਜਿਹਨਾਂ ਇਸਤਰੀਆਂ ਨੂੰ ਪਤੀ ਦਾ ਸੰਗ ਹੈ ਉਹ ਸੋਭਨੀਕ ਹੁੰਦੀਆਂ ਸਾਵਣ ਦਾ ਮਹੀਨਾ। ਪਰ ਸਤਸੰਗ ਦੀ ਇਸੇ ਪ੍ਰਕਾਰ ਇਹਦੇ ਅੰਤਰੀ ਭਾਵ ਨਾਨਕ ਬਿਜਲੀਆਂ ਚਮਕਨ ਘੁਰਨ ਘਟਾ ਅਤ ਕਾਲੀਆਂ, ਜਿਹੜੀ ਵਿਕਾਰਾਂ ਦੀ ਸਤਸੰਗ ਦੀ ਲੋਹ ਹੈ ਨਾ ਵਿਸ਼ੇਸ਼ ਕਰਕੇ ਉਹ ਬਿਜਲੀ ਦੀ ਤਰ੍ਹਾਂ ਲਿਸ਼ਕੋਰ ਮਾਰ ਰਹੀ ਹੈ ਤੇ ਜਿਹੜੀਆਂ ਘਟਾਵਾਂ ਨੇ ਮੋਹ ਦੀਆਂ ਉਹ ਆਣ ਕਰਕੇ ਚੜੀਆਂ ਹੋਈਆਂ ਨੇ। ਤੇ ਫਿਰ ਸਤਸੰਗ ਦੀ ਬਰਸਨ ਮੇਘ ਅਪਾਰ, ਪਰ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਅਪਾਰ ਪਾਰਾਵਾਰ ਤੋਂ ਰਹਿਤ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਆਣ ਕਰਕੇ ਵਰਸਦਾ ਹੈ ਨਾ ਜਿਵੇਂ ਬੱਦਲਾਂ ਤੋਂ ਵਰਖਾ ਹੁੰਦੀ ਹੈ, ਉਹ ਨਾਨਕ ਸੰਗਮ ਪਿਰੀ ਸੁਹੰਦੀਆਂ ਫਿਰ ਪਤੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਉਹਦੇ ਸੰਗ ਵਿੱਚ ਉਹ ਜੀ ਰੂਪ ਇਸਤਰੀਆਂ ਫਿਰ ਸੋਭਦੀਆਂ ਹਨ।

0: ਪਾਣੀ ਵਾਲੇ ਥਾਂ ਥਲ ਜਿਹੜੇ ਖੁਸ਼ਕ ਥਾਂ ਸੀ ਉਹ ਸਾਰੇ ਨੀਰ ਪਾਣੀ ਨਾਲ ਭਰ ਗਏ ਤੇ ਸਤ ਸੰਗਤ ਦੀ ਸੀਤਲਤਾਈ ਠੰਡੀ ਹਵਾਵਾਂ ਦੇ ਚੁਲਾਰੇ ਹੱਲੇ ਉਲਾਰੇ ਆਉਣ ਲੱਗ ਪਏ
1: ਸੇਜੜੀਆਂ ਸੋਇਨ ਹੀਰੇ ਲਾਲ ਜੜੰਦੀਆਂ
0: ਫਿਰ ਸੋਹਣੀਆਂ ਸੇਜਾਵਾਂ ਸਤ ਸੰਗਤ ਜੀ ਜਿਨ੍ਹਾਂ ਵਿਚ ਹੀਰੇ ਲਾਲ ਜੜੇ ਹੋਏ ਸੋਭਨੀਕ
1: ਸੁਭਰ ਕਪੜ ਭੋਗ ਨਾਨਕ ਪਿਰੇ ਵਹੋਣੇ ਤੱਤੀਆਂ
0: ਸੁਭਰ ਸਤ ਸੰਗਤ ਜੀ ਸੁਹਾਗਵੰਤੀਆਂ ਦਾ ਸੋਹਣਾ ਸੁਹਾਵਣਾ ਜਿਹੜਾ ਵਸਤਰ ਹੈ ਸੁਹਾਗ ਵਾਲਾ ਤਨ ਤੇ ਕੱਪੜ ਵਸਤਰ ਧਾਰਨ ਕੀਤਾ ਹੋਇਆ ਉਹ ਭੋਗ ਉਹਨਾਂ ਦੇ ਰੰਗ ਆਨੰਦ ਮਾਣੇ ਹੋਏ ਇਹ ਸਾਰੇ ਸੋਭਨੀਕ ਹਨ ਪਰ ਪਿਰੀ ਵਿਹੋਣੀ ਤੱਤੀਆਂ ਪਰ ਜੇ ਪਤੀ ਪਰਮੇਸ਼ਰ ਦਾ ਸੰਗ ਨਹੀਂ ਪ੍ਰਤੱਖ ਪਤੀ ਦਾ ਸੰਗ ਨਹੀਂ ਇਸਤਰੀ ਵਾਸਤੇ ਤੇ ਫਿਰ ਤਨ ਤੇ ਸੁਹਾਗ ਵਾਲਾ ਜੋੜਾ ਧਾਰਨ ਕੀਤਾ ਸੋਹਣੇ ਵਸਤਰ ਧਾਰਨ ਕੀਤੇ ਸੋਹਣੇ ਪਦਾਰਥਾਂ ਦੇ ਭੋਗ ਵਾਸਤੇ ਉਹ ਆਨੰਦ ਮਾਨਣ ਵਾਸਤੇ ਤਿਆਰੀ ਕੀਤੀ ਸਾਰਾ ਕੁਝ ਹੀ ਤੱਤੀਆਂ ਦੁੱਖ ਦੇਣ ਵਾਲਾ ਹੀ ਹੈ ਮੈਨੇ ਜੇ ਸਤ ਸੰਗਤ ਦੀ ਕੱਲਾ ਲਿਬਾਸ ਹੀ ਹੈ ਪਰ ਪਤੀ ਦਾ ਸੰਗ ਨਹੀਂ ਤੇ ਫਿਰ ਵੀ ਦੁੱਖ ਤੇ ਜੇ ਹਿਰਦੇ ਵਿਚ ਐਸਾ ਪ੍ਰੇਮ ਨਹੀਂ ਬਾਹਰੋਂ ਹੀ ਲਿਬਾਸ ਧਾਰਨ ਕੀਤੇ ਵਿਖਾਵਾ ਹੀ ਕੀਤਾ ਤੇ

0: ਕਰਤਾ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਨੇ, ਕਾਰਨ ਕਰਤਾ ਜੋ ਕੀਆ, ਜੋ ਉਸਨੇ ਕੀਤਾ ਹੈ, ਸੋਈ ਹੈ ਕਰਨਾ ਉਹ ਕੁਝ ਹੋਣਾ ਕਰਦਾ ਹੈ। ਉਹ ਕੁਝ ਪਹਿਲਾਂ ਪਿਛਲੇ ਸਮੇਂ ਵਿੱਚ ਹੁੰਦਾ ਸੀ, ਉਹ ਕੁਝ ਹੁਣ ਵਰਤਮਾਨ ਸਮੇਂ ਵਿੱਚ ਹੋ ਰਿਹਾ ਹੈ, ਤੇ ਉਹ ਕੁਝ ਅੱਗੇ ਨੂੰ ਵੀ ਹੋਏਗਾ।
1: ਜੇ ਸੌ ਧਾਵੇ ਪ੍ਰਾਣੀਆਂ ਬਾਵੈ ਤੁਰ ਲਹਿਣਾ,
0: ਜੇ ਸੌ ਧਾਵੇ ਪ੍ਰਾਣੀਆਂ, ਸਾਧ ਸੰਗਤ ਜੀ, ਜੇ ਇਹ ਪ੍ਰਾਣਾ ਧਾਰੀ ਜੀ, ਜੇ ਮਹਾਰਾਜ ਕਹਿੰਦੇ ਤੂੰ ਬਹੁਤਾ ਧਾਵੇ ਦੌੜ ਭਜਾਈ ਕਰੇ ਨਾ, ਪਾਵਹਿ ਧੁਰ ਲਹਿਣਾ, ਜੋ ਤੇਰੇ ਧੁਰ ਮਾਦ ਮਸਤਕ ਦੇ ਉੱਤੇ ਲੇਖ ਲਿਖਿਆ ਮੁੱਢ ਤੋਂ, ਉਹੀ ਤੈਨੂੰ ਪ੍ਰਾਪਤ ਹੋਣਾ ਕੀਤੇ ਹੋਏ ਕਰਮ ਦੇ ਅਨੁਸਾਰ। ਇਹ ਨਹੀਂ ਹੈ ਬਾਬਾ ਫਰੀਦ ਸਾਹਿਬ ਬਚਨ ਕਰਕੇ ਸਮਝਾਉਂਦੇ ਕਿ ਫਰੀਦਾ ਲੋੜੈ ਦਾਖ ਵਜਾਉਰੀਆਂ, ਕਿੱਕਰ ਬੀਜਾ ਜੱਟ, ਹੰਡੈ ਉਨ ਕਤਾਇੰਦਾ ਪੈਦਾ ਲੋੜੈ ਪੱਟ। ਇਹ ਨਹੀਂ ਹੋ ਸਕਦਾ ਕਦੇ ਵੀ। ਤੇ ਜਿੰਨੇ ਮਰਜ਼ੀ ਹੋਰ ਯਤਨ ਕਰ, ਪਰਮੇਸ਼ਰ ਦਾ ਪ੍ਰੇਮ ਹਿਰਦੇ ਵਿੱਚ ਨਹੀਂ ਤੇ ਪ੍ਰਾਪਤੀ ਕੋਈ ਨਹੀਂ।
1: ਬਿਨ ਕਰਮਾ ਕਿਛੂ ਨਾ ਲੱਭਈ, ਜੇ ਫਿਰ ਹੈ ਸਭ ਧਰਣਾ।
0: ਜੇ ਬਿਨ ਕਰਮਾ, ਕਰਮਾ ਨਾਮ ਹੁੰਦਾ ਬਖਸ਼ਿਸ਼ ਦਾ, ਕਰਮਾ ਨਾਮ ਕੀਤੇ ਹੋਏ ਕਰਮਾਂ ਦੇ ਕਰਕੇ, ਕਰਮਾ ਨਾਮ ਗੁਰੂ ਕੀ ਬਖਸ਼ਿਸ਼ ਤੋਂ ਬਿਨਾਂ, ਬਿਨ ਕਰਮਾ ਕਿਛੂ ਨਾ ਲੱਭਈ, ਕੁਝ ਵੀ ਨਹੀਂ ਲੱਭਦਾ ਹੈ। ਜੇ ਸ੍ਰੇਸ਼ਟ ਕਰਮ ਨਹੀਂ ਕੀਤਾ ਤੇ ਕੁਝ ਵੀ ਪ੍ਰਾਪਤੀ ਨਹੀਂ। ਸੰਸਾਰੀ ਪੱਖ ਵਿੱਚ ਵਿਚਾਰ ਕੇ ਵੇਖ ਲਓ, ਕੋਈ ਕਰਮ ਨਾ ਕਰੇ, ਕੰਮ ਨਾ ਕਰੇ ਤੇ ਕਿਸੇ ਨੂੰ ਪ੍ਰਾਪਤੀ ਹੁੰਦੀ ਹੈ? ਕੁਝ ਮੰਗਣਾ ਹੀ ਪੈਂਦਾ ਨਾ, ਦੂਸਰਿਆਂ ਦੇ ਸਾਹਮਣੇ ਹੱਥ ਜੋੜ ਕੇ, ਅੱਡ ਕੇ ਹੱਥ ਵੀ ਮੈਨੂੰ ਦੇ ਦੇ ਭਾਈ, ਉੱਥੇ ਤਾਂ ਨਹੀਂ ਇਹ ਕੁਝ ਮਿਲਣਾ, ਇੱਥੇ ਤਾਂ ਹੋ ਸਕਦਾ ਕੋਈ ਸਹਾਇਤਾ ਕਰ ਦੇਵੇ। ਤੇ ਕਰਮਾ ਨਾਮ ਬਖਸ਼ਿਸ਼ ਦਾ ਵੀ ਹੈ, ਜੇ ਗੁਰੂ ਕੀ ਬਖਸ਼ਿਸ਼ ਨਾ ਨਾ ਪ੍ਰਾਪਤ ਕਰ ਸਕੇ, ਕਿਸ਼ੂ ਨਾ ਲੱਭੇ, ਕੁਝ ਨਹੀਂ ਲੱਭੇਗਾ। ਸਾਧ ਸੰਗਤ ਜੀ, ਕੇਵਲ ਜਨਮਾਂ ਜਨਮਾਂਤਰਾਂ ਦਾ ਗੇੜਾ, ਜੰਮਣ ਤੇ ਮਰਨ ਦਾ ਗੇੜਾ ਹੀ ਬਣਿਆ ਰਹੇਗਾ। ਤਾਂ ਮਹਾਰਾਜ ਕੀ ਕਹਿ ਰਹੇ, ਕਹਿੰਦੇ ਬਿਨ ਕਰਮਾ ਕਿਸ਼ੂ ਨਾ ਲੱਭੇ, ਜੇ ਫਿਰ ਇਹ ਸਭ ਧਰਨਾ, ਧਰਨਾ ਨਾਮ ਧਰਤੀ ਦਾ, ਕਹਿੰਦੇ ਫਿਰ ਭਾਵੇਂ ਸਾਰੀ ਧਰਤੀ ਤੇ ਜਾ ਕੇ ਫਿਰਦਾ ਰਹੇ, ਸਾਰੀ ਧਰਤੀ ਦੀ ਯਾਤਰਾ ਕਰਦਾ ਰਹੇ, ਥਾਂ ਥਾਂ ਤੇ ਭਟਕਦਾ ਫਿਰਦਾ ਰਹੇ, ਪਰ ਬਿਨਾਂ ਗੁਰੂ ਕੀ ਬਖਸ਼ਿਸ਼ ਤੋਂ ਕੁਝ ਵੀ ਲੱਭਦਾ ਨਹੀਂ, ਬਿਨਾਂ ਗੁਰੂ ਕੀ ਮਿਹਰ ਤੋਂ ਕੁਝ ਵੀ ਪ੍ਰਾਪਤੀ ਨਹੀਂ ਹੁੰਦੀ ਹੈ।
1: ਗੁਰ ਮਿਲ ਪਾਉ ਗੋਇੰਦ ਕਾ, ਭੈ ਡਰ ਦੂਰ ਕਰਨਾ।
0: ਗੁਰ ਮਿਲ, ਗੁਰੂ ਸਾਹਿਬ ਜੀ ਦੇ ਨਾਲ ਮਿਲ ਕਰਕੇ, ਗੋ ਧਰਤੀ ਦੀ ਵਿੰਦ ਰੱਖਿਆ ਕਰਨ ਵਾਲੇ ਵਾਹਿਗੁਰੂ ਪਰਮੇਸ਼ਰ ਦਾ ਭਾਉ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ, ਜੰਮਣ ਮਰਨ ਦਾ ਭੈ ਤੇ ਸੰਸਾਰ ਦੇ ਵਿੱਚ ਜਿਹੜਾ ਮੌਤ ਦਾ ਭੈ ਹੁੰਦਾ ਉਸ ਨੂੰ ਦੂਰ ਕਰ ਲਈਦਾ ਹੈ। ਸੱਤ ਤਰ੍ਹਾਂ ਦਾ ਡਰ ਮੰਨਿਆ ਜਾਂਦਾ। ਇੱਕ ਡਰ ਹੁੰਦਾ ਸਾਧ ਸੰਗਤ ਜੀ, ਜੀ ਭੈ ਦੇ ਵਿੱਚ ਡਰ ਦੇ ਸਹਿਤ ਹੋਇਆ ਹੋਇਆ ਕਦਮ ਵੀ ਨਹੀਂ ਪੁੱਟਦਾ, ਤੇ ਇੱਕ ਭੈ ਪ੍ਰੇਮ ਵਾਲਾ ਹੁੰਦਾ, ਭਾਉ ਭਗਤੀ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਆਪਣਾ ਸੀਸ ਵੀ ਕੁਰਬਾਨ ਕਰ ਦਿੰਦੇ ਨੇ ਗੁਰਮੁਖ, ਆਪਣੀ ਸੀਸ ਦੀਆਂ ਕੁਰਬਾਨੀਆਂ ਵੀ ਦੇ ਦਿੰਦੇ, ਤਨ ਚਰਖੜੀਆਂ ਤੇ ਚੜ ਜਾਂਦੇ, ਸੀਸ ਤੇ ਆਰੇ ਚੱਲ ਜਾਂਦੇ ਨੇ। ਫਿਰ ਸਤ ਸੰਗਤ ਜੀ, ਬੰਦ ਬੰਦ ਕੱਟੇ ਜਾਂਦੇ, ਖੋਪਰੀ ਲੈ ਜਾਂਦੀ, ਇਹ ਪ੍ਰੇਮ ਹੈ, ਇਹ ਪ੍ਰੇਮ ਵਾਲਾ ਭਾਉ ਹੈ। ਕਹਿੰਦੇ ਗੁਰੂ ਨਾਲ ਮਿਲ ਤੇ ਇਹ ਗੋਬਿੰਦ ਪਰਮੇਸ਼ਰ ਵਾਹਿਗੁਰੂ ਦਾ ਭਾਉ ਪ੍ਰੇਮ ਆਪਣੇ ਹਿਰਦੇ ਵਿੱਚ ਧਾਰਨ ਕਰ, ਜਿਹੜਾ ਸੰਸਾਰੀ ਡਰ ਤੇ ਭੈ ਹੈ ਨਾ, ਜੰਮਣ ਮਰਨ ਦਾ, ਜਮਾਂ ਦਾ,

0: ਕਰਨ ਦੇ ਨਾਲ ਵੈਰਾਗ ਵਿਸ਼ੇਸ਼ ਕਰਕੇ ਰਾਗ ਪ੍ਰੇਮ ਹਿਰਦੇ ਚ ਪੈਦਾ ਹੋ ਜਾਏਗਾ। ਹਰ ਖੋਜਤ ਫਿਰਨਾ ਹਰੀ ਵਾਹਿਗੁਰੂ ਪਰਮੇਸ਼ਰ ਨੂੰ ਖੋਜਣਾ ਲੱਭਣਾ।
1: ਖੋਜਤ ਖੋਜਤ ਸਹਿਜ ਉਪਜਿਆ ਫਿਰ ਜਨਮ ਨਾ ਮਰਨਾ।
0: ਜਦੋਂ ਉਹਦੇ ਖੋਜਣ ਵਾਸਤੇ ਚੱਲ ਪਏ ਵੀ ਮੈਨੂੰ ਹੁਣ ਪਰਮੇਸ਼ਰ ਚਾਹੀਦਾ, ਜਦੋਂ ਉਹਦਾ ਪ੍ਰੇਮ ਵੈਰਾਗ ਹਿਰਦੇ ਵਿੱਚ ਪੈਦਾ ਹੋ ਗਿਆ ਸ਼ੁਭ ਗੁਣਾਂ ਦੇ ਸਹਿਤ, ਫਿਰ ਕਹਿੰਦੇ ਖੋਜਤ ਖੋਜਤ ਸਹਿਜ ਉਪਜਿਆ। ਖੋਜਦਿਆਂ ਖੋਜਦਿਆਂ ਲੱਭਦਿਆਂ ਲੱਭਦਿਆਂ ਵੇਦਾਂ ਨੂੰ ਸ਼ਾਸਤਰਾਂ ਨੂੰ ਖੋਜ ਖੋਜ ਕੇ ਗ੍ਰੰਥਾਂ ਨੂੰ ਥਾਂ ਥਾਂ ਨੂੰ ਕੀ ਲੱਭਾ? ਜਦੋਂ ਹਿਰਦੇ ਚ ਭੈ ਸੀ, ਪ੍ਰੇਮਾ ਭਗਤੀ ਸੀ, ਫਿਰ ਸਹਿਜ ਗਿਆਨ ਪ੍ਰਗਟ ਹੋਇਆ ਹਿਰਦੇ ਵਿੱਚ, ਸਹਿਜ ਦੀ ਅਵਸਥਾ ਪੈਦਾ ਹੋ ਗਈ, ਫਿਰ ਜਨਮ ਨਾ ਮਰਨਾ। ਜਦੋਂ ਸਹਿਜ ਗਿਆਨ ਅਵਸਥਾ ਦੀ ਪ੍ਰਾਪਤੀ ਹੋਈ ਫਿਰ ਸਾਧ ਸੰਗਤ ਦੀ ਜਨਮ ਤੇ ਮਰਨ ਨਹੀਂ ਹੁੰਦਾ ਹੈ, ਫਿਰ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦਾ।
1: ਹਿਆਏ ਕਮਾਏ ਧਿਆਇਆ ਪਾਇਆ ਸਾਧ ਸਰਣਾ।
0: ਚਾਹੇ ਹਿਰਦੇ ਚ ਕਮਾ ਕਰਕੇ ਕਮਾਈ ਕਰਕੇ, ਜਿਹੜਾ ਕਿਹਾ ਸੀ ਨਾ ਵੀ ਧਿਆਉਣਾ ਨਾਮ ਕਿਵੇਂ ਜਪਣਾ, ਮਹਾਰਾਜ ਕਹਿੰਦੇ ਧਿਆਏ ਹਿਰਦੇ ਦੀ ਧਿਆ ਕਰ ਬਿਰਤੀ ਦੇ ਨਾਲ, ਇਹ ਕਮਾਈ ਕਰਨੀ। ਇਹ ਨਹੀਂ ਕਿ ਮੁਖੋਂ ਪੜੀ ਗਏ, ਹਿਰਦੇ ਤੋਂ ਕਮਾਇਆ। ਹਿਆਏ ਕਮਾਏ ਧਿਆਇਆ ਕਿੱਥੋਂ ਪ੍ਰਾਪਤੀ ਹੋਈ? ਪਾਇਆ ਸਾਧ ਸਰਣਾ, ਪਰਮੇਸ਼ਰ ਦੇ ਪਿਆਰਿਆਂ ਦੀ ਸ਼ਰਨ ਵਿੱਚੋਂ।
1: ਗੋਸਥ ਨਾਨਕ ਦੇਵੋ ਗੁਰ ਜਿਸ ਹਰ ਚੜਾਏ ਤਿਸ ਭਉ ਜਲ ਤਰਣਾ।
0: ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖਿਆ ਦੇ ਰਹੇ ਨੇ, ਕਹਿੰਦੇ ਗੋਹਿਥ ਨਾਨਕ ਦੇਵੋ ਗੁਰ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹ ਜਹਾਜ਼ ਹਨ ਜਿਸ ਹਰ ਚੜਾਏ, ਜਿਸ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਆਪਣੇ ਇਸ ਨਾਮ ਦੇ ਆਪਣੇ ਸੰਗ ਦੇ ਜਹਾਜ਼ ਤੇ ਮਹਾਰਾਜ ਚੜਾ ਲੈਂਦੇ ਨੇ, ਤਿਸ ਭਉ ਜਲ ਤਰਨਾ, ਉਸੇ ਨੇ ਭੈ ਦਾਏ ਕਿ ਸੰਸਾਰ ਸਾਗਰ ਨੂੰ ਤਰਨਾ ਕੀਤਾ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਗੁਰੂ ਕਾ ਬਚਨ ਉਹ ਜਹਾਜ਼ ਹੈ ਸਾਧ ਸੰਗਤ ਜੀ, ਜਿਸ ਦੇ ਸੰਗ ਵਿੱਚ ਮਿਲਿਆ ਇਹ ਸੰਸਾਰ ਰੂਪ ਸਾਗਰ ਤੋਂ ਪਾਰ ਲੰਘ ਜਾਈਦਾ, ਤਰ ਜਾਈਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਬਚਨਾਂ ਦੀ ਵਿਚਾਰ ਸਾਨੂੰ ਬਖਸ਼ੀ ਹੈ। ਸਾਹਿਬ ਜੀ ਦੇ ਚਰਨਾਂ ਪਾਸ ਬੇਨਤੀ ਕਰੀਏ, ਮਹਾਰਾਜ ਦਇਆ ਕਰੋ, ਆਪ ਜੀ ਦਾ ਬਖਸ਼ਿਆ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਸ ਜਾਵੇ, ਸਾਡਾ ਜੀਵਨ ਜ਼ਿੰਦਗੀ ਸਫਲ ਹੋਵੇ। ਇੱਕ ਵਿਸ਼ੇਸ਼ ਬੇਨਤੀ ਹੈ ਸਾਧ ਸੰਗਤ ਦੀ, ਜਿਵੇਂ ਅਸੀਂ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਹਮੇਸ਼ਾ ਸੁੱਖ ਮੰਗਦੇ ਹਾਂ, ਕਿ ਮਹਾਰਾਜ ਸਾਨੂੰ ਸੁੱਖ ਦੇਵੀਂ, ਸਾਡਾ ਪਰਿਵਾਰ ਸੁੱਖ ਦੇ ਸਹਿਤ ਵਸੇ। ਬੇਨਤੀ ਇਹ ਸਾਧ ਸੰਗਤ ਦੀ, ਖਾਲਸਾ ਪੰਥ ਪਰਿਵਾਰ ਹੈ ਸਾਡਾ, ਆਪਣੇ ਪਰਿਵਾਰ ਖਾਲਸਾ ਪੰਥ ਦੀ ਹਰ ਰੋਜ਼ ਜਿੱਥੇ ਆਪਣੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ, ਵਿਸ਼ੇਸ਼ ਕਰਕੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ। ਔਰ ਗੁਰੂ ਕੇ ਪ੍ਰੇਮ ਦੇ ਵਿੱਚ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਹੈ, ਜੇਲ੍ਹਾਂ ਵਿੱਚ ਬੰਦ ਨੇ, ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕਰੀਏ। ਇਹ ਦੋ ਬਚਨ ਆਪਣੀ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਕਰੀਏ। ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ, ਆਪ ਸਾਰੀਆਂ ਸੰਗਤਾਂ ਦਾ ਧੰਨਵਾਦ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਕੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਸਾਹਿਬ ਜੀ ਦਾ, ਸਾਰੇ ਗ੍ਰੰਥੀ ਸਿੰਘ ਸਾਹਿਬਾਨ ਸਤਿਕਾਰਯੋਗ ਸੇਵਾਦਾਰ ਸਿੰਘ ਸਾਹਿਬਾਨ ਜੀ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ, ਅਸੀਸ

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਜੀ ਕੀ ਹਾਲ ਹੈ ਪਿੱਠ ਦਰਦ ਦਾ?
3: ਜਦੋਂ ਦਾ ਸਲੀਪ ਐਂਡ ਰਿਲੈਕਸ ਦਾ ਇੰਡੀਅਨ ਸਟਾਈਲ ਰੂਮ ਵਾਲਾ ਗੱਦਾ ਖਰੀਦਿਆ, ਸਭ ਕੁਝ ਠੀਕ ਹੈ। ਥੈਂਕ ਯੂ ਇਹਦੇ ਬਾਰੇ ਦੱਸਣ ਲਈ।
4: ਹੋਰ ਸੁਣੋ, ਹੁਣ ਸਲੀਪ ਐਂਡ ਰਿਲੈਕਸ ਹਰ ਤਰ੍ਹਾਂ ਦੇ ਗੱਦਿਆਂ ਦੇ ਨਾਲ ਬੈੱਡ ਵੀ ਬਣਾਉਂਦੇ ਨੇ। ਸਲੀਪ ਐਂਡ ਰਿਲੈਕਸ ਦਾ ਇੱਕ ਸਟੋਰ ਲੈਵਟਨ ਨਾਰਥ ਅਤੇ ਦੂਜਾ ਨਵਾਂ ਸਟੋਰ ਓਹਨਸ ਰੋਡ ਐਪਿੰਗ ਵਿੱਚ ਵੀ ਹੈ। ਮਨਪਸੰਦ ਗੱਦਿਆਂ ਅਤੇ ਸਟੋਰੇਜ ਬੈੱਡ ਖਰੀਦਣ ਲਈ ਕੰਟੈਕਟ ਕਰੋ ਸਲੀਪ ਐਂਡ ਰਿਲੈਕਸ। ਵੇਕ ਅਪ ਫੀਲਿੰਗ ਟੋਟਲੀ ਰੈਸਟਡ। ਸਰਚ ਅਸ ਆਨਲਾਈਨ ਔਰ ਕਾਲ 0433 465 492।

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਂ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਂਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
1: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton।
2: आप सुन रहे हैं पुण्य दर्शन।

रेडियो हांजी 1674 आस करते हैं वधिया तुहाडा दिन जा रहा होएगा, चढ़दी कला च होगे। समा हो चुका अज की कहानी का। ज्ञान सिंह गुरी लंबे समय बाद परदेसां तो परते ने, स्कूल दे विच पढ़ाउंदे आ, बड़े खट्टे मिठे तजर्बे लैके लंबा समा पहला अमरीका चले गए। हुण आए ने पुत दा व्याह करन दे लई। अमृतसर दे हाल गेट दे विच खरीदो फरोख्त करदे आ एक दुकान दे विचों बाहर निकले ते आदतन वोटी समझाउण लग पई ना की लोड़ पई सी। जो प्यो पुत आपस दे विच लगे सी ते तुहानू की लोड़ सी बोलण दी। मास्टर जी को रहा नहीं गया, मेरे सामने कोई अपने प्यो दे नाल उच्चा नीवा बोले ना, को बच्चा बदतमीजी करे ते मैं चुप नहीं रह सकदा। तेनू पता मेरे सुभा दा, तू कहनी है सानू केड़ा जानते सी, क्यों साडा ये शहर नहीं, ये साडे लोग नहीं। जे सारे इदा ही समझण लग पैण ते फिर अजकल दी नौजवानी नू दसन पुछण वाला केड़ा। मैं तो बस इदा दा ही हाँ, ना तो तुसी अगे थोड़िया ना वगाड़ी है, बस इदा दी नोक झोक ते चलदिआं विचों बच्चिआं ने टोकिआ, पापा असी बाजार दे विच हले बहुत कुछ लैण वाला, बड़ी खरीदो फरोख्त करन वाली आ, ये लड़ाइयां आपां घर जाके कर लवांगे। बच्चिआं ने थोड़ा जिहा माहौल शांत किया ते विचों एक ने सलाह दित्ती आ, इन्हां बाजारां दे विच आ ई रिक्शे बड़ा वधिया चलदे आ, तुर के जावांगे तो बड़ा समा खराब होना, अजकल बड़ा आराम है, ये बाजारां दे अंदर तक भी लै जांदे। हले गल्लां ही कर रहे सी कि एक जने ने लिया के सामने खिलार दिता, बड़ा भला जहा देखण वाला मरियल जिहा एक नौजवान। पुछया किन्ने पैसे लएगा, कहन लगा जी जो चलदा उही लै लेना, मैं तुहाडे कोल कुछ वध लैण लगा। वोटी लगी नापतोल करन भा करन उस दे नाल ते मास्टर जी ने रोक दिता, शायद इस करके क्योंकि उदे रिक्शे दे विच कीर्तन लगा सी, उन्हां नू लगा बंदा रब वाला। हुण राह दे विच आपस विच खुसर फुसर कर रहे ने, वोटी नू इतराज आ कि आपां पैसे टुक के क्यों नहीं बैठे, तुहानू नहीं पता बड़ा लम्मा समा हो गया तुहानू बाहर रहिंदिआं, इत्थे लोकां दे हालात कुछ होर ने, कहिंदे कुछ होर ने, करदे कुछ होर ने। कहण दा मतलब सी कि हुण जदों आपां जाके उतरे इन्हें गड दे नाल कट्टे बनने। शायद वो खुसर पुसर नौजवान ने सुन ली, शीशे थानी पछाण मिड़ के कहण लगा जी तुसी चिंता ना करो, तुसी नवीं दोगे ते तां वी मैनूं प्रवान। इना कह के मन जिहा भर लिया। मास्टर जी नूं लगा कि शायद साडियां गल्लां इहनूं चंगीआं नहीं लगियां, इस करके शायद ये मन भरी जांदा। शायद बहुता लम्मा समा नहीं सी, पर उस सारे समय के दरम्यान मास्टर जी अंदरों अंदरी झुरदे रहे। इदां नहीं सी कहना चाहिदा, किसी का दिल क्यों दिखाया। कहिंदे ने उम्र जिहड़ी मर्जी हो जाए निक्की मोटी नोक झोक दोहां जीआं दे विच चलदी रहिंदी आ, बस उस तरह इन्हां दे विच भी चलती रहिंदी सी। लगभग बच्चे भी आदी ने, वो सारा कुछ सुनते ने, इंजॉय करते ने, हवा चढ़ाते ने, तो फिर बड़ा सोहना सारा परिवार आपस दे विच रल मिल के रहिंदा। इन्हें नूं हुण आ गई आ वो दुकान जिथे उतरना है। मास्टर जी ने पूछा नौजवाना किन्ने पैसे बई, किन्ने दईए फिर। उतर के पैरी हाथ लाया आशीर्वाद दे लई, जो मास्टर जी का हाथ उठाया सी उन्हूं अपने हाथ दे विच घुटिया ते रोण लग पे। मास्टर जी नूं लगा कि शायद इन्हें हाले तक भी उन्हां गल्लां दा ही गुस्सा करा,
ਜਿਹੜੀਆਂ ਮੇਰੀ ਵਹੁਟੀ ਨੇ ਕੀਤੀਆਂ। ਇਕਦਮ ਵਹੁਟੀ ਵੱਲ ਨੂੰ ਧਿਆਨ ਘੁਮਾਇਆ, ਅਹਿਸਾਸ ਕਰਾਇਆ ਕਿ ਹਰ ਇੱਕ ਨੂੰ ਇੱਦਾਂ ਨਹੀਂ ਬੋਲੀਦਾ। ਪਰ ਉਹ ਨੌਜਵਾਨ ਚੁੱਪ ਹੋਣ ਦਾ ਨਾਂ ਨਹੀਂ ਸੀ ਲੈਂਦਾ। ਇੱਦਾਂ ਕਬੁਸਕੇ ਕਿ ਉਹਦੇ ਕੋਲ ਬੋਲਿਆ ਤੱਕ ਨਾ ਜਾਵੇ। ਮੋਢੇ 'ਤੇ ਹੱਥ ਧਰ ਕੇ ਕਹਿਣ ਲੱਗੇ, ਭਾਈ ਏਡੀ ਵੀ ਕੋਈ ਵੱਡੀ ਗੱਲ ਨਹੀਂ, ਸਾਰੇ ਇੱਕੋ ਜਿਹੇ ਨਹੀਂ ਹੁੰਦੇ, ਤੂੰ ਭਲਾ ਇਨਸਾਨ ਹੈ, ਮਾਫ਼ੀ ਚਾਹੁੰਦੇ ਹਾਂ, ਤੇਰਾ ਦਿਲ ਦਿਖਾਇਆ। ਕਹਿਣ ਲੱਗਾ, ਮਾਸਟਰ ਜੀ ਤੁਸੀਂ ਮੈਨੂੰ ਪਛਾਣਿਆ ਨਹੀਂ ਲੱਗਦਾ, ਮੈਂ ਫਲਾਣਾ। ਤੁਹਾਨੂੰ ਸ਼ਾਇਦ ਯਾਦ ਨਹੀਂ, ਤੁਸੀਂ ਸਾਡੇ ਮਹੱਲੇ 'ਚ ਰਹਿੰਦੇ ਹੁੰਦੇ ਸੀ, ਮੈਂ ਸਕੂਲ ਦੇ ਵਿੱਚ ਪੜ੍ਹਦਾ ਸੀ। ਇੱਕ ਦਿਨ ਤੁਸੀਂ ਸਾਡੇ ਘਰ ਲਾਮਾ ਲੈ ਕੇ ਆਏ, ਤੁਸੀਂ ਆ ਕੇ ਪਹਿਲੀ ਵਾਰ ਮੇਰੇ ਮਾਂ ਪਿਓ ਨੂੰ ਮੇਰੇ ਬਾਰੇ ਲਾਮਾ ਦਿੱਤਾ ਸੀ। ਤੁਸੀਂ ਉਹ ਪਹਿਲੇ ਇਨਸਾਨ ਸੋ ਜਿਨ੍ਹਾਂ ਨੇ ਮੇਰੇ ਮਾਂ ਪਿਓ ਤੱਕ ਗੱਲ ਪਹੁੰਚਾਈ ਸੀ। ਅਸਲ ਦੇ ਵਿੱਚ ਤੁਸੀਂ ਮੈਨੂੰ ਲੁੱਕ ਕੇ ਸਿਗਰਟ ਪੀਂਦਿਆਂ ਵੇਖ ਲਿਆ ਹੈ। ਮੇਰੇ ਮਾਂ ਪਿਓ ਨੇ ਇੱਕ ਨਹੀਂ ਸੁਣੀ। ਮੈਨੂੰ ਯਾਦ ਹੈ ਕਿਹੜੇ ਤਰੀਕੇ ਦੇ ਨਾਲ ਤੁਹਾਡੀ ਲਾਹਪਾਹ ਕੀਤੀ ਸੀ, ਕਿੱਦਾਂ ਤੁਹਾਨੂੰ ਘਰੋਂ ਕੱਢਿਆ। ਮੈਨੂੰ ਉਦੋਂ ਬੜਾ ਖੁਸ਼ੀ ਹੋਈ, ਬੜੀ ਤਸੱਲੀ ਹੋਈ ਕਿ ਮੇਰੇ ਮਾਂ ਪਿਓ ਮੇਰੇ ਹੱਕ ਦੇ ਵਿੱਚ ਖੜ੍ਹੇ ਨੇ। ਉਸ ਤੋਂ ਥੋੜ੍ਹਾ ਸਮਾਂ ਬਾਅਦ ਤੁਸੀਂ ਤਾਂ ਸ਼ਾਇਦ ਸਾਰਾ ਕੁਝ ਛੱਡ ਛਡਾ ਕੇ ਬਾਹਰ ਚਲੇ ਗਏ, ਪਰ ਉਹ ਤੁਹਾਨੂੰ ਕੱਢੀਆਂ ਗਾਲਾਂ ਦਾ ਖਮਿਆਜਾ ਮੈਂ ਪੂਰੇ 10 ਸਾਲ ਭੁਗਤਿਆ। ਜੋ ਸ਼ੁਰੂਆਤੀ ਸਮੇਂ ਦੇ ਵਿੱਚ ਮੇਰੇ ਮਾਂ ਪਿਓ ਮੈਨੂੰ ਕਿਤੇ ਡੱਕ ਲੈਂਦੇ ਤੇ ਸ਼ਾਇਦ ਮੇਰਾ ਇੰਨਾ ਨੁਕਸਾਨ ਨਾ ਹੁੰਦਾ। ਇਹਨਾਂ 10 ਸਾਲਾਂ ਦੇ ਵਿੱਚ ਗੱਲ ਸਿਗਰਟ ਤੱਕ ਨਹੀਂ ਰੁਕੀ। ਉਸ ਤੋਂ ਬਾਅਦ ਫਿਰ ਮੈਂ ਵੱਧ ਚੜ੍ਹ ਕੇ ਨਸ਼ੇ ਕੀਤੇ। ਮਾਂ ਪਿਓ ਦੀ ਇੱਦਾਂ ਲੱਗਾ ਜਿੱਦਾਂ ਸ਼ੈਅ ਹੁੰਦੀ ਹੈ, ਇੱਦਾਂ ਲੱਗਾ ਜਿੱਦਾਂ ਮਾਂ ਨੇ ਆਸ਼ੀਰਵਾਦ ਦੇ ਦਿੱਤਾ ਹੋਵੇ, ਜਾ ਕਰ ਨਸ਼ੇ ਮੈਂ ਖਲੋਤੀ ਹਾਂ, ਤੈਨੂੰ ਕੌਣ ਹੁੰਦਾ ਕੋਈ ਡੱਕਣ ਵਾਲਾ। ਗੱਲ ਕਦੀ ਕਿ 10 ਦੇ ਵਿੱਚੋਂ 8 ਕਿੱਲੇ ਮੈਂ ਨਸ਼ਿਆਂ 'ਚ ਉਜਾੜਤੇ ਨੇ, ਜਿਹੜੇ 2 ਬਚੇ ਨੇ ਉਹ ਵੀ ਗਹਿਣੇ ਪਏ ਆ। ਘਰ ਦੀ ਐਸੀ ਕੋਈ ਚੀਜ਼ ਨਹੀਂ ਮੈਂ ਛੱਡੀ ਜਿਹੜੀ ਵੇਚੀ ਨਾ ਹੋਵੇ। ਬਸ ਇੱਦਾਂ ਕਹਿ ਲਓ ਕਿ ਪਿਛਲੇ 2-4 ਸਾਲ ਹੀ ਹੋਏ ਆ ਸਾਰਾ ਕੁਛ ਗਵਾ ਕੇ ਮਾੜੀ ਜਿਹੀ ਅਕਲ ਆਈ ਹੈ, ਅਤੇ ਹੁਣ ਆ ਰਿਕਸ਼ਾ ਚਲਾ ਕੇ ਮੈਂ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ। ਸੱਚ ਜਾਣੋ ਤਾਂ ਮੈਂ ਜਦੋਂ ਵੀ ਵਿਹਲ ਮਿਲਦਾ ਰਿਕਸ਼ਾ ਦਰਬਾਰ ਸਾਹਿਬ ਵਾਲੇ ਪਾਸੇ ਲੈ ਜਾਂਦਾ, ਦੂਰੋਂ ਖਲੋ ਕੇ ਬੜੀ ਵਾਰੀ ਅਰਦਾਸਾਂ ਕੀਤੀਆਂ, ਤੁਸੀਂ ਕਿਤੇ ਮਿਲੋ ਤੁਹਾਡੇ ਕੋਲ ਮਾਫ਼ੀ ਮੰਗਾਂ। ਆਪਣੀ ਮਾਂ ਦੀ ਤਰਫੋਂ, ਆਪਣੇ ਪਿਓ ਦੀ ਤਰਫੋਂ ਤੁਹਾਡੇ ਕੋਲੋਂ ਮਾਫ਼ੀ ਮੰਗਾਂ। ਕਦੀ ਉਹਨਾਂ ਕਿਹਾ ਤੇ ਨਹੀਂ, ਪਰ ਸ਼ਾਇਦ ਮਨ ਹੀ ਮਨ ਤੁਹਾਡੇ ਕੋਲੋਂ ਜ਼ਰੂਰ ਮਾਫ਼ੀਆਂ ਮੰਗਦੇ ਤੁਰ ਗਏ ਹੋਣਗੇ। ਤੁਹਾਡੀ ਉਹਨਾਂ ਗੱਲ ਨਹੀਂ ਸੀ ਨਾ ਮੰਨੀ, ਇਸ ਕਰਕੇ ਸ਼ਾਇਦ ਮੈਂ ਉਹਨਾਂ ਨੂੰ ਬਹੁਤ ਸਤਾਇਆ। ਤੋ ਸਭ ਕੁਛ ਦੇ ਪਿੱਛੇ ਉਹ ਵੱਡੇ ਕਸੂਰਵਾਰ ਵੀ ਨੇ। ਜੋ ਅੱਜ ਉਹ ਜਿਉਂਦੇ ਹੁੰਦੇ ਤਾਂ ਜ਼ਰੂਰ ਤੁਹਾਡੇ ਕੋਲੋਂ ਮਾਫ਼ੀ ਮੰਗਦੇ। ਅੱਜ ਉਹਨਾਂ ਵੱਲੋਂ ਮੈਂ ਤੁਹਾਡੇ ਕੋਲੋਂ ਮਾਫ਼ੀ ਮੰਗਦਾ। ਤੁਹਾਡੇ ਵਰਗੇ ਇਨਸਾਨ ਹਰ ਇੱਕ ਘਰ ਦੇ ਇਰਦ ਗਿਰਦ ਚਾਹੀਦੇ ਆ, ਅਤੇ ਤੁਹਾਡੇ ਵਰਗੇ ਇਨਸਾਨਾਂ ਦੀ ਗੱਲ ਹਰ ਇੱਕ ਮਾਂ ਪਿਓ ਨੂੰ ਸੁਣ ਲੈਣੀ ਚਾਹੀਦੀ ਹੈ। ਸ਼ਾਇਦ ਮੇਰੇ ਵਰਗੇ ਹੋਰ ਬੜੇ ਹੋਣ ਜਿਹੜੇ ਇੱਦਾਂ ਦੀਆਂ ਗਲਤੀਆਂ ਕਰਦੇ ਹੋਣ, ਅਤੇ ਤੁਹਾਡੇ ਵਰਗੇ ਹੋਰ ਬੜੇ ਇਨਸਾਨ ਹੋਣ ਜਿਹੜੇ ਹੁਣ ਕਿਸੇ ਨੂੰ ਵਰਜਨ ਤੋਂ ਝੱਕਦੇ ਹੋਣ, ਕਿਸੇ ਦੇ ਧੀ ਪੁੱਤ ਦੀ ਕੀਤੀ ਗਲਤੀ, ਕੀਤੀ ਬਦਤਮੀਜ਼ੀ ਉਹਦੇ ਮਾਂ ਪਿਓ ਤੱਕ ਪਹੁੰਚਾਉਣੋਂ ਡਰਦੇ ਹੋਣ, ਕਿੱਦਾਂ ਕੀਤਿਆਂ ਅਗਲਾ ਬੇਇੱਜ਼ਤੀ ਕਰ ਦਿੰਦਾ। ਇੰਨਾ ਕਹਿ ਕੇ ਫਿਰ ਦੁਬਾਰਾ ਪੈਰਾਂ 'ਤੇ ਝੁੱਕ ਪਿਆ, ਦੋਵੇਂ ਹੱਥ ਧੋਏ ਕਰਕੇ ਫਿਰ ਅਰਦਾਸ ਕਰਨ ਲੱਗਾ, ਧੰਨ ਗੁਰੂ ਰਾਮਦਾਸ ਤੂੰ ਮੇਰੀ ਸੁਣ ਲਈ, ਮੈਂ ਮਰਨ ਤੋਂ ਪਹਿਲਾਂ ਆਪਣੇ ਵੱਲੋਂ ਅਤੇ ਆਪਣੇ ਮਾਂ ਪਿਓ ਦੇ ਵੱਲੋਂ
ਇਸ ਨੇਕ ਇਨਸਾਨ ਤੋਂ ਮਾਫ਼ੀ ਜ਼ਰੂਰ ਮੰਗਣਾ ਚਾਹੁੰਦਾ ਹੈ। ਤੂੰ ਬੜਾ ਬੇਅੰਤ ਹੈ, ਤੂੰ ਜਿਉਂਦੇ ਜੀ ਮੇਰੀ ਇਹ ਇੱਛਾ ਪੂਰੀ ਕੀਤੀ। ਇੰਨਾ ਕਹਿੰਦੇ ਫਿਰ ਦੁਬਾਰਾ ਤ੍ਰਿਪ ਤ੍ਰਿਪ ਅੱਖਾਂ 'ਚੋਂ ਅੱਥਰੂ ਵਗਣ ਲੱਗ ਪਏ ਅਤੇ ਮਾਸਟਰ ਜੀ ਬੜੇ ਫਖਰ ਦੇ ਨਾਲ ਘੁੰਮ ਕੇ ਆਪਣੀ ਵਹੁਟੀ ਵੱਲ ਵੇਖ ਰਹੇ ਸੀ, ਜਿਹਦੀਆਂ ਅੱਖਾਂ ਹੁਣ ਮਾਸਟਰ ਜੀ ਦੇ ਵੇਖਣ ਦੇ ਉੱਤੇ ਝੁੱਕ ਗਈਆਂ ਸੀ। ਬੰਦੇ ਦੀ ਜ਼ਿੰਦਗੀ ਦੇ ਵਿੱਚ ਕੁਛ ਅਸੂਲ ਹੁੰਦੇ ਨੇ ਅਤੇ ਉਹਨਾਂ 'ਤੇ ਉਹਨੂੰ ਖੜ੍ਹੇ ਰਹਿਣਾ ਚਾਹੀਦਾ। ਅਤੇ ਦੂਸਰੇ ਪਾਸੇ ਜੇ ਕੋਈ ਭਲਾ ਪੁਰਸ਼ ਤੁਹਾਡੇ ਬੱਚੇ ਦੀ ਕੋਈ ਕਮੀ ਪੇਸ਼ੀ ਤੁਹਾਡੇ ਤੱਕ ਪਹੁੰਚਾਵੇ ਤਾਂ ਉਹਨੂੰ ਸੁਣ ਲੈਣਾ ਚਾਹੀਦਾ। ਅਕਸਰ ਹੀ ਆਪਾਂ ਵੇਖਦੇ ਹਾਂ ਸਾਡੇ ਸਮਾਜ ਦੇ ਵਿੱਚ ਜਦੋਂ ਕਿਸੇ ਦੇ ਧੀ ਪੁੱਤ ਦੀ ਬੁਰਾਈ ਤੁਸੀਂ ਜਾ ਕੇ ਉਹਦੇ ਘਰ ਦੱਸਦੇ ਹੋ, ਭੈੜ ਦੱਸਦੇ ਹੋ, ਤਾਂ ਉਹ ਤੁਹਾਡੇ ਨਾਲ ਬੋਲਚਾਲ ਹੀ ਛੱਡ ਜਾਂਦੇ ਆ। ਉਹ ਤੁਹਾਨੂੰ ਮਾੜਾ ਚੰਗਾ ਬੋਲਦੇ ਆ, ਸ਼ਾਇਦ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਹੁੰਦਾ ਕਿ ਉਹਦੇ ਪਿੱਛੇ ਮਕਸਦ ਤੁਹਾਡੇ ਬੱਚੇ ਦਾ ਚੰਗਾਪਨ ਹੈ। ਤੁਹਾਡੇ ਬੱਚੇ ਦੇ ਚੰਗੇ ਦੇ ਲਈ ਆ ਕੇ ਸ਼ਾਇਦ ਤੁਹਾਡੇ ਲਈ ਤੁਹਾਡੇ ਨਾਲ ਕੋਈ ਗੱਲ ਕਰਦਾ। ਆਪਾਂ ਵੀ ਕੋਸ਼ਿਸ਼ ਰੱਖੀਏ, ਆਪਣੇ ਅੰਦਰ ਮਾਦਾ ਰੱਖੀਏ ਕਿ ਆਪਣੇ ਧੀ ਪੁੱਤ ਦੀ ਗਲਤੀ ਸੁਣ ਲਿਆ ਕਰੀਏ। ਹੋ ਸਕਦਾ ਕੋਈ ਕਿਸੇ ਵੇਲੇ ਗਲਤ ਵੀ ਆ ਕੇ ਗੱਲ ਕਰਦਾ ਹੋਵੇ, ਪਰ ਉਹਦੇ ਉੱਤੇ ਛਾਣਬੀਣ ਕੀਤੀ ਜਾ ਸਕਦੀ ਹੈ। ਇਸ ਤਰੀਕੇ ਦੇ ਨਾਲ ਜੇ ਆਪਾਂ ਵਿਚਰਾਂਗੇ ਤਾਂ ਸੋਹਣਾ ਆਂਢ ਗਵਾਂਢ ਸਿਰਜਾਂਗੇ, ਸੋਹਣਾ ਸਮਾਜ ਸਿਰਜਾਂਗੇ। ਅੱਜ ਤੁਸੀਂ ਕਿਸੇ ਦੇ ਧੀ ਪੁੱਤ ਦੇ ਬਾਰੇ ਚਿੰਤਾ ਜਿਤਾਈ, ਕੱਲ੍ਹ ਨੂੰ ਤੁਹਾਡੇ ਧੀ ਪੁੱਤ ਦੇ ਬਾਰੇ ਕੋਈ ਚਿੰਤਾ ਜਿਤਾ ਲਊਗਾ। ਅੱਜ ਤੁਸੀਂ ਕਿਸੇ ਦੀ ਨਹੀਂ ਸੁਣੀ, ਕੱਲ੍ਹ ਨੂੰ ਤੁਹਾਡੀ ਕਿਸੇ ਨੇ ਨਹੀਂ ਸੁਣਨੀ। ਸਾਡੇ ਸਮਾਜ ਦੀ ਤ੍ਰਾਸਦੀ ਇਹ ਹੈ ਕਿ ਸਾਨੂੰ ਇੱਕ ਦੂਸਰੇ ਦਾ ਧੀ ਪੁੱਤ ਵਿਗੜਿਆ ਦੀਦਾ। ਆਪਣੀ ਪੀੜ੍ਹੀ ਥੱਲੇ ਤਾਂ ਕਦੀ ਆਪਾਂ ਸੋਟਾ ਮਾਰਦੇ ਹੀ ਨਹੀਂ। ਆਪਾਂ ਤਾਂ ਇਸ ਦੁਨੀਆ ਦੇ ਵਿੱਚ ਸ਼ਾਇਦ ਸਭ ਤੋਂ ਨੇਕ ਧੀਆਂ ਪੁੱਤ ਜੰਮੇ ਹੁੰਦੇ ਆ। ਆਪਣੀ ਪਰਵਰਿਸ਼ ਦੇ ਉੱਤੇ ਸਾਨੂੰ ਸਭ ਤੋਂ ਵਧੇਰੇ ਮਾਣ ਹੁੰਦਾ, ਪਰ ਬਹੁਤੀ ਵਾਰੀ ਇਹ ਸੱਚ ਨਹੀਂ। ਬੜੀਆਂ ਉਣਤਾਈਆਂ ਰਹਿ ਜਾਂਦੀਆਂ ਨੇ, ਹਰ ਇੱਕ ਮਾਂ ਪਿਓ ਤੋਂ ਰਹਿ ਜਾਂਦੀਆਂ ਨੇ। ਬੜੀ ਵਾਰੀ ਚੰਗੀ ਪਰਵਰਿਸ਼ ਦੇ ਬਾਵਜੂਦ ਵੀ ਧੀ ਪੁੱਤ ਭਟਕ ਜਾਂਦਾ, ਕਿਉਂਕਿ ਇੱਕ ਉਮਰ ਹੁੰਦੀ ਹੈ ਜਦੋਂ ਕੋਈ ਗਲਤ ਬਹਿਣੀ ਖਲੋਣੀ ਮਿਲਣ ਦੇ ਉੱਤੇ। ਇੱਦਾਂ ਦਾ ਅਕਸਰ ਹੀ ਆਪਾਂ ਵੇਖ ਲੈਂਦੇ ਹਾਂ। ਸੋ ਅੱਜ ਆਪਣੇ ਆਪ ਦੇ ਨਾਲ ਇੱਕ ਵਾਅਦਾ ਕਰਦੇ ਹਾਂ ਕਿ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਸਿਰਫ ਆਪਣੇ ਆਪ ਨੂੰ ਜਾਂ ਸਕੂਲ ਨੂੰ ਜਾਂ ਅਧਿਆਪਕਾਂ ਨੂੰ ਹੀ ਸ਼ਾਮਿਲ ਨਹੀਂ ਰੱਖਾਂਗੇ। ਅਸਿੱਧੇ ਜਾਂ ਸਿੱਧੇ ਤਰੀਕੇ ਦੇ ਨਾਲ ਜਿੰਨੇ ਵੀ ਲੋਕ ਸਾਡੇ ਆਸ ਪਾਸ ਵਿਚਰਦੇ ਨੇ ਉਹਨਾਂ ਸਾਰਿਆਂ ਨੂੰ ਆਪਾਂ ਇੰਨੀ ਕੁ ਸਪੇਸ ਦੇਵਾਂਗੇ ਕਿ ਉਹ ਸਾਡੇ ਬੱਚਿਆਂ ਦੇ ਪਾਲਣ ਪੋਸ਼ਣ ਦੇ ਵਿੱਚ ਹਿੱਸੇਦਾਰੀ ਪਾਉਣ। ਕੋਸ਼ਿਸ਼ ਕਰੀਏ ਆਪਣੇ ਅੰਦਰ ਇੰਨਾ ਕੁ ਮਾਦਾ ਰੱਖਣ ਦੀ ਕਿ ਆਪਣੇ ਬੱਚੇ ਦੀ ਜਿੱਥੇ ਚੰਗਿਆਈ ਸੁਣਦੇ ਹਾਂ ਉੱਥੇ ਉਹਦੀ ਬੁਰਾਈ ਸੁਣ ਕੇ ਉਹਦੇ ਉੱਤੇ ਵੀ ਆਪਾਂ ਪੁਣ ਛਾਣ ਕਰੀਏ, ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਚੰਗਾ ਨਾਗਰਿਕ ਬਣਾ ਸਕੀਏ, ਚੰਗੇ ਇਨਸਾਨ ਬਣਾ ਸਕੀਏ, ਸੋਹਣੀ ਪਰਵਰਿਸ਼ ਦੇ ਸਕੀਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

ਚੱਲਦੀ ਦਾ ਨਾਮ ਗੱਡੀ ਆਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੋਕ

ਕਾਕਪਿਟ ਹੋਮਸ ਆਪਣੇ ਇਰਾਦਿਆਂ ਵਾਂਗ ਸਿਰਫ ਇਮਾਰਤ ਨਹੀਂ ਬਲਕਿ ਆਪਣੇ ਹਰ ਇੱਕ ਗ੍ਰਾਹਕ ਲਈ ਬਣਾਉਂਦੇ ਨੇ ਉਹਨਾਂ ਦੇ ਸੁਪਨਿਆਂ ਦਾ ਇੱਕ ਮਜ਼ਬੂਤ ਘਰ। ਹਾਊਸ ਐਂਡ ਲੈਂਡ ਐਕਸਪਰਟਸ ਓਰਬਿਟ ਹੋਮਸ ਆਪਣੇ 44 ਵਰਿਆਂ ਦੇ ਤਜਰਬੇ ਨਾਲ ਤੁਹਾਨੂੰ ਦਿੰਦੇ ਨੇ 100% ਫਿਕਸਡ ਪ੍ਰਾਈਸ ਗਾਰੰਟੀ ਵਿਦ ਇਨ ਇੰਡਸਟਰੀ ਲੀਡਿੰਗ 24-ਮੰਥ ਪ੍ਰਾਈਸ ਲੌਕ। ਅੱਜ ਹੀ ਪਹੁੰਚੋ ਓਰਬਿਟ ਹੋਮਸ ਡਿਸਪਲੇ ਸੈਂਟਰਸ ਜਾਂ ਕਾਲ ਕਰੋ ਹਰਪਨ ਚੌਹਾਨ ਨੂੰ 04332802552 ਤੇ 04332802552 ਤੇ।

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜੈਸਮਿਨ। ਅੱਜ ਦੇ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਡੇ ਨਾਲ ਇੱਕ ਕਵਿਤਾ ਦੀ ਸਾਂਝ ਪਾਵਾਂਗੀ। ਕਵਿਤਾ ਨਾ ਕਹਿ ਕੇ ਇਹਨੂੰ ਕਹਾਣੀ ਕਹਿ ਲਓ, ਜਿਹੜੀ ਕਵਿਤਾ ਦੇ ਰੂਪ ਵਿੱਚ ਲਿਖੀ ਗਈ ਹੈ। ਲਿਖੀ ਹੈ ਸ਼ਿਵ ਕੁਮਾਰ ਬਟਾਲਵੀ ਜੀ ਦੀ। ਕਵਿਤਾ ਦਾ ਨਾਮ ਹੈ ਸ਼ੀਸ਼ੋ। ਏਕਮ ਦਾ ਚੰਨ ਵੇਖ ਰਿਹਾ ਸੀ ਬਹਿ ਚੰਗੀਆਂ ਦੇ ਓਲੇ, ਸ਼ੀਸ਼ੋ ਟੁਰੀ ਜਾਏ ਸੰਗ ਸਖੀਆਂ ਪੈਰ ਤਰੇਂਦੀ ਬੋਲੇ, ਟੋਰ ਉਹਦੀ ਜਿਉਂ ਪਹਿਲਾਂ ਪਾਉਂਦੇ ਟੁਰਨ ਕਬੂਤਰ ਗੋਲੇ, ਜ਼ਖਮੀ ਹੋਵਣ ਕੁਮਰੀਆਂ ਕੋਇਲਾਂ ਜੇ ਮੁੱਖੋਂ ਕੁਝ ਬੋਲੇ, ਲੱਖਾਂ ਹੰਸ ਮਰੀ ਵਣ ਗਸ਼ ਖਾ ਕੇ ਜੇ ਹੰਝੂ ਇੱਕ ਡੋਲੇ, ਉੱਡਣ ਮਾਰ ਉਡਾਰੀ ਬਗਲੇ ਜੇ ਵਾਲਾਂ ਥੀ ਖੋਲੇ, ਪੈ ਜਾਏ ਡੋਲ ਹਵਾਵਾਂ ਤਾਈਂ ਜੇ ਪੱਖੀ ਫੜ ਝੋਲੇ, ਡੁੱਬ ਮਰੀ ਵਣ ਸ਼ੌਥੀ ਤਾਰੇ ਮੁੱਖ ਦੇ ਵੇਖ ਤਤੋਲੇ, ਚੰਨ ਦੂਜ ਦਾ ਵੇਖ ਰਿਹਾ ਸੀ, ਚੰਨ ਦੂਜ ਦਾ ਵੇਖ ਰਿਹਾ ਸੀ ਵਿਹੜੇ ਵਿੱਚ ਫਲਾਹੀ, ਸ਼ੀਸ਼ੋ ਸ਼ੀਸ਼ਿਆਂ ਵਾਲੀ ਰੰਗਲੀ ਥੱਲੇ ਚਰਖੀ ਡਾਹੀ, ਕੋਹ ਕੋਹ ਲੰਮੀਆਂ ਤੰਦਾਂ ਕੱਢਦੀ ਚਾ ਚੰਦਨ ਦੀ ਬਾਹੀ, ਪੂਣੀਆਂ ਇਕਣ ਕੰਢੇ ਬੂਬਲ ਜਿਉਂ ਸਾਵਣ ਵਿੱਚ ਗਾਹੀ, ਹੇਕ ਸਮੁੰਦਰੀ ਪੌਣਾ ਵਰਗੀ ਕੋਇਲਾਂ ਦੇਣ ਨਾ ਡਾਹੀ, ਰੰਗ ਜਿਵੇਂ ਕੇਸੂ ਦੀ ਮੰਜਰੀ ਨੂਰੀ ਮੁੱਖ ਅਲਾਹੀ, ਵਾਲ ਜਿਵੇਂ ਚਾਨਣ ਦੀਆਂ ਨਦੀਆਂ ਰੇਸ਼ਮ ਦੇਣ ਗਵਾਹੀ, ਨੈਣ ਕੁੜੀ ਦੇ ਨੀਲੇ ਚੀਕਣ ਫੁੱਲ ਅਲਸੀ ਦੇ ਕਾਹੀ, ਚੰਨ ਤੀਜ ਦਾ ਵੇਖ ਰਿਹਾ ਸੀ, ਚੰਨ ਤੀਜ ਦਾ ਵੇਖ ਰਿਹਾ ਸੀ ਸ਼ੀਸ਼ੋ ਨਦੀਏ ਨਹਾਉਂਦੀ, ਪਲ ਪਰ ਚੁਲੀਆਂ ਧੋਂਦੀ ਮੁਖੜਾ ਸਤਿਗੁਰ ਨਾਮ ਧਿਆਉਂਦੀ, ਅਕਸ ਪਿਆ ਵਿੱਚ ਨਿਤਰੇ ਪਾਣੀ ਆਪ ਵੇਖ ਸ਼ਰਮਾਉਂਦੀ, ਸੜ ਸੜ ਜਾਂਦੇ ਨਾਜ਼ੁਕ ਬੋਟੇ ਜਿਸ ਅੰਗ ਹੱਥ ਛਹਾਉਂਦੀ, ਸੁੱਤੇ ਵੇਖ ਨਦੀ ਵਿੱਚ ਚਾਨਣ ਰੂਹ ਉਹਦੀ ਗੁਰਲਾਉਂਦੀ, ਮਾਰ ਉਡਾਰੀ ਲੰਮੀ ਸਾਰੀ ਅਰਸ਼ੀ ਉੱਡਣਾ ਚਾਹੁੰਦੀ, ਮਹਿਕਾਂ ਵਰਗਾ ਸੁਪਨਾ ਉਣਦੀ ਝੂਮ ਗਲੇ ਵਿੱਚ ਪਾਉਂਦੀ, ਸੁਪਨੇ ਪੈਰੀ ਝਾਂਜਰ ਪਾ ਕੇ ਤੌੜੀ ਮਾਰ ਉਡਾਉਂਦੀ, ਚੰਨ ਚੌਥ ਦਾ ਵੇਖ ਰਿਹਾ ਸੀ, ਚੰਨ ਚੌਥ ਦਾ ਵੇਖ ਰਿਹਾ ਸੀ ਖੜਿਆ ਵਾਂਗ ਡਰਾਵੇ, ਸ਼ੀਸ਼ੋ ਦਾ ਪਿਓ ਖੇਤਾਂ ਦੇ ਵਿੱਚ ਉੱਗਿਆ ਨਜ਼ਰੀਆਂ ਵੇ, ਤੋੜ ਉਫ ਤੱਕ ਝੂਮ ਰਹੇ ਸਨ ਟੀਂਡੇ ਟਾਂਡੇ ਸਾਵੇ ਸਾਵੇ, ਹਰ ਸੂ ਨੱਚੇ ਫਸਲ ਸਿਓਲਾਂ ਲੈ ਵਿੱਚ ਧਰਤ ਕਲਾਵੇ, ਸ਼ੀਸ਼ੋ ਦਾ ਪਿਓ ਡਰਦਾ ਕਿਧਰੇ ਮਾਲਕ ਨਾ ਆ ਜਾਵੇ, ਪਲ ਪਲ ਮਗਰੋਂ ਮਾਰੇ ਚਾਂਗਰ ਬੈਠੇ ਖੜਗ ਉਡਾਵੇ, ਰਾਤ ਦਿਨੇ ਦੀ ਰਾਖੀ ਬਦਲੇ ਟੁੱਕਰ ਚਾਰ ਕਮਾਵੇ, ਅੱਧੀ ਰਾਤ ਹੋਈ ਪਰ ਜਾਗੇ ਡਰ ਰੋਜੀ ਦਾ ਖਾਵੇ, ਪੰਚਮ ਦਾ ਦਿਨ ਵੇਖ ਰਿਹਾ ਸੀ, ਪੰਚਮ ਦਾ ਦਿਨ ਵੇਖ ਰਿਹਾ ਸੀ ਆਥਣ ਵੇਲਾ ਹੋਇਆ, ਲੈਂਦੇ ਦੇ ਪੱਤਣਾਂ ਦਾ ਅੰਬਰ ਲਾਲ ਕਿਰਮਚੀ ਹੋਇਆ, ਗਗਨਾਂ ਦੇ ਵਿੱਚ ਕੋਈ ਕੋਈ ਤਾਰਾ ਜਾਪੇ ਮੋਇਆ ਮੋਇਆ,
शीशो दी मां रंगो लाखी ज्यो कणका विच कोया टोर ओहदी ज्यो होए नवेरा बल्द परा ने जोया नैन ओहदे बरसाती पानी दा ज्यो होवे टोया वाल जिमें कोई दूती बदल सरुआ ओले होया शीशो दी मां वेख बचारी चन बड़ा ही रोया चन शटी दा वेख रिया सी चन शटी दा वेख रिया सी शीशो टाके चाई कड़ा गुलाबी गल गल भरिया लैखू हे तो आई खड़िया वेख बिही विच मालक खेतां दा शर्माई डरी डराई ते घबराई लंघ गई उंदी पाई मटक चाननी वाकण उहदी जान लबां ते आई लौ लगदी उहदी रूह थी जापे लब्बे किरन न काई जिस पल पुटिया पैर करे थी उस पल थी पछताई सारी रैन निमाणी शीशो पासे परत विहाई सतमी दा चन वेख रिहा सी सतमी दा चन वेख रिहा सी चुप चुपीते खड़िया पिंड दा मालक चूर नशे विच वेख बड़ा ही डरिया एक हाथ सांब बकी दियां वागां एक हाथ हन्ने तरिया कन्नी ओहदे नतियां लिशकण मुख ते सूरज चढ़िया उमरों अध खड़ रंग प्याची सिर ते साफा हरिया अड्डी मार बकी दी कुखों जा खेतां विच वड़िया शीशो दा प्यो मालक सामे उंदी पाई खड़िया वेख रिहा सी लिश लिश करदा हार तली ते तरिया चन अष्टमी देने तकिया चन अष्टमी देने तकिया शीशो पौते लेटी चिट्टी दुध मरमरी चिपर चानन विच वलेटी सहमां दे विच विले कथूरी दूरों आन उचेची सुत्ती कूक लवे पई सुफने चन रिश्मा दी बेटी सुफने विच शीशो ने खुद शीशो मोई वेखी सुफने दे विच शीशो ने खुद शीशो मोई वेखी डिठा कुल ग्रां उस सड़दा सुकी सारी खेती शीशो दे प्यो मोई शीशो कफन बदले वेची शीशो वेख कुलैना सुपना चबदी उठ खलोती नौवीं दा चन वेख रिया सी नौवीं दा चन वेख रिहा सी शीशो ते एक साया शीशो संग टुरेंदा अद्धी रात नदी ते आया नदिये गल गल चानन वगदा हड़ चानन दा आया चीर नदी दे चानन लंग गई शीशो ते ओ साया बां बां करदा संगना बेला विच किसे महल पुआया शीशो पैर चप धरिया महली कुल बेला कुरलाया चन महला थी मारे टकरा पर कुछ नजर ना आया सारी रात रिहा चन रोंदा भुखा ते तरहाया दसवीं दा चन अंबरां दे विच वग बदलां दे चारी दसवीं दा चन अंबरां दे विच वग बदलां दे चारी रुक रुक चला पाई जावे मगरी दे विच तारे
ਕੋਹ ਕੋਹ ਲੰਮੇ ਸ਼ੀਸ਼ੋ ਗਲ ਵਿੱਚ ਮੁਸ਼ਕੀ ਵਾਲ ਖਿਲਾਰੇ ਲੈ ਲੈ ਜਾਣ ਸੁਨੇਹੇ ਉਹਦੇ ਪੌਣਾ ਦੇ ਹਰਕਾਰੀ ਚੰਨ ਵਿਚਾਰਾ ਮਹਿਰਾਂ ਬੱਲੇ ਡਰਦਾ ਛਾਤ ਨਾ ਮਾਰੀ ਚੰਨ ਵਿਚਾਰਾ ਮਹਿਲਾਂ ਵੱਲੇ ਡਰਦਾ ਛਾਤ ਨਾ ਮਾਰੇ ਮਹਿਲੀ ਬੈਠੇ ਪੀਵਣ ਮੁਦਰਾ ਮਾਲਕ ਨਾਲ ਮੁਜਾਰੇ ਵਾਂਗ ਪੂਣੀਆਂ ਹੋਏ ਬੱਗੇ ਸ਼ੀਸ਼ੋ ਤੇ ਰੁੱਖ ਸਾਰੇ ਹਾਸੇ ਦਾ ਫੁੱਲ ਰਿਹਾ ਨਾ ਕਾਈ ਹੋਠਾਂ ਦੀ ਕਚਨਾਰੇ ਚੰਨ ਇਕਾਦਸ਼ ਦੇਨੇ ਤੱਕਿਆ ਚੰਨ ਇਕਾਦਸ਼ ਦੇਨੇ ਤੱਕਿਆ ਸ਼ੀਸ਼ੋ ਵਾਂਗ ਸ਼ੁਦੈਣਾ ਨੰਗੀ ਅਲਫ ਫਿਰੇ ਵਿੱਚ ਮਹਿਲਾਂ ਜਿਵੇਂ ਸੁਣੀ ਵਣ ਡੈਣਾ ਮੁੱਖ ਤੇ ਹਲਦੀ ਦਾਲੇ ਚੜਿਆ ਅੱਗ ਬਲੇ ਵਿੱਚ ਨੈਣਾ ਪੁੱਠੇ ਪੈਰ ਤਾਂ ਠੇਡਾ ਲੱਗੇ ਔਖਾ ਦਿਸੇ ਪੈਣਾ ਥੰਮੀਆਂ ਪਕੜ ਖਲੋਵੇ ਚੰਦਰੀ ਆਇਆ ਵਕਤ ਗੁਲੈਣਾ ਮਾਵਾਂ ਕਰਦੀ ਮਾਰੇ ਡਾਡਾ ਸਬਕ ਰਟੇ ਜਿਉਂ ਮੈਣਾ ਔਖਾ ਜੀਕਣ ਹੋਏ ਪਛਾਨਣ ਸੂਰਜ ਚੜੇ ਟਟੈਣਾ ਸੋਈਓ ਹਾਲ ਹੋਇਆ ਸ਼ੀਸ਼ੋ ਦਾ ਸੂਰਤ ਦਾ ਕੀ ਕਹਿਣਾ ਚੰਨ ਦੁਆਦਸ਼ ਦੇਨੇ ਤੱਕਿਆ ਚੰਨ ਦੁਆਦਸ਼ ਦੇਨੇ ਤੱਕਿਆ ਸ਼ੀਸ਼ੋ ਮਹਿਲੀ ਸੁੱਤੀ ਦਿਸੇ ਵਾਂਗ ਚਰੀ ਦੇ ਟਾਂਡੇ ਸਵਾ ਮਸਾਤਰ ਉੱਚੀ ਪੀਲੀ ਭੂਕ ਹੋਈ ਵੱਤ ਪੋਹਲੀ ਨੀਮ ਜੋਗੀਆਂ ਕੁੱਟੀ ਪੌਣ ਵਗੇ ਤਾਂ ਉੱਡ ਜਾਏ ਸ਼ੀਸ਼ੋ ਤੌਣ ਤਣਾਵੋ ਟੁੱਟੀ ਲਏ ਹਟਕੋਰੇ ਚਾਪੇ ਚੀਕਣ ਬਸ ਮੁੱਕੀ ਕੇ ਮੁੱਕੀ ਲੰਮੀ ਪਈ ਕਰੀਚੇ ਦੰਦੀਆਂ ਲੁਛੜੇ ਹੋ ਹੋ ਪੁੱਠੀ ਢਾਈ ਮਾਰ ਕੁਰਲਾਏ ਸ਼ੀਸ਼ੋ ਜਿਉਂ ਢਾਬੀ ਤਰਮੁੱਚੀ ਪਰ ਚੰਨ ਪਾਛੋਂ ਕਿਸੇ ਨਾ ਵੇਖੀ ਉਹ ਹੱਡਾਂ ਦੀ ਮੁੱਠੀ ਚੰਨ ਤਿਰਦੋਸ਼ ਦੇਨੇ ਤੱਕਿਆ ਚੰਨ ਤਿਰੋਦਸ਼ ਦੇਨੇ ਤੱਕਿਆ ਹੋ ਮਹਿਲਾਂ ਦੇ ਨੇੜੇ ਪਾਣੀ ਪਾਣੀ ਕਰਦੀ ਸ਼ੀਸ਼ੋ ਜੀਬ ਲੱਭਾਂ ਤੇ ਫੇਰੇ ਸ਼ੀਸ਼ੋ ਪਲਗੇ ਲੇਟੀ ਹੁੰਕੇ ਪੀਲੇ ਹੋਂਠ ਤਰੇੜੇ ਪਲ ਪਲ ਮਗਰੋਂ ਨੀਮ ਕਸ਼ੀ ਵਿੱਚ ਰੱਤੇ ਨੈਣ ਉਗੇੜੇ ਹੂ ਹੂ ਕਰਦੀ ਬਿੱਲ ਬਤੌਰੀ ਬੋਲੇ ਬੈਠ ਬਨੇਰੇ ਦੂਰ ਗਰਾਂ ਦੀ ਚੂਹ ਵਿੱਚ ਰੋਵਣ ਕੁੱਤੇ ਚਾਰ ਚੁਫੇਰੇ ਸ਼ੀਸ਼ੋ ਵਾਂਗ ਤੁਖੇ ਤੂਣੀ ਦੇ ਵਿੱਚ ਫਕਰਾਂ ਦੇ ਡੇਰੇ ਚਾਨਣ ਲਿਪੇ ਵਿਹੜੇ ਦੇ ਵਿੱਚ ਬੀ ਹੰਝੂਆਂ ਦੇ ਘੇਰੇ ਚੰਨ ਚੌਦਵੀਂ ਦੇਨੇ ਤੱਕਿਆ ਚੰਨ ਚੌਦਵੀਂ ਦੇਨੇ ਤੱਕਿਆ ਮਹਿਲਾਂ ਦੇ ਵਿੱਚ ਗੱਬੇ ਨੀਲੇ ਨੈਣਾ ਵਾਲੀ ਸ਼ੀਸ਼ੋ ਪੁੰਜੇ ਲਾਹੀ ਲੱਗੇ ਸ਼ੀਸ਼ੋ ਦੇ ਸਿਰਹਾਣੇ ਦੀਵਾ ਆਟੇ ਦਾ ਇੱਕ ਜੱਗੇ ਲੱਗੇ ਅੱਧ ਕੁਵਾਰੀ ਸ਼ੀਸ਼ੋ ਜਿਉਂ ਮਰ ਜਾਸੀ ਅੱਜੇ ਸ਼ਾਲਾ ਉਸ ਗਰਾਂ ਦੇ ਸੱਬੇ ਹੋ ਜਾਣ ਬੁਰਦ ਮੁਰੱਬੇ ਕੁੱਲ ਜ਼ਮੀਂ ਦਾ ਪੈ ਜਾਏ ਗਿਰਵੀ ਚੂਹਾਂ ਸਣੇ ਸਹੱਦੇ ਸੜ ਜਾਏ ਫਸਲ ਸਵੇ ਤੇ ਆਈ ਬੋਹਲ ਪਿੜਾਂ ਵਿੱਚ ਲੱਗੇ ਜਿਸ ਗਰਾਂ ਵਿੱਚ ਜ਼ਿੰਦਗੀ ਨਾਲੋਂ ਮੱਡਲ ਮਹਿੰਗੀ ਲੱਭੇ ਪੁੰਨਿਆਂ ਦਾ ਚੰਨ ਵੇਖ ਰਿਹਾ ਸੀ ਪੁੰਨਿਆਂ ਦਾ ਚੰਨ ਵੇਖ ਰਿਹਾ ਸੀ ਚਾਨਣ ਆਏ ਮੁਕਾਣੀ ਪੌਣਾ ਦੇ ਗੱਲ ਲੱਗ ਰੋਵਣ ਸ਼ੀਸ਼ੋ ਨੂੰ ਮਰ ਜਾਣੀ ਅੱਗ ਮਗੇ ਸ਼ੀਸ਼ੋ ਦੀ ਮੜੀਏ ਲੋਗਣ ਵਾਂਗ ਪੁਰਾਣੀ ਉੱਠਦਾ ਧੂੰਆਂ ਬਲੀਆਂ ਟੇਰੇ ਵਾਕਣ ਬਾਲ ਅਯਾਣੀ ਚੰਨ
ਰੋਂਦੇ ਰਹੇ ਸਿਤਾਰੇ ਅੰਬਰੀ ਫੋਹੜੀ ਪਾ ਨਿਮਾਣੇ ਸਾਰੀ ਰਾਤ ਰਿਹਾ ਚਨ ਬੈਠਾ ਸ਼ੀਸ਼ੋ ਦੇ ਸਰਹਾਣੇ ਸ਼ਾਲਾ ਬਾਂਜ ਮਰੀ ਵਣ ਮਾਪੇ ਢਿੱਡੋਂ ਭੁੱਖੇ ਪਾਣੀ ਉਸ ਕਰ ਜੰਮੇ ਨਾ ਕੋਈ ਸ਼ੀਸ਼ੋ ਜਿਸ ਕਰ ਹੋਣ ਨਾ ਦਾਣੇ ਉਸ ਕਰ ਜੰਮੇ ਨਾ ਕੋਈ ਸ਼ੀਸ਼ੋ ਜਿਸ ਕਰ ਹੋਣ ਨਾ ਦਾਣੇ ਜਿਸ ਕਰ ਹੋਣ ਨਾ ਦਾਣੇ।

ਹਾਂਜੀ, ਹੁਣ ਮੈਂ ਸ਼ੋਅ ਦੇ ਇਸ ਹਿੱਸੇ ਦੇ ਵਿੱਚ ਤੁਹਾਨੂੰ ਇੱਕ ਕਹਾਣੀ ਸੁਣਾਉਂਗੀ। ਕਹਾਣੀ ਦਾ ਨਾਮ ਹੈ ਵਕਫਾ। ਅੱਜ ਬੜੀ ਦੇਰ ਬਾਅਦ ਇਸ ਸ਼ਹਿਰ ਦਾ ਚੱਕਰ ਲੱਗਾ ਸੀ। ਦੇਰ, ਬਹੁਤ ਦੇਰ, ਘੱਟੋ ਘੱਟ 2 ਅਰਸੇ। 20 ਸਾਲ ਬਹੁਤ ਲੰਮਾ ਸਮਾਂ ਹੁੰਦਾ ਹੈ। ਬੜੀਆਂ ਯਾਦਾਂ ਜੁੜੀਆਂ ਨੇ ਇਸ ਸ਼ਹਿਰ ਨਾਲ। ਕਦੇ ਇਹ ਸ਼ਹਿਰ ਮੇਰਾ ਆਪਣਾ ਹੁੰਦਾ ਸੀ, ਮੇਰੀ ਵਾਕਫੀ ਸੀ ਸੜਕਾਂ ਨਾਲ, ਗਲੀਆਂ ਨਾਲ, ਬਾਜ਼ਾਰਾਂ ਨਾਲ, ਤੇ ਲੋਕਾਂ ਨਾਲ ਇੱਕ ਸਾਂਝ ਸੀ। ਭਾਵੇਂ ਮੈਂ ਉਹਨਾਂ ਨੂੰ ਜਾਣਦੀ ਨਹੀਂ ਸੀ, ਪਰ ਫਿਰ ਵੀ ਉਹ ਮੈਨੂੰ ਮੇਰੇ ਆਪਣੇ ਲੱਗਦੇ ਸਨ। ਪਰ ਕੁਝ ਲੋਕਾਂ ਨਾਲ ਤੇ ਮੇਰਾ ਮੋਹ ਵੱਖਰਾ ਹੀ ਸੀ। ਮੈਡਮ ਜੀ, ਤੁਹਾਡੀ ਵਾਰੀ ਆ ਗਈ। ਅਚਾਨਕ ਇੱਕ ਆਵਾਜ਼ ਕੰਨੀ ਪਈ ਤੇ ਮੇਰੀਆਂ ਯਾਦਾਂ ਦੀ ਲੜੀ ਟੁੱਟ ਗਈ। ਸਾਹਮਣੇ ਦਫ਼ਤਰ ਦਾ ਕਲਰਕ ਖੜਾ ਸੀ। ਇਸ ਸ਼ਹਿਰ ਦੇ ਇੱਕ ਸਰਕਾਰੀ ਦਫ਼ਤਰ ਵਿੱਚ ਮੈਂ ਕਿਸੇ ਕੰਮ ਆਈ ਸੀ। ਅਸਲ ਵਿੱਚ ਆਪਣੇ ਬੇਟੇ ਦੀਆਂ ਕੁਝ ਡਿਟੇਲਸ ਚੇਂਜ ਕਰਵਾਉਣੀਆਂ ਸਨ। ਉਸੇ ਯੂਨੀਵਰਸਿਟੀ ਵਾਲਿਆਂ ਨੇ ਡਾਕੂਮੈਂਟ ਮੰਗੇ ਸਨ। ਖੈਰ, ਮੈਂ ਆਪਣਾ ਪਰਸ ਚੁੱਕਿਆ, ਐਨਕਾਂ ਠੀਕ ਕੀਤੀਆਂ ਤੇ ਕਲਰਕ ਦੇ ਨਾਲ ਤੁਰ ਪਈ। ਕਿੰਨਾ ਪੁਰਾਣਾ ਦਫ਼ਤਰ ਸੀ। ਦੇਸ਼ ਕਿੰਨੀ ਤਰੱਕੀ ਕਰ ਗਿਆ, ਪਰ ਸਰਕਾਰੀ ਦਫ਼ਤਰ ਅੱਜ ਵੀ ਉਸੇ ਤਰ੍ਹਾਂ ਹੀ ਹਨ। ਸਭ ਮਾਹੌਲ ਉਸੇ ਤਰ੍ਹਾਂ। ਕਮਰਿਆਂ ਵਿੱਚ ਸੀਖਾਂ ਵਾਲੀਆਂ ਬਾਰੀਆਂ, ਉਹੋ ਜਿਹੀ ਟੇਬਲ ਤੇ ਕੁਰਸੀਆਂ ਤੇ ਅਲਮਾਰੀਆਂ ਵਿੱਚ ਫਾਈਲਾਂ। ਟੇਬਲ ਤੇ ਪਈ ਚਾਹ ਵਾਲੀ ਗਲਾਸੀ। ਪਰ ਜਿਸ ਕਮਰੇ ਵਿੱਚ ਕਲਰਕ ਮੈਨੂੰ ਲੈ ਕੇ ਗਿਆ, ਉਸਦਾ ਹੁਲੀਆ ਕੁਝ ਵੱਖਰਾ ਸੀ। ਇੱਕ ਵਾਰ ਤੇ ਮੈਂ ਥੋੜਾ ਜਿਹਾ ਹੈਰਾਨ ਹੋਈ, ਪਰ ਫਿਰ ਸੋਚ ਆਈ, ਕਿਉਂਕਿ ਇਹ ਵੱਡੇ ਸਾਹਿਬ ਦਾ ਕਮਰਾ ਹੈ ਤੇ ਸ਼ਾਇਦ ਉਹ ਥੋੜੇ ਸ਼ੌਕੀਨ ਵੀ ਲੱਗਦੇ ਨੇ, ਇਸੇ ਲਈ ਇਹ ਕਮਰਾ ਕੁਝ ਵੱਖਰਾ ਹੈ। ਲੱਗਦਾ ਸਾਹਿਬ ਬਾਥਰੂਮ ਗਏ ਨੇ, ਤੁਸੀਂ ਬੈਠੋ, ਉਹ ਹੁਣੇ ਆਉਂਦੇ ਹੋਣਗੇ। ਕਲਰਕ ਇਹ ਕਹਿ ਕੇ ਚਲਿਆ ਗਿਆ ਤੇ ਮੈਂ ਕੁਰਸੀ ਤੇ ਬੈਠ ਕੇ ਇੱਧਰ ਉੱਧਰ ਵੇਖਣ ਲੱਗੀ। ਹਰ ਇੱਕ ਕੰਧ ਤੇ ਇੱਕ ਇੱਕ ਪੇਂਟਿੰਗ ਟੰਗੀ ਹੋਈ ਸੀ। ਬੜੀਆਂ ਖੂਬਸੂਰਤ ਪੇਂਟਿੰਗ ਸਨ। ਇੱਕ ਪਾਸੇ ਵੱਡਾ ਸਾਰਾ ਵੇਸ ਰੱਖਿਆ ਹੋਇਆ ਸੀ ਤੇ ਵਿੱਚ ਬੜੇ ਹੀ ਖੂਬਸੂਰਤ ਫੁੱਲ। ਇੱਕ ਪਾਸੇ ਲੱਕੜ ਦੀ ਸ਼ੈਲਫ ਵਾਲੀ ਅਲਮਾਰੀ ਜਿਸ ਵਿੱਚ ਕਈ ਕਿਤਾਬਾਂ ਪਈਆਂ ਹੋਈਆਂ ਸਨ, ਤੇ ਦੂਜੇ ਪਾਸੇ ਇੱਕ ਹੋਰ ਅਲਮਾਰੀ ਜਿਸ ਵਿੱਚ ਕਾਫੀ ਸਾਰੀਆਂ ਅਚੀਵਮੈਂਟਸ ਦੇ ਅਵਾਰਡ ਪਏ ਹੋਏ ਸਨ। ਮੇਰੇ ਘਰ ਵਿੱਚ ਵੀ ਇੱਕ ਇਹੋ ਜਿਹੀ ਅਲਮਾਰੀ ਹੈ ਜਿਸ ਵਿੱਚ ਮੇਰੇ ਪਤੀ ਦੇ ਫੌਜ ਦੇ ਵਿੱਚ, ਕਿਉਂਕਿ ਮੇਰੇ ਪਤੀ ਇੱਕ ਫੌਜ 'ਚ ਵੱਡੇ ਅਫਸਰ ਹਨ, ਉਹਨਾਂ ਦੀਆਂ ਅਚੀਵਮੈਂਟਸ ਦੇ ਅਵਾਰਡ ਤੇ ਮੈਡਲ ਟੰਗੇ ਹੋਏ ਨੇ। ਮੇਰੀਆਂ ਅਚੀਵਮੈਂਟਸ, ਮੇਰੀਆਂ ਅਚੀਵਮੈਂਟਸ ਸ਼ਾਇਦ ਕਿਧਰੇ ਗੁੰਮ ਹੋ ਗਈਆਂ ਨੇ, ਜਾਂ ਫਿਰ ਉਹਨਾਂ ਦੀਆਂ ਅਚੀਵਮੈਂਟਸ ਸਾਹਮਣੇ ਫਿੱਕੀਆਂ ਪੈ ਗਈਆਂ ਨੇ। ਮੇਰੇ ਘਰ ਵਿੱਚ ਵੀ ਫੋਟੋਆਂ ਲੱਗੀਆਂ ਨੇ, ਮੇਰੇ ਪਤੀ ਦੇ ਅਵਾਰਡ ਲੈਣ ਦੀਆਂ ਫੋਟੋਆਂ, ਕਦੇ ਰਾਸ਼ਟਰਪਤੀ ਕੋਲੇ, ਕਦੇ ਪ੍ਰਧਾਨ ਮੰਤਰੀ ਕੋਲੋਂ। ਮੇਰੇ ਘਰ ਵਿੱਚ ਪੇਂਟਿੰਗਸ ਨਹੀਂ ਹਨ। ਸ਼ਾਇਦ ਪੇਂਟਿੰਗ ਦੇ ਵਜੂਦ ਨਾਲੋਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਕੋਲੋਂ ਅਵਾਰਡ ਲੈਣ ਦੀ ਫੋਟੋ ਦਾ ਵਜੂਦ ਜ਼ਿਆਦਾ ਹੈ। ਤੇ ਮੈਂ ਇੱਕ ਸੁੱਗੜ ਸਵਾਣੀ ਹੋਣ ਦਾ ਕਿਰਦਾਰ ਚੰਗੀ ਤਰ੍ਹਾਂ ਨਿਭਾ ਰਹੀ ਹਾਂ। ਉਹਨਾਂ ਦੇ ਨਾਲ ਉਹਨਾਂ ਦੀਆਂ ਵੱਡੀਆਂ ਵੱਡੀਆਂ ਪਾਰਟੀਜ਼ 'ਤੇ ਜਾਂਦੀ ਹਾਂ ਅਤੇ ਜਦੋਂ ਉਹਨਾਂ ਦੀ ਦੋਸਤ ਜਾਂ ਉਹਨਾਂ ਦੀਆਂ ਫੈਮਿਲੀਜ਼ ਘਰ ਆਉਂਦੀਆਂ ਨੇ ਤਾਂ ਖੂਬ ਮਹਿਮਾਨ ਨਵਾਜ਼ੀ ਕਰਦੀ ਹਾਂ। ਮੇਰੇ ਪਤੀ ਨੂੰ ਡਿਸਿਪਲਨ ਬਹੁਤ ਪਸੰਦ ਹੈ, ਖਾਸ ਕਰਕੇ ਜਦੋਂ ਉਹ ਫੌਜ ਦੇ ਐਡੇ ਵੱਡੇ ਅਫਸਰ ਹੋਣ।
ਘਰ ਦੇ ਨੌਕਰਾਂ ਕੋਲੋਂ ਕਿਵੇਂ ਕੰਮ ਕਰਵਾਉਣਾ ਹੈ, ਕਿਸੇ ਨਾਲ ਕਿਵੇਂ ਬੋਲਣਾ ਹੈ, ਕਿਸ ਵਕਤ ਹੱਸਣਾ ਹੈ ਤੇ ਕਿਸ ਵਕਤ ਖਾਣਾ ਹੈ, ਕਿਸ ਵਕਤ ਸੈਰ ਕਰਨੀ ਹੈ, ਕਿਸ ਵਕਤ ਕਿਹੋ

ਕਿਰਤ ਨੂੰ ਵੀ ਫੇਰ ਉਹ ਗਲਤੀ ਗਵਾਰਾ ਨਹੀਂ। ਹੁਣ ਸੂਰਜ ਰੋਜ਼ ਮੇਰੀ ਛਾਤੀ ਵਿੱਚ ਖੁੱਭ ਜਾਂਦਾ ਹੈ, ਪਰ ਬੀਤੇ ਖਲੋਤੇ ਸ਼ਣਾ ਦਾ ਇੱਕ ਸੱਚ ਏ, ਹੁਣ ਤੂੰ ਤੇ ਮੈਂ, ਮੰਨਣਾ ਚਾਹੀਏ ਜਾਂ ਨਾ ਇਹ ਵੱਖਰੀ ਗੱਲ ਏ, ਪਰ ਉਸ ਦਿਨ ਜਦ ਵਕਤ ਨੇ ਬਾਰੀ ਚੋਂ ਛਾਲ ਮਾਰੀ ਸੀ, ਉਹਦੇ ਗੋਡਿਆਂ ਚੋਂ ਜੋ ਲਹੂ ਸਿਮਿਆ ਸੀ, ਉਹ ਲਹੂ ਮੇਰੀ ਬਾਰੀ ਦੇ ਥੱਲੇ ਅਜੇ ਤੱਕ ਜੰਮਿਆ ਹੋਇਆ ਏ। ਤੇ ਇੱਕ ਵਾਰ ਅਚਾਨਕ ਤੂੰ ਆਇਆ ਤਾਂ ਵਕਤ ਅਸਲੋਂ ਹੈਰਾਨ ਮੇਰੇ ਕਮਰੇ ਵਿੱਚ ਖਲੋਤਾ ਰਹਿ ਗਿਆ। ਉਹ ਮੇਰੇ ਦੋਸਤ ਮੇਰੇ ਅਜਨਬੀ, ਉਹ ਮੇਰੇ ਦੋਸਤ ਮੇਰੇ ਅਜਨਬੀ।

0: ਕੀ ਤੇਰੀ ਗੱਡੀ
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ ਸਿੰਘ ਸਮੈਸ਼ ਰਿਪੇਅਰ 8 ਗ੍ਰੇਸ ਵੇ ਰੇਵਨ ਹਾਲ
2: ਬਲਜੀਤ ਵਿਆਹ ਵਾਸਤੇ ਜੁਲਰੀ ਵੇਖਣ ਧੁੰਨਾ ਜੁਲਰਸ ਚਲੀਏ
3: ਯਾਰ ਉਹਨਾਂ ਦਾ ਡੈਂਡੀਨੋਂਗ ਵਾਲਾ ਸਟੋਰ ਨਾ ਬੜਾ ਹੀ ਦੂਰ ਹੈ
2: ਉਹ ਹੁਣ ਟੈਨਸ਼ਨ ਨਹੀਂ ਹੁਣ ਡੈਂਡੀਨੋਂਗ ਤੋਂ ਇਲਾਵਾ ਆਪਣੇ ਇਲਾਕੇ ਸੈਂਟ ਐਲਬਨਸ ਵਿੱਚ ਧੁੰਨਾ ਜੁਲਰਸ ਸਟੋਰ ਖੁੱਲ ਗਿਆ ਉਹੀ ਭਰੋਸਾ ਤੇ 30 ਸਾਲ ਤੋਂ ਵੱਧ ਵਰਿਆਂ ਦਾ ਐਕਸਪੀਰੀਅੰਸ ਰੈਡੀਮੇਡ ਗੋਲਡ ਡਾਇਮੰਡ ਤੇ ਸਿਲਵਰ ਜੁਲਰੀ ਦੇ ਨਾਲ ਨਾਲ ਆਪਾਂ ਬਣਵਾ ਸਕਦੇ ਹਾਂ ਕਸਟਮਾਈਜ਼ਡ ਜੁਲਰੀ ਵੀ ਧੁੰਨਾ ਜੁਲਰਸ 99 Main Road ਵੈਸਟ ਸੈਂਟ ਐਲਬਨਸ ਅਤੇ 341 Lonsdale Street ਡੈਂਡੀਨੋਂਗ ਫੋਰ ਮੋਰ ਇਨਫੋ ਕਾਲ 0499-2535-45 ਤੇ
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਾਸਮੈਟਿਕ ਦੀ ਹਰ ਆਈਟਮ ਵੀ ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394 ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ
5: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ ਯਾਦ ਰੱਖੋ ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ ਫੈਮਿਲੀ ਇਸ਼ੂ ਪ੍ਰੋਪਰਟੀ ਦਾ ਮਸਲਾ ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ ਬੰਸਲ ਲਾਇਰਸ ਤੁਹਾਡਾ ਭਰੋਸਾ ਸਾਡਾ ਤਜਰਬਾ ਤੇ ਜਿੱਤ ਆਪਣੀ ਕਾਲ 422-905-860 ਔਰ ਵਿਜ਼ਿਟ bansallawyers.com.au
6: ਟੈਨਸ਼ਨ ਨਿਰੀ ਟੈਨਸ਼ਨ
7: ਕੀ ਹੋਇਆ
6: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ
7: ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ VY ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ ਇੰਪਲੋਇਰ ਸਪਾਂਸਰ ਪਾਰਟਨਰ ਜਾਂ ਪੇਰੈਂਟਸ ਜਾਂ ਵੀਜ਼ਾ ਸਕਿਲਡ ਮਾਈਗ੍ਰੇਸ਼ਨ ਸਟੂਡੈਂਟ ਵੀਜ਼ਾ MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-500-3500
6: ਜਾਂ 90-77-97-33
7: ਜਾਂ ਈਮੇਲ info@vyimmigration.com.au
6: ਯਾਦ ਰੱਖੋ 9077-9733
7: VY Immigration and Education Consultant
6: ਹਰ ਕਦਮ ਤੁਹਾਡੇ ਨਾਲ
8: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ZJ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ ਮੈਲਟਨ
9: ਸੋਨਾ ਚਾਹੀਦਾ
10: ਭਰੋਸਾ ਚਾਹੀਦਾ
9: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁਕ ਵਿਖੇ ਜਿੱਥੇ 22 ਕੈਰੇਟ ਗੋਲਡ ਕਲਾਸੀ ਸਿਲਵਰ ਡੈਜ਼ਲਿੰਗ ਡਾਇਮੰਡਸ ਅਤੇ ਜੈਮ ਸਟੋਨਸ ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ ਕੈਸ਼ ਚਾਹੀਦਾ ਗੋਲਡ ਲੋਨ ਈਜ਼ੀ ਐਂਡ ਸੇਫ ਰਿਪੇਅਰ ਬੁਲੀਅਨ ਬਾਇੰਗ ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁਕ ਕਾਲ 0493-536-042
11: सबसे दमदार और रोमांच कहानी
12: अल्फा प्रोग्राम उसका चुनना है
11: शानदार एक्शन एंटरटेनर 3 जुलाई को
12: मैं जो बना रहा हूँ वो इतिहास है
11: आलिया भट्ट शर्वरी अनिल कपूर और बॉबी देओल स्टारर
13: शुरू करो अग्नि परीक्षा
11: 3 जुलाई को आपके नजदीकी सिनेमा घरों में अल्फा
14: वो वेट कर रहा है तुम्हारा
15: चलदी दा नाम गड्डी आते सुनिया ही होना ते तुहाडी गड्डी कोई भी होवे उनु चलाउन ले ऑल मेजर ब्रांड्स दे टायर्स अलॉय व्हील्स ले याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 0390866655 और विजिट tireforce.com.au

4 ਜੁਲਾਈ ਤੇ ਸ਼ਨੀਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਅੱਜ ਇਰਾਨ ਦੇ ਸਾਬਕਾ ਤੇ ਮਰਹੂਮ ਨੇਤਾ ਆਯਾਤੁੱਲਾ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਦੇ ਨਾਲ ਜੁੜਿਆ ਸਮਾਰੋਹ ਸ਼ੁਰੂ ਹੋ ਚੁੱਕਿਆ। ਤਹਿਰਾਨ ਦੇ ਵਿੱਚ ਇਹ ਸ਼ੁਰੂ ਹੋਇਆ। ਫਰਵਰੀ ਮਹੀਨੇ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਦੇ ਦਰਮਿਆਨ ਹੋਏ ਹਮਲਿਆਂ ਦੇ ਦਰਮਿਆਨ ਅਲੀ ਖਾਮਨੇਈ ਦੀ ਮੌਤ ਹੋ ਗਈ ਸੀ। ਆਯਾਤੁੱਲਾ ਅਲੀ ਖਾਮਨੇਈ ਨੂੰ 4 ਹੋਰ ਲੋਕਾਂ ਦੇ ਨਾਲ ਦਫਨਾਇਆ ਜਾਏਗਾ। ਅਲੀ ਖਾਮਨੇਈ ਦੀ ਬੇਟੀ ਬਸ਼ਰ ਅਲੀ ਖਾਮਨੇਈ, ਉਹਨਾਂ ਦੇ ਦਮਾਦ ਮਿਸਬਾ ਅਲ ਹੋਦਾ ਬਘੇਰੀ, ਮੋਸਤਬਾ ਖਾਮਨੇਈ ਦੀ ਪਤਨੀ ਜ਼ਹਰਾ ਹਦਾਦ ਆਦੇਲ, ਦੱਸ ਦਈਏ ਕਿ ਮੋਸਤਬਾ ਖਾਮਨੇਈ ਅਲੀ ਖਾਮਨੇਈ ਦੇ ਬੇਟੇ ਨੇ, ਜਿਹੜੇ ਇਸ ਵਕਤ ਇਰਾਨ ਦੇ ਸਿਖਰਲੇ ਨੇਤਾ ਨੇ। ਇਸ ਤੋਂ ਇਲਾਵਾ ਮੋਸਤਬਾ ਦੀ ਪੋਤੀ ਤੇ ਅਲੀ ਖਾਮਨੇਈ ਦੀ ਪੋਤੀ ਜ਼ਹਰਾ ਮੁਹੰਮਦੀ ਗੋਲ ਪਾਇਗਾਨੀ, ਇਸ ਦੀ ਵੀ ਮੌਤ ਹੋ ਗਈ ਸੀ। ਬੀਤੇ ਫਰਵਰੀ ਮਹੀਨੇ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਵਾਈ ਹਮਲਿਆਂ ਦੇ ਵਿੱਚ ਮਾਰੇ ਗਏ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲਾ ਅਲੀ ਖਾਮਨੇਈ ਦੇ ਪਰਿਵਾਰਕ ਮੈਂਬਰਾਂ ਸਨੇ ਉਹਨਾਂ ਨੂੰ ਦਫਨਾਏ ਜਾਣ ਦੇ ਵੇਲੇ ਅੱਜ ਦੇ, ਵੈਸੇ ਤਾਂ ਕੱਲ੍ਹ ਤੋਂ ਹੀ ਇਹ ਸਮਾਗਮ ਸ਼ੁਰੂ ਹੋ ਗਏ ਸੀ ਸ਼ੁੱਕਰਵਾਰ ਦੇ ਦਿਨ ਤੋਂ, ਪਰ ਲੋਕਾਂ ਦੇ ਵਿੱਚ ਜਿਹੜਾ ਇਸ ਵਕਤ ਖਾਸੀ ਸੋਗ ਦਾ ਤੇ ਰੋਸ ਦਾ ਮਾਹੌਲ ਦੇਖਿਆ ਜਾ ਰਿਹਾ। ਰੋਸ ਅਮਰੀਕਾ ਤੇ ਇਜ਼ਰਾਈਲ ਦੇ ਖਿਲਾਫ, ਪਹਿਲਾਂ ਇਹ ਐਲਾਨ ਕੀਤਾ ਗਿਆ ਸੀ ਕਿ ਇਸਲਾਮਿਕ ਗਣਰਾਜ ਇਰਾਨ ਦੇ ਸਾਬਕਾ ਸੁਪਰੀਮ ਲੀਡਰ ਅਲੀ ਖਾਮਨੇਈ ਦੇ ਅੰਤਮ ਸੰਸਕਾਰ ਨੂੰ ਸ਼ੁੱਕਰਵਾਰ ਸ਼ਾਮ ਨੂੰ ਅੰਜਾਮ ਦੇ ਦਿੱਤਾ ਜਾਣਾ, ਪਰ ਕੁਝ ਵਿਦੇਸ਼ੀ ਮਹਿਮਾਨਾਂ ਤੇ ਸ਼ਰਧਾਂਜਲੀ ਦੇ ਸਿਲਸਿਲੇ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਸ ਨੂੰ ਅੱਜ ਦੇ ਦਿਨ ਤੱਕ ਲਿਜਾਇਆ ਗਿਆ। ਰਿਪੋਰਟ ਦੇ ਮੁਤਾਬਕ ਇਰਾਨ ਦੇ ਪਹਿਲੇ ਉਪ ਰਾਸ਼ਟਰਪਤੀ ਮੁਹੰਮਦ ਰਜ਼ਾ ਅਰੇਫ ਤਹਿਰਾਨ ਦੇ ਮਹਿਰਬਾਬਾਦ ਹਵਾਈ ਅੱਡੇ ਦੇ ਉੱਤੇ ਪਹੁੰਚੇ। ਉੱਥੇ ਕੌਮਾਂਤਰੀ ਅਧਿਕਾਰੀਆਂ ਅਤੇ ਵਫਦ ਨੇ ਉਹਨਾਂ ਦਾ ਸਵਾਗਤ ਕੀਤਾ। ਦੱਸ ਦਈਏ ਕਿ ਇਸ ਸਮਾਗਮ ਦੇ ਵਿੱਚ ਦੁਨੀਆ ਭਰ ਦੇ ਨੇਤਾਵਾਂ ਨੂੰ ਸੱਦਾ ਦਿੱਤਾ ਗਿਆ ਸੀ। ਹਾਲਾਂਕਿ ਭਾਰਤ ਦੀ ਤਰਫ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਨਹੀਂ ਜਾ ਰਹੇ ਨੇ। ਇਜ਼ਰਾਈਲ ਤੇ ਅਮਰੀਕਾ ਦੇ ਇਹਨਾਂ ਹਮਲਿਆਂ ਦੇ ਖਿਲਾਫ ਉੱਥੋਂ ਦੇ ਸਥਾਨਕ ਲੋਕਾਂ ਦੇ ਵਿੱਚ ਵੀ ਮਾਹੌਲ ਜਿਹੜਾ ਉਹ ਗੁੱਸੇ ਦਾ ਦੇਖਣ ਨੂੰ ਮਿਲ ਰਿਹਾ। ਇਸ ਤੋਂ ਪਹਿਲਾਂ ਇਹਨਾਂ ਸਾਰੇ ਮੈਂਬਰਾਂ ਨੂੰ ਤਾਬੂਤ ਦੇ ਵਿੱਚ ਤਹਿਰਾਨ ਦੀ ਇੱਕ ਮਸਜਿਦ ਦੇ ਵਿੱਚ ਰੱਖਿਆ ਗਿਆ ਸੀ, ਜਿੱਥੇ ਕੱਲ੍ਹ ਸਾਰਾ ਦਿਨ ਸਮਾਗਮ ਜਿਹੜਾ ਹੁੰਦਾ ਰਿਹਾ, ਪ੍ਰਾਰਥਨਾ ਸਭਾ ਹੁੰਦੀ ਰਹੀ। ਇਸ ਦਰਮਿਆਨ ਹੁਣ ਕੁਝ ਹੋਰ ਵੀ ਖਬਰਾਂ ਕੌਮਾਂਤਰੀ ਖਿੱਤੇ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਤੁਰਕੀ ਦੀ ਤਰਫ ਤੋਂ ਹੁਣ ਇਜ਼ਰਾਈਲ ਦੇ ਉੱਤੇ ਦੋਸ਼ ਮੜੇ ਗਏ ਨੇ। ਤੁਰਕੀ ਦੇ ਵਿਦੇਸ਼ ਮੰਤਰੀ ਹਕਾਨ ਫਿਦਾਨ ਦਾ ਕਹਿਣਾ ਹੈ ਕਿ ਇਜ਼ਰਾਈਲ ਇਸ ਸਮੇਂ ਇੱਕ ਨਵੇਂ ਦੁਸ਼ਮਣ ਦੀ ਭਾਲ ਦੇ ਵਿੱਚ ਹੈ। CNN ਤੁਰਕ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਫਿਦਾਨ ਨੇ ਕਿਹਾ ਕਿ ਜਦੋਂ ਤੱਕ ਇਜ਼ਰਾਈਲ ਜਾਂ ਕੋਈ ਹੋਰ ਧਿਰ ਤੁਰਕੀ ਦੇ ਕੌਮੀ ਤੇ ਖੇਤਰੀ ਹਿੱਤਾਂ ਦੇ ਖਿਲਾਫ ਕੰਮ ਕਰਦੀ ਰਹੇਗੀ, ਉਦੋਂ ਤੱਕ ਅਸੀਂ ਕਿਸੇ ਤੋਂ ਡਰਨ, ਹਿਚਕਿਚਾਣ ਜਾਂ ਪਿੱਛੇ ਹਟਣ ਦੀ ਵਜ੍ਹਾ ਨਹੀਂ ਆ। ਫਿਦਾਨ ਨੇ ਕਿਹਾ ਕਿ ਅਜਿਹੀ ਸਥਿਤੀ ਦੇ ਵਿੱਚ ਤੁਰਕੀ ਦੇ ਨਾਲ ਟਕਰਾਅ ਦੀ ਕੋਈ ਸਮੱਸਿਆ ਹੀ ਨਹੀਂ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਜੇਕਰ ਗੱਲ ਇੱਥੇ ਤੱਕ ਪਹੁੰਚਦੀ ਵੀ ਹੈ ਤਾਂ ਇਹ ਸਾਡੇ ਲਈ ਕੋਈ ਮੁੱਦਾ ਨਹੀਂ ਹੈ। ਇਜ਼ਰਾਈਲ ਸਿਰਫ ਸਾਡੀ ਸਮੱਸਿਆ ਨਹੀਂ ਹੈ ਬਲਕਿ ਪੂਰੀ ਦੁਨੀਆ ਦੀ ਸਮੱਸਿਆ ਹੈ। ਇਜ਼ਰਾਈਲ ਸਿਰਫ ਤੁਰਕੀ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲਈ ਇੱਕ ਖਤਰਾ ਹੈ। ਫਰਕ ਸਿਰਫ ਇੰਨਾ ਹੈ ਕਿ ਤੁਰਕੀ ਦੇ ਰਾਸ਼ਟਰਪਤੀ ਅਰਦੋਗਾਨ ਖੁੱਲ੍ਹ ਕੇ ਇਹ ਗੱਲ ਕਹਿ ਰਹੇ ਨੇ, ਜੋ ਗਲਤ ਆ ਉਹ ਗਲਤ ਹੈ, ਪਰ ਬਾਕੀ ਦੁਨੀਆ ਇਸ ਗੱਲ ਤੋਂ ਘਬਰਾ ਰਹੀ ਹੈ। ਤੁਰਕੀ ਦੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਇਜ਼ਰਾਈਲ ਮਨੁੱਖਤਾ ਦੀ ਸਮੱਸਿਆ ਔਰ ਇਸ ਨੂੰ ਇਸੇ ਤਰੀਕੇ ਦੇ ਨਾਲ ਦੇਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਇਜ਼ਰਾਈਲ ਨੇ ਹੁਣ ਤੱਕ ਗਜ਼ਾ ਦੇ ਵਿੱਚ ਤੇ ਵੈਸਟ ਬੈਂਕ ਦੇ ਵਿੱਚ ਹਮਲੇ ਕੀਤੇ ਨੇ। ਇਸ ਤੋਂ ਪਹਿਲਾਂ ਉਹ ਲੈਬਨਾਨ ਦੇ ਵਿੱਚ ਹਿਜਬੁੱਲਾ ਨੂੰ ਖਤਮ ਕਰਨ ਦੇ ਨਾਮ ਦੇ ਉੱਤੇ ਹਮਲੇ ਕਰ ਚੁੱਕੇ। ਹੋਰ ਤਾਂ ਹੋਰ ਸੀਰੀਆ ਦੇ ਵਿੱਚ ਗੱਦੀਓ ਸ਼ਾਸਕ ਲੱਥੇ ਹੋਏ ਨੇ ਤੇ ਅਮਰੀਕਾ ਦੀ ਅਗਵਾਈ ਦੇ ਵਿੱਚ ਉੱਥੇ ਸ਼ਾਸਕ ਰਾਜ ਕਰ ਰਹੇ ਨੇ। ਇਸ ਕਰਕੇ ਸੀਰੀਆ ਦੇ ਗੋਲਾਨ ਹਾਈਟਸ ਤੱਕ ਵੀ ਇਜ਼ਰਾਈਲ ਹਮਲੇ ਕਰ ਚੁੱਕਿਆ। ਕਤਰ ਤੇ ਹੋਰਨਾਂ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਜ਼ਰਾਈਲ ਨੇ ਹਮਲੇ ਕੀਤੇ ਨੇ, ਪਰ ਇਰਾਨ ਦੇ ਉੱਤੇ ਹੋਏ ਹਮਲਿਆਂ ਨੂੰ, ਜਿਨ੍ਹਾਂ ਨੂੰ 12 ਦਿਨ ਦੀ ਜੰਗ ਜਾਂ 12 ਡੇ ਵਾਰ ਕਿਹਾ ਜਾਂਦਾ, ਉਸ ਦੇ ਵਿੱਚ ਇਹ ਭਾਰੀ ਨੁਕਸਾਨ ਦਾ ਖਾਮਿਆਜ਼ਾ ਪੂਰੀ ਦੁਨੀਆ ਨੂੰ ਵੀ ਭੁਗਤਣਾ ਪਿਆ। ਉਧਰ ਪਾਕਿਸਤਾਨ ਦੇ ਵਿੱਚ ਬਲੂਚਿਸਤਾਨ ਤੇ ਖੈਬਰ ਪਖਤੂਨਵਾ ਦੀ ਸਰਹੱਦ ਦੇ ਨਾਲ ਲੱਗਦੇ ਦਾਰਾ ਸਰ ਖੇਤਰ ਦੇ ਵਿੱਚ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਦੇ ਵਿੱਚ ਘੱਟੋ ਘੱਟ 40 ਲੋਕ ਮਾਰੇ ਗਏ ਨੇ। ਬਲੂਚਿਸਤਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਾਦਸਾ ਸ਼ੇਰਾਨੀ ਜ਼ਿਲ੍ਹੇ ਦੇ ਵਿੱਚ ਵਾਪਰਿਆ, ਜਿੱਥੇ ਇੱਕ ਯਾਤਰੀ ਬੱਸ ਕੁਏਟਾ ਤੋਂ ਜਾ ਰਹੀ ਸੀ ਪੇਸ਼ਾਵਰ ਦੇ ਵੱਲ। ਬਲੂਚਿਸਤਾਨ ਦੇ ਮੁੱਖ ਮੰਤਰੀ ਦੇ ਸਹਾਇਕ ਸ਼ਾਹਿਦ ਰਿੰਦ ਨੇ ਘਟਨਾ ਦੇ ਵਿੱਚ
40 ਯਾਤਰੀਆਂ ਦੇ ਮ੍ਰਿਤਕ ਤੇ 8 ਦੇ ਜ਼ਖਮੀ ਹੋਣ ਦੀ ਖਬਰ ਦੀ ਪੁਸ਼ਟੀ ਕੀਤੀ ਹੈ। ਉੱਥੇ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਸਭ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਊਜ਼ੀਲੈਂਡ ਆਸਟ੍ਰੇਲੀਆ ਦੌਰੇ ਦੇ ਨਾਲ ਜੁੜੀ। ਦੱਸ ਦਈਏ ਕਿ ਪ੍ਰਧਾਨ ਮੰਤਰੀ ਇਰਾਨ ਇਸੇ ਕਰਕੇ ਨਹੀਂ ਗਏ ਕਿਉਂਕਿ ਭਾਰਤ ਦੀ ਤਰਫ ਤੋਂ ਇਹ ਤਰਕ ਦਿੱਤਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਆਸਟ੍ਰੇਲੀਆ ਇੰਡੋਨੇਸ਼ੀਆ ਦਾ ਦੌਰਾ ਕਰਨਾ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਿਊਜ਼ੀਲੈਂਡ ਅਗਲੇ ਹਫ਼ਤੇ ਆਪਣੀ ਪਹਿਲੀ ਅਧਿਕਾਰਕ ਯਾਤਰਾ ਦੇ ਦਰਮਿਆਨ ਆ ਰਹੇ ਨੇ। ਉਨ੍ਹਾਂ ਕਿਹਾ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਦੇ ਨਾਲ ਅੱਗੇ ਵੱਧ ਰਹੀ ਅਰਥ ਵਿਵਸਥਾ ਦੇ ਵਿੱਚੋਂ ਇੱਕ ਹੈ ਤੇ ਭਾਰਤ ਨਿਊਜ਼ੀਲੈਂਡ ਫਰੀ ਟ੍ਰੇਡ ਡੀਲ ਦੇ ਜ਼ਰੀਏ ਅਸੀਂ ਇਹਨਾਂ ਰਿਸ਼ਤਿਆਂ ਨੂੰ ਅੱਗੇ ਵਧਾਵਾਂਗੇ। ਦੱਸ ਦਈਏ ਕਿ ਨਿਊਜ਼ੀਲੈਂਡ ਦੇ ਵਿੱਚ ਜ਼ਿਆਦਾ ਨੌਕਰੀਆਂ ਵਧਣ ਦਾ ਦਾਅਵਾ ਕੀਤਾ ਜਾ ਰਿਹਾ। ਲਗਭਗ 1.4 ਅਰਬ ਲੋਕਾਂ ਦੇ ਬਾਜ਼ਾਰ ਦੇ ਵਿੱਚ ਨਿਊਜ਼ੀਲੈਂਡ ਦਾ ਸਮਾਨ ਜਾਏਗਾ। ਇਸ ਨੂੰ ਨਿਊਜ਼ੀਲੈਂਡ ਦੇ ਵਿੱਚ ਇੱਕ ਪ੍ਰਾਪਤੀ ਦੇ ਤੌਰ ਦੇ ਉੱਤੇ ਕ੍ਰਿਸਟੋਫਰ ਲਕਸਨ ਗਿਣਾ ਰਹੇ ਨੇ। ਉਧਰ ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਦੇ ਦਿਨ ਕੇਂਦਰ ਸਰਕਾਰ ਦੀ ਸ਼ਿਕਾਇਤ ਦੇ ਉੱਤੇ GAC ਨੂੰ ਨਿਰਦੇਸ਼ ਦਿੱਤਾ ਹੈ। GAC ਯਾਨੀ ਇੱਕ ਸ਼ਿਕਾਇਤ ਨੂੰ ਲੈ ਕੇ ਅਪੀਲ ਕਮੇਟੀ ਕਿ ਉਹ 15 ਦਿਨਾਂ ਦੇ ਅੰਦਰ ਯੂਟਿਊਬਰ ਧਰੁਵ ਰਾਠੀ ਦੀ ਉਸ ਵੀਡੀਓ ਨੂੰ ਹਟਾਉਣ ਦੀ ਮੰਗ ਦੇ ਉੱਤੇ ਫੈਸਲਾ ਕਰੇ ਜਿਸ ਦੇ ਵਿੱਚ ਕਥਿਤ ਤੌਰ ਤੇ ਕਿਹਾ ਗਿਆ ਸੀ ਕਿ ਭਗਵਾਨ ਰਾਮ, ਸੀਤਾ ਤੇ ਭਗਵਾਨ ਕ੍ਰਿਸ਼ਨ ਮਾਸ ਤੇ ਸ਼ਰਾਬ ਦਾ ਸੇਵਨ ਕਰਦੇ ਸੀ। ਅਪੀਲ ਕਮੇਟੀ ਕੇਂਦਰ ਸਰਕਾਰ ਦੀ ਤਰਫ ਤੋਂ ਗਠਿਤ ਕੀਤਾ ਗਿਆ ਇੱਕ ਕਮਿਸ਼ਨ ਹੈ। ਇਹ ਸੋਸ਼ਲ ਮੀਡੀਆ ਪਲੇਟਫਾਰਮ ਤੇ ਦੂਸਰੀਆਂ ਆਨਲਾਈਨ ਇੰਟਰਮੀਡੀਏਟਰੀ ਦੀ ਤਰਫ ਤੋਂ ਕੀਤੀਆਂ ਜਾਣ ਵਾਲੀਆਂ ਆਨਲਾਈਨ ਸਮੱਗਰੀਆਂ ਦੀਆਂ ਸ਼ਿਕਾਇਤਾਂ ਦੇ ਉੱਤੇ ਫੈਸਲੇ ਲੈਂਦੀ ਹੈ। ਕਾਨੂੰਨੀ ਮਾਮਲਿਆਂ ਦੇ ਖਬਰਾਂ ਤੇ ਵਿਸ਼ਲੇਸ਼ਣ ਦੀ ਵੈਬਸਾਈਟ ਬਾਰ ਐਂਡ ਬੈਂਚ ਦੇ ਮੁਤਾਬਕ ਜਸਟਿਸ ਸਵਰਣਕਾਂਤਾ ਸ਼ਰਮਾ ਨੇ ਕਿਹਾ ਕਿ GAC ਆਪਣਾ ਫੈਸਲਾ 15 ਦਿਨਾਂ ਦੀ ਅੰਦਰ ਦਵੇ ਅਦਾਲਤ ਨੂੰ। ਦੱਸ ਦਈਏ ਕਿ 21 ਮਾਰਚ 2026 ਨੂੰ ਧਰੁਵ ਰਾਠੀ ਦੇ ਆਫਿਸ਼ੀਅਲ ਯੂਟਿਊਬ ਚੈਨਲ ਤੋਂ ਇੱਕ ਐਪੀਸੋਡ ਅਪਲੋਡ ਕੀਤਾ ਗਿਆ ਸੀ, ਕੈਨ ਹਿੰਦੂਜ਼ ਈਟ ਬੀਫ, ਕੇਰਲਾ ਸਟੋਰੀ 2 ਐਕਸਪੋਜ਼ਡ। ਇਸ ਸਿਰਲੇਖ ਦੇ ਤਹਿਤ ਧਰੁਵ ਰਾਠੀ ਨੇ ਦਾਅਵਾ ਕੀਤਾ ਸੀ ਕਿ ਭਗਵਾਨ ਰਾਮ, ਮਾਤਾ ਸੀਤਾ ਤੇ ਭਗਵਾਨ ਕ੍ਰਿਸ਼ਨ ਵਰਗੇ ਪੂਜਨਕ ਪਾਤਰ ਜਿਹੜੇ ਨੇ ਉਹਨਾਂ ਦੇ ਬਾਰੇ ਇਹ ਦਾਅਵਾ ਗਲਤ ਹੈ ਕਿ ਉਹ ਮਾਸ ਤੇ ਸ਼ਰਾਬ ਦਾ ਸੇਵਨ ਨਹੀਂ ਕਰਦੇ ਸੀ। ਇਸ ਪਟੀਸ਼ਨ ਦੇ ਮੁਤਾਬਕ ਹਿੰਦੂ ਆਸਥਾ ਦਾ ਅਪਮਾਨ ਹੋਇਆ ਤੇ ਕਰੋੜਾਂ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਪਹੁੰਚੀ ਹੈ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਹੀ ਜੁੜੀਆਂ ਹੋਈਆਂ ਇਹ ਖਬਰਾਂ। ਆਖਰੀ ਖਬਰ ਰਾਮ ਮੰਦਰ ਦੇ ਨਾਲ ਜੁੜੀ ਹੋਈ, ਜਿੱਥੇ ਅਯੋਧਿਆ ਦੇ ਰਾਮ ਮੰਦਰ ਮਾਮਲੇ ਦੇ ਵਿੱਚ ਚੜਾਵੇ ਚੋਰੀ ਦੇ ਕੇਸ ਦੇ ਵਿੱਚ ਹੁਣ RSS ਨੇ ਪਹਿਲੀ ਵਾਰ ਬਿਆਨ ਜਾਰੀ ਕੀਤਾ ਹੈ। ਖੁਦ ਸੰਘ ਦੇ ਕਾਰਜਵਾਹਕ ਰਹੇ ਦੱਤਾਤਰੇ ਹੋਸਬਾਲੇ ਨੇ ਇਸ ਵਿਵਾਦ ਦੇ ਉੱਤੇ ਅਧਿਕਾਰਕ ਤੌਰ ਤੇ ਸੰਘ ਦਾ ਪੱਖ ਰੱਖਿਆ ਤੇ ਪੂਰੀ ਘਟਨਾ ਨੂੰ ਨਿੰਦਣਯੋਗ ਦੱਸਿਆ। RSS ਦੇ ਆਫਿਸ਼ੀਅਲ ਟਵਿੱਟਰ ਅਕਾਊਂਟ ਤੋਂ ਇਸ ਵੀਡੀਓ ਨੂੰ ਸਾਂਝਾ ਵੀ ਕੀਤਾ ਗਿਆ। ਹੋਸਬਾਲੇ ਨੇ ਕਿਹਾ ਹੈ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵੀ ਦੋਸ਼ੀ ਹੈ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਇਸ ਦੇ ਨਾਲ ਹੀ ਸੰਘ ਨੇ ਮੰਦਰ ਪ੍ਰਬੰਧਨ ਤੇ ਸਰਕਾਰ ਦੀ ਵਿਵਸਥਾ ਦੇ ਵਿੱਚ ਕਮੀਆਂ ਨੂੰ ਦੂਰ ਕਰਨ ਦੀ ਮੰਗ ਵੀ ਕੀਤੀ ਹੈ। RSS ਨੇ ਆਪਣੇ ਬਿਆਨ ਚ ਕਿਹਾ ਕਿ ਅਯੋਧਿਆ ਸ਼੍ਰੀ ਰਾਮ ਜਨਮ ਭੂਮੀ ਦੇ ਵਿੱਚ ਬਣੇ ਇਸ ਸ਼ਾਨਦਾਰ ਮੰਦਰ ਦੇ ਵਿੱਚ ਸ਼ਾਨਦਾਰ ਮੰਦਰ ਨੂੰ ਬਣਾਉਣ ਦੇ ਲਈ ਸਦੀਆਂ ਦਾ ਸੰਘਰਸ਼ ਜੁੜਿਆ ਹੋਇਆ ਹੈ। ਇਸ ਕਰਕੇ ਉਸ ਬਲੀਦਾਨ ਨੂੰ ਵੀ ਘੱਟੋ ਘੱਟ ਧਿਆਨ ਦੇ ਵਿੱਚ ਰੱਖਿਆ ਜਾਣਾ ਚਾਹੀਦਾ। ਦੱਸ ਦਈਏ ਕਿ ਸੰਘ ਨੇ ਸਾਫ਼ ਕੀਤਾ ਹੈ ਕਿ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਅਪੀਲ ਦੇ ਉੱਤੇ ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੇ ਲਈ ਜਿਹੜੀ SIT ਦਾ ਗਠਨ ਕੀਤਾ ਉਹਨਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ਦੇ ਉੱਤੇ ਹੁਣ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਰ ਇਸ ਕਾਰਵਾਈ ਤੋਂ ਬਾਅਦ ਜਿਹੜਾ ਵੀ ਦੋਸ਼ੀ ਹੋਏਗਾ ਉਸ ਨੂੰ ਜ਼ਿੰਮੇਦਾਰ ਠਹਿਰਾ ਕੇ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਆਸਟ੍ਰੇਲੀਆ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ। NSW ਦੇ ਵਿੱਚ ਇਸ ਵਕਤ ਇੱਕ ਵੱਡਾ ਸੰਕਟ ਖੜਾ ਹੋ ਚੁੱਕਿਆ। ਪੋਲਟਰੀ ਇੰਡਸਟਰੀ ਯਾਨੀ ਕਿ ਪਸ਼ੂ ਪਾਲਕ ਜਿਹੜਾ ਖੇਤਰ ਹੈ ਉਸ ਦੇ ਵਿੱਚ ਇੱਕ ਵੱਡਾ ਸੰਕਟ ਇਹ ਹੈ ਕਿਉਂਕਿ ਜ਼ਿਆਦਾਤਰ ਮਵੇਸ਼ੀ ਜਿਹੜੇ ਨੇ ਉਹ ਪੰਛੀਆਂ ਦੇ ਨਾਲ ਰੱਖੇ ਹੁੰਦੇ ਨੇ ਇੱਥੇ NSW ਦੇ ਵਿੱਚ। ਪਰ NSW 'ਚ H5 ਬਰਡ ਫਲੂ ਦਾ ਪਹਿਲਾ ਕੇਸ ਆਉਣ ਤੋਂ ਬਾਅਦ ਜ਼ਿਆਦਾਤਰ ਜਿਹੜੇ ਫਾਰਮਰਸ ਨੇ ਉਹ ਇਸ ਵਕਤ ਚਿੰਤਾ ਦੇ ਵਿੱਚ ਨੇ। ਪੋਲਟਰੀ ਇੰਡਸਟਰੀ ਦੇ ਲਈ ਤਾਂ ਇਹ ਚਿੰਤਾ ਇਸ ਕਰਕੇ ਵੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ H5 ਦੇ ਜਿਹੜੇ ਯਾਨੀ ਬਰਡ ਫਲੂ ਦੇ ਜਿਹੜੇ ਕੇਸਿਸ ਆਏ ਨੇ ਉਹਨਾਂ ਦੇ ਚੱਲਦਿਆਂ ਵਿਕਟੋਰੀਆ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਲੱਖਾਂ
ਮੁਰਗੀਆਂ ਦਾ ਕਤਲ ਕਰਨਾ ਪਿਆ ਸੀ, ਆਂਡਿਆਂ ਦੀ ਕਮੀ ਤੱਕ ਦੇਖਣ ਨੂੰ ਮਿਲੀ ਸੀ। ਹੁਣ ਨਿਊ ਸਾਊਥ ਵੇਲਜ਼ ਦੇ ਵਿੱਚ ਮਿਡ ਨੌਰਥ ਕੋਸਟ ਦਾ ਇਲਾਕਾ ਹੈ ਜਿੱਥੇ ਹੌਕਸ ਨੈਸਟ ਨਾਮ ਦੀ ਜਿਹੜੀ ਪ੍ਰੋਪਰਟੀ ਹੈ, ਪੋਲਟਰੀ ਫਾਰਮ ਹੈ, ਉੱਥੇ H5 ਦਾ ਪਹਿਲਾ ਕੇਸ ਸਾਹਮਣੇ ਆਇਆ ਔਰ ਇਹ ਇਸ ਇਨਫਲੂਐਂਜ਼ਾ ਦਾ ਸਭ ਤੋਂ ਖਤਰਨਾਕ ਸੰਕਰਮਣ ਦੱਸਿਆ ਜਾ ਰਿਹਾ, ਘਾਤਕ, ਜਿਸ ਦੇ ਵਿੱਚ ਪੰਛੀਆਂ ਦੇ ਬਚਣ ਦੀ ਉਮੀਦ ਨਹੀਂ ਹੁੰਦੀ ਔਰ ਇਹ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀਆਂ ਨੂੰ ਵੀ ਇਨਫੈਕਟ ਕਰ ਦਿੰਦੇ ਨੇ। ਅਜਿਹੇ 'ਚ ਪੋਲਟਰੀ ਓਪਰੇਸ਼ਨਸ ਦੇ ਨਾਲ ਜੁੜੇ ਹੋਏ ਮਾਹਰੇ ਮੰਨ ਰਹੇ ਨੇ ਕਿ ਵੱਡੀ ਗਿਣਤੀ ਦੇ ਵਿੱਚ ਦੂਸਰੇ ਪੰਛੀ ਵੀ ਪ੍ਰਭਾਵਿਤ ਹੋਏ ਹੋਣਗੇ। ਹਾਲਾਂਕਿ ਇਸ ਨੂੰ ਮਨੁੱਖ ਤੱਕ ਪਹੁੰਚਣ ਦੇ ਵਿੱਚ ਸਮਾਂ ਲੱਗਦਾ, ਇਸ ਨੂੰ ਮਨੁੱਖੀ ਸਿਹਤ ਦੇ ਨਾਲ ਜੁੜਿਆ ਹੋਇਆ ਇੱਕ ਚਿੰਤਾ ਦਾ ਵਿਸ਼ਾ ਤਾਂ ਨਹੀਂ ਮੰਨਿਆ ਜਾ ਸਕਦਾ। ਆਸਟ੍ਰੇਲੀਆ ਉਹ ਆਖਰੀ ਕੰਟੀਨੈਂਟ ਸੀ ਜਿੱਥੇ H5 ਦਾ ਸਟ੍ਰੇਨ ਨਹੀਂ ਸੀ ਪਹੁੰਚਿਆ, ਪਰ ਪਿਛਲੇ ਮਹੀਨੇ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਜਿਹੜੇ ਮਾਈਗ੍ਰੇਟਰੀ ਸੀ ਬਰਡ ਸੀ ਉਹਨਾਂ ਦੇ ਜ਼ਰੀਏ ਅਤੇ ਫਿਰ ਸਾਊਥ ਆਸਟ੍ਰੇਲੀਆ ਦੇ ਵਿੱਚ ਵੀ H7 ਦੇ ਸਟ੍ਰੇਨ ਪ੍ਰਾਪਤ ਹੋਏ। 2024-25 ਦੇ ਵਿੱਚ ਵੀ ਨਿਊ ਸਾਊਥ ਵੇਲਜ਼, ACT ਅਤੇ ਵਿਕਟੋਰੀਆ ਦੇ ਵਿੱਚ ਐਗ ਫਾਰਮਸ ਦੇ ਅੰਦਰ ਇਸ ਕਿਸਮ ਦੀ ਬਿਮਾਰੀ ਆਈ ਸੀ ਜਦੋਂ ਲਗਭਗ 18 ਲੱਖ ਮੁਰਗੀਆਂ ਨੂੰ ਕਤਲ ਕਰਨਾ ਪਿਆ ਸੀ। ਉੱਥੇ ਅਗਲੀ ਖਬਰ ਦੀ ਸਾਂਝ ਪਾਈਏ ਅਤੇ ਊਬਰ ਦੇ ਨਾਲ ਜੁੜੀ ਹੋਈ, ਜਿੱਥੇ ਰਾਈਡ ਸ਼ੇਅਰ ਕੰਪਨੀ ਊਬਰ ਦੀ ਤਰਫ ਤੋਂ ਹੁਣ ਆਸਟ੍ਰੇਲੀਆ ਦੇ ਵਿੱਚ ਟੈਕਸੀ ਇੰਡਸਟਰੀ ਦੇ ਬਦਲ ਦੇ ਤੌਰ ਦੇ ਉੱਤੇ ਖੁਦ ਨੂੰ ਸਥਾਪਿਤ ਕਰਨ ਦੇ ਲਈ ਇੱਕ ਨਵਾਂ ਕਦਮ ਚੁੱਕਿਆ ਗਿਆ ਔਰ ਟੈਕਸੀ ਇੰਡਸਟਰੀ ਨੂੰ ਇਸ ਨਵੇਂ ਕਦਮ ਦੇ ਨਾਲ ਭਾਰੀ ਨੁਕਸਾਨ ਪਹੁੰਚੇਗਾ। ਕੰਪਨੀ ਹੁਣ ਨਵੇਂ ਪੇਮੈਂਟ ਆਪਸ਼ਨ ਲੈ ਕੇ ਆ ਰਹੀ ਹੈ। ਦੇਸ਼ ਭਰ ਦੇ ਵਿੱਚ 16 ਜੁਲਾਈ ਤੋਂ ਕੈਸ਼ ਦੀ ਸੁਵਿਧਾ ਵੀ ਊਬਰ ਦੇਵੇਗੀ, ਯਾਨੀ ਕਿ ਇਸ ਰਾਈਡ ਸ਼ੇਅਰ ਕੰਪਨੀ ਦੀ ਤੁਸੀਂ ਟੈਕਸੀ ਕੀਤੀ ਹੈ ਤਾਂ ਫਿਰ ਤੁਹਾਨੂੰ ਕਾਰਡ ਦੇ ਜ਼ਰੀਏ ਅਕਾਊਂਟ ਦੇ ਰਾਹੀਂ ਹੀ ਪੈਸੇ ਅਦਾ ਕਰਨ ਦੀ ਲੋੜ ਨਹੀਂ ਹੈ, ਬਲਕਿ ਨਗਦੀ ਦੇ ਨਾਲ ਵੀ ਤੁਸੀਂ ਕੰਮ ਚਲਾ ਸਕਦੇ ਹੋ। ਤਸਮੇਨੀਆ ਦੇ ਲੌਨਸੈਸਟਨ ਅਤੇ ਵੈਸਟਰਨ ਆਸਟ੍ਰੇਲੀਆ ਦੇ ਬਨਬਰੀ ਦੇ ਵਿੱਚ ਇਸ ਕਿਸਮ ਦਾ ਟਰਾਇਲ ਪਹਿਲਾਂ ਹੀ ਹੋ ਚੁੱਕਿਆ, ਟਰਾਇਲ ਨੂੰ ਸਫਲ ਦੱਸਿਆ ਗਿਆ। ਊਬਰ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੋਹਾਂ ਦੇਸ਼ਾਂ ਦੇ ਵਿੱਚ ਇਸ ਨਵੀਂ ਸਹੂਲਤ ਨੂੰ ਲੈ ਕੇ ਆਏਗੀ। ਹਾਲਾਂਕਿ ਇਹ ਸਹੂਲਤ ਨਹੀਂ ਸੀ, ਇਸੇ ਕਰਕੇ ਊਬਰ ਦੀ ਵਿਲੱਖਣਤਾ ਬਣੀ ਹੋਈ ਸੀ। ਹੁਣ ਟੈਕਸੀਆਂ ਅਤੇ ਊਬਰ ਦੇ ਵਿੱਚ ਵੀ ਕੋਈ ਖਾਸ ਫਰਕ ਨਹੀਂ ਰਹਿ ਜਾਣਾ, ਇਸ ਕਰਕੇ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਦਾ ਭਰੋਸਾ ਉਵੇਂ ਹੀ ਬਰਕਰਾਰ ਰਹਿੰਦਾ ਹੈ ਕਿ ਨਹੀਂ, ਇਹ ਦੇਖਣਾ ਹੋਏਗਾ। ਹਾਲਾਂਕਿ ਇਹ ਸਹੂਲਤ ਮੈਲਬਰਨ ਦੇ ਇੰਟਰਨੈਸ਼ਨਲ ਏਅਰਪੋਰਟ ਦੇ T1-T2 ਟਰਮੀਨਲ ਤੱਕ ਜਾਣ ਵਾਲੀ ਊਬਰ ਸਰਵਿਸਿਜ਼ ਅਤੇ ਸਿਡਨੀ ਦੇ ਕਿੰਗਸਫੋਰਡ ਸਮਿਥ ਤੱਕ ਜਾਣ ਵਾਲੀ ਊਬਰ ਐਕਸਪਿਨ ਟ੍ਰਿਪਸ ਦੇ ਉੱਤੇ ਲਾਗੂ ਨਹੀਂ ਹੋਏਗੀ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ 25,000 ਨਵੇਂ ਮਿਲੇਨਰਸ ਯਾਨੀ ਕਿ ਲੱਖਪਤੀ ਇਸ ਪਿਛਲੇ ਇੱਕ ਵਿੱਤ ਵਰ੍ਹੇ 'ਚ ਬਣੇ ਨੇ। ਦੁਨੀਆ ਭਰ ਦੇ ਵਿੱਚ ਅਮੀਰ ਲੋਕਾਂ ਦੀ ਸੰਪੱਤੀ ਹੋਰ ਜ਼ਿਆਦਾ ਵਧੀ ਹੈ। ਦੱਸ ਦਈਏ ਕਿ ਗਲੋਬਲ ਵੈਲਥ ਰਿਪੋਰਟ ਜਿਹੜੀ ਕਿ ਸਵਿਸ ਬੈਂਕ UBS ਦੀ ਤਰਫ ਤੋਂ ਤਿਆਰ ਕੀਤੀ ਜਾਂਦੀ ਹੈ, ਇਹਨਾਂ ਦੀ 17ਵੀਂ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਅਮਰੀਕਾ, ਯੂਰਪ ਦੇ ਕੁਝ ਹਿੱਸੇ, ਏਸ਼ੀਆ ਪੈਸੀਫਿਕ ਅਤੇ ਮੱਧ ਪੂਰਬ ਦੇ ਵਿੱਚ ਲੱਖਪਤੀਆਂ ਦੀ ਗਿਣਤੀ ਵਧੀ ਹੈ 2025 ਦੇ ਮੁਕਾਬਲੇ। UBS ਦਾ ਕਹਿਣਾ ਹੈ ਕਿ 2026 ਦੇ ਵਿੱਚ ਜਿਹੜੇ ਲੱਖਪਤੀਆਂ ਦੀ ਗਿਣਤੀ ਵਧੀ ਹੈ, ਇਹ ਵਿੱਤੀ ਵਰ੍ਹੇ ਦੀ ਗੱਲ ਕਰ ਰਹੇ ਹਾਂ। ਅਤੇ ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ ਇੱਕ ਚੰਗਾ ਅੱਛਾ ਖਾਸਾ ਇਜ਼ਾਫਾ ਹੋਇਆ। ਮੰਨਿਆ ਗਿਆ ਹੈ ਕਿ 25,000 ਆਸਟ੍ਰੇਲੀਅਨ ਨਵੇਂ ਲੱਖਪਤੀ ਬਣੇ ਨੇ ਔਰ ਆਸਟ੍ਰੇਲੀਆ ਤੀਸਰਾ ਐਸਾ ਦੇਸ਼ ਹੈ ਜਿੱਥੇ ਦੀ ਔਸਤ ਆਮਦਨ ਜਿਹੜੀ ਹੈ ਉਹ ਬਹੁਤ ਜ਼ਿਆਦਾ। ਲਗਜ਼ਮਬਰਗ ਅਤੇ ਬੈਲਜੀਅਮ ਨੂੰ ਪਿੱਛੇ ਛੱਡਦਿਆਂ ਹੋਇਆਂ ਆਸਟ੍ਰੇਲੀਆ ਦੇ ਵਿੱਚ ਔਸਤ ਆਮਦਨ 2,10,000 ਅਮਰੀਕੀ ਡਾਲਰ ਦੱਸੀ ਗਈ ਹੈ, ਯਾਨੀ ਕਿ ਲਗਭਗ 3,02,000 ਆਸਟ੍ਰੇਲੀਅਨ ਡਾਲਰ। ਦੁਨੀਆ ਦਾ ਇਹ ਤੀਸਰਾ ਐਸਾ ਦੇਸ਼ ਬਣਦਾ ਜਦੋਂ ਔਸਤ ਆਮਦਨੀ ਦੀ ਗੱਲ ਸਾਹਮਣੇ ਆਉਂਦੀ ਹੈ। ਇਸ ਗਰੋਥ ਦੇ ਪਿੱਛੇ ਕੀ ਕਾਰਨ ਨੇ? UBS ਨੇ ਇਸ ਦੇ ਅਲੱਗ ਅਲੱਗ ਤਰਕ ਦਿੱਤੇ ਨੇ। ਇੱਕ ਤਾਂ ਪ੍ਰੋਪਰਟੀ ਦੀ ਵੈਲਿਊਏਸ਼ਨ ਦਾ ਵਧਣਾ ਵੀ ਲੱਖਪਤੀਆਂ ਦੀ ਗਿਣਤੀ ਨੂੰ ਇੱਥੇ ਇਜ਼ਾਫਾ ਦਿੰਦਾ ਹੈ। ਆਸਟ੍ਰੇਲੀਆ ਦੇ ਵਿੱਚ ਪ੍ਰੋਪਰਟੀ ਦਾ ਇੱਕ ਬਬਲ ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇੱਥੇ ਦੀ ਆਰਥਿਕਤਾ ਕਾਫੀ ਹੱਦ ਤੱਕ ਜ਼ਮੀਨ ਜਾਇਦਾਦ ਦੇ ਉੱਤੇ ਨਿਰਭਰ ਕਰਦੀ ਹੈ। ਅਤੇ ਇਸ ਡਾਕੂਮੈਂਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਬਜਟ ਦੇ ਵਿੱਚ ਕੁਝ ਚੇਂਜ ਆਏ ਨੇ ਜਿਸ ਦੇ ਚੱਲਦਿਆਂ ਨੈਗੇਟਿਵ ਗੇਰਿੰਗ, ਕੈਪੀਟਲ ਟੈਕਸ ਗੇਨ ਅਤੇ ਇੰਟਰਸਟ ਰੇਟ ਜਿਹੜੀਆਂ ਇਸ ਸਾਲ ਵਧੀਆਂ ਨੇ ਇੱਕ ਤੋਂ ਬਾਅਦ ਇੱਕ 3, ਇਹ ਜਿਹੜੇ ਬਦਲਾਅ ਆਏ ਨੇ ਇਸ ਦੇ ਚੱਲਦਿਆਂ ਨਵੇਂ ਵਿੱਤੀ ਵਰ੍ਹੇ ਦੇ ਵਿੱਚ ਮਿਲੇਨੀਅਰਸ ਦੀ ਗਿਣਤੀ ਦੇ ਵਿੱਚ ਥੋੜ੍ਹੀ ਕਮੀ ਦੇਖਣ ਨੂੰ ਮਿਲ ਸਕਦੀ ਹੈ, ਲੋਕਾਂ ਦੀ ਔਸਤ ਆਮਦਨ ਦੇ ਵਿੱਚ
ਕਮੀ ਵੀ ਦੇਖੀ ਜਾ ਸਕਦੀ ਹੈ। ਬਹਿਰਹਾਲ ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਜਦੋਂ ਵੀ ਕਾਮੇਡੀ ਮੂਵੀ ਦੀ ਗੱਲ ਹੁੰਦੀ ਹੈ ਤਾਂ ਇੱਕ ਮੂਵੀ ਦਾ ਨਾਮ ਹਮੇਸ਼ਾ ਆਉਂਦਾ ਹੈ, ਉਹ ਮੂਵੀ ਜਿਹਨੇ ਸਭ ਨੂੰ ਹਸਾ ਹਸਾ ਕੇ ਲੋਟ ਪੋਟ ਕੀਤਾ, ਉਹ ਮੂਵੀ ਜਿਹਦੀ ਸਟੋਰੀ ਨੇ ਬ੍ਰੇਨ ਰੋਟ ਕੀਤਾ।
1: ਗਿੱਪੀ ਗਰੇਵਾਲ, ਬਿੰਨੂ ਟਿੰਨੂ, ਸਰਗੁਣ ਮਹਿਤਾ ਫਿਰ ਤੋਂ ਲੈ ਕੇ ਆ ਰਹੇ ਨੇ ਪੰਜਾਬੀ ਸਿਨੇਮਾ ਦੀ ਸਭ ਤੋਂ ਵੱਡੀ ਫ੍ਰੈਂਚਾਈਜ਼ ਕੈਰੀ ਔਨ ਜੱਟਾ 4, ਜਿੱਥੇ ਐਡਵੋਕੇਟ ਢਿੱਲੋਂ ਫਿਰ ਕਹਿਣਗੇ
2: ਪਰ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ।
0: ਦਿਸ 26 ਜੂਨ ਕੈਰੀ ਔਨ ਜੱਟਾ 4 ਦੇ ਨਾਲ ਥੀਏਟਰਸ ਹੋਣਗੇ ਲਾਫਟਰ ਦਾ ਸਟੇਡੀਅਮ, ਕਿਉਂਕਿ ਇਹ ਸਿਰਫ ਫਿਲਮ ਨਹੀਂ, ਇਹ ਲਾਫਟਰ ਦਾ ਫੈਸਟੀਵਲ ਹੈ।
3: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਸੋਨਾ ਚਾਹੀਦਾ,
1: ਭਰੋਸਾ ਚਾਹੀਦਾ,
0: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ। ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493536।

0: ਸ਼ਾਂਤ ਕੋਲ ਦੋ ਹੀ ਚੀਜ਼ਾਂ ਹੁੰਦੀਆਂ ਨੇ, ਇੱਕ ਸ਼ਾਂਤੀ ਤੇ ਦੂਜਾ ਯੁੱਧ। ਵਾਈਟ ਹਿੱਲ ਸਟੂਡੀਓਜ਼ ਲੈ ਕੇ ਆ ਰਹੇ ਨੇ ਪੰਜਾਬ ਦਾ ਐਕਸ਼ਨ ਹੀਰੋ ਦੇ ਖਰੋੜ ਸਰਪੰਚ।
1: ਸਰਪੰਚ ਸਿਰਫ ਤੇ ਸਿਰਫ ਪਿੰਡ ਦਾ ਹੋਣਾ ਚਾਹੀਦਾ, ਕਿਸੇ ਰਾਜਨੀਤਿਕ ਪਾਰਟੀ ਦਾ ਨਹੀਂ।
0: ਸਰਪੰਚ ਅਡੀਸ਼ਨਲੀ ਸਟਾਰਿੰਗ ਜੈਸਮੀਨ ਬਾਜਵਾ, ਗੁਰਪਾਲ ਸਿੰਘ ਐਂਡ ਸਰਬਜੀਤ ਚੀਮਾ। ਦੇਖੋ ਸਰਪੰਚ 10 ਜੁਲਾਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਚ।
2: ਇੱਕ ਅਜਿਹੀ ਦੁਨੀਆ ਜਿੱਥੇ ਜਿਰਾਫ ਹੁਣ ਸਭ ਤੋਂ ਉੱਚੇ ਜਾਨਵਰ ਨਹੀਂ ਹਨ। ਜ਼ੂਜ਼ ਵਿਕਟੋਰੀਆ ਮਾਨ ਨਾਲ ਚਿੜੀਆ ਘਰ ਵਿੱਚ ਡਾਇਨਾਸੌਰਸ ਨੂੰ ਪੇਸ਼ ਕਰਦਾ ਹੈ ਆਪਣੇ ਸਾਰੇ ਮਨਪਸੰਦ ਜਾਨਵਰਾਂ ਦੇ ਵਿੱਚ। 3 ਚਿੜੀਆ ਘਰਾਂ ਵਿੱਚ 60 ਤੋਂ ਵੱਧ ਅਸਲੀ ਆਕਾਰ ਤੇ ਡਾਇਨਾਸੌਰਸ ਦੇ ਨਾਲ ਇੱਕ ਪੁਰਾਤਨ ਇਤਿਹਾਸਿਕ ਮੁਹਿੰਮ ਲਈ ਤਿਆਰ ਹੋਵੋ। ਮੈਲਬਰਨ ਚਿੜੀਆ ਘਰ, ਵੈਰੀ ਬੀ ਓਪਨ ਰੇਂਜ ਚਿੜੀਆ ਘਰ ਅਤੇ ਹਿਲਜ਼ਵਿਲ ਸੈਂਚੁਰੀ ਦੇ ਵਿਲੱਖਣ ਬਾਹਰੀ ਵਾਤਾਵਰਣ ਵਿੱਚ ਐਨੀਮੇਟ੍ਰੋਨਿਕ ਜੀਵਾਂ ਨੂੰ ਚੋਂਦੇ ਜਾਗਦੇ ਵੇਖੋ। ਚਿੜੀਆਘਰ ਵਿਖੇ ਡਾਇਨਾਸੌਰਸ ਸਿਰਫ ਸੀਮਤ ਸਮੇਂ ਲਈ ਹਨ। ਅੱਜ ਹੀ ਆਪਣੀ ਮੁਹਿੰਮ ਦੀ ਯੋਜਨਾ ਬਣਾਓ।